ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹ ਆਰ ਨੰਦ ਲੈ ਤੁਮ ਮਮ ਕਰਹੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰਹੋ ਮੋਹੇ ਹਾਰ ਪਰਾਮ ਆਣ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹਾਥ ਉਬਾਰੋ ਹਮਰੇ ਸਭ ਬੈਰੀਨ ਸੰਘਾਰੋ ਪ੍ਰੇਥਮ ਧਰੋ ਭਗਵਤ ਕੋ ਧਿਆਨਾ ਬਹਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਾਤ

ਮੋਹ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੂਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗਵਾਸ ਰਘਬੁਰ ਕਰਾ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੂਖ ਪਾਵ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸਵੈ ਸਕੈ ਨਾ ਕੋਈ ਸੰਮਤ ਸਤਰੈ ਸਹਸ ਪਚਾਵਨ ਹਾਲ ਵਧੀ ਪ੍ਰਥਮ ਸੁਖ ਦਾਵਨ ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲੇਹੁ ਸੁਧਾਰਾ ਦੋਹਰਾ ਨੇਤਰ ਤੋਂਕੇ ਚਰਨ ਤਾਰ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਹ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ

ਤੁਹਾਰ ਰਾਮ ਗਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਆਰਜ ਸਭ ਸਵਾਰਣਾ ਸਭਨਾ ਗੱਲਾ ਸਮਰਥ ਸੁਆਮੀ ਸੋ ਜੋ ਮਨੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਾਰੇ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਏ ਭਾਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ ਜਿਹਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੁਮਹਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤੇ ਆਦਰਗਹਿ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਾਗ ਮਹਿ ਉੱਤਮ ਕਾਢੀਆ।

ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿਬ ਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਜੀਓ।

ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੁਜਾਏ ਤੇ ਇਕ ਬਹਾਦਰ ਸਿਮਰੀਐ ਕਰਨਉ ਨਿਧਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸਹਜੇ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਨਿਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸ਼ਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਯਾਮੀ ਸਤਿਗੁਰੂ ਜੀ ਆਪ ਜੀ

ਸਾਹਸ ਬੇਨਤੀ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਸੁਮਤ ਸੋਝੀ ਬਖਸ਼ਿਸ਼ ਕਰੋ ਪੜੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਭਰੋਸਾ ਘਰ ਪਰਿਵਾਰਾਂ ਵਿਚ ਸੁਖ ਸ਼ਾਂਤੀ ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ ਸੰਗ ਸਹਾਇਕ ਹੋਣਾ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾਂ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੇਲਾਂ ਦੇ ਵਿਚ ਬੰਦ ਬੰਦੀ ਸਿੰਘਾਂ ਨੂੰ ਦੇ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਜਸਕਰਨ ਸਿੰਘ ਵਾਈਆ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਨਾਮਦਾਨ ਦੀ ਦਾਤ ਵਾਸਤੇ ਅਰਦਾਸ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਕੰਮ ਕਾਲ ਦੀ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਬੀਬੀ ਜਸਪ੍ਰੀਤ ਕੌਰ ਦੇ ਜਨਮ ਦਿਨ ਤੇ ਮਹਾਰਾਜ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਨਾਮਦਾਨ ਦੀ ਯਾਚਨਾ ਅਰਦਾਸ ਬੇਨਤੀ ਹੈ ਜੀ ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਭੋਗ ਲਾਭ ਲੱਗਿਆ ਭੋਗ ਸ੍ਰੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਕਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੀ ਮਨ ਮੁਖਾਰ ਬਿੰਦ ਤੋਂ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਤਾਰਥ ਕਰੋ ਜੀ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਦਿੱਲੀ ਤਖ਼ਤ ਪਰ ਬਹੇਗੀ।

ਸੋ ਕਾਹੋ ਤਲ ਗੁਰ ਸੇਵੀਆ ਅਹਨਸ ਸਹਜ ਸੁਭਾਏ ਦਰਸ਼ਨ ਪਰ

ਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਜਗ ਮੈਲਾ ਮੈਲੋ ਹੋਏ ਜਾਏ ਆਵੇ ਜਾਏ ਦੂਜੇ ਲੋਭਾਏ ਜਗ ਮੈਲਾ ਮੈਲੋ ਹੋਏ ਜਾਏ ਆਵੇ ਜਾਏ ਦੂਜੇ ਲੋਭਾਏ ਦੂਜੇ ਭਾਏ ਸਭ ਪਰਜ ਵਿਗੋਏ ਮਨਮੁਖ ਚੋਟਾਂ ਖਾਏ ਆਪਣੀ ਪਤ ਖੋਏ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਾਤ ਉਤਮ ਹੋਏ ਰਹਾਉ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਉਹ ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਦੇ ਅਮੋਘ ਦਰਸ਼ਨ ਦੀਦਾਰ ਰਿਆਰਾ ਸਾਹਿਬ ਦੇ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸਵਾਓ ਹੁਣ ਸੰਧਿਆ ਸਮੇਂ ਦੀਵਾਨ ਦੀ ਰੰਭਤਾ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਭਾਈ ਸਿਪਾਹੀ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥਾ। ਸਾਧ ਸੰਗਤ ਜੀ, ਕੱਲ੍ਹ ਸਵੇਰੇ 6 ਵਜੇ ਖੰਡੇ ਬਾਟੇ ਦੀ ਪੌਲ ਤਿਆਰ ਹੋ ਰਹੀ ਹੈ। ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਸਣੇ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ ਸਵੇਰੇ ਅੰਮ੍ਰਿਤ ਵੇਲੇ 6 ਵਜੇ ਗੁਰੂ ਘਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਹੁਣ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਆਪ ਸੰਗਤ ਨੂੰ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕਰਨਗੇ। ਕੱਲ੍ਹ ਨੂੰ ਸਤਸੰਗ ਜੀ ਸਵੇਰੇ 6 ਵਜੇ ਗੁਰੂ ਘਰ ਵਿਖੇ ਖੰਡੇ ਪਾਟੇ ਦਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਪੀਵਹ ਪਾਹਲ ਖੰਡ ਤਾਰ ਹੋਏ ਜਨਮ ਸੁਹੇਲਾ। ਸੋ ਸਤਸੰਗ ਜੀ ਉਹਨੇ ਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਪਾਟੇ ਦੀ ਪੌਲ ਛਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸੁਪੁੱਤਰੀਆਂ ਬਣੀਏ ਤਾਂ ਹੀ ਇਹ ਮਨਾਏ ਹੋਏ ਪੁਰਬ ਦਿਹਾੜੇ ਸਫਲੇ ਨੇ। ਅੱਜ ਗੁਰੂ ਘਰ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਹੋਏ ਹਨ। ਪਰਸੋਂ ਭੋਗ ਪੈਣਗੇ, ਉਪਰੰਤ ਜੋ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਇਸ ਸ਼ਬਦ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਸਜਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਨੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ।

0: ਸੁਭਾਏ ਮਾਨ ਪਰਮ ਸਤਿਕਾਰ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਿਛਲਾ ਇਤਿਹਾਸ ਆਪ ਜੀਆਂ ਨੇ ਪ੍ਰੇਮ ਸਹਿਤ ਸਰਵਨ ਕੀਤਾ ਹੈ ਕਿ ਜਿਸ ਵੇਲੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਤੀਸਰੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਆਪਣੇ ਸਿੰਘਾਸਣ ਤੇ ਬਿਠਾ ਕਰਕੇ ਗੁਰਤਾ ਗੱਦੀ ਦੀ ਸਾਰੀ ਰਸਮ ਕਰ ਦਿੱਤੀ ਹੈ। ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਹੈ। ਸਾਰੀਆਂ ਸੰਗਤਾਂ ਨੂੰ ਇਹ ਹੁਕਮ ਕੀਤਾ ਹੈ ਕਿ ਭਾਈ ਜਿਵੇਂ ਆਪ ਜੀ ਸਾਡਾ ਸਤਿਕਾਰ ਕਰਦੇ ਸੀ, ਸਾਡੇ ਚਰਨ ਪਰਸਦੇ ਸੀ, ਏਦਾਂ ਹੀ ਹੁਣ ਸਾਡੀ ਥਾਂ ਤੇ ਬਿਰਾਜਮਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨੇ ਨੇ ਹੁਕਮਾਂ ਦੀ ਪਾਲਣਾ ਕਰਨੀ ਹੈ। ਆਪ ਮਹਾਰਾਜ ਸੁੰਦਰ ਪਲੰਘੇ ਦੇ ਉੱਪਰ ਪੈ ਕਰਕੇ ਇੱਕ ਬਸਤਰ ਉੱਪਰ ਲੈ ਲਿਆ ਹੈ। ਆਪਣੇ ਸਰੀਰ ਨੂੰ ਮਹਾਰਾਜ ਛੱਡ ਕਰਕੇ ਸੱਚਖੰਡ ਗਵਨ ਕਰ ਗਏ ਨੇ। ਸੰਗਤਾਂ ਨੇ ਬਹੁਤਾ ਬੈਰਾਗ ਵੀ ਕੀਤਾ ਹੈ, ਜੈ ਜੈਕਾਰ ਦੇ ਮੰਗਲ ਵੀ ਗਾਏ ਨੇ। ਰਾਗੀ ਸਿੱਖਾਂ ਨੇ ਰਾਗਾਂ ਨੂੰ ਗਾਉਣਾ ਕੀਤਾ ਹੈ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ, ਬਾਬਾ ਬੁੱਢਾ ਸਾਹਿਬ ਨੇ, ਭਾਈ ਬੱਲੂ ਜੀ, ਭਾਈ ਮੋਹਰੀ ਜੀ ਜੋ ਸਤਿਗੁਰਾਂ ਦੇ ਪੁੱਤਰ ਸਨ, ਚਾਰਾਂ ਗੁਰਸਿੱਖਾਂ ਨੇ ਪਾਤਸ਼ਾਹ ਦੇ ਸਰੀਰ ਨੂੰ ਠੰਡੇ ਜਲ ਦੇ ਨਾਲ ਨਿਭਾਉਣਾ ਕੀਤਾ ਹੈ। ਬਿਆਸਾ ਦਰਿਆ ਦੇ ਕਿਨਾਰੇ ਚੰਦਨ ਦੀਆਂ ਲੱਕੜਾਂ ਦੀ ਚਿਖਾ ਸਜਾਈ ਗਈ ਹੈ। ਪਾਤਸ਼ਾਹ ਦਾ ਸਰੀਰ ਉਸ ਚਿਖਾ ਦੇ ਵਿੱਚ ਪਾ ਕਰਕੇ ਫਿਰ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਛੋਟੇ ਪੁੱਤਰ ਬਾਬਾ ਮੋਹਰੀ ਜੀਆਂ ਨੂੰ ਚੰਡਾ ਪ੍ਰਚੰਡ ਕਰਨ ਵਾਸਤੇ ਲਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਸਮਾਂ ਉੱਥੇ ਬਹਿ ਕਰਕੇ ਗੁਰਬਾਣੀ ਦਾ ਜਾਪ ਕਰਦੀਆਂ ਰਹੀਆਂ। ਜਿਸ ਵੇਲੇ ਸਾਰਾ ਸਿਵਾ ਬਲ ਚੁੱਕਾ ਹੈ, ਫਿਰ ਸਾਰੀਆਂ ਸੰਗਤਾਂ ਆ ਕਰਕੇ ਬੌਲੀ ਸਾਹਿਬ ਦੇ ਨਜ਼ਦੀਕ ਬੈਠੀਆਂ ਨੇ ਪਾਤਸ਼ਾਹ ਦੇ, ਪਰ ਉਪਕਾਰਾਂ ਨੂੰ ਚੇਤੇ ਕਰਦੀਆਂ ਨੇ ਕਿ ਮਹਾਰਾਜ ਜੀ ਬੜੇ ਪਰ ਉਪਕਾਰੀ ਸਨ, ਗਰੀਬ ਗੁਰਬੇ ਦੇ ਰੱਖਿਅਕ ਸੀ, ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਮੁੜਨ ਨਹੀਂ ਦਿੰਦੇ ਸੀ। ਏਦਾਂ ਸੰਗਤ ਜੀ, ਪਰ ਸੰਗਤਾਂ ਵਿਚ ਬੈਰਾਗ ਵੀ ਬੜਾ ਹੋਇਆ ਸੀ। ਜਿਹੜੀਆਂ ਪ੍ਰੇਮ ਵਾਲੀਆਂ ਸੰਗਤਾਂ ਸਨ, ਪਾਤਸ਼ਾਹ ਦਾ ਹੁਕਮ ਸੀ ਭਾਈ ਸਾਡੇ ਜਾਣ ਦੇ ਮਗਰੋਂ ਕਿਸੇ ਨੇ ਵੀ ਏਦਾਂ ਰੋਣਾ ਧੋਣਾ ਨਹੀਂ, ਕਿਸੇ ਪ੍ਰਕਾਰ ਦੀ ਕੋਈ ਦੁੱਖ ਨਹੀਂ ਮਨਾਉਣਾ, ਉਸ ਪਰਮੇਸ਼ਰ ਦੇ ਭਾਣੇ ਅੰਦਰ ਰਹਿਣਾ ਹੈ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਹੈ। ਇਸ ਪ੍ਰਕਾਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਹੈ। ਅਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਨੇ। ਦਮਦਮੀ ਟਕਸਾਲ ਦੇ ਪੰਜਵੇਂ ਮੁਖੀ ਗਿਆਨੀ ਸੰਤ ਸਿੰਘ ਜੀਆਂ ਦੇ ਵਿਦਿਆਰਥੀ ਕਵੀ ਸੰਤੋਖ ਸਿੰਘ ਜੀਆਂ ਨੇ ਗੁਰੂ ਨਾਨਕ ਦੇ ਘਰ ਦਾ ਜੋ ਪਵਿੱਤਰ ਇਤਿਹਾਸ ਹੈ ਮੋਤੀਆਂ ਦੇ ਵਾਂਗ ਪਰੋਇਆ ਹੈ। ਆਓ ਮਾਨ ਚਿਤ ਬਿਰਤੀਆਂ ਇਕਾਗਰ ਕਰੀਏ। ਜਿਵੇਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕਥਾ ਆਰੰਭ ਹੁੰਦੀ ਹੈ, ਮਾਨ ਚਿਤ ਬਿਰਤੀਆਂ ਇਕਾਗਰ ਕਰਕੇ ਸ਼ਾਂਤੀ ਪੂਰਕ ਬਹਿ ਕਰਕੇ

ਜੀਆਂ ਦੀ ਵਡਿਆਈ ਪਰਥਾਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਉਹ ਰਾਮ ਹੈ ਜਿਹੜਾ ਸਰਬ ਥਾਈ ਵਿਆਪਕ ਹੈ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਹੈ, ਇਨ੍ਹਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਪਰ ਸਰਗੁਣ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੋਵਿੰਦਵਾਲ ਸਾਹਿਬ ਗੁਰਤਾ ਗੱਦੀ ਤੇ ਬਿਰਾਜ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ, ਭਾਈ ਰਤੀ ਭਰ ਵੀ ਭੇਦ ਨਾ ਜਾਣੋ, ਗੁਰੂ ਨਾਨਕ ਹੀ ਰੂਪ ਹੈ, ਗੁਰੂ ਨਾਨਕ ਦੀ ਜੋਤ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਥਾਂ ਤੇ ਬੈਠ ਕਰਕੇ ਹੁਣ ਸਿੱਖੀ ਦਾ ਭਲਾ ਕਰਨਾ ਹੈ, ਗੁਰਸਿੱਖਾਂ ਦਾ ਭਲਾ ਕਰਨਾ ਹੈ, ਲੋਕਾਈ ਦਾ ਕਲਿਆਣ ਕਰਨਾ ਹੈ। ਇਸ ਲਈ ਰਤੀ

ਭਾਵ ਸ਼ੰਕਾ ਨਾ ਕਰੋ ਗੁਰ ਸਿੱਖੋ, ਇਹ ਇੱਕੋ ਹੀ ਰੂਪ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਅੰਗਦ ਰੂਪ ਹੋਏ, ਗੁਰੂ ਅੰਗਦ ਦੇ ਮਹਾਰਾਜ ਜੀ ਅੱਗੇ ਗੁਰੂ ਅਮਰਦਾਸ ਰੂਪ ਹੋਏ, ਹੁਣ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਰੂਪ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਰੂਪ, ਚੌਥੇ ਥਾਂ ਉੱਪਰ ਧੰਨ ਗੁਰੂ ਰਾਮਦਾਸ।

ਜੁਗ ਦੇ ਅੰਦਰ ਵੀ ਰਾਮ ਹੋਇਆ ਹੈ। ਉਹ ਸ਼੍ਰੀ ਰਾਮ ਚੰਦਰ ਜੀ ਹੋਏ ਨੇ, ਉਹ ਰਾਜਾ ਸਰੂਪ ਹੋਏ ਨੇ। ਯਸ਼ਰਥ ਰਾਜੇ ਦੇ ਪੁੱਤਰ ਸਨ ਸ਼੍ਰੀ ਰਾਮ ਚੰਦਰ ਜੀ, ਉਹਨਾਂ ਨੇ ਤ੍ਰੇਤੇ ਯੁੱਗ ਦੇ ਅੰਦਰ ਜੀਵਾਂ ਦਾ ਕਲਿਆਣ ਕੀਤਾ ਹੈ। ਇਧਰ ਕਲਯੁੱਗ ਦੇ ਅੰਦਰ ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ

0: ਅਵਤਾਰ ਸ਼੍ਰੀ ਰਾਮ ਚੰਦਰ ਜੀ ਹੋਏ ਨੇ, ਉਹ ਵੀ ਸਮੇਂ ਦੇ ਅਵਤਾਰ ਸੀ। ਉਹਨਾਂ ਦੀ ਵੀ ਵੱਡੀ ਪੂਜਾ ਸੀ, ਉਹਨਾਂ ਨੇ ਵੀ ਜੀਵਾਂ ਦਾ ਕਲਿਆਣ ਕਰਨਾ ਕੀਤਾ ਹੈ। ਪਰ ਕਲਯੁਗ ਦੇ ਅੰਦਰ ਜੋ ਰਾਮ ਧੰਨ ਗੁਰੂ ਰਾਮਦਾਸ ਮਹਾਰਾਜ ਹਨ, ਇਹ ਗੁਰੂ ਨਾਨਕ ਰੂਪ ਹੋਏ ਨੇ।
1: ਚੌਪਈ ਸ਼੍ਰੀ ਗੁਰ ਅਮਰਦਾਸ ਕੇ ਪਾਛੇ।
0: ਕਵੀ ਜੀ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਵਿੱਤਰ ਕਥਾ ਆਰੰਭ ਕਰ ਰਹੇ ਕਿ ਸੱਚੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਚ ਖੰਡ ਪਿਆਨਾ ਕਰ ਗਏ ਨੇ। ਹੁਣ ਉਹਨਾਂ ਦੀ ਜੋ ਘਰ ਦੀ ਜ਼ਿੰਮੇਵਾਰੀ ਹੈ, ਗੁਰੂ ਨਾਨਕ ਦੇ ਘਰ ਦੀ ਸੇਵਾ ਸੰਭਾਲ ਹੈ, ਉਸ ਗੁਰਤਾ ਉੱਪਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਬਰਾਜੇ ਨੇ।
1: ਸੋਢੀ ਬੰਸ਼ ਬਿਭੂਖਣ ਆਛੇ।
0: ਸੋਢੀਆਂ ਦੀ ਬੰਸ਼ ਦੇ ਬਿਭੂਖਣ ਸੁੰਦਰ ਗਹਿਣੇ ਹਨ ਧੰਨ ਗੁਰੂ ਰਾਮਦਾਸ ਜੀ।
1: ਸਿੰਘਾਸਨ ਬੈਠੇ ਗੁਰਪੂਰੇ।
0: ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਗੁਰੂ ਨਾਨਕ ਦੇ ਸਿੰਘਾਸਨ ਉੱਪਰ ਬਿਰਾਜਮਾਨ ਹੋ ਗਏ ਨੇ। ਪੂਰੇ ਸਤਿਗੁਰੂ ਨੇ, ਸੱਚੇ ਸਤਿਗੁਰੂ ਜੀ ਮਨ ਦੀਆਂ ਜਾਣਨ ਵਾਲੇ ਨੇ।
1: ਮਾਇਆ ਤੇ ਅਲੇਪ ਗੁਣ ਰੂਰੇ।
0: ਭਾਵੇਂ ਕਿ ਹੁਣ ਸੰਗਤ ਜੀ ਮਾਇਆ ਗੁਰੂ ਨਾਨਕ ਦੇ ਘਰ ਅੰਦਰ ਪ੍ਰਵੇਸ਼ ਕਰ ਗਈ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਵੀ ਇਸ ਮਾਇਆ ਨੇ ਬੇਨਤੀ ਕੀਤੀ ਸੀ ਕਰਤਾਰਪੁਰ ਦੀ ਧਰਤੀ ਤੇ ਆ ਕਰਕੇ ਮਹਾਰਾਜ ਪ੍ਰਵਾਨ ਕਰੋ। ਪਾਤਸ਼ਾਹ ਨੇ 12 ਕੋਹਾਂ ਸੰਗਤ ਜੀ ਦੂਰ ਰੱਖੀ। ਫਿਰ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਜੀਆਂ ਨੂੰ ਆ ਕੇ ਬੇਨਤੀ ਕੀਤੀ। ਮਹਾਰਾਜ ਨੇ 6 ਕੋਹਾਂ ਦੂਰ ਰੱਖੀ। ਫਿਰ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਮਾਇਆ ਨੇ ਬੇਨਤੀ ਕੀਤੀ ਜੀ, ਆਪਣੇ ਚਰਨਾਂ ਵਿਚ ਥਾਂ ਬਖਸ਼ੋ, ਮਹਾਰਾਜ ਮੇਰਾ ਵੀ ਜੀਵਨ ਸਫਲਾ ਹੋਵੇ। ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤੀ, ਦਰਵਾਜੇ ਤੇ ਖਲੋਤੀ ਰਹੀ ਸੰਗਤ ਜੀ। ਪਰ ਕਵੀ ਜੀ ਆਖਦੇ ਹੁਣ ਚੌਥੇ ਥਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਬਿਰਾਜ ਗਏ ਨੇ, ਹੁਣ ਮਾਇਆ ਨੂੰ ਪ੍ਰਵਾਨਗੀ ਦੇਤੀ ਹੈ ਅੰਦਰ ਆਉਣ ਦੀ। ਤਾਂ ਹੀ ਸੰਗਤ ਜੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਮਾਇਆ ਦੇ ਢੇਰ ਲੱਗ ਜਾਂਦੇ ਨੇ ਪਾਤਸ਼ਾਹ ਦੇ ਚਰਨਾਂ ਵਿਚ। ਸੁੰਦਰ ਮਹਿੰਗੇ ਚੰਦੋਏ ਸਾਹਿਬ, ਸੋਨੇ ਦੇ ਚੌਰ ਸਾਹਿਬ ਆਦਿਕ ਬਹੁਤ ਹੀ ਸੁੰਦਰ ਵਿਭੂਤੀ ਮਹਾਰਾਜ ਜੀਆਂ ਦੇ ਚਰਨਾਂ ਦੇ ਅੰਦਰ ਪਈ ਰਹਿੰਦੀ ਹੈ। ਇਸ ਲਈ ਕਵੀ ਜੀ ਆਖਦੇ ਹੁਣ ਸੱਚੇ ਸਤਿਗੁਰਾਂ ਦੇ ਘਰ ਅੰਦਰ ਮਾਇਆ ਨੇ ਪ੍ਰਵੇਸ਼ ਕਰ ਲਿਆ ਹੈ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜਿਵੇਂ ਕਵਲ ਦਾ ਫੁੱਲ ਪਾਣੀ ਵਿਚ ਉਗਦਾ ਹੈ ਤੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਪਾਣੀ ਕਦੇ ਵੀ ਉਹਦੀਆਂ ਕੋਮਲ ਪੰਖੜੀਆਂ ਨੂੰ ਛੂਹ ਨਹੀਂ ਸਕਦਾ, ਏਦਾਂ ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਵਰਤਣਗੇ ਮਾਇਆ ਦੇ ਅੰਦਰ ਹੀ। ਬੇਅੰਤ ਮਾਇਆ ਆਵੇਗੀ, ਖੁੱਲੇ ਦਰਵਾਜੇ ਕਰ ਦਿੱਤੇ ਮਹਾਰਾਜ ਨੇ ਸੰਗਤਾਂ ਲਈ, ਪਰ ਰਹਿਣਗੇ ਮਾਇਆ ਤੋਂ ਨਿਰਲੇਪ ਹੀ।
1: ਗੁਰਤਾ ਰਥ ਅਰੂਢ ਬੋ ਕਰੇ।
0: ਏਦਾਂ ਸੰਗਤ ਜੀ ਗੁਰਤਾ ਗੱਦੀ ਦੇ ਰਥ ਉੱਪਰ ਧੰਨ ਗੁਰੂ ਰਾਮਦਾਸ ਮਹਾਰਾਜ ਸਵਾਰ ਹੋ ਗਏ ਨੇ।
1: ਚੌਥੋ ਸੂਰਜ ਜਾਨ ਨਭ ਚੜੇ।
0: ਮਾਨੋ ਗੁਰੂ ਨਾਨਕ ਦੇ ਘਰ ਅੰਦਰ ਚੌਥਾ ਸੂਰਜ ਚੜ ਆਇਆ ਹੈ। 3 ਸੂਰਜ ਪਹਿਲੀਆਂ 3 ਪਾਤਸ਼ਾਹੀਆਂ, ਹੁਣ ਚੌਥਾ ਜਿਹੜਾ ਗਿਆਨ ਦਾ ਸੂਰਜ ਪੂਰਨ ਆਭਾ ਲੈ ਕਰਕੇ, ਭਗਤੀ ਦੀ ਲਾਲੀ ਲੈ ਕਰਕੇ ਗੁਰੂ ਨਾਨਕ ਦੇ ਘਰ ਅੰਦਰ ਉਦੇ ਹੋ ਆਇਆ ਹੈ।
1: ਆਜ਼ਮਤ ਜੋਤ ਅਨੇਕ ਸਿੱਖ ਉੱਡ ਗਾਨ।
0: ਅਨੇਕਾਂ ਹੀ ਜਿਹੜੇ ਗੁਰਸਿੱਖ ਨੇ, ਕਵੀ ਜੀ ਆਖਦੇ ਵੀ ਉਹ ਤਾਰਿਆਂ ਵਰਗੇ ਨੇ, ਜਿਵੇਂ ਅਸਮਾਨ ਵਿਚ ਕਰੋੜਾਂ ਹੀ ਤਾਰੇ ਹੁੰਦੇ ਨੇ, ਤਾਰਿਆਂ ਦੇ ਵਾਂਗ ਗੁਰੂ ਨਾਨਕ ਨਾਮ ਲੇਵਾ ਸੰਗਤ ਚਾਰੇ

0: ਇਹ ਖਬਰਾਂ ਪਹੁੰਚੀਆਂ ਨੇ ਦੂਰ ਦਰੇਡੇ ਕਾਬਲ ਕੰਧਾਰ ਤੱਕ ਦਿੱਲੀ ਦੱਖਣ ਤੱਕ ਆਦਿਕ ਜਿੱਥੇ ਜਿੱਥੇ ਇਹ ਖਬਰ ਗਈ ਹੈ ਵੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ। ਆਪਣੇ ਘਰ ਦੇ ਸੇਵਾਦਾਰ ਲਾਹੌਰ ਦੇ ਵਾਸੀ ਭਾਈ ਜੇਠਾ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਬਣਾ ਕਰਕੇ ਗੁਰਤਾ ਗੱਦੀ ਬਖਸ਼ੀ ਹੈ।
1: ਸ੍ਰੀ ਗੁਰ ਅਮਰ ਇਹੀ ਲਾਖ ਪਾਏ।
0: ਏਦਾਂ ਸੰਗਤ ਜੀ ਸਾਰੀਆਂ ਸੰਗਤਾਂ ਫਿਰ ਜਿੱਥੇ ਵੀ ਇਹ ਜ਼ਿਕਰ ਹੁੰਦਾ ਹੈ ਸੰਗਤਾਂ ਜੁੜਦੀਆਂ ਨੇ, ਇਹੀ ਬਚਨ ਕਰਦੀਆਂ ਨੇ ਕਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਯੋਗ ਚੋਣ ਕੀਤੀ ਹੈ ਗੁਰੂ ਨਾਨਕ ਦੀ ਗੱਦੀ ਲਈ।
1: ਸ੍ਰੀ ਨਾਨਕ ਕੀ ਜੋਤ ਬਿਸਾਲਾ।
0: ਇਹ ਸਾਰੀ ਗੁਰੂ ਨਾਨਕ ਦੀ ਜੋਤ ਹੀ ਵਰਤ ਰਹੀ ਹੈ। ਜਿਵੇਂ ਸੰਗਤ ਜੀ ਘਰ ਵਿੱਚ ਕਿੰਨੀਆਂ ਮਰਜ਼ੀ ਲਾਈਟਾਂ ਹੁੰਦੀਆਂ ਨੇ, ਜਿਹੜੀ ਬਿਜਲੀ ਹੈ ਉਹ ਇੱਕੋ ਥਾਂ ਤੋਂ ਹੀ ਆਉਂਦੀ ਹੈ, ਮੇਨ ਤਾਰ ਇੱਕੋ ਹੀ ਹੁੰਦੀ ਹੈ, ਫਿਰ ਸੰਗਤ ਜੀ ਕੁਝ ਵੀ ਚਲਾਈ ਜਾਈਏ। ਏਦਾਂ ਜੋਤ ਗੁਰੂ ਨਾਨਕ ਮਹਾਰਾਜ ਜੀਆਂ ਦੀ ਹੈ, ਹੁਣ ਵਰਤ ਚੌਥੀ ਪਾਤਸ਼ਾਹੀ ਵਿਚ ਰਹੀ
1: ਹੈ।
0: ਏਦਾਂ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਗਿਆਨ ਦਾ ਸੂਰਜ ਹੋ ਕਰਕੇ ਚੌਥੇ ਥਾਂ ਤੇ ਪ੍ਰਕਾਸ਼ ਹੋ ਗਏ ਨੇ।
1: ਧਾਰ ਧਾਰ ਸਭਨਾ ਉਪਾਏ ਨ ਬੰਦੇ।
0: ਬੇਅੰਤ ਹੀ ਸੰਗਤਾਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਆਉਂਦੀਆਂ, ਪਾਤਸ਼ਾਹ ਦੇ ਚਰਨਾਂ ਵਿਚ ਸਿਰ ਰੱਖਦੀਆਂ, ਯੋਗਤਾ ਅਨੁਸਾਰ ਸਮਰੱਥਾ ਅਨੁਸਾਰ ਮਾਇਆ ਭੇਟਾ ਕਰਦੀਆਂ ਨੇ।
1: ਦੇਖ ਸਰੂਪ ਸੁਭਾਉ ਅਨੰਦੇ।
0: ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸੰਗਤ ਜੀ ਲੰਮਾ ਦਾੜਾ ਹੈ, ਕਵਲ ਦੀਆਂ ਪੰਖੜੀਆਂ ਵਰਗੀਆਂ ਮਹਾਰਾਜ ਜੀਆਂ ਦੇ ਨੇਤਰ ਸੁੰਦਰ ਸੋਭਾ ਪਾਉਂਦੇ, ਦਗ ਦਗ ਕਰਦਾ ਪਾਤਸ਼ਾਹ ਦਾ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਚਿਹਰਾ ਹੈ। ਮਹਾਰਾਜ ਜੀਆਂ ਦੇ ਮੁਖੋਂ ਨਿਮਰਤਾ ਭਰੇ ਮਿੱਠੜੇ ਬੋਲਾਂ ਨੂੰ ਸੁਣ ਸੁਣ ਕੇ ਸੰਗਤਾਂ ਬਹੁਤ ਆਨੰਦ ਦੇ ਸਹਿਤ

0: ਦੀਆਂ ਨੂੰ ਲੋਕ ਤੋਂ ਪਰਲੋਕ ਗਿਆ ਨੂੰ ਜਿਸ ਵੇਲੇ ਸੰਗਤ ਜੀ ਤਿੰਨ ਦਿਨ ਬਤੀਤ ਹੋ ਗਏ ਨੇ
1: ਜਹੈ ਸਸਕਾਰ ਗਏ ਤੇ ਸਥਾਈ
0: ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਸੰਗਤ ਜੀ ਉਹ ਥਾਂ ਦੇ ਉੱਪਰ ਗਏ ਨੇ ਗੋਵਿੰਦਵਾਲ ਸਾਹਿਬ ਦੇ ਨੇੜੇ ਜਿਹੜਾ ਬਿਆਸਾ ਦਰਿਆ ਵਗਦਾ ਹੈ ਉਸ ਦੇ ਕਿਨਾਰੇ ਪਾਤਸ਼ਾਹ ਗੁਰੂ ਅਮਰਦਾਸ ਜੀਆਂ ਦਾ ਸੰਸਕਾਰ ਕੀਤਾ ਸੀ ਜਿੱਥੇ ਸੰਸਕਾਰ ਕੀਤਾ ਸੀ ਉਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਾਣਾ ਕੀਤਾ ਹੈ
1: ਸਤਿਗੁਰ ਰਾਮਦਾਸ ਹੋਏ ਖਰੇ
0: ਉਥੇ ਜਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਖਲੋਣਾ ਕਰਦੇ ਨੇ
1: ਕਮਲ ਬਿਲੋਚਨ ਜਲ ਸੋਂ ਭਰੇ
0: ਮਹਾਰਾਜ ਜੀਆਂ ਦੇ ਕਵਲ ਦੀਆਂ ਫੁੱਲਾਂ ਵਰਗੇ ਜਿਹੜੇ ਸੁੰਦਰ ਨੇਤਰ ਨੇ ਹਿਰਦੇ ਦਾ ਜਿਹੜਾ ਪ੍ਰੇਮ ਹੈ ਹਿਰਦੇ ਦਾ ਜਿਹੜਾ ਵੈਰਾਗ ਹੈ ਉਹ ਅੱਖਾਂ

0: ਛੋਟੇ ਪੁੱਤਰ ਬਾਬਾ ਮੋਹਰੀ ਜੀ ਉਹ ਵੀ ਬੜੇ ਗਮਗੀਨ ਹੋਏ ਨੇ। ਪਿਤਾ ਦੀ ਯਾਦ ਆਉਂਦੀ ਹੈ, ਹਿਰਦੇ ਦਾ ਬੈਰਾਗ ਹੈ, ਹੰਝੂ ਬਣ ਕੇ ਟਪਕਦਾ ਹੈ।
1: ਮੋਹਨ ਆਦਿਕ ਸੀਸ ਨਿਵਾਵਤ।
0: ਏਦਾ ਵੱਡਾ ਪੁੱਤਰ ਵੀ ਬਾਬਾ ਮੋਹਨ ਹੈ, ਛੋਟਾ ਮੋਹਰੀ ਹੈ, ਵੱਡਾ ਮੋਹਨ ਹੈ, ਉਹ ਵੀ ਸੱਚੇ ਸਤਿਗੁਰਾਂ ਦੇ ਥਾਂ ਤੇ ਆ ਕਰਕੇ ਸੀਸ ਨਿਵਾਉਣਾ ਕਰਦਾ ਹੈ।
1: ਬ੍ਰਿਧ ਨੇ ਸਭ ਸੋ ਬਾਖ ਉਚਾਰਾ।
0: ਜਿਸ ਵੇਲੇ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬੈਰਾਗ ਜਿਹਾ ਕਰਦੇ ਵੇਖੇ, ਮਹਾਰਾਜ ਮਨ ਵਿਚ ਬੈਰਾਗ ਕਰ ਰਹੇ ਨੇ ਕਿ ਅਸੀਂ ਲਾਹੌਰ ਦੇ ਅੰਦਰ ਯਤੀਮ ਸਾਂ। ਲੋਕ ਏਦਾਂ ਗੱਲਾਂ ਕਰਦੇ ਸੀ ਵੀ ਕਿਵੇਂ ਪਲੇਗਾ, ਕਿਵੇਂ ਜੀਵਨ ਬਸਰ ਹੋਵੇਗਾ, ਕਿੱਥੋਂ ਖਾਵੇਗਾ, ਕਿੱਥੋਂ ਪਾਵੇਗਾ। ਸਾਨੂੰ ਇੰਨੀ ਯੋਗਤਾ ਅਨੁਸਾਰ ਜਾਣ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਬਖਸ਼ੀ ਗੁਰੂ ਅਮਰਦਾਸ ਜੀਆਂ ਨੇ। ਕੱਲੀ ਗੁਰਤਾ ਗੱਦੀ ਨਹੀਂ ਬਖਸ਼ੀ, ਆਪਣੇ ਜੀਵਨ ਦੇ ਏਦਾਂ 6 ਸਾਲ 11 ਮਹੀਨੇ ਤੇ 18 ਦਿਨ ਉੱਪਰ ਸਾਨੂੰ ਆਪਣੀ ਜ਼ਿੰਦਗੀ ਵੀ ਬਖਸ਼ਿਸ਼ ਕਰ ਗਏ ਪਾਤਸ਼ਾਹ ਜੀ, ਆਪ ਸੱਚਖੰਡ ਪਿਆਨਾ ਕਰ ਗਏ। ਇਹ ਸੋਚ ਸੋਚ ਕਰਕੇ ਗੁਰੂ ਰਾਮਦਾਸ ਬੈਰਾਗ ਜਿਹਾ ਕਰਦੇ, ਬਾਬਾ ਮੋਹਰੀ ਜੀ ਪਿਤਾ ਨੂੰ ਯਾਦ ਕਰਕੇ ਬਾਬਾ ਮੋਹਨ ਜੀ ਬੈਰਾਗ ਕਰਦੇ। ਇੰਨੇ ਕੁ ਸਮੇਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਏ। ਜਦੋਂ ਵੇਖਿਆ ਭਾਈ ਕਿ ਸਤਿਗੁਰਾਂ ਦੇ ਅੱਖਾਂ ਦੇ ਵਿੱਚ ਜਲ ਹੈ, ਸਤਿਗੁਰਾਂ ਦੇ ਪੁੱਤਰਾਂ ਦੇ ਅੱਖਾਂ ਵਿੱਚ ਜਲ ਹੈ, ਫੇਰ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ ਨੇ,
1: ਕਹਿਓ ਗੁਰੂ ਕੋ ਕਿਉ ਨਾ ਚਤਾਰਾ।
0: ਭਾਈ ਗੁਰਸਿੱਖੋ, ਧੰਨ ਗੁਰੂ ਰਾਮਦਾਸ ਮਹਾਰਾਜ, ਆਪ ਜੀ ਹੁਣ ਗੁਰੂ ਬਣ ਗਏ ਹੋ ਮਹਾਰਾਜ, ਆਪ ਜੀ ਗੁਰਤਾ ਗੱਦੀ ਤੇ ਸੁਭਾਏ ਮਾਣ ਹੋ। ਜਿਹੜੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਆਖ ਕੇ ਗਏ ਸੀ, ਉਹਨਾਂ ਨੂੰ ਚੇਤੇ ਕਰੀਏ, ਉਹਨਾਂ ਨੂੰ ਚਿਤਾਰ ਨਾ ਕਰੀਏ ਜੀ।
1: ਮੇਰੋ ਸ਼ੋਕ ਨਾ ਕਰੋ ਕਦਾਈ।
0: ਧੰਨ ਗੁਰੂ ਅਮਰਦਾਸ ਮਹਾਰਾਜ ਇਹ ਬੋਲ ਆਖ ਕੇ ਗਏ ਸੀ ਕਿ ਜਿਸ ਵੇਲੇ ਅਸੀਂ ਸ਼ਰੀਰ ਨੂੰ ਛੱਡ ਜਾਈਏ, ਲੋਕ ਤੋਂ ਪ੍ਰਲੋਕ ਚਲੇ ਜਾਈਏ, ਰਤੀ ਭਰ ਵੀ ਸਾਡਾ ਸ਼ੋਕ ਨਹੀਂ ਕਰਨਾ, ਸੋਗ ਨਹੀਂ ਮਨਾਉਣਾ, ਰੋਣਾ ਕਰਲਾਉਣਾ ਨਹੀਂ, ਆਨੰਦ ਵਿਚ ਰਹਿਣਾ ਹੈ।
1: ਸਿਮਰਹੋ ਹਰ ਹਰ ਆਨੰਦ ਉਪਾਈ।
0: ਇਸ ਲਈ ਭਾਈ ਗੁਰਸਿੱਖੋ, ਹੁਣ ਤੇ ਹਰ ਹਰ ਜਿਹੜਾ ਹਰਿਆ ਭਰਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਸਿਮਰਨ ਕਰੀਏ, ਉਸ ਨੂੰ ਯਾਦ ਕਰੀਏ, ਪਰਮੇਸ਼ਰ

0: ਉਲੰਘਣਾ ਨਾ ਕਰੀਏ ਜਿਹੜੇ ਪਾਤਸ਼ਾਹ ਜੀ ਹੁਕਮ ਕਰਕੇ ਗਏ ਨੇ ਸਾਨੂੰ ਕਿ ਜਗਤ ਦੀ ਮਰਿਆਦਾ ਦੇ ਅਨੁਸਾਰ ਰੋਣਾ ਕਰ ਲਾਉਣਾ ਨੀ, ਕਿਸੇ ਪ੍ਰਕਾਰ ਦੇ ਪਿੱਟ ਸਿਆਪੇ ਕਰਨੇ ਜਾਂ ਏਦਾਂ ਸਾਡੇ ਗਿਆਨ ਦੀ ਚਿੰਤਾ ਕਰਨੀ ਨਹੀਂ ਪਾਈ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਐਸੀ ਨਹੀਂ, ਆਨੰਦ ਦੇ ਸਹਿਤ ਰਹਿਣਾ ਹੈ। ਜੋ ਆਇਆ ਹੈ ਉਹਨੇ ਜਾਣਾ ਹੀ ਹੈ ਸੰਸਾਰ ਤੋਂ। ਅਸੀਂ ਸਾਰਾ ਕਾਰਜ ਆਪਣਾ ਸਮੇਂ ਸਿਰ ਕਰ ਗਏ ਹਾਂ, ਸੰਤੁਸ਼ਟ ਹਾਂ ਔਰ ਬੜੇ ਆਨੰਦ ਦੇ ਸਹਿਤ ਲੋਕ ਤੋਂ ਪਰਲੋਕ ਜਾ ਰਹੇ ਹਾਂ। ਤੁਸੀਂ ਵੀ ਆਨੰਦ ਦੇ ਸਹਿਤ ਹੀ ਰਹਿਣਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੁੱਤਰ ਬਾਬਾ ਮੋਹਨ ਤੇ ਮੋਹਰੀ ਨੂੰ ਦੱਸ ਰਹੇ ਨੇ।
1: ਜਾਂਤੇ ਕਰਹੋ ਨਾ ਕਾਬ ਮਿਲ ਸ਼ੋਕਾ।
0: ਇਸ ਲਈ ਗੁਰੂ ਕੇ ਬਚਨਾਂ ਨੂੰ ਯਾਦ ਕਰੀਏ, ਹਿਰਦੇ ਅੰਦਰ ਜਿਹੜਾ ਸੋਗ ਜਿਹਾ ਹੈ ਜੋ

0: ਦਾ ਸੰਗਤ ਜੀ ਆਪਣੀਆਂ ਅੱਖਾਂ ਪੂੰਝ ਲਈਆਂ ਬਾਬਾ ਮੋਹਣ ਤੇ ਮੋਹਰੀ ਨੇ। ਰਤੀ ਭਰ ਵੀ ਜਿਹੜਾ ਜਲ ਹੈ ਉਸ ਤੋਂ ਬਾਅਦ ਸੁੱਟਣਾ ਨਹੀਂ ਕੀਤਾ, ਬੜੇ ਆਨੰਦ ਦੇ ਸਹਿਤ ਸਬਰ ਸੰਤੋਖ ਜਿਹਾ ਕੀਤਾ ਹੈ।
1: ਬੀਨ ਬੀਨ ਕਰ ਅਸਥ ਸਕੇਲੇ।
0: ਫਿਰ ਸੰਗਤ ਜੀ ਜਿਹੜੇ ਮਹਾਰਾਜ ਜੀਆਂ ਦੇ ਸੰਸਕਾਰ ਹੋਏ ਫੁੱਲ ਸਨ, ਭਾਵ ਅਸਥੀਆਂ ਹੱਡੀਆਂ ਸੀ। ਮਹਾਰਾਜ ਦਾ ਹੁਕਮ ਸੀ ਭਾਈ ਬੀਨ ਬੀਨ ਕਰ, ਕੱਲੀ ਕੱਲੀ ਕਰਕੇ ਨਹੀਂ ਚੁਗਣੀ, ਇਹ ਗੁਰਮਤ ਦੇ ਅਨੁਸਾਰ ਨਹੀਂ। ਜਦੋਂ ਵੀ ਕੋਈ ਜੀਵ ਚੜਾਈ ਕਰ ਜਾਵੇ, ਉਹਦੇ ਸਾਰੇ ਅੰਗੀਠੇ ਨੂੰ ਸਾਰੀ ਸਵਾਹ ਨੂੰ ਇੱਕੇ ਵਾਰੀ ਹੀ ਸੰਗਤ ਜੀ ਬੋਰੀ ਆਦਿਕ ਵਿੱਚ ਪਾ ਲੈਣਾ ਹੈ, ਇੱਕ ਭਾਂਡੇ ਅੰਦਰ ਉਸ ਨੂੰ ਪਾ ਕਰਕੇ ਸਾਰੀ ਨੂੰ ਪਰਵਾਹ ਕਰਨਾ ਹੈ। ਕੋਈ ਕੱਲੀ ਕੱਲੀ ਹੱਡੀ ਚੁਗਣ ਦੀ ਮਰਿਆਦਾ ਨਹੀਂ ਸੰਗਤ ਜੀ। ਏਦਾਂ ਹੀ ਫਿਰ ਸੰਗਤ ਜੀ ਜੋ ਸੱਚੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗੀਠਾ ਹੈ, ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਇਕੱਠਾ ਕਰਨਾ ਕੀਤਾ ਹੈ।
1: ਸੁੰਦਰ ਬਸਤਰ ਵਿਖੇ ਸਭ ਮੇਲੇ।
0: ਇੱਕ ਸੁੰਦਰ ਬਸਤਰ ਸੀ, ਸੁੰਦਰ ਝੋਲਾ ਜਿਹਾ ਸੀ ਸੰਗਤ ਜੀ, ਉਹਦੇ ਵਿੱਚ ਸਾਰੇ ਅੰਗੀ

0: ਸਾਧਕ ਦੇ ਕੋਲ ਨਹੀਂ ਜਾਣਾ, ਜਿਹੜੇ ਕਰਮ ਕਾਂਡੀ ਬ੍ਰਾਹਮਣ ਨੇ ਉੱਥੇ ਜਾਂਦੇ ਨੇ ਵੀ ਉੱਥੇ ਮੁਕਤੀ ਮਿਲ ਜਾਂਦੀ ਹੈ। ਨਹੀਂ, ਜਿੱਥੇ ਜਲ ਵਗਦਾ ਹੈ, ਜਲ ਵਗਦੇ ਹੋਏ ਜਾਲ ਵਿੱਚ ਪ੍ਰਵਾਹ ਕਰ ਦੇਣੇ ਨੇ, ਭੇਟਾ ਕਰ ਦੇਣੇ ਨੇ। ਜਿਵੇਂ ਸੰਗਤ ਜੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਸਿੱਖ ਜਾ ਕੇ ਫੁੱਲ ਪਾਉਂਦੇ। ਜੇਕਰ ਉਥੋਂ ਤੱਕ ਜਾਣ ਦੀ ਸਮਰੱਥਾ ਨਾ ਹੋਵੇ ਸੰਗਤ ਜੀ, ਪਿੰਡ ਦੇ ਨੇੜੇ ਕੋਈ ਨਹਿਰ, ਨਦੀ, ਸੂਆ ਆਦਿਕ ਜੀ ਦਾ ਪ੍ਰਵਾਹ ਚੱਲਦਾ ਹੀ ਰਹੇ, ਜਲ ਦਾ ਉਥੇ ਜਲ ਪ੍ਰਵਾਹ ਕਰ ਦੇਣੇ ਨੇ। ਕੋਈ ਸ਼ੰਕਾ ਨਹੀਂ ਕਰਨੀ ਬਈ ਕੀਰਤਪੁਰ ਜਾਣਾ ਹੈ। ਹਾਂ, ਜੇ ਸਮਰੱਥਾ ਹੈ, ਮਾਇਆ ਦੀ ਸਮਰੱਥਾ ਹੈ, ਫਿਰ ਕੀਰਤਪੁਰ ਜਾਣਾ ਵੀ ਆ ਸੰਗਤ ਜੀ, ਕੋਈ ਮਨਾਹੀ ਨਹੀਂ। ਪਰ ਸ਼ੰਕਾ ਨਹੀਂ ਕਰਨੀ, ਕੋਈ ਨੇੜੇ ਨਹਿਰ ਨਦੀ ਵਗਦੀ ਹੈ, ਉਥੇ ਸੰਗਤ ਜੀ ਜਲ ਪ੍ਰਵਾਹ ਕਰ ਦੇਣੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਖਿਆ ਸੀ, ਪੁੱਤਰ ਮੋਹਰੀ, ਸਾਡਾ ਜਿਹੜਾ ਅੰਗੀਠਾ ਹੈ ਜੋ ਨੇੜੇ ਬਿਆਸਾ ਦਰਿਆ ਵਗ ਰਿਹਾ ਹੈ, ਇਹਦੇ ਅੰਦਰ ਹੀ ਅਰਪਣ ਕਰ ਦੇਣਾ ਹੈ।
1: ਸਾਵਣ ਮਲ ਤਿੰਨ ਸੰਗ ਸਦਾਏ।
0: ਫਿਰ ਸੰਗਤ ਜੀ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਭਾਈ ਸਾਵਣ ਮਲ, ਉਹ ਵੀ ਏਦਾਂ ਸੰਗਤ ਜੀ ਫੁੱਲ ਪਾਉਣ ਲਈ ਬਾਬਾ ਮੋਹਨ ਮੋਹਰੀ, ਧੰਨ ਗੁਰੂ ਰਾਮਦਾਸ ਔਰ ਬਾਬਾ ਬੁੱਢਾ ਸਾਹਿਬ ਜੀਆਂ ਦੇ ਨਾਲ ਹੀ ਜਾਣਾ ਕੀਤਾ ਹੈ।
1: ਜਗਤ ਮਰਜਾਦ ਹੇਤ ਕ੍ਰਿਤ ਸਾਰੀ।
0: ਏਦਾਂ ਜਿਹੜੀ ਮਰਿਆਦਾ ਜਗਤ ਵਿਚ ਰਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਵਿਚ ਬੈਠ ਕੇ, ਸੰਗਤਾਂ ਨੂੰ ਦੱਸ ਕੇ, ਆਪਣੇ ਪੁੱਤਰ ਮੋਹਰੀ ਨੂੰ ਸਮਝਾ ਕੇ ਗਏ ਸੀ, ਉਹ ਸਾਰੀ ਮਰਿਆਦਾ ਕਰਨਾ ਕੀਤੀ ਹੈ।
1: ਜਥਾ ਜੋਗ ਕੀ ਨਸ ਹਿਤਕਾਰੀ।
0: ਏਦਾਂ ਸੰਗਤ ਜੀ ਜਥਾ ਜੋਗ ਜੋ ਜੋ ਮਹਾਰਾਜ ਮਰਿਆਦਾ ਦੱਸ ਗਏ ਸੀ, ਉਹ ਸਾਰੀ ਮਰਿਆਦਾ ਉਦਾਂ ਉਦਾਂ ਹੀ ਕੀਤੀ ਹੈ।
1: ਬੈਠ ਹੈ ਸਕਲ ਬਾਵਲੀ ਤੀਰ।
0: ਏਦਾਂ ਬਿਆਸਾ ਦਰਿਆ ਵਿਚ ਫੁੱਲ ਅਰਪਣ ਕਰਕੇ, ਫਿਰ ਵਾਪਸ ਆ ਕਰਕੇ ਜੋ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਮੁਕਤੀ ਸਰੋਵਰ 84 ਪੌੜੀਆਂ ਲਵਾ ਕਰਕੇ ਸ੍ਰੀ ਬੌਲੀ ਸਾਹਿਬ ਆਰੰਭ ਕਰਵਾਇਆ ਸੀ, ਫਿਰ ਸਾਰੀਆਂ ਸੰਗਤਾਂ ਪਾਤਸ਼ਾਹ ਦੇ ਪਵਿੱਤਰ ਸਰੋਵਰ ਬੌਲੀ ਸਾਹਿਬ ਦੇ ਕੋਲ

0: ਧੰਨ ਗੁਰੂ ਅਮਰਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਵਿਚ ਕਾਇਮ ਕਰ ਗਏ ਸਨ, ਓਹੀ ਮਰਿਆਦਾ ਹੁਣ ਸੰਗਤ ਜੀ ਅੰਮ੍ਰਿਤ ਵੇਲੇ ਸੰਧਿਆ ਵੇਲੇ ਦੀਵਾਨ ਸਜਦੇ ਗੁਰੂ ਕੇ ਰਾਗੀ ਰਬਾਬੀ ਸਿੱਖ ਬੈਠ ਕੇ ਕੀਰਤਨ ਕਰਦੇ ਨੇ।
1: ਜਿਨ ਕੇ ਬਿਖੈ ਪਰਮ ਬੈਰਾਗ,
0: ਏਦਾਂ ਜਿਨ੍ਹਾਂ ਗੁਰਸਿੱਖ ਸੰਗਤਾਂ ਦੇ ਹਿਰਦੇ ਵਿਚ ਵੱਡਾ ਬੈਰਾਗ ਹੈ।

ਬਣਦੇ ਨੇ। ਰਤੀ ਭਰ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜਾਣ ਤੋਂ ਬਾਅਦ ਕੋਈ ਵੀ ਢਲਿਆਈ ਆਉਣ ਨਹੀਂ ਦਿੱਤੀ। ਉਵੇਂ ਹੀ ਦੀਵਾਨ ਸਜਦੇ।

0: ਭੋਜਨ ਜਿਹੜੇ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਤਿਆਰ ਹੋਏ ਨੇ, ਤਮਾਮ ਸੰਗਤਾਂ ਇਕੱਤਰ ਹੋਈਆਂ ਨੇ।
1: ਗੋਵਿੰਦਵਾਲ ਮੇਲ ਬਹੁ ਹੋਵਾ।
0: ਗੋਵਿੰਦਵਾਲ ਸਾਹਿਬ

0: ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨਾ ਕੀਤੇ ਨੇ।
1: ਸਕਲ ਭੇਖ ਸਾਧੂ ਸਮੁਦਾਏ,
0: ਬਹੁਤ ਸੰਗਤ ਜੀ ਸਾਧੂ ਜਨ ਵੀ ਜਿਨ੍ਹਾਂ ਨੂੰ ਖਬਰ ਹੋਈ ਕਿ ਗੁਰੂ ਅਮਰਦਾਸ ਜੀ ਪਰਲੋਕ ਸੁਧਾਰ ਗਏ, ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਬਿਰਾਜ ਗਏ ਨੇ। ਏਦਾਂ ਪਰ ਜਿਹੜੇ ਬਹੁਤਿਆਂ ਭੇਖਾਂ ਦੇ ਜੋਗੀ ਜੰਗਮ ਸਰੇਵੜ ਆਦਿਕ ਸਿੱਧਨਾਥ ਸਾਰੇ ਚੱਲ ਕੇ ਆਏ ਨੇ।
1: ਕਰਨ ਆਹਾਰ ਮੇਲ ਕਰ ਆਏ,
0: ਸਾਰਿਆਂ ਨੇ ਆ ਕਰਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਪੰਗਤ ਵਿਚ ਬਹਿ ਕਰਕੇ ਪ੍ਰਸ਼ਾਦਾ ਛਕਣਾ ਕੀਤਾ ਹੈ।
1: ਬਖਸ਼ਿਸ਼ ਤੇ ਬਖਸ਼ਿਸ਼ ਭਈ ਮੰਜੀਆਂ ਜੇ ਤਿਕ,
0: ਤੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੰਗਤ ਜੀ, ਉਸ ਵੇਲੇ ਦਿੱਲੀ ਦੇ ਤਖ਼ਤ ਉਪਰ ਬਾਦਸ਼ਾਹ ਅਕਬਰ ਸੀ। ਉਹਨੇ ਹਿੰਦੁਸਤਾਨ ਨੂੰ ਬਾਹੀਆਂ ਸੂਬਿਆਂ ਵਿਚ ਵੰਡਿਆ ਹੋਇਆ ਸੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਨਾਨਕ ਦੇ ਘਰ ਤੋਂ ਸਾਜੇ ਨਿਵਾਜੇ ਜਿਹੜੇ 22 ਸੰਗਤ ਜੀ ਪ੍ਰਚਾਰਕ ਸਨ, ਮਸੰਦ ਸਨ, 22 ਮੰਜੀਆਂ ਥਾਪ ਕਰਕੇ 22 ਸੂਬਿਆਂ ਅੰਦਰ

0: ਨਾਮ ਜਿਹੜੇ ਗੁਰਸਿੱਖ ਸਨ ਬਾਈ ਸੰਗਤ ਜੀ ਪਾਤਸ਼ਾਹ ਦੇ ਦਰਸ਼ਨਾਂ ਲਈ ਦਰਸ਼ਨੀ ਭੇਟਾ ਲੈ ਕਰਕੇ ਗੁਰਸਿੱਖਾਂ ਦਾ ਸੰਬੰਧ ਲੈ ਕਰਕੇ ਰਸਤਾਂ ਬਸਤਾਂ ਲੈ ਕਰਕੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਉਣਾ ਕੀਤਾ ਹੈ।
1: ਸ੍ਰੀ ਗੁਰੂ ਰਾਮਦਾਸ ਕੇ ਅੱਗੇ
0: ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਅੱਗੇ ਖਲੋ ਕਰਕੇ
1: ਅਰਪ ਅਰਪ ਕਰ ਪਾਇਨ ਲਾਗੇ
0: ਉਹ ਸਾਰਾ ਗੁਰਸਿੱਖ ਸੰਗਤਾਂ ਦਾ ਧਨ ਪਦਾਰਥ ਪਾਤਸ਼ਾਹ ਦੇ ਚਰਨਾਂ ਵਿਚ ਰੱਖਣਾ ਕੀਤਾ ਹੈ।
1: ਜਿਸ ਕੋ ਆਪ ਗਏ ਕਰ ਟੀਕਾ
0: ਏਦਾਂ ਸੰਗਤ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਹੱਥੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਲੈ ਕਰਕੇ ਜਿਸ ਵੇਲੇ ਗੁਰੂ ਰਾਮਦਾਸ ਜੀਆਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ, ਪੰਜ ਪੈਸੇ ਨਾਰੀਅਲ ਔਰ ਸੰਗਤ ਜੀ ਗੁਰਤਾ ਦਾ ਤਿਲਕ ਬਖਸ਼ਿਸ਼ ਕਰਕੇ ਗਏ ਨੇ।
1: ਕੌਣ ਹਟਾਏ ਸਕੈ ਤਿਨ ਲੀਕਾ
0: ਫਿਰ ਆਪਸ ਦੇ ਵਿਚ ਉਹ ਬਾਈ ਜਿਹੜੇ ਮਸੰਦ ਗੱਲਾਂ ਕਰਦੇ ਕਿ ਭਾਈ ਕੌਣ ਹਟਾ ਸਕਦਾ ਹੈ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਆਪਣੇ ਹੱਥੀ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗਏ ਹੋਵਣ ਜੀ।
1: ਮੋਹਨ ਅਪਰ ਮੋਹਰੀ ਦੂਵਾ
0: ਫਿਰ ਸੰਗਤ ਜੀ ਮਹਾਰਾਜ ਗੁਰੂ ਅਮਰਦਾਸ ਜੀਆਂ ਦੇ ਦੋਨੋਂ ਪੁੱਤਰ ਵੱਡੇ ਛੋਟੇ ਬਾਬਾ ਮੋਹਨ ਤੇ ਮੋਹਰੀ ਉਹ ਵੀ

0: मन जेड़े टिकाओ विच नहीं आ सके, जदों सच्चे सतगुरु जी लोक तो परलोक सुधार गए, ओदों दे बैरागी जाय होए फिरदे ने।
1: श्री गुर रामदास महाराज।
0: धन गुरु रामदास महाराज, जेड़े राजियां दे राजे महाराजियां दे महाराजे हन।
1: महद बिलोचन लाज जहाजा।
0: पातशाह जी एदां संगत जी मन विच बैठे सोचदे भी की करिए, जिस कारण इन्हां दे पुत्रां नूं हौसला आ जावे, धीरज आ जावे। हर वेले अखां चों जल सुटदे रहिंदे, बैराग करदे ने। की इन्हां नूं आखीए की बचन बिलास करिए, जिस कारण ਇਹ ਇੱਦਾਂ ਆਪਣੀ ਸੁਧ ਬੁੱਧ ਸੰਭਾਲਣ, ਬੈਰਾਗ ਚੋਂ ਬਾਹਰ ਆਵਣ ਜੀ।
1: ਬਹੁ ਕੋਮਲ ਜਿਨ ਸਰਲ ਸੁਭਾਉ।
0: ਧੰਨ ਗੁਰੂ ਰਾਮਦਾਸ ਮਹਾਰਾਜ, ਕਵੀ ਜੀ ਆਖਦੇ ਵੀ ਬੜੇ ਕੋਮਲ ਸੰਭਾਅ ਦੇ ਮਾਲਕ ਨੇ ਮਹਾਰਾਜ, ਨਿਮਰਤਾ ਦੇ ਪੁੰਜ ਹਨ।
1: ਨਹਿ ਪਿਖ ਸਕੈ ਭੰਗ ਮਨ ਕਾਉ।
0: ਮਹਾਰਾਜ ਕਿਸੇ ਨੂੰ ਵੀ ਦੁੱਖ ਦੇ ਸਹਿਤ ਵੇਖ ਨਹੀਂ ਸਕਦੇ। ਸੰਗਤ ਜੀ, ਕੋਈ ਦੁਖੀ ਹਿਰਦੇ ਵਾਲਾ ਬੈਠਾ ਹੁੰਦਾ, ਪਾਤਸ਼ਾਹ ਤੋਂ ਸਹਾਰ ਨਾ ਹੁੰਦਾ, ਮਹਾਰਾਜ ਮਨ ਹੀ ਮਨ ਵਿੱਚ ਸੋਚਦੇ ਵੀ ਕੀ ਕਰੀਏ ਜੋ ਇਹਨਾਂ ਦਾ

0: ਵਿਚਾਰਾਂ ਜੀਆਂ ਕੀਤੀਆਂ ਮਨ ਵਿੱਚ ਸੋਚਿਆ ਹੈ।
1: ਭਏ ਪ੍ਰਵੇਸ਼ ਸਦਨ ਗੁਣ ਖਾਨੇ।
0: ਪਾਤਸ਼ਾਹ ਜੀ ਸੰਗਤ ਵਿੱਚੋਂ ਉੱਠ ਖਲੋਤੇ। ਸੰਗਤ ਜੀ ਹੁਣ ਕਿਉਂਕਿ ਗੋਬਿੰਦਵਾਲ ਸਾਹਿਬ ਦੇ ਅੰਦਰ ਸੰਗਤਾਂ ਬਹੁਤ ਬੈਰਾਗ ਕਰ ਰਹੀਆਂ ਸਨ, ਪਾਤਸ਼ਾਹ ਨੇ ਹੁਣ ਇੱਕ ਕੌਤਕ ਰਚਨਾ ਹੈ ਜਿਸ ਦੇ ਕਾਰਨ ਸਾਰਿਆਂ ਦਾ ਧਿਆਨ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਵੱਲ ਖਿੱਚਿਆ ਜਾਵੇਗਾ। ਪਾਤਸ਼ਾਹ ਜੀ ਏਦਾਂ ਬੈਠੇ ਬਿਠਾਏ ਸੰਗਤ ਜੀ ਵਿੱਚੋਂ ਉੱਠੇ ਨੇ। ਉੱਠ ਕਰਕੇ ਮਹਾਰਾਜ ਆਪਣੇ ਘਰ ਵੱਲ ਨੂੰ ਗ੍ਰਹਿ ਵੱਲ ਨੂੰ ਚਾਲਾ ਪਾਇਆ ਹੈ।
1: ਰਹੇ ਇਕਾਂਕੀ ਬੈਠ ਗਸਾਈ।
0: ਮਹਾਰਾਜ ਘਰ ਵਿੱਚ ਜਾ ਕਰਕੇ ਕੱਲੇ ਹੀ ਬਹਿ ਗਏ ਨੇ, ਕਿਸੇ ਨੂੰ ਕੋਲ ਨਹੀਂ ਆਉਣ ਦਿੰਦੇ ਜੀ।
1: ਅੰਤਰ ਬ੍ਰਿਤੀ ਰਹੇ ਸੁਖ ਪਾਈ।
0: ਮਹਾਰਾਜ ਬੜੇ ਸੁਖ ਸਰੂਪ ਸ਼ਾਂਤੀ ਦੇ ਪੁੰਜ ਇਕਾਂਤ ਚਿਤ ਹੋ ਕਰਕੇ ਕੱਲੇ ਹੀ ਸੰਗਤ ਜੀ ਆਪਣੇ ਘਰ ਅੰਦਰ ਬਰਾਜੇ ਨੇ।
1: ਵਹਿਰ ਨਿਕਸ ਕਰ ਨਾ ਹੈ ਨਾ ਬੈਠ ਹੈ।
0: ਮਹਾਰਾਜ ਨੇ ਹੁਣ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਹੈ, ਸੰਗਤ ਵਿੱਚ ਆਉਂਦੇ ਨੇ, ਕੱਲੇ ਅੰਦਰ ਬੈਠੇ ਰਹਿੰਦੇ ਨੇ।
1: ਸਿੱਖ ਸੰਗਤ ਜਹੈ ਸਕਲ ਇਕੱਠ ਹੈ।
0: ਜਿੱਥੇ ਸੰਗਤ ਜੀ ਬਹੁਤਾਤ ਸੰਗਤਾਂ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੁਣ ਐਸਾ ਕੌਤਕ ਰਚਿਆ ਹੈ। ਸੰਗਤ ਵਿੱਚੋਂ ਉੱਠ ਕੇ ਮਹਾਰਾਜ ਘਰ ਅੰਦਰ ਚਲੇ ਗਏ। ਘਰ ਦੇ ਅੰਦਰ ਹੀ ਬੈਠੇ ਰਹਿੰਦੇ ਪਾਤਸ਼ਾਹ ਜੀ, ਕਦੇ ਵੀ ਬਾਹਰ ਨਾ ਆਉਂਦੇ। ਹੁਣ ਸੰਗਤਾਂ ਨੇ ਸੰਗਤ ਜੀ ਉਹ ਬੈਰਾਗ ਵਾਲਾ ਸੁਭਾਅ ਛੱਡ ਕੇ ਇਹ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਮਹਾਰਾਜ ਨੂੰ ਕੀ ਹੋ ਗਿਆ ਏ, ਪਾਤਸ਼ਾਹ ਜੀ ਸੰਗਤ ਵਿੱਚ ਆਉਂਦੇ ਨਹੀਂ। ਗੁਰੂ ਅਮਰਦਾਸ ਤੇ ਸੰਗਤਾਂ ਵਿੱਚ ਬੈਠੇ ਰਹਿੰਦੇ ਸਨ, ਐਸੀਆਂ ਵਿਚਾਰਾਂ ਹੋਈਆਂ। ਫਿਰ ਸੰਗਤਾਂ ਅਗਲੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ ਕਿ ਵਿਚਾਰਾਂ ਜੀਆਂ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਨਗੀਆਂ। ਬਾਬਾ ਬੁੱਢਾ ਸਾਹਿਬ ਜੀ, ਆਪ ਗੁਰੂ ਨਾਨਕ ਦੇ ਘਰ ਦੇ ਵੱਡੇ ਪ੍ਰਾਤਨ ਗੁਰਸਿੱਖ ਹੋ, ਕਿਰਪਾ ਕਰਕੇ ਆਪ ਜੀ ਜਾਵੋ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰੋ ਵੀ ਸੰਗਤਾਂ ਵਿੱਚ ਆਇਆ ਕਰੇ, ਦਰਸ਼ਨ ਬਖਸ਼ਿਆ ਕਰੇ, ਕੋਈ ਬਚਨ ਬਲਾਸ ਮਹਾਰਾਜ ਸੰਗਤਾਂ ਨਾਲ ਕਰਿਆ ਕਰਨ। ਸੰਗਤਾਂ ਦੂਰ ਦੁਰੇਡਿਆਂ ਤੋਂ ਦਰਸ਼ਨਾਂ ਲਈ ਆਉਂਦੀਆਂ ਨੇ। ਇਹ ਇਤਿਹਾਸ ਕੱਲ ਦਿਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰਨਗੇ। ਇਥੋਂ ਤੱਕ ਅੱਜ ਦਾ ਇਤਿਹਾਸ ਆਇਆ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ ਇਤਿਹਾਸ ਗੁਰੂ ਸ਼ਬਦ ਦੇ ਹਿਰਦਿਆਂ ਵਿੱਚ ਵਸਾਉਣਾ ਜੀ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰੇ, ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ। ਆਓ ਦੋ ਪੰਕਤੀਆਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਦੀ, ਵਿਦਿਆਰਥੀ ਦਮਦਮ ਟਕਸਾਲ ਅਤੇ ਉਹਨਾਂ ਦੇ ਸਾਧ ਸੰਗਤ ਜੀ, ਹੁਣ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਅਤੇ ਉਹਨਾਂ ਦਾ ਢਾਡੀ ਜਥਾ, ਆਪ ਸੰਗਤ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਜੋ ਪਿਛਲੇ ਸਮੇਂ ਵਿੱਚ ਗੁਰੂ ਘਰ ਵਿਖੇ ਪਾਠ ਬੋਧ ਸਮਾਗਮ ਆਰੰਭ ਹੋਏ ਸਨ, ਸਮਾਗਮਾਂ ਕਰਕੇ ਵਿਸ਼ਰਾਮ ਸੀ, ਸੋ ਅੱਜ ਤੋਂ ਪਾਠ ਬੋਧ ਸਮਾਗਮਾਂ ਦੀ ਆਰੰਭਤਾ ਹੋਵੇਗੀ। ਕੱਲ੍ਹ ਸਵੇਰੇ ਸਾਧ ਸੰਗਤ ਜੀ 6 ਵਜੇ ਗੁਰੂ ਘਰ ਵਿਖੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਅੰਮ੍ਰਿਤ ਬਲਾਕੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਸਵੇਂ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅੱਜ ਸਾਧ ਸੰਗਤ ਦੀ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ 3 ਸ਼੍ਰੀ ਅਖੰਡਪੁਰ ਸਾਹਿਬ ਗੁਰੂ ਘਰ ਵਿਖੇ ਆਰੰਭ ਹੋਏ ਨੇ, 1 ਸ਼੍ਰੀ ਅਖੰਡਪੁਰ ਸਾਹਿਬ ਗੈਲਰੀ ਹਾਲ ਵਿੱਚ ਪਿੰਡ ਦੁਸਾਂਝ ਕਲਾਂ ਦੀਆਂ ਸੰਗਤਾਂ ਦੇ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਪ੍ਰਾਰੰਭ ਹੋਏ ਨੇ। ਐਤਵਾਰ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਪ ਸੰਗਤਾਂ ਨੇ ਸਾਧ ਸੰਗਤ ਜੀ ਉਹ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੌਣ ਵਾਲੇ ਸਮਾਗਮਾਂ ਵਿੱਚ ਵੀ ਆਪ ਜੀ ਨੇ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।

0: ਵਾਹਿਗੁਰੂ ਜੀ। ਹੈ ਕਹਤੇ ਨਾਨਕ ਸ਼ਾਹਜ ਨੇ, ਵੋ ਪੂਰੇ ਹੈ ਆਗਾਹ ਗੁਰੂ। ਹੈ ਕਹਤੇ ਨਾਨਕ ਸ਼ਾਹਜ ਨੇ, ਵੋ ਪੂਰੇ ਹੈ ਆਗਾਹ ਗੁਰੂ। ਨਿਤ ਲੁਤਫੋ ਕਰਮ ਸੇ ਕਰਤੇ ਹੈ ਹਮ ਲੋਗੋ ਕਾ ਨਿਰਵਾਹ ਗੁਰੂ। ਇਸ ਅਜ਼ਮਤ ਕੇ ਇਸ ਬਖਸ਼ਿਸ਼ ਕੇ ਹੈ ਬਾਬਾ ਨਾਨਕ ਸ਼ਾਹ ਗੁਰੂ। ਸਭ ਸੀਸ ਝੁਕਾ ਕੇ ਅਦਬ ਸੇ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਤੋਂ ਪਹਿਲਾਂ ਸਤਿਕਾਰਯੋਗ ਵੀਰ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ ਰਾਓ ਕੇ ਵਾਲੇ, ਆਪ ਦੀਆਂ ਦੇ ਨਾਲ ਸ਼ਬਦ ਤੇ ਉੱਤਮ ਹਰ ਕੀ ਕਥਾ। ਨਾਮ ਸੁਨਤ ਦਰਦ ਦੁਖ ਲਥਾ, ਆਪ ਦੀਆਂ ਦੇ ਨਾਲ ਕਥਾ ਦੁਆਰਾ ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਪ ਜੀਆਂ ਨੇ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਦੀ ਬਾਤ ਸਰਵਣ ਕੀਤੀ ਹੈ। ਗੁਰੂ ਬਾਬਾ ਜੀ ਕਿਰਪਾ ਕਰਨ, ਤੁਹਾਡਾ ਸੁਣਿਆ ਹੋਇਆ ਥਾਏ ਪਾਉਣ ਤੇ ਆਪਣੇ ਦਰੋਂ ਘਰੋਂ ਆਪਣੀ ਸਿੱਕੀ ਦੇ ਨਾਲ ਨਿਵਾਜਣ। ਅੰਮ੍ਰਿਤ ਵੇਲੇ ਦਾ ਜਾਗਣਾ ਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉੱਜਮ ਚਾਓ ਮੇਰੇ ਦਤਾਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਆਓ ਇਤਿਹਾਸ ਦਾ ਪ੍ਰਕਰਨ, ਪਿਛਲੇ ਰੋਜ ਆਪ ਦੇ ਸਨਮੁਖ ਕਹਿ ਰਿਹਾ ਸਾਂ, ਨੁਸ਼ਹਿਰੇ ਦਾ ਚੌਧਰੀ ਹੈ ਸਾਹਿਬ ਰਾਏ। ਮਾਝੇ ਦਾ ਨਗਰ ਹੈ ਨੁਸ਼ਹਿਰਾ, ਪਨੂਆ ਜਿਹਨੂੰ ਕਹਿੰਦੇ ਨੇ, ਨੁਸ਼ਹਿਰਾ ਪਨੂਆ। ਉੱਥੇ ਦਾ ਚੌਧਰੀ ਹੈ ਸਾਹਿਬ ਰਾਏ। ਜ਼ਾਲਮ ਹਕੂਮਤ ਦੇ ਨਾਲ ਇਹਦੀ ਚੰਗੀ ਬਣਦੀ ਹੈ। ਜਿਹਦੀ ਹਕੂਮਤ ਨਾਲ ਬਣਦੀ ਹੋਵੇ ਤਾਂ ਹਕੂਮਤ ਉਹਨੂੰ ਧੱਕੇ ਕਰਨ ਵਾਸਤੇ ਖੁੱਲੇ ਅਖਤਿਆਰ ਦੇ ਦਿਆ ਕਰਦੀ। ਇਹ ਚ ਕੋਈ ਅਤਕਥਨੀ ਨਹੀਂ ਹੈ, ਚਾਹੇ ਪੁਰਾਤਨ ਹਕੂਮਤਾਂ ਹੋਣ ਤੇ ਚਾਹੇ ਅਜੋਕੀਆਂ ਹੋਣ। ਜਿਹੜੀ ਹਕੂਮਤ ਹੈ ਉਹਨੂੰ ਜੀ ਹਜ਼ੂਰੀ ਕਰਨ ਵਾਲਾ ਚਾਹੀਦਾ ਤੇ ਝੂਠ ਦਾ ਸਹਾਰਾ ਦੇਣ ਵਾਲਾ ਬੰਦਾ ਉਹਨਾਂ ਨੂੰ ਚਾਹੀਦਾ, ਸੱਚ ਬੋਲਣ ਵਾਲਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਰੋੜ ਦੀ ਤਰ੍ਹਾਂ ਰੜਕਦਾ ਹੈ, ਕਿਉਂਕਿ ਹਕੂਮਤ ਹੈ ਝੂਠ ਦੇ ਸਕਾਰੇ ਸਹਾਰੇ ਟਿੱਕੀ ਹੋਈ। ਹੁਣ ਸਾਹਿਬ ਰਾਏ ਦੀ ਜ਼ਾਲਮ ਹਕੂਮਤ ਦੇ ਨਾਲ ਚੰਗੀ ਬਣਦੀ ਹੈ ਤੇ ਹਕੂਮਤ ਨੇ ਇਹਨੂੰ ਖੁੱਲ ਦੇ ਕੇ ਛੱਡੀ ਹੋਈ ਸੀ ਕਿ ਤੂੰ ਮਨ ਆਈਆਂ ਕਰ ਸਕਦਾ, ਪਰ ਜਾਣਾ ਜਿੰਨਾ ਧੱਕਾ ਹੁੰਦਾ ਉਨਾ ਧੱਕਾ ਕਰ ਉਹਨਾਂ ਲੋਕਾਂ ਦੇ ਨਾਲ ਜਿਹੜੇ ਸਾਡੀ ਸਰਕਾਰ ਸਾਡੀ ਹਕੂਮਤ ਦੇ ਬਾਗੀ ਨੇ। ਜਦੋਂ ਇਹ ਗੱਲ ਆਖੀ ਹੈ, ਸਾਹਿਬ ਰਾਜ ਦੀ ਨਜ਼ਰਾਂ ਦੇ ਅੰਦਰ ਬਾਗੀ ਸਭ ਤੋਂ ਪਹਿਲਾਂ ਸਿੱਖ ਤੇ ਦੂਜੇ ਨੰਬਰ ਤੇ ਜਿਹੜੇ ਜ਼ਿਮੀਦਾਰ ਨੇ ਇਹ ਇਹਨਾਂ ਨੂੰ ਬਾਗੀ ਦੀਦੇ ਨੇ। ਜ਼ਿਮੀਦਾਰ ਕਿਸੇ ਵੀ ਫਿਰਕੇ ਨੂੰ ਬਿਲੋਂਗ ਕਰਦਾ ਹੋ ਸਕਦਾ, ਜਿਹੜਾ ਕਿਸਾਨੀ ਕਰਦਾ ਹੋਵੇ ਉਹ ਜ਼ਿਮੀਦਾਰ, ਜਿਹੜਾ ਖੇਤੀ ਕਰਦਾ ਉਹ ਜ਼ਿਮੀਦਾਰ ਹੈ, ਪਰ ਸਿੱਖ ਗੁਰੂ ਨਾਨਕ ਨੂੰ ਮੰਨਣ ਵਾਲਾ, ਗੁਰੂ ਨਾਨਕ ਤੇ ਟੇਕ ਰੱਖਣ ਵਾਲਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਣ ਵਾਲਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਗੁਰੂ ਮੰਨਣ ਵਾਲਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ। ਹੁਣ ਹਕੂਮਤ ਨੇ ਇਹਨੂੰ ਖੁੱਲ ਦਿੱਤੀ ਹੈ ਸਾਹਿਬ ਰਾਏ ਨੂੰ, ਇਹਨੇ ਸਿੱਖਾਂ ਔਰ ਸਿੱਖਾਂ ਦੇ ਉੱਪਰ ਅਤਿਆਚਾਰ ਕਰਨੇ ਸ਼ੁਰੂ ਕੀਤੇ। ਘਰਿਆਲੇ ਵਾਲੇ ਦੋ ਸਿੱਖਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਇਹ ਮੰਨੇ ਨਾ। ਇਹਦੇ ਅੱਗਿਓਂ ਆਖਿਆ ਕਿ ਸਿੱਖੋ, ਤੁਸੀਂ ਕਹਿੰਦੇ ਹੋ ਕਿ ਤੁਹਾਡੀਆਂ ਫਸਲਾਂ ਦਾ, ਤੁਹਾਡੀਆਂ ਜ਼ਮੀਨਾਂ ਦੇ ਵਿੱਚ ਉਜਾੜਾ, ਫਸਲਾਂ ਦਾ ਉਛਾੜਾ ਮੇਰੀਆਂ ਘੋੜੀਆਂ ਕਰਦੀਆਂ, ਮੇਰੇ ਤੋਂ ਘੋੜੀਆਂ ਨੂੰ ਬੰਨਣ ਵਾਸਤੇ ਰੱਸੇ ਨਹੀਂ ਹੈ। ਹੁਣ ਬਜ਼ੁਰਗ ਸਿਆਣੇ ਕਹਿਣ ਲੱਗੇ ਕਿ ਰੱਸੇ ਸਾਂਡਦੇ ਅਸੀਂ ਮੱਟ ਕੇ ਦੇ ਦਿੰਦੇ ਹਾਂ। ਅੱਗਿਓਂ ਪਤਾ ਹੰਕਾਰਿਆ ਹੋਇਆ ਕੀ ਕਹਿਣ ਲੱਗਾ, ਮੇਰੇ ਘੋੜੀਆਂ ਦੇ ਗਲਾਂ ਦੇ ਵਿੱਚ ਸਣਾਂ ਦੇ ਰੱਸੇ ਨੇ, ਸਿੱਖੋ ਤੁਹਾਡੇ ਬਾਲਾਂ ਦੇ ਰੱਸੇ ਵੱਟ ਕੇ ਪਾਵਾਂਗਾ, ਮੈਂ ਤੁਹਾਡੇ ਦਾੜੇ ਮੁੰਨਾਂਗਾ, ਤੁਹਾਡੇ ਕੇਸ ਕਤਲ ਕਰਾਂਗਾ, ਫਿਰ ਮੈਂ ਬਜ਼ੁਰਗਾਂ ਦੇ ਕੋਲੋਂ ਉਹਨਾਂ ਦੇ ਰੱਸੇ ਵਟਾਵਾਂਗਾ ਤੇ ਆਪਣੀਆਂ ਘੋੜੀਆਂ ਦੇ ਗਲਾਂ ਦੇ ਵਿੱਚ ਪਾ ਕੇ ਕੀਲਿਆਂ ਦਾ ਮੰਨਾਂਗਾ। ਹੁਣ ਜਦੋਂ ਇਹ ਗੱਲ ਆਖੀ ਹੈ ਸਿੱਖ ਬਰਦਾਸ਼ਤ ਕਰਦਾ ਕੇਸ ਗੁਰੂ ਦੀ ਮੋਹਰ ਹੈ ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਹੁਣ ਪਾਤਸ਼ਾਹ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਹੈ ਇਹ ਪਾਪੀ ਜੁਰਮਾਨਾ ਗੁਰੂ ਦੀ ਮੋਹਰ ਨੂੰ ਇਹ ਸ਼ਬਦ ਆਖੇ ਇਹ ਬੋਲ ਬੋਲੇ ਸਿੱਖ ਕਦੋਂ ਬਰਦਾਸ਼ਤ ਕਰਦੇ ਆ। ਸਿੱਖਾਂ ਨੇ ਟੈਂਟਾਂ ਨਿਬੇੜਿਆ ਇਹਦੀਆਂ ਤਬੀਲੇ ਚੋਂ ਘੋੜੀਆਂ ਕੱਢ ਲਈਆਂ। ਜਦੋਂ ਘੋੜੀਆਂ ਨੂੰ ਤਬੀਲੇ ਚੋਂ ਕੱਢਿਆ ਨਾ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲ ਜਾ ਕੇ ਵੇਚ ਦਿੱਤੀਆਂ। ਉਹਨਾਂ ਦੀ ਮਾਇਆ ਲਿਆ ਕੇ ਤਾਰਾ ਸਿੰਘ ਬਾ ਨਗਰ ਦੇ ਰਹਿਣ ਵਾਲੇ ਇੱਕ ਬ੍ਰਹਮ ਗਿਆਨੀ ਪੁਰਸ਼ ਨੇ ਰੱਬ ਨੂੰ ਮੰਨਣ ਵਾਲੇ ਹੈ ਭਾਈ ਤਾਰਾ ਸਿੰਘ ਜੀ ਹੁਣਾਂ ਨੇ ਆਪਣੇ ਨਗਰ ਵਾ ਦੇ ਅੰਦਰ ਨਾ ਆਪਣੀ ਜ਼ਮੀਨ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜਿੱਥੇ ਲੰਗਰ ਦੀ ਪ੍ਰਥਾ ਚੱਲਦੀ ਹੈ ਸੰਗਤ ਤੇ ਪੰਗਤ ਇੱਕ ਬਰਾਬਰ ਹੈ ਉੱਥੇ ਕੁਛ ਨਹੀਂ ਵੇਖਿਆ ਜਾਂਦਾ ਇਹ ਊਚ ਹੈ ਕਿ ਨੀਚ ਹੈ ਇਹ ਜੈਨੀ ਆ ਕੇ ਬੋਧੀ ਹੈ ਇਹ ਪਾਰਸੀ ਆ ਕੇ ਸਰੇਵੜਾ ਹੈ ਇਹ ਹਿੰਦੂ ਆ ਕੇ ਮੁਸਲਮਾਨ ਹੈ ਇਹ ਸਿੱਖ ਹੈ ਕਿ ਸਿੱਖ ਦਾ ਵੈਰੀ ਹੈ। ਇੱਥੇ ਕੀ ਵੇਖਿਆ ਜਾਂਦਾ ਇੱਥੇ ਪਾਤਸ਼ਾਹ ਦਾ ਬਚਨ ਵਿੱਚ ਪਗਾਇਆ ਜਾਂਦਾ ਪਹਿਲੇ ਪੰਗਤ ਪਛੇਰੇ ਸੰਗਤ ਕੋਈ ਆ ਜਾਵੇ ਉਹਨੂੰ ਬਾਹੋਂ ਫੜ ਕੇ ਪਹਿਲਾਂ ਗੁਰੂ ਨਾਨਕ ਦੇ ਦਰ ਘਰ ਦੇ ਉਹ ਲੰਗਰ ਛਕਾਇਆ ਜਾਂਦਾ ਪਾਤਸ਼ਾਹ ਦਾ ਬਚਨ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ। ਸਿੱਖ ਨੇ ਪਹਿਲਾਂ ਪੰਗਤ ਵਿੱਚ ਬੈਠਣਾ ਭਾਵ ਕੇ ਲੰਗਰ ਛਕਣਾ ਉਸ ਤੋਂ ਬਾਅਦ ਗੁਰੂ ਕੀ ਸੰਗਤ ਕਰਨੀ ਹੈ ਤਾਂ ਸੰਗਤ ਦੇ ਵਿੱਚ ਇਕਾਗਰ ਚਿੱਤ ਬੈਠ ਕੇ ਗੁਰੂ ਦੀ ਬਚਨ ਦੇ ਸਰਵਣ ਕਰਨਾ ਹੈ। ਹੁਣ ਭਾਈ ਤਾਰਾ ਸਿੰਘ ਜੀ ਬਾਹਰ ਜਿਹੜੇ ਨੇ ਇਹਨਾਂ ਦੇ ਕੋਲ ਵਿਦਿਆ ਪ੍ਰਾਪਤ ਕਰਨ ਵਾਸਤੇ ਹਰ ਵੇਲੇ 40-45 ਸਿੰਘ ਪਚੰਗੀ ਔਰ ਬਜ਼ੁਰਗ ਰਹਿੰਦੇ ਹੋਏ ਨੇ ਨੌਜਵਾਨ ਰਹਿੰਦੇ ਨੇ। ਆ ਪਾਠ ਬੋਧਨ ਸਮਾਗਮ ਦੀ ਅੱਜ ਦੁਆਰਾ ਥੋੜੇ ਦਿਨ ਆਪਣੇ ਸ਼ਹੀਦੀ ਸਮਾਗਮਾਂ ਕਰਕੇ ਵਿਰਾਮ ਦਿੱਤਾ ਸੀ ਨਾ ਪਾਠ ਬੋਧਨ ਸਮਾਗਮ ਅੱਜ ਫਿਰ ਆਰੰਭ ਹੋ ਜਾਣੇ ਨੇ। ਗਿਆਨੀ ਜੀ ਹੁਣੀ ਵੱਡਾ ਅਪਰਪਲਾਲਾ ਹੈ ਬਜ਼ੁਰਗ ਆਉਂਦੇ ਨੇ ਨੌਜਵਾਨ ਆਉਂਦੇ ਨੇ ਬੱਚੇ ਆਉਂਦੀਆਂ ਨੇ ਬੱਚੀਆਂ ਆਉਂਦੀਆਂ ਨੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਸੰਥਿਆ ਕਰਦੇ ਨੇ ਬਾਣੀ ਦਾ ਅਦਬ ਕਰਦੇ ਨੇ ਬਾਣੀ ਦਾ ਉਚਾਰਨ ਸਿੱਖਦੇ ਨੇ। ਸਤਿਗੁਰਾਂ ਦਾ ਵਚਨ ਇਹ ਵੀ ਜਿਨ ਪਾਏ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀ ਹਮਾਰਾ। ਹੁਣ ਭਾਈ ਤਾਰਾ ਸਿੰਘ ਜੀ ਦਾ ਕਰਮ ਹੈ ਕਿ ਲੰਗਰ ਚਲਾਉਣੇ ਸ਼ਬਦ ਦੇ ਨਾਲ ਸੰਗਤ ਨੂੰ ਜੋੜਨਾ। ਜਦੋਂ ਇਹ ਲਖਮੀਰ ਸਿੰਘ ਤੇ ਸਰਦਾਰ ਅਮਰ ਸਿੰਘ ਜੀ ਘਰਿਆਲੇ ਵਾਲਿਆਂ ਨੇ ਇਹ ਮਾਇਆ ਲਿਆ ਕੇ ਇਹਨਾਂ ਨੂੰ ਦਿੱਤੀ ਆ ਨਾ ਇਹ ਕਹਿਣ ਲੱਗੇ ਕਿ ਮਾਇਆ ਦੀ ਕੋਈ ਲੋੜ ਨਹੀਂ। ਫਿਰ ਕਹਿੰਦੇ ਕਾਹਦੀ ਲੋੜ ਹੈ ਇਹ ਮਾਇਆ ਤਾਂ ਅਸੀਂ ਕੋਲ ਰੱਖ ਨਹੀਂ ਸਕਦੇ। ਕਹਿੰਦੇ ਇਹਦੀ ਰਸਤ ਵਾਸਤੇ ਲੈ ਕੇ ਆਓ ਗੁਰੂ ਕੇ ਲੰਗਰ ਦੇ ਵਿੱਚ ਪਾ ਦਿਓ ਆਪਾਂ ਲੰਗਰ ਚਲਾਉਣਾ ਸ਼ੁਰੂ ਚੱਲਦਾ ਹੈ ਲੰਗਰ ਦੇ ਵਿੱਚ ਰਸਤਾ ਮਸਤਾ ਪਾ ਦਿੰਦੇ। ਹੁਣ ਭਾਈ ਤਾਰਾ ਸਿੰਘ ਜੀ ਹੁਣਾਂ ਨੇ ਪਤਾ ਨਹੀਂ ਅਮਰ ਸਿੰਘ ਤੇ ਬਘੇਲ ਸਿੰਘ ਮਾਇਆ ਕਿੱਥੋਂ ਲੈ ਕੇ ਆਈ ਆ। ਬਘੇਲ ਸਿੰਘ ਜੀ ਕਹਿਣ ਲੱਗੇ ਕਿ ਠੀਕ ਹੈ ਬਾਬਾ ਤਾਰਾ ਸਿੰਘ ਜੀ ਆਪ ਦੀਆਂ ਦਾ ਹੁਕਮ ਅਸੀਂ ਰਸਤਾ ਮਸਤਾ ਲੈ ਕੇ ਆਉਂਦੇ ਹਾਂ ਇਹ ਤੁਸਾਂ ਗੁਰੂ ਕੇ ਲੰਗਰ ਵਿੱਚ ਪਾ ਦੇਣੀਆਂ। ਲੰਗਰ ਦੇ ਵਿੱਚ ਰਸਤਾ ਮਸਤਾ ਪਾ ਦਿੱਤੀਆਂ ਗਈਆਂ ਲੰਗਰ ਚੱਲਦਾ ਹੈ। ਹੁਣ ਇੱਧਰ ਸਾਹਿਬ ਰਾਜ ਟੈਕ ਕੇ ਨਹੀਂ ਬੈਠਾ ਉਹਦੇ ਤਬੇਲੇ ਚੋਂ ਘੋੜੀਆਂ ਕੱਢੀਆਂ ਨੇ। ਹੁਣ ਜਦੋਂ ਘੋੜੀਆਂ ਕੱਢੀਆਂ ਟੈਕ ਕੇ ਨਾ ਬੈਠਾ ਇਹਨੇ CID ਕੀਤੇ ਕਿ ਮੇਰੀਆਂ ਘੋੜੀਆਂ ਕੌਣ ਕੱਢ ਕੇ ਲੈ ਗਿਆ। ਪਤਾ ਲੱਗਾ ਕਿ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਇਹ ਘਰਿਆਲੇ ਨਗਰ ਦੇ ਰਹਿਣ ਵਾਲੇ ਇਹਨਾਂ ਦੋਨਾਂ ਨੇ ਘੋੜੀਆਂ ਕੱਢੀਆਂ। ਫਿਰ ਉਹਨਾਂ ਦੀ ਪਿੱਛਾ ਕੀਤਾ ਹੈ ਵੀ ਘੋੜੀਆਂ ਗਈਆਂ ਕਿੱਥੇ ਹੈ। ਇਹਨੂੰ ਪਤਾ ਲੱਗਾ ਕਿ ਮਹਾਰਾਜਾ ਪਟਿਆਲਾ ਸਰਦਾਰ ਆਲਾ ਸਿੰਘ ਦੇ ਤਬੀਲੇ ਦੇ ਵਿੱਚ ਵੇਚ ਕੇ ਆਏ ਇਹਨੇ ਦੋਨੇ ਜਾਣੇ। ਉਹ ਮਾਇਆ ਬਾਰੇ ਪਤਾ ਲੱਗ ਗਿਆ। ਜਦੋਂ ਮਾਇਆ ਬਾਰੇ ਪਤਾ ਲੱਗਾ ਇਹ ਸਾਹਿਬ ਰਾਏ ਭਾਈ ਤਾਰਾ ਸਿੰਘ ਦੇ ਕੋਲ ਆਉਂਦੇ ਨੇ। ਕੋਲ ਆਉਂਦਿਆਂ ਸਾਰ ਦਬਕਾਉਣਾ ਸ਼ੁਰੂ ਕਰ ਦਿੱਤਾ। ਸਿੱਖ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦਾ ਆਧਾਰ ਕਿਸੇ ਦਾ ਰੱਖਦਾ ਨਹੀਂ। ਜਦੋਂ ਇਹਨੇ ਧਮਕਾਉਣਾ ਸ਼ੁਰੂ ਕੀਤਾ ਭਾਈ ਤਾਰਾ ਸਿੰਘ ਜੀ ਦੇ ਕੋਲ 40-45 ਸਿੰਘ ਜਿਹੜੇ ਨੇ ਵਿਦਿਆ ਪ੍ਰਾਪਤ ਕਰਦੇ ਨੇ ਨਾ ਉਹ ਹਰ ਵੇਲੇ ਤਿਆਰ ਬਾਰ ਤਿਆਰ ਕੋਲ ਰਹਿੰਦੇ ਨੇ। ਜਦੋਂ ਉਸਤਾਦ ਨੂੰ ਕੁਛ ਆਖਣਾ ਕੀਤਾ ਨਾ ਇਹ ਸਿੰਘਾਂ ਨੇ ਇਹਨੂੰ ਚਾਟਾ ਛਕਾ ਦਿੱਤਾ ਇਹਦਾ ਸੋਧਾ ਲਾ ਦਿੱਤਾ। ਹੁਣ ਸਾਹਿਬ ਰਾਏ ਦੋ ਗੱਲਾਂ ਤੋਂ ਬੜਾ ਦੁਖੀ ਹੈ। ਉਹ ਸਰੀਰਕ ਕਸ਼ਟ ਤੋਂ ਇੰਨਾ ਦੁਖੀ ਨਹੀਂ ਹੈ ਜਿੰਨਾ ਕਿ ਸਿੰਘਾਂ ਨੇ ਇਹਨੂੰ ਸੋਧਾ ਲਾਇਆ। ਉਹ ਮਾਨਸਿਕ ਪੀੜਾ ਤੋਂ ਜ਼ਿਆਦਾ ਦੁਖੀ ਹੈ ਉਹਨੂੰ ਬੜਾ ਦੁੱਖ ਦਿੰਦੀਆਂ ਨੇ। ਇਹਨੇ ਕੀ ਕੀਤਾ ਇਹ ਪੱਟੀ ਵਾਲੇ ਜਾਫਰ ਵੇਗ ਪਠਾਨ ਦੇ ਨਾਲ ਇਹਦੀ ਚੰਗੀ ਬਣਦੀ ਜਾਫਰ ਵੇਗ ਦੇ ਨਾਲ ਇਹ ਘਰ ਨਹੀਂ ਗਿਆ। ਕਹਿੰਦਾ ਜੇ ਘਰ ਗਾਊਂਗਾ ਕੀ ਮੂੰਹ ਦਿਖਾਲਾਂਗਾ ਕਿ ਮੈਂ ਇੱਕ ਸਾਧ ਦੇ ਕੋਲੋਂ ਛੱਤਰ ਖਾ ਕੇ ਆ ਗਿਆ। ਇਹ ਸਾਹਿਬ ਰਾਏ ਗਿਆ ਸਿੱਧਾ ਜਾਫਰ ਵੇਗ ਦੇ ਕੋਲ ਗਿਆ ਜਿਹੜਾ ਪੱਟੀ ਦੇ ਰਹਿਣ ਵਾਲਾ ਹੈ ਇਹਦੇ ਲਾਹੌਰ ਦਰਬਾਰ ਦੇ ਸੂਬੇਦਾਰ ਖਾਨ ਬਹਾਦਰ ਜਕਰੀਆ ਖਾਨ ਚੰਗੇ ਰਿਲੇਸ਼ਨ ਹੈ। ਜਾਫਰ ਬੇਗ ਕਿਹਦੇ ਕੋਲ ਗਿਆ, ਕਹਿਣ ਲੱਗਾ ਕਿ ਚੌਧਰੀ ਸਾਹਿਬ ਤੁਮੀ ਚੌਧਰੀ ਮੈਂ ਵੀ ਚੌਧਰੀ, ਇੱਕ ਸਾਧ ਨੇ ਮੇਰੇ ਨਾਲ ਆਹ ਕੁਛ ਪਾਣਾ ਵਰਤਾਇਆ। ਕਹਿਣ ਲੱਗਾ ਕਿ ਕੋਈ ਗੱਲ ਨਾ, ਫਿਕਰ ਨਾ ਕਰ, ਆਪਾਂ ਦੋਨੇ ਜਾਣੇ ਇਕੱਠੇ ਹੁੰਦੇ ਹਾਂ। ਤਾਰਾ ਸਿੰਘ ਬਾ ਇੱਕ ਹੈ ਤਾਂ ਸਾਧ ਹੀ ਨਾ, ਉਹਦੇ ਕੋਲ ਕਿਹੜੀਆਂ ਫੌਜਾਂ ਏ, ਆਪਾਂ ਉਹਨੂੰ ਸਬਕ ਸਿਖਾਉਂਦੇ ਹਾਂ। ਇਹ ਦੋਨੋਂ ਜਾਣੇ ਰਲ ਕੇ ਸਕੀਮ ਬਣਾਈ ਕਿ ਅੱਧੀ ਰਾਤ ਵੇਲੇ ਭਾਈ ਤਾਰਾ ਸਿੰਘ ਦਾ ਜਿਹੜਾ ਅਸਥਾਨ ਗੁਰਦੁਆਰਾ ਸਾਹਿਬ ਬਣਾਇਆ, ਅੱਧੀ ਰਾਤ ਨੂੰ ਉੱਥੇ ਹਮਲਾ ਕਰ ਦਈਏ। ਹਮਲਾ ਕਰਨ ਵਾਸਤੇ ਅੱਧੀ ਰਾਤ ਕਿਉਂ ਚੁਣੀ ਗਈ? ਇਹਨਾਂ ਦੇ ਮਨ ਦੀ ਮਨਸ਼ਾ ਸੀ ਕਿ ਜਦੋਂ ਅਸੀਂ ਅੱਧੀ ਰਾਤ ਨੂੰ ਚੜ੍ਹਾਈ ਕਰਾਂਗੇ, ਹੱਲਾ ਕਰਾਂਗੇ, ਸਿੰਘ ਸੁੱਤੇ ਹੋਣਗੇ, ਉਹਨਾਂ ਨੂੰ ਸ਼ਾਸਤਰ ਉਠਾਉਣ ਦਾ ਸਮਾਂ ਨਹੀਂ ਮਿਲੇਗਾ। ਅੱਧੀ ਰਾਤ ਇਸ ਕਰਕੇ ਚੁਣੀ ਗਈ ਹੈ, ਅੱਧੀ ਰਾਤ ਵੇਲੇ ਜਦੋਂ ਇਹ ਤਿਆਰੀ ਕਰਕੇ ਫੌਜਾਂ ਲੈ ਕੇ ਦੋਨੇ ਚੌਧਰੀ ਇਕੱਠੇ ਹੋ ਕੇ ਆਪਣੇ ਹਮ ਖਿਆਲੀ ਆਪਣੇ ਨਾਲ ਦੀ ਚੰਡਾਲ ਚੌਂਕੜੀ ਨੂੰ ਇਕੱਠੀ ਕਰਕੇ ਭਾਈ ਤਾਰਾ ਸਿੰਘ ਤੇ ਚੜ੍ਹਾਈ ਕਰਕੇ ਆਏ, ਉਸ ਵੇਲੇ ਸਰਦਾਰ ਬਘੇਲ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਕਿਰਿਆ ਸੁਧਣ ਵਾਸਤੇ ਬਰ ਮੈਦਾਨ ਖੇਡਣ ਵਾਸਤੇ ਜਾ ਰਿਹਾ ਸੀ। ਜਦੋਂ ਜਾ ਰਿਹਾ ਸੀ, ਇਹਨਾਂ ਨੂੰ ਇਹ ਨਹੀਂ ਪਤਾ, ਇਹ ਸੋਚਦੇ ਕਿ ਸਿੰਘ ਅੱਧੀ ਰਾਤ ਨੂੰ ਸੌਂਦੇ ਨੇ, ਪਰ ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਉਹ ਪਹਿਲੀ ਰਾਤ ਜਾਗਦੇ ਨੇ, ਇਸ਼ਨਾਨ ਕਰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸਿੱਖ ਵਾਸਤੇ ਪਹਿਲਾ ਕਰਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਨਾ ਸਿੱਖਾ, ਜਿੱਥੇ ਤੂੰ ਸੰਨ ਦੀ ਸਫਾਈ ਕਰਦਾ ਹੈ ਨਾ, ਇਸ਼ਨਾਨ ਕਰਕੇ ਰੋਗ ਮਿਟਦੇ ਨੇ, ਅਰੋਗ ਹੁੰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਾਂ ਜਦੋਂ ਤੂੰ ਸਿਮਰਨ ਕਰੇਗਾ, ਮਨ ਤੇ ਤਨ ਜਿਹੜਾ ਇਹ ਆਪਣੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਰੋਗ ਦੂਰ ਹੋਣਗੇ। ਮਨ ਦਾ ਇਸ਼ਨਾਨ ਬਾਣੀ ਦੇ ਨਾਲ ਕਰਵਾਉਣਾ ਹੈ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਘਰਿਆਲੀ ਨਗਰ ਦੇ ਰਹਿਣ ਵਾਲਾ ਹੈ, ਇਹਨੇ ਵੇਖਣਾ ਕੀਤਾ ਕਿ ਟਿੱਕੀ ਰਾਤ ਹੋਵੇ, ਘੋੜਿਆਂ ਦੇ ਸੰਬਾਂ ਦੀ ਆਵਾਜ਼ ਕੰਨਾਂ ਦੇ ਵਿੱਚ ਪਈ, ਆਵਾਜ਼ ਬੜੀ ਦੂਰ ਤੱਕ ਜਾਂਦੀ, ਅੱਧੀ ਰਾਤ ਟਿੱਕੀ ਹੋਵੇ। ਜਦੋਂ ਇਹਨੇ ਸੁਣਿਆ ਕਿ ਘੋੜਿਆਂ ਦੀ ਆਵਾਜ਼ ਆਉਂਦੀ, ਪਤਾ ਸੀ ਕਿ ਭਾਣਾ ਵਾਪਰੇਗਾ, ਸਹਿਬ ਰਾਜ ਨੂੰ ਸੋਧਾ ਲਾਇਆ, ਇਹ ਕਿਸੇ ਆਪਣੇ ਹਮ ਖਿਆਲੀ ਦੇ ਕੋਲ ਜਾਵੇਗਾ, ਇਹ ਫੌਜਾਂ ਲੈ ਕੇ ਚੜ੍ਹਾਈ ਕਰਕੇ ਆਉਣਗੀਆਂ। ਇੱਧਰ ਜਦੋਂ ਇਹਨੇ ਕੰਨਾਂ ਦੇ ਅੰਦਰ ਸੰਬਾਂ ਦੀ ਆਵਾਜ਼ ਪਈ, ਘੋੜਿਆਂ ਦੇ ਸੰਬਾਂ ਦੀ, ਬਈ ਇੱਕ ਨੀ ਅਣਗਿਣਤਾਂ ਘੋੜੇ ਦੌੜੇ ਆ ਰਹੇ ਨੇ, ਉਹਨਾਂ ਦੇ ਸੰਬਾਂ ਦੀ ਆਵਾਜ਼ ਪਈ, ਹੁਣ ਇਹ ਪਿੱਛੇ ਮੁੜਨਾ ਵੀ ਮੁਨਾਸਬ ਨਹੀਂ ਸਮਝਿਆ, ਵੀ ਸਿੱਖਾਂ ਨੂੰ ਠਾਲ ਦੇਵਾਂ ਮੈਂ ਜਾ ਕੇ। ਅੱਜ ਅਸੀਂ ਸ਼ਸਤਰ ਛੱਡ ਦਿੱਤੇ ਪਹਿਨਣੇ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਬਾਬਾ ਕਰਤਾਰ ਸਿੰਘ ਜੀ ਹੁਣਾਂ ਨੇ 1975 ਦੇ ਵਿੱਚ ਦਿੱਲੀ ਦੁਸਹਿਰਾ ਗਰਾਊਂਡ, 84 ਤੋਂ ਪਹਿਲਾਂ, 78 ਵਾਲਾ ਕਾਂਡ ਵਰਤਣ ਤੋਂ ਪਹਿਲਾਂ, ਦਿੱਲੀ ਦੁਸਹਿਰਾ ਗਰਾਊਂਡ ਦੇ ਅੰਦਰ ਸਿੱਖਾਂ ਨੂੰ ਇੱਕ ਹੁਕਮ ਲਾਇਆ ਸੀ, ਇੱਕ ਅਪੀਲ ਕੀਤੀ ਸੀ, ਸਿੱਖੋ ਜੀ ਸਲਾਮਤੀ ਚਾਹੁੰਦੇ ਹੋ ਨਾ, 1975 ਵਿੱਚ, ਸਿੱਖੋ ਜੇ ਸਲਾਮਤੀ ਚਾਹੁੰਦੇ ਹੋ ਨਾ, ਆਪਣੇ ਕੋਲ ਚੰਗੇ ਵਧੀਆ ਸ਼ਾਸਤਰ ਰੱਖੋ, ਨਹੀਂ ਤੇ ਧੋਤੀਆਂ ਤੇ ਟੋਪੀਆਂ ਵਾਲਿਆਂ ਨੇ ਤੁਹਾਡਾ ਜੀਣਾ ਹਰਾਮ ਕਰ ਦੇਣਾ। ਵਾਪਰਿਆ ਨਾ, 78 ਤੋਂ ਵੀ ਕੰਮ ਸ਼ੁਰੂ ਹੋ ਗਿਆ। ਜੇ ਸਿੰਘਾਂ ਦੇ ਕੋਲ ਚੰਗੇ ਸ਼ਾਸਤਰ ਹੁੰਦੇ ਨਾ, ਇਹ ਪਾਪੀ ਤੁਹਾਡੇ ਵੱਲ ਮੂੰਹ ਕਰਕੇ ਨਹੀਂ ਵੇਖ ਸਕਦੇ, ਸਾਡੀ ਧੀਆਂ ਦੀ ਬੇਪਤੀ ਨਹੀਂ ਕਰਦੇ, ਤੁਹਾਡੇ ਘਰਾਂ ਨੂੰ ਨਾ ਲੁੱਟਦੇ, ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਨਾ ਲਾਉਂਦੇ, ਤੇ ਤੁਹਾਨੂੰ ਇਹ ਨਾ ਆਖਦੇ ਕਿ ਸਿੱਖੜਾ ਨਾਚ ਕਿਵੇਂ ਰਿਹਾ ਹੈ। ਹੁਣ ਬਘੇਲ ਸਿੰਘ ਜਿੱਥੇ ਕਿਰਿਆ ਸੁਧਣ ਵਾਸਤੇ ਚੱਲਿਆ, ਰਫਲ ਦੇ ਇਹਦੇ ਮੋਢੇ ਵਿੱਚ ਪਾਈ ਹੋਈ ਹੈ। ਜਦੋਂ ਦੇਖਿਆ ਕਿ ਮੈਂ ਪਿੱਛੇ ਮੁੜ ਕੇ ਜਾਵਾਂਗਾ, ਸਿੰਘਾਂ ਨੂੰ ਦੱਸਣ ਵਾਸਤੇ ਇਹ ਲਾਗੇ ਆ ਜਾਣਗੇ, ਹੱਲਾ ਕਰ ਦੇਣਗੇ, ਸਿੰਘ ਕੁਝ ਵਿਸ਼ਰਾਮ ਕਰਦੇ ਨੇ, ਕੁਝ ਇਸ਼ਨਾਨ ਕਰਕੇ ਨਿਤਨੇ ਵੱਲ ਜੁੜੇ ਹੋਏ ਨੇ। ਇਹਨੇ ਫਿਰ ਬਿਉਂਤ ਤੋਂ ਕੰਮ ਲਿਆ, ਗੁਰੂ ਨਾਨਕ ਦੇ ਚਰਨਾਂ ਚ ਅਰਦਾਸਾ ਕੀਤਾ ਕਿ ਪਾਸ਼ਾ ਦੁਸ਼ਮਣ ਚੜ ਕੇ ਆਇਆ, ਇਹਦਾ ਟੱਕਰਾ ਖੱਲਾ ਕਰਾਂਗਾ, ਕਿਉਂਕਿ ਪਾਸ਼ਾ ਨੇ ਕਿਹਾ 125,000 ਸੇਕ ਲੜਾਂ, ਨਿਸ਼ਚੇ ਕਰ ਆਪਣੀ ਜੀਤ ਕਰੋ। ਹੁਣ ਸਿੰਘ ਦਾ ਜਿਹੜਾ ਬਾਣੀ ਪੜਦਾ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਤੇ ਟੇਕ ਰੱਖਦਾ, ਉਹ ਤਾਂ ਇਬਾਦਤ ਕਰਨ ਵਾਲੇ ਇਹ ਕਹਿੰਦੇ ਕਿ ਜਿਹੜਾ ਮੇਰੇ ਬਾਪੂ ਨੇ ਹੁਕਮ ਕਰ ਦਿੱਤਾ ਉਹ ਸੱਚ ਹੈ। ਸਰਦਾਰ ਬਘੇਲ ਸਿੰਘ ਕਹਿੰਦਾ ਕਿ ਮੇਰੇ ਬਾਪੂ ਨੇ ਆਖਿਆ 125,000 ਸੇਕ ਲੜਾਂ, ਤਾਂ ਵਹਿ ਗੋਬਿੰਦ ਸਿੰਘ ਨਾਮ ਕਹਾਉ। ਇਹ ਤਾਂ ਹੋ ਸਕਦਾ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਹੋਵੇ, ਸਿੱਖ ਦਾ ਕਲਾ 125,000 ਨਾਲ ਲੜਨ ਵਾਸਤੇ ਤਿਆਰ ਬਰ ਤਿਆਰ ਹੈ। ਸਰਦਾਰ ਬਘੇਲ ਸਿੰਘ ਅੱਗੇ ਨੂੰ ਵਧਿਆ, ਹਨੇਰਾ ਹੈ, ਲਾਗੇ ਆਏ, ਜਦੋਂ ਬਿਲਕੁਲ ਨਜ਼ਦੀਕ ਆ ਗਏ, ਸਰਦਾਰ ਬਘੇਲ ਸਿੰਘ ਨੇ ਰਫਲ ਜਿਹੜੀ ਇਹਦੇ ਕੋਲ ਆ, ਇਹਦੇ ਵਿੱਚ ਗੋਲੀ ਪਾ ਕੇ ਤੋੜਾ ਦਾਗ ਗਿਆ, ਆਵਾਜ਼ ਆਈ ਰਫਲ ਚੱਲਣ ਦੀ। ਹੁਣ ਜਿਹੜੇ ਬਾਣੀ ਪੜਦੇ ਨਾ ਅੰਦਰ ਬੈਠੇ ਗੁਰਦੁਆਰਾ ਸਾਹਿਬ ਦੇ ਅੰਦਰ, ਪਤਾ ਲੱਗਾ ਆਵਾਜ਼ ਆਈ ਆ ਗੋਲੀ ਚੱਲਣ ਦੀ, ਮੁੜ ਕੇ ਨੀ, ਜਦੋਂ ਆਵਾਜ਼ ਆਈ ਗੋਲੀ ਚੱਲਣ ਦੀ, ਇਕਦਮ ਜਿਹੜੇ ਸਿੰਘ ਵਿਸ਼ਰਾਮ ਕਰਦੇ ਸਨ ਉੱਠ ਕੇ ਤਿਆਰ ਬਾਰ ਤਿਆਰ ਹੋਏ, ਜਦੋਂ ਦੇਖਿਆ ਕਿ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਆ, ਲਗਾਤਾਰ ਭਾਈ ਬਘੇਲ ਸਿੰਘ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸ਼ਾਸਤਰ ਕੋਲ ਸੀ ਤਾਂ ਪਾਤਸ਼ਾਹ ਨੇ ਕੀ ਆਖਿਆ ਸ਼ਾਸਤਰਾਂ ਨੂੰ, ਜਿਹੀ ਹਮਾਰੇ ਪੀਰ, ਇਹਨਾਂ ਨੂੰ ਪੀਰ ਆਖਿਆ ਕਿ ਕਿੰਤੂ ਕਰੀ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਨਮੁਖ ਖੰਡਾ ਤੀਰ ਤਲਵਾਰ ਇਕਾਦੇ ਲਈ ਸੁਸ਼ੋਭਿਤ ਕੀਤੇ ਹੋਏ ਨੇ। ਪਾਤਸ਼ਾਹ ਕਹਿੰਦੇ ਕਿ ਇਹ ਸਾਡੇ ਪੀਰ ਨੇ ਨਾ, ਆ ਸਾਡੀਆਂ ਮਾਈਆਂ ਵੀਰ ਵਾਲੇ ਦਿਨ ਇੰਨਾ ਕ ਤੇਲ ਡੱਬੇ ਚ ਪਾ ਕੇ ਨਾ ਕਿਸੇ ਮੁਸਲਮਾਨ ਦੀ ਜਗ੍ਹਾ ਵੱਲ ਤੁਰੇ ਜਾਂਦੇ, ਪੀਰਾਂ ਦੇ ਦੀਵਾ ਜਗਾਉਣ ਚੱਲੇ, ਉਹਨਾਂ ਦੇ ਆਪਣੇ ਹਨੇਰਾ ਤੁਹਾਡੇ ਦੀਵੇ ਨਾ ਕਿਸੇ ਚਾਨਣ ਹੋ ਜਾਓ ਉਹਨੂੰ। ਜੇ ਪੀਰਾਂ ਨੂੰ ਮੰਨਣਾ ਇਹਨਾ ਸਿੱਖੋ, ਪੀਰ ਬੁੱਧੂ ਸ਼ਾਹ ਨੂੰ ਮੰਨ ਲਿਓ, ਜਿਹਨੇ ਆਪਣੇ ਪੁੱਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭੰਗਾਣੀ ਦੀ ਜੰਗ ਦੇ ਅੰਦਰ ਵਾਰ ਦਿੱਤੇ, ਜਿਹਨੇ ਆਪਣੇ ਭਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਫੌਜ ਦੇ ਅੰਦਰ ਭਰਤੀ ਕਰਵਾ ਕੇ ਸ਼ਹੀਦ ਕਰਵਾ ਲਿਆ, ਜਿਹਨੇ ਆਪਣੇ ਪੁੱਤਰ, ਜਿਹਨੇ ਆਪਣੇ ਮਰੀਦ ਸ਼ਹੀਦ ਕਰਾ ਲਏ, ਉਹ ਪੀਰ ਬੁੱਧੂ ਸ਼ਾਹ ਨੂੰ ਤਾਂ ਕਦੀ ਕਿਸੇ ਨੇ ਯਾਦ ਨਹੀਂ ਕੀਤਾ ਕਿ ਜਿਹੜਾ ਦੋ ਕੌਡੀ ਦਾ ਭੁੱਖਾ ਮਰ ਗਿਆ ਉਹ ਪੀਰ ਦੀ ਮੜੀ ਦੇ ਜਾ ਕੇ ਦੀਵਾ ਜਗਾਉਣ ਡਏ ਹੋ ਤੁਸੀਂ। ਜੇ ਪੀਰ ਨੂੰ ਯਾਦ ਕਰਨਾ, ਸਾਈ ਮੀਆਂ ਮੀਰ ਜੀ ਨੂੰ ਯਾਦ ਕਰ ਲਿਓ, ਇਹਨਾਂ ਤੋਂ ਵੱਡੇ ਪੀਰ ਕੋਈ ਹੋਰ ਨਹੀਂ ਹੋ ਸਕਦੇ। ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸਾਈ ਮੀਆਂ ਮੀਰ ਕਹਿੰਦਾ ਕਿ ਪਾਤਸ਼ਾਹ ਐਡਾ ਤਕੜਾ ਕਸ਼ਟ ਹੋ ਰਿਹਾ, ਬਰਦਾਸ਼ਤ ਨਹੀਂ ਹੋ ਰਿਹਾ, ਹੁਕਮ ਦਿਓ, ਇਹ ਪਾਪੀ ਜੁਰਮਾਨੇ ਜਿਹੜੇ ਤੁਹਾਡੇ ਤੇ ਕਹਿਰ ਕਰ ਰਹੇ ਨੇ, ਆਗਿਆ ਬਖਸ਼ ਕਰੋ, ਦਿੱਲੀ ਤੇ ਲਾਹੌਰ ਦਾ ਤਖ਼ਤ ਭੇੜ ਕੇ ਮਾਰ ਦਿਆਂਗਾ, ਐਡੀ ਤਾਕਤ ਦਾ ਮਾਲਕ ਸੀ ਉਹ ਪੀਰ ਸਾਈ ਮੀਆਂ ਮੀਰ ਜੀ। ਇਸਲਾਮ ਮਤ ਨੂੰ ਮੰਨਣ ਵਾਲੇ ਉਹਨਾਂ, ਆ ਲੱਖਾਂ ਦਾ ਦਾਤਾ ਜਿਹਦਾ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਢੌਂਗੀ ਉਹਦੇ ਬਣੇ ਹੋਏ ਨੇ, ਆ ਜੀ ਲੱਖਾਂ ਦਾ ਦਾਤਾ। ਜਾਂ ਜੇ ਸਿੱਖ ਨੂੰ ਕਰੋੜਾਂ ਦੀ ਲੋੜ ਪੈ ਜਾਵੇ, ਲੱਖਾਂ ਵਾਲਾ ਕਰੋੜ ਦਊਗਾ ਕਿੱਥੋਂ, ਦੇ ਦਊਗਾ ਤੁਹਾਨੂੰ ਕਰੋੜ ਉਹ ਤਾਂ ਆਪ ਹੈ ਲੱਖਾਂ ਵਾਲਾ, ਉਹ ਕਰੋੜ ਕਿੱਥੋਂ ਦੇ ਦੇਵੇਗਾ ਤੁਹਾਨੂੰ। ਆ ਬੈਠਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿੰਦੇ ਤੋੜਨ ਆਵਈ। ਅੱਗੇ ਪੜ੍ਹਿਓ ਹੁਣ ਧਿਆਨ ਦੇ ਨਾਲ, ਅਗਣਤ ਭਰੇ ਭੰਡਾਰ, ਭੰਡਾਰੇ ਭਰੇ ਪਏ ਆ ਨਾ,
3: ਹੋ ਪੜ ਪੜਿਆ

0: ਕਦੇ ਨਫ ਜੀ ਆਪਣੇ ਨਾਲ ਲੜਿਆਈ ਨਹੀਂ। ਉਹ ਤੂੰ ਭੱਜ ਭੱਜ ਬੜਨਾ ਏ ਮੰਦਿਰ ਮਸੀਤੀ, ਉਹ ਕਦੇ ਆਪਣੇ ਆਪ ਵਿਚ ਬੜਿਆਈ ਨਹੀਂ। ਬੁੱਲੋ ਸ਼ਾਹ ਨਿੱਤੇ ਉਸਮਾਨੀ ਉੱਡਦੀਆਂ ਫੜਨਾ, ਬੁੱਲੇ ਸ਼ਾਹ ਨਿੱਤ ਅਸਮਾਨੀ ਉੱਡਦੀਆਂ ਫੜਨਾ ਏ। ਉਹ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ।
1: ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ ਤੇਰਾ ਮੂਲ ਕਿਹੜਾ ਹੈ। ਮੈਂ ਸਾਥੀਆਂ ਕੋਲ ਚੀਜ਼ ਕਹਾਉਣ ਲੱਗਾ, ਅੱਗ ਹੈ ਧਰਤੀ ਤੇ ਬਾਲਦੇ ਨਾ ਆਪਾਂ, ਉਹ ਟ੍ਰੈਂਗਲ ਦੀ ਤਰ੍ਹਾਂ ਤਾਂ ਨੂੰ ਜਾਂਦੀ ਆ। ਕਿਉਂ ਜਾਂਦੀ ਆ? ਤਾਂ ਨੂੰ ਅਸਮਾਨ ਵੱਲ ਨੂੰ ਉੱਠਦੀ ਆ ਨਾ, ਜਦੋਂ ਆਪਾਂ ਬਾਲਦੇ ਧਰਤੀ ਤੇ ਆ ਉਹ ਉੱਠਦੀ ਅਸਮਾਨ ਵੱਲ ਨੂੰ। ਭਣਾ ਬੜ ਕਿਉਂ ਅਸਮਾਨ ਵੱਲ ਨੂੰ ਜਾਂਦੇ ਨੇ? ਕਿਉਂਕਿ ਉਹਦਾ ਮੂਲ ਸੂਰਜ ਹੈ। ਸਿੱਖਾ ਤੇਰਾ ਮੂਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਹੈ। ਤੂੰ ਇਹਦੇ ਨਾਲ ਜੁੜਨਾ ਹੈ, ਜੁੜਨ ਵਿੱਚ ਜ਼ਿੰਦਗੀ ਅਤੇ ਟੁੱਟਣ ਵਿੱਚ ਮੌਤ ਹੈ। ਹੁਣ ਸਾਹਿਬ ਰਾਏ ਤੇ ਜਾਫਰ ਵੇਖ, ਇਹ ਦੋਨੋਂ ਇਕੱਠੇ ਹੋ ਕੇ ਭਾਈ ਤਾਰਾ ਸਿੰਘ ਦੇ ਉੱਪਰ ਚੜ੍ਹਾਈ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਜਾਂ ਸ਼ਹੀਦ ਕਰਨ ਵਾਸਤੇ ਮਨ ਦੇ ਮਨਸ਼ ਨਾਲ ਆਏ ਨੇ। ਬਘੇਲ ਸਿੰਘ ਨੇ ਦੇਖਣਾ ਕੀਤਾ ਕਿ ਦੁਸ਼ਮਣ ਚੜ ਕੇ ਆ ਰਿਹਾ, ਪਾਤਸ਼ਾਹ ਨੂੰ ਯਾਦ ਕੀਤਾ, ਪਾਤਸ਼ਾਹ ਤੇਰਾ ਵਚਨ ਹੈ 1,25,000 ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘਾ, ਨਾਮ ਕਹਾਉ ਪਾਤਸ਼ਾਹ ਤੇਰਾ ਹੁਕਮ ਹੈ, ਮੈਂ ਕੱਲਾ ਨੀ 1,25,000 ਹਾਂ। ਤੂੰ ਉਹ ਤਾਂ ਲੱਖਾਂ ਨੀ ਆ ਸਕਦੇ ਨਾ, ਸੈਂਕੜੇ ਦੀ ਗਿਣਤੀ ਵਿੱਚ ਹੋਣਗੇ, ਮੁਕਾਬਲਾ ਕਰਾਂਗਾ। ਅੱਗੇ ਵਧਿਆ, ਜਦੋਂ ਅੱਗੇ ਵਧਿਆ ਤਾਂ ਭਾਈ ਬਘੇਲ ਸਿੰਘ ਨੇ ਰਫਲ ਦਾ ਤੋੜਾ ਦੱਗ ਗਿਆ, ਆਵਾਜ਼ ਆਈ ਅੰਦਰ, ਸਿੰਘ ਜਿੰਨੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਹੋਏ ਨੇ ਸਾਰੇ ਉੱਠ ਕੇ ਬਾਹਰ ਆ ਗਏ, ਇਸਲਾ ਚੱਕ ਕੇ ਵੀ ਦੁਸ਼ਮਣ ਆ ਗਿਆ, ਲੜਾਈ ਹੋਣ ਲੱਗ ਪਈ ਹੈ। ਜਦੋਂ ਦੁਸ਼ਮਣ ਇਹਨਾਂ ਦੀ ਮਾਰ ਥੱਲੇ ਆਇਆ ਨਾ, ਜਾਂ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਾਂ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀ ਜੇ ਸਿਰ ਦੀ ਜਾਏ, ਕਾਣ ਨਾ ਕੀਜੇ ਫਿਰ ਕੀ ਹੋਇਆ ਜੇ ਸਿਰ ਵਾਰਿਆ ਗਿਆ। ਇਹ ਗੁਰਧਾਮ ਦੇ ਉੱਪਰ ਚੜ ਕੇ ਆਇਆ, ਇਹਨਾਂ ਪਾਪੀਆਂ ਨੂੰ ਸਬਕ ਸਿਖਾਵਾਂਗੇ। ਸਿੱਖਾਂ ਨੇ ਇਹਨਾਂ ਨੂੰ ਲੋਹੇ ਦੇ ਚਣੇ ਚ ਵਾ ਦਿੱਤੇ, ਜਿਹੜਾ ਜਾਫਰ ਵੇਖਦੇ ਸਾਹਿਬ ਆਇਆ। ਸਭ ਤੋਂ ਵੱਧ ਨੁਕਸਾਨ ਹਨੇਰੇ ਦਾ ਫਾਇਦਾ ਲੈਣ ਵਾਸਤੇ ਆਏ ਸਨ, ਇਹਨਾਂ ਦਾ ਵੱਧ ਨੁਕਸਾਨ ਹੋ ਗਿਆ। ਜਾਫਰ ਵੇਖ ਜਿਹੜਾ ਪੱਟੀ ਦਾ ਚੌਧਰੀ ਨਾ, ਇਹਦੇ ਦੋ ਭਤੀਜੇ ਇਹ ਜੰਗ ਦੇ ਵਿੱਚ ਮਾਰੇ ਗਏ, ਇਹਦੇ ਭਰਾ ਮਾਰੇ ਗਏ। ਸਾਹਿਬ ਰਾਜ ਦੇ ਹੋਰ ਹਮ ਖਿਆਲੀ ਜਿਹੜਾ ਨੁਸ਼ਹਿਰੇ ਵਾਲਾ ਚੌਧਰੀ ਹੈ, ਉਹਦੇ ਬਹੁਤਾਤ ਵਿੱਚ ਸਿਪਾਹੀ ਮਾਰੇ ਗਏ, ਪਠਾਨ ਮਾਰੇ ਗਏ, ਇਹਨਾਂ ਦਾ ਜਦੋਂ ਵੱਡਾ ਨੁਕਸਾਨ ਹੋ ਗਿਆ ਨਾ, ਇਹ ਪਿੱਛੇ ਹਟੇ ਹੈ। ਜਾ ਕੇ ਪੱਟੀ ਜਾਫਰ ਵੇਗ ਦੇ ਘਰ ਬੈਠ ਕੇ ਇਹਨਾਂ ਨੇ ਸਲਾਹ ਕੀਤੀ ਵੀ ਹੁਣ ਕੀਤਾ ਕੀ ਜਾਵੇ। ਤਾਰਾ ਸਿੰਘ ਤਾਂ ਸਿਰ ਨੂੰ ਪੈ ਗਿਆ, ਅਸੀਂ ਸੋਚਿਆ ਕਿ ਸਿੱਖ ਸੁੱਤੇ ਹੋਣਗੇ, ਅਸੀਂ ਮੌਤ ਦੇ ਮੂੰਹ ਨਗਾ ਦਿਆਂਗੇ। ਜਦੋਂ ਇਹ ਬੈਠੇ ਆ ਨਾ, ਇਹ ਪੱਟੀ ਦੇ ਵਿੱਚ ਬੈਠੇ, ਸਲਾਹ ਕੀਤੀ ਗਈ, ਕਹਿਣ ਲੱਗੇ ਕਿ ਇੱਕ ਵਾਰੀ ਉਹਨਾਂ ਨੂੰ ਮਿਹਨਤ ਤਾਲਾ ਕਰੀਏ ਕਿ ਸਾਡੇ ਜਿਹੜੇ ਪੁੱਤਰ ਭਤੀਜੇ ਮਾਰੇ ਗਏ ਨਾ, ਉਹਨਾਂ ਦੀਆਂ ਲਾਸ਼ਾਂ ਚੱਕ ਲੈਣ ਦਿਓ, ਅਸੀਂ ਤੁਹਾਡੇ ਤੇ ਹੱਲਾ ਨਹੀਂ ਕਰਦੇ। ਜਦੋਂ 1 ਜੂਨ ਨੂੰ ਅੰਦਰ ਵੜੀ ਸੀ ਨਾ ਆਰਮੀ ਹਰਿਮੰਦਰ ਸਾਹਿਬ ਦੇ ਅੰਦਰ, ਤਾਂ ਗੋਲੀਆਂ ਦਾ ਮੀਂਹ ਬਣਾਇਆ ਸੀ ਨਾ, ਜਦੋਂ ਜਨਰਲ ਸਵੇਗ ਸਿੰਘ ਹੋਣਾ ਦੀ ਵਿਉਂਤਬੰਦੀ ਨੇ, ਤੇ ਕਰਨਲ ਬਰਾੜ ਕਹਿੰਦਾ ਸਾਨੂੰ ਇੱਕ ਵਾਰੀ ਰਿਕਵੈਸਟ ਕਰਨੀ ਪਈ ਸੀ ਭਿੰਡਰਾਂ ਵਾਲੇ ਨੂੰ ਵੀ ਸਾਨੂੰ ਲਾਸ਼ਾਂ ਚੱਕ ਲੈਣ ਦਿਓ ਅੰਦਰੋਂ, ਤਾਂ ਅੰਦਰੋਂ ਇਜਾਜ਼ਤ ਦਿੱਤੀ, ਕਹਿੰਦੇ ਲਾਸ਼ਾਂ ਚੱਕਣੀਆਂ ਚੱਕੋ। ਫਿਰ ਚੱਕੀਆਂ, ਕਹਿੰਦੇ ਇਹਨਾਂ ਨੇ ਲਾਸ਼ਾਂ ਚੱਕੀਆਂ ਸੀ। ਤੇ ਹੁਣ ਇੱਧਰ ਜਾਫਰ ਵੇਗ ਪਠਾਨ ਜਿਹੜਾ ਆ, ਇਹ ਸਿੱਖੋ ਇਤਿਹਾਸ ਵਾਚੋ ਨਾ, ਇਤਿਹਾਸ ਆਪਣੇ ਆਪ ਦੁਹਰਾਉਂਦਾ ਹੈ। ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ, ਇਹ 84 ਤੋਂ ਕਿੰਨਾ ਸਮਾਂ ਪਹਿਲਾਂ ਜੇ 1756 ਦੇ ਲਾਗੇ ਛਾਗੇ ਦੀ ਗੱਲ ਹੈ, ਤਾਂ 84 ਵਿੱਚ ਜਦੋਂ 1750 ਦੇ ਵਿੱਚ ਇਹ ਬਘੇਲ ਸਿੰਘ ਹੋਣਾ ਨੇ, ਤਾਰਾ ਸਿੰਘ ਵਾਹ ਹੋਣਾ ਨੇ, ਅਮਰ ਸਿੰਘ ਜੀ ਭਰਿਆਲੇ ਵਾਲਿਆਂ ਨੇ ਇਹਨਾਂ ਦੀ ਮੂੰਹ ਦੀ ਖਾਣੀ ਪਈ ਨਾ ਜਾਫਰ ਵੇਗ ਪਠਾਨ ਹੋਣਾ ਨੂੰ, ਤਾਂ ਉਹ ਇਤਿਹਾਸ ਵਿੱਚ ਜਨਰਲ ਸਵੇਗ ਸਿੰਘ ਹੋਣਾ ਨੇ ਦੁਹਰਾਇਆ ਸੀ। ਫਿਰ ਇਹਨਾਂ ਨੇ ਮਿਹਨਤ ਕੀਤੀ ਕਿ ਸਾਨੂੰ ਲਾਸ਼ਾਂ ਚੱਕ ਲੈਣ ਦਿਓ, ਇਹ ਲਾਸ਼ਾਂ ਚੱਕ ਕੇ ਜਾਫਰ ਵੇਗ ਆਪਣੇ ਘਰ ਨਹੀਂ ਲੈ ਕੇ ਆਇਆ। ਸਾਹਿਬ ਰਾਜ ਨੂੰ ਕਹਿੰਦਾ ਕਿ ਹੁਣ ਆਪਾਂ ਨੂੰ ਲਾਹੌਰ ਦਰਬਾਰ ਦੇ ਨਾਲ ਬਾਤ ਕਰਨੀ ਪਵੇਗੀ। ਇਹਨਾਂ ਨੇ ਗੱਡੇ ਦੇ ਉੱਪਰ ਆਪਣੇ ਭਤੀਜਿਆਂ ਦੀਆਂ ਰੱਖੀਆਂ ਲਾਸ਼ਾਂ ਲੈ ਕੇ ਗੱਡਾ, ਖਾਨ ਬਹਾਦਰ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ, ਉਹਦੇ ਦਰਬਾਰ ਦੇ ਵਿੱਚ ਜਾ ਕੇ ਰੱਖ ਕੇ ਲਾਸ਼ਾਂ ਜਿਵੇਂ ਪੱਟਣ ਲੱਗੇ ਨੇ, 4-17 ਆਦਮੀਆਂ ਦੇ ਸਨਮੁਖ ਡਾਕਟਰ ਇੰਦਰਜੀਤ ਸਿੰਘ ਵਜੂਹਾ ਜਲੰਧਰ ਵੜਦਾ ਢਾਡੀ ਜਥਾ ਬੇਨਤੀ ਇਉਂ ਕਰ ਰਿਹਾ ਬਈ।

बदला ना लवे तेरे सामने मरू कुछ मैं।

0: ਇਹ ਪੱਟੀ ਦਾ ਚੌਧਰੀ
1: ਸਾਹਿਬ ਰਾਏ ਆਪਣੇ ਭਤੀਜਿਆਂ ਤੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਚੱਕੀਆਂ ਨੇ,
0: ਚੱਕ ਕੇ ਖਾਨ ਬਹਾਦਰ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ ਉਹਦੇ ਕੋਲ ਗਿਆ, ਜਾ ਕੇ ਕਹਿਣ ਲੱਗਾ ਸੂਬੇਦਾਰ ਸਾਹਿਬ ਤੁਹਾਡੀ ਚਾਕਰੀ ਕੀਤੀ ਹੈ, ਤੁਹਾਡੀ ਨੌਕਰੀ ਕੀਤੀ ਤੇ ਆ ਇਨਾਮ ਮਿਲਿਆ ਭਤੀਜਿਆਂ ਨੂੰ ਮਰਾਉਣ ਔਰ ਭਰਾਵਾਂ ਨੂੰ ਮਰਾਉਣ ਦਾ, ਤਾਂ ਜਿਹੜੇ ਬਾਕੀ ਮਾਰੇ ਗਏ ਉਹਨਾਂ ਵੱਲ ਇਹਨੇ ਮੂੰਹ ਨਹੀਂ ਕੀਤਾ। ਮੈਂ ਹੈਰਾਨ ਹੁੰਦਾ ਕਿ ਸਿੱਖੋ ਸਾਡਾ ਕਿੱਡਾ ਵਡਮੁੱਲਾ ਇਤਿਹਾਸ ਹੈ ਸਾਡੇ ਕੋਲ। ਇਹਨਾਂ ਨੂੰ ਵਕਤ ਪੈ ਗਿਆ ਜਦੋਂ ਭਤੀਜੇ ਮਾਰੇ ਗਏ, ਭਰਾ ਮਾਰੇ ਗਏ, ਜਾਫਰ ਵੇਗ ਨੂੰ ਨਾ ਸਭ ਤੋਂ ਪਹਿਲਾਂ ਉਹਨਾਂ ਦੀਆਂ ਲਾਸ਼ਾਂ ਚੱਕੀਆਂ। ਇਹਨੇ ਕੋਈ ਸਮਾਂ ਸੀ ਚਮਕੌਰ ਦੀ ਕੱਚੀ ਗੜੀ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੋਨੋਂ ਫਰਜ਼ੰਦ ਜਾਮੇ ਸ਼ਹਾਦਤ ਪੀ ਜਾਂਦੇ ਨੇ। ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਕੱਚੀ ਗੜੀ ਛੱਡਦੇ ਹੈ। ਸਤਿਗੁਰੂ ਅੱਗੇ ਅੱਗੇ ਭਾਈ ਦਇਆ ਸਿੰਘ ਇਹਨਾਂ ਦੇ ਪਿੱਛੇ ਪਿੱਛੇ ਆ ਰਹੇ ਹੈ। ਇਤਿਹਾਸ ਇਸ ਗੱਲ ਦੀ ਅਗਵਾਈ ਭਰਦਾ ਹੈ ਕਿ ਜਦੋਂ ਭਾਈ ਦਇਆ ਸਿੰਘ ਜੀ ਇਹਨਾਂ ਬਾਬਾ ਅਜੀਤ ਸਿੰਘ ਦੀ ਲਾਸ਼ ਦੇ ਕੋਲੋਂ ਗੁਜ਼ਰਨ ਲੱਗਦੇ ਆ ਨਾ, ਉੱਥੇ ਬੈਠ ਜਾਂਦੇ ਨੇ, ਤੱਕਣਾ ਕਰਦੇ ਨੇ, ਮੁੱਖ ਵੇਖਦੇ ਆ ਧਿਆਨ ਦੇ ਨਾਲ, ਇਹ ਤੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਕਿ ਪਾਤਸ਼ਾਹ ਆ ਤੁਹਾਡਾ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਲਾਸ਼ ਪਈ ਹੈ, ਜਾਂਦੀ ਵਾਰ ਦਰਸ਼ਨ ਕਰ ਲਵੋ ਤੇ ਆਪਣਾ ਕਮਰ ਕੱਸਾ ਖੋਲ ਕੇ ਇਹਨਾਂ ਦੇ ਮੁੱਖ ਦੇ ਉੱਪਰ ਪਾ ਦਿਓ, ਇਹ ਕਫਨ ਹੋਵੇਗਾ। ਤੇ ਬਾਜਾਂ ਵਾਲੇ ਬਾਪੂ ਨੇ ਕੀ ਆਖਿਆ ਫਿਰ, ਇੱਧਰ ਜਾਫਰ ਵੇਗ ਉਹਨਾਂ ਦਾ ਭਤੀਜਾ ਮਾਰਿਆ ਗਿਆ, ਭਰਾ ਮਾਰੇ ਗਏ, ਤਾਂ ਜਾ ਕੇ ਸੂਬੇਦਾਰ ਲਾਹੌਰ ਦੇ ਕੋਲ ਪੱਟਣ ਲੱਗ ਪਏ। ਇੱਧਰ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੇ ਫਰਜ਼ੰਦ ਦੇ ਬਾਬਤ ਭਾਈ ਦਇਆ ਸਿੰਘ ਨੇ ਉਹਨਾਂ ਨੂੰ ਕੀ ਆਖਿਆ ਸੀ? ਦਇਆ ਸਿਆਂ ਕਿਹੜੀ ਮੋਹ ਦੀ ਖੁੱਬੜੀ ਵਿੱਚ ਖੁੱਭ ਗਿਆ? ਅਜੀਤ ਸਿੰਘ ਦੀ ਗੱਲ ਕਰਦੇ ਹੋ? ਸਾਰੇ ਮੇਰੇ ਅਜੀਤ ਸਿੰਘ ਤੋਂ ਵੱਧ ਕੇ ਪਏ ਹੋਏ ਨੇ। ਜੇ ਮੈਂ ਅੱਜ ਅਜੀਤ ਸਿੰਘ ਦੀ ਲਾਸ਼ ਦੇ ਉੱਪਰ ਕਫਨ ਪਾ ਦਿੱਤਾ ਨਾ, ਤਾਂ ਆਉਣ ਵਾਲੇ ਵਿੱਚ ਸਾਹਮਣੇ ਵਿੱਚ ਮਿਹਣੇ ਲੋਕਾਂ ਨੇ ਪਤਾ ਕਿਹੜੇ ਮਰਨੇ ਆ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਾਂ ਨੂੰ ਪੁੱਤ ਸਮਝੇ ਅਤੇ ਸਿੱਖਾਂ ਨੂੰ ਗੈਰ ਸਮਝਿਆ। ਫਿਰ ਇਹ ਬਾਪੂ ਕੀ ਆਖਦਾ ਤਲਵੰਡੀ ਸਾਹਿਬੋ ਕਿ ਦਮਦਮਾ ਸਾਹਿਬ, ਜਦੋਂ ਗੁਰੂ ਕੇ ਮਹਿਲ ਆਉਂਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਤਖ਼ਤ ਤੇ ਸਵਾਈਮਾਨ ਹੁੰਦੇ ਆ, ਮਾਤਾ ਜੀ ਪੁੱਛਦੇ ਨੇ ਸਿੰਘ ਨਜ਼ਰ ਆ ਰਹੇ ਹੈ, ਕੁਛ ਨਿਕਟ ਪ੍ਰਤੀ ਨਹੀਂ ਨਜ਼ਰ ਆ ਰਿਹਾ, ਪਰ ਸਾਹਿਬਜ਼ਾਦੇ ਚਾਰੇ ਨਜ਼ਰ ਨਹੀਂ ਆ ਰਹੇ, ਸਿਰ ਦੇ ਸਾਈਆਂ ਕਿੱਥੇ ਨੇ ਚਾਰੋ ਸਾਹਿਬਜ਼ਾਦੇ? ਪਾਤਸ਼ਾਹ ਨੇ ਕੀ ਆਖਿਆ ਫਿਰ? ਪਾਤਸ਼ਾਹ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂੰਗੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਆਪਣੇ ਪੁੱਤਰਾਂ ਨੂੰ ਉਨਾ ਪਿਆਰ ਨਹੀਂ ਕੀਤਾ ਜਿੰਨਾ ਸਿੱਖਾਂ ਨੂੰ ਪਿਆਰ ਕੀਤਾ। ਇੱਕ ਬਾਪੂ ਨੇ ਹੋਰ ਕੀ ਵਚਨ ਆਖਿਆ, ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ, ਹੈ ਕੋ ਦੁਨੀਆਂ ਦਾ ਰਹਿਬਰ ਇਹ ਗੱਲ ਆਖਣ ਵਾਲਾ? ਹੈ ਕੋ ਦੁਨੀਆਂ ਦਾ ਰਹਿਬਰ ਜਿਹੜੀ ਇਹ ਬਾਤ ਆਖੇ ਕਿ ਮੈਂ ਉਜੜਦਾ ਤਾਂ ਉਜੜ ਜਾਵਾਂ, ਮੇਰੀ ਉਮਤ ਵਸਦੀ ਰਹਿਣੀ ਚਾਹੀਦੀ ਹੈ? ਕਿਸੇ ਨੇ ਨਹੀਂ ਆਖਿਆ। ਮੈਂ ਵਾਰਤਾ ਕਹਿ ਰਿਹਾ ਨਾ ਜਾਫਰ ਵੇਗ ਦੀ, ਪੱਟੀ ਵਾਲੇ ਚੌਧਰੀ ਦੀ, ਭਤੀਜੇ ਮਾਰੇ ਗਏ, ਬਰਦਾਸ਼ਤ ਨਾ ਹੋਏ, ਲਾਸ਼ਾਂ ਚੱਕੀਆਂ, ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਜਾ ਕੇ ਪਿੱਟਣ ਲੱਗ ਪਿਆ, ਚੌਧਰੀ ਸਾਹਿਬ ਸੂਬੇਦਾਰ ਸਾਹਿਬ ਅਸੀਂ ਚੌਧਰੀਆਂ ਇਲਾਕੇ ਦੇ ਤੁਹਾਡੇ ਥਾਪੇ ਹੋਏ ਹਾਂ, ਤੁਸੀਂ ਸਾਨੂੰ ਆਖਿਆ ਕਿ ਘੱਟ ਗਿਣਤੀ ਤੇ ਸੱਚ ਬੋਲਣ ਵਾਲਿਆਂ ਨੂੰ ਦਬਾ ਕੇ ਰੱਖਣਾ, ਅਸਾਂ ਘੱਟ ਗਿਣਤੀ ਤੇ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਤੇ ਉਹਨਾਂ ਨੇ ਮੇਰੇ ਭਤੀਜੇ ਮਾਰਤੇ, ਮੇਰੇ ਭਰਾ ਮਾਰਤੇ ਹੈ, ਇਹ ਸਾਡੇ ਵਾਸਤੇ ਇਨਾਮ ਹੈ, ਇਹ ਸਾਡੇ ਵਾਸਤੇ ਜਗੀਰ ਹੈ, ਜੇ ਤੁਹਾਡੀ ਚਾਕਰੀ ਕਰਦਿਆਂ ਹੋਇਆ ਸਾਡਾ ਪਰਿਵਾਰ ਸੁਰੱਖਿਅਤ ਨੇ, ਫਿਰ ਤੁਹਾਡੀ ਚਾਕਰੀ ਕਰਨ ਦਾ ਕੀ ਫਾਇਦਾ? ਹੁਣ ਖਾਨ ਬਹਾਦਰ ਜ਼ਕਰੀਆ ਖਾਨ ਅੰਦਰੋਂ ਡਰਿਆ ਆ ਵੀ ਕੀਤਾ ਕੀ ਜਾਵੇ। ਇਹ ਕਹਿਣ ਲੱਗਾ ਕਿ ਥੋੜਾ ਸਮਾਂ ਦਿਓ, ਮੈਂ ਵਿਚਾਰ ਕਰਦਾ ਹਾਂ, ਮੈਂ ਤੁਹਾਡੇ ਨਾਲ, ਫਿਕਰ ਨਾ ਕਰੋ। ਜਾਫਰ ਵੇਗ ਹੋਰ ਉਹਦੇ ਮਿਰਚਾਂ ਲੱਗੀਆਂ ਪਈਆਂ ਨੇ, ਅੱਗ ਲੱਗੀ ਪਈ ਹੈ ਸੀਨੇ ਦੇ ਉੱਪਰ, ਮੋਠ ਦਲੇ ਗਏ ਨੇ। ਉਹ ਕਹਿਣ ਲੱਗਾ ਕਿ ਜੇ ਭਤੀਜਿਆਂ ਦੀ ਮੌਤ ਦਾ ਬਦਲਾ ਨਾ ਲਿਆ ਨਾ ਤਾਂ ਇਸੇ ਦਰਬਾਰ ਦੇ ਵਿੱਚ, ਲਾਹੌਰ ਦਰਬਾਰ ਦੇ ਵਿੱਚ ਤੇਰੇ ਸਾਹਮਣੇ ਮੈਂ ਆਪਣੇ ਕੁਝ ਮਾਰ ਕੇ ਆਤਮ ਹੱਤਿਆ ਕਰ ਲਵਾਂਗਾ। ਖਾਨ ਬਹਾਦਰ ਜ਼ਕਰੀਆ ਖਾਨ ਸੂਬੇਦਾਰ ਜਿਹੜਾ ਇਹ ਹੋਰ ਡਰ ਗਿਆ। ਉਹ ਕਹਿੰਦਾ ਇਵੇਂ ਨਾ ਕਰੋ। ਇਸ ਤੋਂ ਅੱਗੇ ਕੀ ਹੋਇਆ? ਫਿਰ ਇਹਨਾਂ ਨੇ ਕਿਹੜਾ ਗੁਰਮਤਾ, ਕਿਹੜੀ ਸਲਾਹ ਕੀਤੀ ਹੈ?
1: ਮੈਂ ਕੱਲ ਰੋਜ਼ ਨੂੰ ਇਹ ਪ੍ਰਸੰਗ ਫਿਰ ਇਸ ਤੋਂ ਅੱਗੇ ਕਹਿਣ ਦਾ ਯਤਨ ਕਰਾਂਗਾ। ਆਓ, ਸਮਾਂ ਹੋ ਗਿਆ ਪਾਠ ਬੋਧ ਸਮਾਗਮ ਦਾ, ਆਰੰਭ ਤਾਂ ਅੱਜ ਸ਼ਹੀਦੀ ਸਮਾਗਮ ਤੋਂ ਬਾਅਦ, ਫਿਰ ਅੱਜ ਜਿਹੜਾ ਥੋੜੇ ਦਿਨ ਲਈ ਵਿਰਾਮ ਦਿੱਤਾ ਸੀ ਅੱਜ ਫਿਰ ਆਰੰਭਤਾ ਹੋ ਰਹੀ ਹੈ। ਸਮੁੱਚੀਆਂ ਗੁਰੂ ਨਾਨਕ ਨਾਮ ਲਈ ਬਸ ਸਿੱਖ ਸੰਗਤਾਂ, ਤੁਸੀਂ ਘਰ ਦੇ ਬੈਠੇ ਲਾਈਵ ਬੈਠੇ ਸੁਣ ਰਹੇ ਹੋ, ਜਿਹੜੀਆਂ ਸੰਗਤਾਂ ਪਹੁੰਚੀਆਂ ਨੇ ਜੀਓ ਆਇਆਂ ਨੂੰ, ਜਿਹੜੀ ਅੱਗੇ ਸੰਥਿਆ ਚੱਲਣੀ ਹੈ, ਜਿਹੜੇ ਜਿਹੜੇ ਗੁਰਸਿੱਖ ਪਿਆਰੇ ਹਜੇ ਨਹੀਂ ਪਹੁੰਚੇ, ਉਹਨਾਂ ਦੇ ਚਰਨਾਂ ਵਿੱਚ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਦਰਬਾਰ ਹਾਲ ਦੇ ਅੰਦਰ ਪਹੁੰਚ ਕਰਕੇ ਜੋ ਪਾਠ ਬੋਧ ਸਮਾਗਮ ਪ੍ਰਾਰੰਭ ਹੋ ਰਿਹਾ ਏ, ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਿਓ। ਔਰ ਆਓ, ਗੁਰੂ ਪਾਤਸ਼ਾਹ ਕਿਰਪਾ ਕਰਨ ਕੱਲ੍ਹ ਰੋਜ਼ ਨੂੰ ਸਵੇਰੇ 6 ਵਜੇ ਪੰਜ ਸਿੰਘ ਸਾਹਿਬਾਨ ਖੰਡੇ ਵਾਟੇ ਦੀ ਪਹੁਲ ਤਿਆਰ ਕਰਨਗੇ। ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹੁਲ ਲਈ ਹੈ ਉਹਨਾਂ ਦੇ ਚਰਨਾਂ ਤੇ ਨਮਸਕਾਰ, ਉਹਨਾਂ ਨੂੰ ਮੁਬਾਰਕਬਾਦ ਹੈ। ਜਿਨ੍ਹਾਂ ਨੇ ਹਜੇ ਤੱਕ ਵੀ ਖੰਡੇ ਵਾਟੇ ਦੀ ਪਹੁਲ ਨਹੀਂ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਭਾਈ ਸਵੇਰੇ ਪੰਜ ਸਿੰਘ ਸਾਹਿਬਾਨ ਤਿਆਰ ਬਾਰ ਤਿਆਰ ਹੋ ਗਏ, ਖੰਡੇ ਵਾਟੇ ਦੀ ਪਹੁਲ ਤਿਆਰ ਕਰਨਗੇ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆ ਪੰਜਾਂ ਸਿੰਘਾਂ ਦੇ ਕੋਲੋਂ, ਸਣ ਕੇਸੀ ਇਸ਼ਨਾਨ ਕਰਕੇ, ਸਵਸਥ ਵਸਤਰ ਪਹਿਨ ਕਰਕੇ, ਗੁਰਦੁਆਰਾ ਸਾਹਿਬ ਪਹੁੰਚ ਕਰਕੇ, ਔਰ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਕਾਰ ਆਪ ਜੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਹੋ ਜਾਣਗੇ। ਜੇਕਰ ਕੋਈ ਆਪਣੇ ਕੋਲੋਂ ਨਿੱਜੀ ਤੌਰ ਤੇ ਲੈ ਕੇ ਵੀ ਆਉਣਾ ਚਾਹੁੰਦਾ ਤਾਂ ਕੋਈ ਕਿਸੇ ਵਾਸਤੇ ਮਨਾਹੀ ਨਹੀਂ ਹੈ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ 6 ਵਜੇ ਨਿਤਨੇਮ ਦੀ ਸਮਾਪਤੀ ਤੋਂ ਉਪਰੰਤ ਖੰਡੇ ਵਾਟੇ ਦੀ ਪਹੁਲ ਤਿਆਰ ਹੋਵੇਗੀ। ਸਮੁੱਚੀਆਂ ਗੁਰੂ ਨਾਨਕ ਨਾਮ ਲਈ ਬਸ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਖੰਡੇ ਵਾਟੇ ਦੀ ਪਹੁਲ ਲੈ ਕਰਕੇ, ਪੀਬੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੁਨੀਆਂ ਤੇ ਇੱਕੋ ਇੱਕ ਰਹਿਬਰ ਹੋਇਆ ਜਿਹਨੇ ਆਪਣੀ ਉਮਤ ਨੂੰ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਰੂਪ ਦੇ ਦਿੱਤਾ ਤੇ ਕਹੀ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਕਿਸੇ ਦੁਨੀਆਂ ਦੇ ਕਿਸੇ ਰਹਿਬਰ ਨੇ, ਕਿਸੇ ਬਾਬੇ ਨੇ ਇਹ ਨਹੀਂ ਆਖਿਆ ਕਿ ਤੁਸੀਂ ਮੇਰੇ ਤੋਂ ਬਾਅਦ ਮੇਰੀ ਗੱਦੀ ਤੇ ਵਾਰਸ ਬਣ ਸਕਦੇ ਹੋ। ਆਓ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹਨੇ ਕਿਰਪਾ ਕੀਤੀ ਜਿੱਥੇ ਸਿੱਖਾਂ ਨੂੰ ਕਿਹਾ ਕਿ ਸਿੱਖੋ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ, ਖਾਲਸਾ ਤਿਆਰ ਬਰ ਤਿਆਰ ਮੇਰਾ ਆਪਣਾ ਰੂਪ ਹੈ। ਆਓ, ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗੁਰੂ ਦਾ ਹੁਕਮ ਵਜਾਈਏ, ਕਿਉਂਕਿ ਪਾਤਸ਼ਾਹ ਦਾ ਬਚਨ ਹੁਕਮ ਮੰਨੀਏ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਆਪਾਂ ਗੁਰੂ ਦੀ ਪ੍ਰਾਪ ਗੁਰੂ ਦੀ ਸ਼ਰਨ ਵਿੱਚ ਆਏ ਹਾਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੈ ਸੁਖ ਪਾਇਆ, ਇੱਥੇ ਦੁੱਖਾਂ ਦਾ ਨਾਸ ਹੁੰਦਾ ਏ ਤੇ ਸੁੱਖਾਂ ਦਾ ਪ੍ਰਵੇਸ਼ ਹੁੰਦਾ। ਆਓ, ਹਰੇਕ ਮਨੁੱਖ ਦੁਨੀਆਂ ਤੇ ਸੁੱਖ ਚਾਹੁੰਦਾ ਏ ਤੇ ਸੁੱਖ ਮਿਲਦਾ ਕਿੱਥੋਂ? ਪਾਤਸ਼ਾਹ ਦਾ ਬਚਨ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਆਓ, ਅੰਮ੍ਰਿਤ ਵੇਲੇ ਦਾ ਗੁਰੂ ਪਾਤਸ਼ਾਹ ਮਹਾਰਾਜ ਜਾਗਣਾ, ਨਿਤਨੇਮ ਦੀ ਦਾਤ ਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਉ ਦਤਾਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਅਗਲਾ ਸਮਾਗਮ ਸਤਿਕਾਰ ਜੋ ਗੁਰੂ ਸਾਹਿਬ ਦੇ ਵਜ਼ੀਰ ਸਾਹਿਬਨ ਬਾਬਾ ਜੀ ਹੋਣੀ ਆਪ ਜੀਆਂ ਨਾਲ ਸਾਂਝ ਪਾਉਣਗੇ, ਭੁੱਲਾਂ ਦੇ ਖਿਮਾ ਸਾਰਿਆਂ ਦੇ ਚੜ੍ਹਦੀ ਕਲਾ ਦੀ ਅਰਦਾਸ, ਗੁਰੂ ਬਾਬਾ ਜੀ ਕਿਰਪਾ ਕਰਨ। ਅੰਮ੍ਰਿਤ ਵੇਲੇ ਦਾ ਜਾਗਣਾ, ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਉ, ਪਰਿਵਾਰ ਵਿੱਚ ਏਕਾ ਇਤਫਾਕ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਤਾਰ ਦਾਤ ਬਖਸ਼ਿਸ਼ ਕਰਨ। ਲੋਕ ਸੁਖੀਆ ਪਰ ਲੋਕ ਸੁਹੇਲੇ, ਨਾਨਕ ਹਰਿ ਰਬ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਤੇ ਉਹਨਾਂ ਦੇ ਸਤਿਕਾਰਯੋਗ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਢਾਡੀ ਵਾਰਾਂ ਰਾਹੀਂ ਸੁਣਾ ਕਰਕੇ ਨਿਹਾਲ ਕੀਤਾ ਹੈ। ਸੋ ਹੁਣ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਬਾਣੀ ਪਾਠ ਬੋਧ ਸਮਾਗਮ ਜੋ ਗੁਰੂ ਘਰ ਵਿਖੇ ਪਿਛਲੇ ਸਮੇਂ ਵਿੱਚ ਪ੍ਰਾਰੰਭ ਹੋਏ ਸਨ, ਸ਼ਹੀਦੀ ਸਮਾਗਮਾਂ ਦੇ ਕਰਕੇ ਜੋ 10 ਦਿਨ ਵਿਸ਼ਰਾਮ ਹੋਇਆ ਹੈ। ਸੋ ਹੁਣ ਅੱਜ ਸਮਾਗਮਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਸਵਾਬ ਸੰਗਤ ਨੂੰ ਬੇਨਤੀ ਹੈ, ਇਸੇ ਤਰ੍ਹਾਂ ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਕੱਲ ਸਵੇਰੇ ਸਾਧ ਸੰਗਤ ਜੀ 6 ਵਜੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਣ ਜਾ ਰਹੀ ਹੈ। ਪੀਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸੋ ਸਤਸੰਗ ਜੀ ਨੇ ਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪਾਹੁਲ ਛਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਪੁੱਤਰੀਆਂ ਬਣੀਏ ਤਾਂ ਹੀ ਇਹ ਸਾਡੇ ਮਨਾਏ ਹੋਏ ਪੁਰਬ ਦਿਹਾੜੇ ਇਹ ਸਫਲੇ ਨੇ। ਜੇ ਇਹਨਾਂ ਤੋਂ ਸਿੱਧ ਲੈ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹਿਰਦੇ ਵਿੱਚ ਕਮਾਵਾਂਗੇ। ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸਤਸੰਗ ਜੀ ਉਹ ਅੱਜ ਗੁਰੂ ਘਰ ਵਿਖੇ ਤਿੰਨ ਸ਼੍ਰੀ ਅਖੰਡਪੁਰ ਸਾਹਿਬ ਪ੍ਰਾਰੰਭ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਸ਼੍ਰੀ ਅਖੰਡਪੁਰ ਸਾਹਿਬ ਪਿੰਡ ਦੁਸਾਂਧ ਕਲਾਂ ਜ਼ਿਲ੍ਹਾ ਮੋਗੇ ਦੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਾਰੰਭ ਹੋਏ ਨੇ। ਐਤਵਾਰ ਨੂੰ ਸਤਸੰਗ ਦੀ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਇਸ ਹਫ਼ਤੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਦੀਵਾਨ ਸਜਣੇ ਹਨ। ਸੋ ਸਤਸੰਗ ਜੀ ਆਪ ਜੀ ਨੇ ਸ਼ਹੀਦੀ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸੰਗਤਾਂ ਨੇ ਬੇਅੰਤ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਮੁੱਚੀਆਂ ਹੀ ਸੰਗਤਾਂ ਦਾ ਗੁਰੂ ਘਰ ਵੱਲੋਂ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਸਤਸੰਗ ਜੀ ਜੋ ਜੁਲਾਈ ਦੇ ਅਖੀਰਲੇ ਮਹੀਨੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਵਿਖੇ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਵੱਡੇ ਪੱਧਰ ਦੇ ਉੱਪਰ ਗੁਰੂ ਘਰ ਵਿਖੇ ਮਨਾਏ ਜਾਂਦੇ ਨੇ। ਸੋ ਉਹ ਵੀ ਸਤਸੰਗ ਜੀ ਉਹ ਅਖੀਰਲੇ ਹਫ਼ਤਿਆਂ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਗੁਰੂ ਘਰ ਵਿਖੇ ਜੋ ਵਿਸ਼ੇਸ਼ ਸਮਾਗਮ ਸਜਣੇ ਹਨ ਅਤੇ 1 ਅਗਸਤ ਨੂੰ ਜੋ ਸਾਲਾਨਾ ਮੀਰੀ ਪੀਰੀ ਨਗਰ ਕੀਰਤਨ ਹੈ, ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਸੋ ਸਤਸੰਗ ਜੀ ਉਹ ਆਓ ਹੁਣ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜੀਏ। ਜਿਨ੍ਹਾਂ ਸਮਾਂ ਸਿੰਘ ਤਿਆਰੀ ਕਰਦੇ ਨੇ ਉਹਨਾਂ ਸਮਾਂ ਗੁਰਮੰਤਰ ਸਿਮਰਨ ਦਾ ਜਾਪ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ

एक ओंकार सतनाम करता पुरख निरभौ निर्वैर

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹ।

ਬਣਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਮੁੱਖ ਮੰਤਵ ਸ਼ਹੀਦੀ ਦਾ ਦੇਣ ਦਾ ਸਿਰਫ ਤੇ ਸਿਰਫ ਗੁਰਬਾਣੀ ਦਾ ਸਾਧ ਸੰਗਤ ਜੀ ਵੱਡਾ ਇਹੀ ਕਾਰਨ ਬਣਦਾ ਹੈ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਕਿ ਗੁਰਬਾਣੀ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਵੇ। ਗੁਰੂ ਕੀ ਗੁਰਬਾਣੀ ਦੇ ਵਾਸਤੇ ਆਪਣੀ ਸ਼ਹਾਦਤ ਗੁਰੂ ਨੇ ਹੀ ਦਿੱਤੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਜਿੰਨੇ ਕਾਰਨ ਬਣਦੇ ਨੇ ਉਹਨਾਂ ਦੇ ਵਿੱਚੋਂ ਇੱਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੌਕੇ ਦੀ ਹਕੂਮਤ ਬੈਠੀ ਹੋਈ ਮੁਗਲ ਹਕੂਮਤ ਚਾਹੁੰਦੀ ਸੀ ਕਿ ਗੁਰੂ ਕੀ ਗੁਰਬਾਣੀ ਦੇ ਵਿੱਚ ਜਿਹੜੀ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਕੁਝ ਚੀਜ਼ਾਂ ਉਹ ਦਰਜ ਕੀਤੀਆਂ ਜਾਣ, ਜਿਵੇਂ ਆਪਾਂ ਪਿੱਛੇ ਕਾਨਾ ਪੀਲੂ ਇਤਿਆਦਿਕ ਭਗਤ ਬਾਣੀ ਦੀ ਰੰਭਤਾ ਤੇ ਉਥਾਨਕਾ ਰੂਪ ਕੁਝ ਸ਼ਬਦ ਸੁਣੇ ਸਨ ਵੀ ਬਹੁਤ ਸਾਰੇ ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੋਲ ਆਏ ਤੇ ਆਣ ਕੇ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਵੀ ਬਾਣੀ ਦਰਜ ਕਰੋ। ਮਹਾਰਾਜ ਜੀਆਂ ਨੇ ਗੁਰਬਾਣੀ ਪੜ੍ਹੀ, ਸਾਰਿਆਂ ਦੇ ਲਿਖੇ ਹੋਏ ਬੋਲਾਂ ਨੂੰ ਪੜ੍ਹ ਕੇ ਕੇਵਲ ਤੇ ਕੇਵਲ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸੰਬੋਧਨ ਹੋ ਕੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਹੀ ਸਾਧ ਸੰਗਤ ਜੀ ਮੁੱਖ ਰੱਖ ਕੇ ਗੁਰਬਾਣੀ ਚ ਪੂਰਨ ਭਗਤਾਂ ਦੀ ਗੁਰਬਾਣੀ ਹੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ। ਪਰ ਹਕੂਮਤ ਦੇ ਕੁਝ ਲੋਕ ਇਹ ਚਾਹੁੰਦੇ ਸਨ, ਉਹਨਾਂ ਦੀ ਇਹ ਇੱਛਾ ਸੀ ਕਿ ਆਪਾਂ ਏਦਾਂ ਕਰੀਏ ਕਿ ਜਿਹੜਾ ਇਹਦੇ ਵਿੱਚ ਆਪਣੇ ਇਸ਼ਟਾਂ ਦੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਕਹਿੰਦੇ ਸੀ ਕਰਨ ਨੂੰ ਬਾਦਸ਼ਾਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕੇਵਲ ਨਿਰੋਲ ਕਿਸੇ ਇਨਸਾਨੀ ਸਰੀਰ ਦੀ ਸਿਫਤ ਨਾ ਉਚਾਰਨ ਦੇ ਉਚਾਰਨ ਨਾ ਲਿਖਣ ਦੇ ਵਿੱਚ ਹੱਕ ਦੇ ਵਿੱਚ ਨਾ ਹੋਣ ਕਰਕੇ ਵੀ ਗਰੀਬ ਨਵਾਜ ਜੀਆਂ ਦੀ ਸ਼ਹਾਦਤ ਦਾ ਇਹ ਮੁੱਖ ਕਾਰਨ ਹੈ। ਸੋ ਸਾਧ ਸੰਗਤ ਜੀ ਗੁਰਬਾਣੀ ਨਿਰੋਲ ਉਸ ਅਕਾਲ ਦੀ ਉਸ ਰੱਬ ਦੀ ਉਸ ਵਾਹਿਗੁਰੂ ਦੀ ਬਾਣੀ ਹੈ। ਇਸ ਦੇ ਵਿੱਚ ਕਿਸੇ ਹੋਰ ਦਾ ਸਾਧ ਸੰਗਤ ਜੀ ਕੋਈ ਵੀ ਜਿਹੜਾ ਸੰਸਾਰੀ ਪੱਖ ਨਹੀਂ, ਕੇਵਲ ਨਿਰੋਲ ਨਾ ਇਤਿਹਾਸਕ ਵੀ ਕੇਵਲ ਟੂਕ ਮਾਤਰ ਪ੍ਰਮਾਣ ਨੇ ਇਤਿਹਾਸ ਦਾ ਪ੍ਰਮਾਣ, ਇੱਕ ਸ਼ਬਦ ਪੂਰਾ ਇਤਿਹਾਸ ਦਾ ਕੋਈ ਵੀ ਨਹੀਂ ਆਉਂਦਾ ਉਹਦੇ ਚ ਅਖੀਰ ਤੇ ਗੱਲ। ਜਿਵੇਂ ਆਪਾਂ ਪਿੱਛੇ ਇੱਕ ਸ਼ਬਦ ਪੜਿਆ ਸੀ ਇਤਿਹਾਸਕ, ਅੱਜ ਵੀ ਕੁਝ ਇਤਿਹਾਸਕ ਸ਼ਬਦ ਆਉਣਗੇ। ਸੋ ਮਹਾਰਾਜ ਜੀਆਂ ਦੇ ਕੋਲ ਤਿੰਨ ਪ੍ਰਕਾਰ ਦੀਆਂ ਬੇਨਤੀਆਂ ਕੀਤੀਆਂ ਸੀ ਸਿੱਖਾਂ ਨੇ ਵੀ ਕੋਈ ਯਤਨ ਕਰੀਏ, ਕੋਈ ਮਨੁੱਖ ਭੇਜੀਏ ਜਾਂ ਕੋਈ ਚਿੱਠੀ ਭੇਜੀਏ। ਤੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਤੇ ਹਰੀ ਨੂੰ ਹੀ ਵਾਹਿਗੁਰੂ ਨੂੰ ਹੀ ਸਾਰਾ ਕੁਝ ਜਾਣਦੇ ਹਾਂ। ਸੋ ਸਾਧ ਸੰਗਤ ਗਰੀਬ ਨਵਾਜ ਦੀਆਂ ਨੇ ਇਹ ਮਹਾਨ ਸਾਡੇ ਕਲਯੁਗੀ ਜੀਵਾਂ ਪਰ ਦਰਸ ਕੀਤਾ ਹੈ। ਆਓ ਸੱਤਵੇਂ ਘਰ ਤੋਂ ਬਾਣੀ ਪਰ

0: ਕੁੰਡਲੀਆ, ਬਸਤਰ ਉਡਲੀਆ, ਸੇਜ ਸੁਖਲੀਆ, ਇਸੇ ਜਿਹੜੇ ਲੀਆ ਤੋਂ ਪਾਠ ਜਿਹੜੇ ਨੇ ਉਹ ਸਾਧ ਸੰਗਤ ਦੀ ਤੋੜਨੇ ਹਨ। ਜਿਵੇਂ ਗਰਬਲੀਆ ਨਹੀਂ ਉਚਾਰਨ ਕਰਨਾ, ਇਸੇ ਤਰ੍ਹਾਂ ਪਿੱਛੇ ਵੀ ਕੁੰਡਲੀਆ ਹੋਰ ਕਿਸੇ ਢੰਗ ਦੇ ਨਾਲ ਹੀ ਕੁੰਡਲੀਆ ਜਿਵੇਂ ਉਚਾਰਨ ਕੀਤਾ ਇਸੇ ਤਰ੍ਹਾਂ ਕਰਨਾ। ਜਦੋਂ ਚਾਰ ਸ਼ਬਦਾਂ ਤੋਂ ਵੱਧ ਪੰਜ ਸ਼ਬਦ ਆਇਆ, ਜਿਵੇਂ ਹੁਣ ਗਰਭ ਆਇਆ ਤੇ ਕਈ ਵਾਰ ਸਾਡੇ ਕੋਲ ਗਰਬਲੀਆ ਬੋਲਿਆ ਜਾਂਦਾ, ਉਹ ਉਚਾਰਨ ਨਹੀਂ ਕਰਨਾ। ਗਰਬਲੀਆ ਐਵੇਂ ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਕਰਨਾ। ਉਹ ਚਾਲ ਦੇ ਮੁਤਾਬਕ ਚਾਲ ਨੂੰ ਵੀ ਮੁੱਖ ਰੱਖਣਾ। ਲੀਆ ਅਗਲੀ ਚਾਲ ਦੇ ਵਿੱਚ ਰੀਆ, ਇਹ ਜਿਹੜੀ ਚਾਲ ਹੈ ਇੱਕ ਸਾਰ ਆਪ ਜੀ ਸਰਵਣ ਕਰੋਗੇ ਇਸੇ ਤਰ੍ਹਾਂ ਹੀ ਉਚਾਰਨ ਕਰਨੇ ਹਨ ਜੀ।
1: ਰਹਾਉ ਤਲੈ ਕੁੰਚਰੀਆ, ਸਿਰ ਕਣਕ ਛਤਰੀਆ।

0: ਰਸ ਬਿਨ ਸਭ ਸਵਾਦ ਫਿਕਰੀਆ।
1: ਹਾਂਜੀ, ਫਿਕਰੀਆ ਪਾਠ ਜਿਹੜਾ ਹੈ ਇਹ ਕੱਸ ਕੇ ਹੀ ਕਰਨਾ, ਫਿਕਰੀਆ ਨਹੀਂ ਕਹਿਣਾ, ਫਿਕਰੀਆ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।
0: ਬੇਕਾਰ ਮਾਇਆ ਛਲੀਆ, ਬੇਕਾਰ ਬਿਖਲੀਆ।
1: ਪੜ ਦੋ ਪੰਕਤੀ।

0: ਬਨਸਪਤ ਵੀ ਕੀਤਾ ਜਾਂਦਾ ਹੈ, ਬਨਸਪਤ ਵੀ ਕੀਤਾ ਜਾਂਦਾ। ਸਗਲ ਬਨਸਪਤ ਆਣ ਜੜਾਈ, ਸਗਲੀ ਸਗਲੀ ਫੁੱਲੀ ਨਿਫਲ, ਨਿਫਲ ਪਾਠ ਪੋਲਾ ਕਰਨਾ, ਇਹਨੂੰ ਨਿਫਲ ਨਹੀਂ ਕਰਨਾ ਜਿਵੇਂ ਉਚਾਰਨ ਕੀਤਾ ਗਿਆ, ਨਿਫਲ ਨਾ ਕਾਈ। ਹਾਂਜੀ,
1: ਅੰਮ੍ਰਿਤ

ਦੂਸਰੇ ਅੱਖਰ ਸ਼ਬਦ ਤੇ ਜਿਹੜਾ ਦੂਸਰੀ ਪੰਕਤੀ ਦਾ ਅਖੀਰਲਾ ਸ਼ਬਦ ਹੈ ਉਹਦੇ ਤੇ ਲਾਮ ਹੈ, ਪਰ ਥੱਲੇ ਦੋਵਾਂ ਲੱਲਿਆਂ ਦੇ ਦੋਵਾਂ ਸ਼ਬਦਾਂ ਦੇ ਹਲੰਤ ਲੱਗੀ ਹੈ। ਓਲਾ ਖੋਲੇ, ਇਹ ਖੋਲੇ ਵੀ ਥੋੜਾ ਜਿਹਾ ਭਾਰਾ ਕਰਨਾ, ਪਰ ਉੱਤੇ ਲੱਲੇ ਦੇ ਦੁਲਾਵਾਂ ਨਹੀਂ ਲੱਗਣ ਦੇਣੀਆਂ। ਹਾਂਜੀ।

ਨੇ ਦੋਵੇਂ ਬਿੰਦੀਆਂ ਲਾਈਆਂ ਧਿਆਨ ਦੇ ਨਾਲ ਆਵੇ ਦੋਵਾਂ ਅੱਖਰਾਂ ਤੇ ਬਿੰਦੀਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਸਗਲ ਦੂ ਸਗਲ ਸੂਖ ਜਾਂ ਤੂੰ ਚਿਤ ਆਵੇ

ਇਹਨਾਂ ਦੀਆਂ ਪੰਕਤੀਆਂ ਅਖੀਰਲੀਆਂ ਤੇ ਆਪ ਜੀ ਬਿੰਦੀ ਦਰਸ਼ਨ ਕਰ ਰਹੇ ਹੋ ਅਖੀਰਲੇ ਪਾਠ ਤੇ, ਤੋ ਜਿਵੇਂ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਬਿੰਦੀ ਦੇ ਸਹਿਤ ਹੀ ਉਚਾਰਨ ਕਰਨੇ ਹਨ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਬਿੰਦੀ ਲੱਗੀ ਹੈ। ਸੋ ਕਈਆਂ ਵਾਧੂ ਪੂਰੇ ਸ਼ਬਦ ਦੇ ਵਿੱਚ ਅਖੀਰਲੇ ਪਦਾਂ ਤੇ ਤਕਰੀਬਨ ਬਿੰਦੀਆਂ ਹਨ। ਸੋ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਜਿੱਥੇ ਬਿੰਦੀ ਲੱਗੀ ਹੈ ਉਥੋਂ ਛੱਡਣੀ ਨਹੀਂ, ਉੱਥੇ ਉਹਦਾ ਉਚਾਰਨ ਜ਼ਰੂਰ ਕਰਨਾ। ਜਿੱਥੇ ਗਰੀਬ ਨਿਵਾਸ ਜੀਆਂ ਨੇ ਕਿਰਪਾ ਕੀਤੀ ਹੈ ਉਹਦਾ ਉਚਾਰਨ ਜ਼ਰੂਰ ਹੋਣਾ ਚਾਹੀਦਾ, ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੇ ਹਨ ਬਿੰਦੀ ਸਹਿਤ, ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ।

0: ਪਿਛਲੀ ਪੰਕਤੀ ਚ ਪਾਠ ਆਇਆ ਹੈ ਕਥਾ ਕਥਾ ਪੋਲਾ ਹੀ ਲੱਥਾ ਕਸ ਕੇ ਹਾਂਜੀ
1: ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ

0: ਅਠ ਮਲ ਜਿਵੇਂ ਭਾਈ ਸਾਹਿਬ ਨੇ ਪੋਲਾ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਮਲ ਧੋਈ ਥੋੜਾ ਜਿਹਾ ਸੰਬੰਧ ਜਿਹਾ ਨਾਲ ਜੋੜ ਕੇ ਤੇ ਮਲ ਪਾਠ ਬਿਲਕੁਲ ਨਹੀਂ ਕਰਨਾ ਮਲ ਧੋਈ ਹਾਂਜੀ
1: ਜੋ ਪ੍ਰਾਨੀ ਕਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾਕੋ ਜਪੀਏ ਨਾਮ ਸਾ

0: ਨੇ ਇਸੇ ਤਰ੍ਹਾਂ ਟਿੱਪੀ ਸਹਿਤ ਹੀ ਉਚਾਰਨ ਕਰਨਾ ਆਨੰਦ ਕਰੈ ਨਾਨਕ ਕਾ ਸਵਾਮੀ। ਨਾਨਕ ਕਾ ਦੋ ਕੱਕੇ ਇਕੱਠੇ ਹਨ, ਇੱਕੋ ਉਚਾਰਨਾ ਹੋਵੇ ਇਹਨਾਂ ਦਾ ਥੋੜਾ ਧਿਆਨ ਰੱਖਣਾ। ਹਾਂਜੀ।
1: ਆਸਾ ਮਹੱਲਾ ਪੰਜਵਾਂ, ਕੋਟ ਜਨਮ ਕੇ ਰਹੇ ਪਵਾਰੇ, ਦੁਲਭ ਦੇਹ ਜੀਤੀ ਨਹੀਂ ਹਾਰੇ।
0: ਦੁਲਭ ਲੱਲੇ ਤੇ ਜ਼ੋਰ ਦੇ ਕੇ ਤੇ ਜੀਤੀ ਥੋੜਾ ਜਿਹਾ ਕੱਸ ਕੇ ਜਿੱਤਣ ਦੀ ਗੱਲ ਹੋ ਰਹੀ ਹੈ। ਦੁਲਭ ਦੇਹ ਜੀਤੀ ਨਹੀਂ ਹਾਰੇ। ਹਾਂਜੀ।

0: ਮਿਟੀ ਇਤਿਆਸ ਅਗਿਆਨ ਅੰਧੇਰੇ।
1: ਇਸੇ ਹੀ ਤਰ੍ਹਾਂ ਜਿਵੇਂ ਮਿੱਟੀ ਬੋਲਿਆ ਭਾਈ ਸਾਹਿਬ ਨੇ, ਮਿੱਟੀ ਨਹੀਂ ਬੋਲਣਾ, ਮਿੱਟੀ ਪੋਲਾ ਹੀ ਬੋਲਣਾ ਇੱਥੇ। ਹਾਂਜੀ।

0: 1550 KRPI ರೇಡಿಯೋ ತೆ ತುಸೀ ಸುಣ ರಹೇ ಸೀ ಲೈವ್ ಫ್ರಮ್ ಗುರು ನಾನಕ್ ಸಿಖ್ ಗುರುದ್ವಾರಾ ಸಾಹಿಬ್ ಸ್ಕಾಟ್ ರೋಡ್ ಸರಿ.
1: ಯು ಆರ್ ಲಿಸ್ನಿಂಗ್ ಟು KRPI 1550 ರೇಡಿಯೋ ಫರ್ಂಡೇಲ್ ವಾಷಿಂಗ್ಟನ್.
2: ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ. ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ. ਕਈ ਦਫ਼ਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਹੁੰਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ. ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ. ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ. ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ. ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ. ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ. ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦਾ. ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ. ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ. ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ. ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ. ਮੈਂ ਇੱਕ ਦਫ਼ਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ. ਮਨੁੱਖ ਉਹੀ ਕੁਛ ਹੈ. ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ. ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ. ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ. ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਿਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ. ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ. ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ. ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ. ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰ ਹੀ ਆਵੇ. ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ. ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ, ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਮਨੋਚਿੰਤਕ ਕੀ ਕਹਿੰਦੇ ਨੇ, ਮਨੋਵਿਗਿਆਨਕ। ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ। ਮਨੋਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚਣੀ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ, ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤਾਂ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ, ਔਰ ਹਰ ਵਕਤ ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ ਹੈ, ਮੈਨੂੰ ਸੁਣ ਰਿਹਾ ਹੈ। ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ। ਫਿਰ ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿੰਤੂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ, ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਥਿੰਮ ਜਾਏ ਐਨ ਜਾਏ, ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ, ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ, ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ, ਮੈਂ ਕਿਹਾ ਤੂੰ ਦੇਖਿਆ, ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣਿਆ, ਸਿਰਫ ਸੁਣਿਆ, ਦੇਖਿਆ ਵੀ ਨਹੀਂ। ਢੰਡੋਰਾ ਪਿੱਟ ਰਿਹਾ ਪਰਮਾਤਮਾ ਦੇਖਦਿਆਂ ਹੋਇਆ ਵੀ ਖਾਮੋਸ਼ ਖਾਮੋਸ਼। ਦੋਖਨ ਦੇਖਤ ਹੈ ਪਰ ਦੇਤ ਨਾ ਹਾਰ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲ। ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ, ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਪੜਦਾ ਪਾਉਂਦਾ, ਭਰਾ ਛੁਪਾਉਂਦਾ ਪੜਦਾ ਪਾਉਂਦਾ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ ਹੇ ਪ੍ਰਭੂ, ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੂ ਹਮਰੇ ਦੋਖ ਮਤ ਹਿਰਦੇ ਦਾਰੋ। ਹੇ ਪ੍ਰਭੂ, ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੁੱਖਾਂ ਨੂੰ ਨਹੀਂ ਦੇਖੇਗਾ, ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪਰਮਾਤਮਾ ਦਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੇਖਦਾ ਹੈ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾਂ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ ਤਰਕਾ ਕੇ। ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੋਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ, ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ, ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜਿਉਣਾ ਹੈ ਕਿ ਅੰਮ੍ਰਿਤ ਦੇ ਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ ਚ ਬੈਠਾ ਹੋਵੇਗਾ, ਵੈਸ਼ਿਆਲੇ ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲਦਾ, ਅੰਮ੍ਰਿਤ ਵੇਲੇ ਖੁੱਲਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਕਿ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ, ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ, ਇਹ ਵੀ ਮੈਂ ਅਰਥ ਕਰਦੇ ਹਾਂ। ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ, ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ, ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾਲ ਹੈ, ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੀਨੋਂ ਵਿੱਚ ਸੀ। ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ, ਇਹਨਾਂ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ, ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ। ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਹਨ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਿਆਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾ ਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਿਆ। ਕਤ ਜਾਈਏ ਰੇ ਘਰ ਲਾ ਗੋ ਰੰਗ, ਮੇਰਾ ਚਿਤਨਾ ਚਲਤ ਮਨ ਭਇਓ ਭੰਗ। ਯਾਦਾਂ ਜਦ ਬਾਹਰ ਚੱਲਣ ਤਾਂ ਮਨ ਭਟਕ ਰਿਹਾ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ। ਹਰ ਵਕਤ ਮਨ ਬਾਹਰ ਭਟਕਦਾ ਹੈ, ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਤੇ ਅਕਾਲ ਦਾ ਹਿੱਸਾ ਭਟਕਦਾ ਅਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਤਾਂ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ। ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਹੈ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਤੱਕ ਵਟਦੇਗਾ, ਕਿੱਥੇ ਤੱਕ ਵਟਦੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ। ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ, ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੇ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਸਦੇ ਵਿੱਚ ਕੋਈ ਰਜੇਵਾਂ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ। ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ, ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ ਕਿ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ਼, ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ ਹੈ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਚੱਕਰ ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਕਰਦੇ ਕੀਤੇ ਨਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ। ਹੈਗੇ ਤੇ ਸ਼ੈਨ ਸ਼ਾਸਨ, ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈਏ, ਮਨ ਨਹੀਂ ਟਿਕਦਾ। ਕਿਸੇ ਰਾਜ ਸਿੰਘਾਸਣ ਤੇ ਮਨ ਨਹੀਂ ਟਿਕਦਾ, ਤਨ ਨਹੀਂ ਬੈਠਦਾ। ਕਿਸੇ ਪਦਾਰਥ ਵਿੱਚ ਮਨ ਨਹੀਂ ਟਿਕਦਾ, ਸਿਰਫ ਤਨ ਹੀ ਜੁੜਦਾ। ਇਹ ਵੀ ਮੈਂ ਅਰਜ਼ ਕਰਿਆ, ਕਿਸੇ ਰੂਪ ਵਿੱਚ ਮਨ ਨਹੀਂ ਬੈਠਦਾ, ਸਿਰਫ ਵਕਤੀ ਹੈ, ਵਕਤੀ ਹੈ, ਮਨ ਦੀ ਉਹ ਲੋੜ ਨਹੀਂ। ਮਨ ਦੀ ਲੋੜ ਪਰਮਾਤਮਾ ਹੈ, ਮਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਮਨ ਦੀ ਲੋੜ ਰਾਮ ਹੈ, ਕਾਮ ਨਹੀਂ ਹੈ। ਮਨ ਦੀ ਲੋੜ ਪਰਮਾਤਮਾ ਹੈ, ਪਦਾਰਥ ਨਹੀਂ ਹੈ। ਮਨਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਜਦ ਕੋਈ ਪ੍ਰਭਤਾ ਨੂੰ, ਪਦਾਰਥ ਨੂੰ, ਕਾਮ ਨੂੰ ਆਪਣੇ ਮਨ ਦੀ ਲੋੜ ਬਣਾ ਲੈਂਦਾ ਹੈ, ਭਟਕਣਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ, ਭਟਕਣਾ ਵੱਧ ਜਾਂਦੀ ਹੈ। ਕਿਉਂਕਿ ਉਹ ਟਿਕਦਾ ਨੇ, ਉਹ ਕਿਧਰੇ ਵੀ ਟਿਕਦਾ ਨੇ। ਮਨ ਭਟਕਦਾ ਹੈ ਕਾਲ ਵਿੱਚ, ਸਮੇਂ ਵਿੱਚ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਭਟਕਦਾ ਹੈ। ਮਨ ਨੂੰ ਭਟਕਣ ਵਾਸਤੇ ਕੋਈ ਅਸਥਾਨ ਨਹੀਂ ਚਾਹੀਦਾ, ਜਗ੍ਹਾ ਨਹੀਂ ਚਾਹੀਦੀ। ਜਗ੍ਹਾ ਚਾਹੀਦੀ ਹੈ ਤਨ ਨੂੰ, ਦੌੜਨ ਭੱਜਣ ਵਾਸਤੇ, ਕੰਮ ਕਰਨ ਵਾਸਤੇ ਅਸਥਾਨ ਚਾਹੀਦਾ ਹੈ ਤਨ ਨੂੰ, ਮਨ ਨੂੰ ਨਹੀਂ ਚਾਹੀਦਾ। ਮਨ ਤੇ 4 ਫੁੱਟ ਦੀ ਜਗ੍ਹਾ ਚ ਵੀ ਬੰਦਾ ਬੈਠਾ ਹੈ, ਮਨ ਹਜ਼ਾਰਾਂ ਮੀਲ ਦੀ ਵਾਟ ਤੈਅ ਕਰੇਗਾ। ਉਹ ਸਮੇਂ ਚ ਭਟਕਦਾ ਹੈ, ਉਹ ਵਕਤ ਦੇ ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਭਟਕੇਗਾ। ਤੁਸੀਂ ਆਖੋਗੇ ਕਿਉਂ ਭਟਕਦਾ ਹੈ, ਯਾਦਾਂ ਵਿੱਚ ਕਿਉਂ ਭਟਕਦਾ ਹੈ? ਕੁਛ ਮਿਲਿਆ ਸੀ, ਬੜੀ ਖੁਸ਼ੀ ਮਿਲੀ ਸੀ ਮਿਲ ਕੇ, ਕੁਛ ਮਨ ਭਾਉਂਦਾ ਮਿਲਿਆ ਸੀ, ਬੜੀ ਖੁਸ਼ੀ ਮਿਲੀ, ਫਿਰ ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ। ਯਾਦਾਂ ਕਿਸ ਦੀਆਂ ਆਉਂਦੀਆਂ ਨੇ? ਦੁੱਖ ਸੁੱਖ ਦੀਆਂ। ਜਦ ਮਨੁੱਖ ਕੋਈ ਯਾਦਾਂ ਵਿੱਚ ਬੈਠਾ ਹੋਵੇ, ਜਾਂ ਸੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ, ਜਾਂ ਦੁੱਖਾਂ ਨੂੰ, ਹੋਰ ਕੀ ਯਾਦ ਕਰਦਾ, ਹੋਰ ਕੀ ਯਾਦ ਕਰਦਾ? ਬਗੌਰ ਮੁਤਾਲਾ ਕਰ ਲੈਣਾ। ਆਪ ਸਾਰੇ ਸਿਆਣੇ ਬੈਠੇ ਹੋ। ਕੁਛ ਮਿਲਿਆ ਸੀ, ਕੁਛ ਵੀ ਮਿਲਿਆ ਸੀ, ਕੋਈ ਪਦਾਰਥ ਮਿਲਿਆ ਸੀ, ਮਿੱਤਰ ਮਿਲਿਆ ਸੀ, ਪੁੱਤਰ ਮਿਲਿਆ ਸੀ, ਭਰਾ ਮਿਲਿਆ ਸੀ, ਕੋਈ ਪ੍ਰਭਤਾ ਮਿਲੀ ਸੀ, ਕੁਛ ਵੀ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ, ਫਿਰ ਵਿਛੜ ਗਈ। ਸਮੇਂ ਵਿੱਚ ਜੋ ਕੁਛ ਵੀ ਮਿਲਦਾ ਹੈ ਵਿਛੜਦਾ, ਕੁਛ ਵੀ ਮਿਲਦਾ ਇਹ ਜੀਵਨ ਮੇ ਮਿਲਿਆ ਵਿਛੜੇਗਾ, ਜਵਾਨੀ ਮਿਲੀ ਹੈ ਵਿਛੜੇ, ਬਚਪਨਾ ਮਿਲਿਆ ਵਿਛੜ ਗਿਆ। ਮਿਲਣਾ ਵਿਛੜਨਾ, ਮਿਲਣਾ ਵਿਛੜਨਾ ਇਸ ਸਮੇਂ ਦਾ ਸੁਭਾਅ ਹੈ, ਕਾਲ ਦਾ ਸੁਭਾਅ ਹੈ। ਮਿਲਿਆ ਸੀ, ਬੜੀ ਖੁਸ਼ੀ ਮਿਲੀ, ਯਾਦ ਆਉਂਦੀ, ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ, ਯਾਦ ਆਉਂਦਾ। ਯਾਦਾਂ ਦੁੱਖ ਸੁੱਖ ਦੀਆਂ ਆਉਂਦੀਆਂ, ਯਾਦਾਂ ਦਾ ਸੰਬੰਧ ਗੁਜ਼ਰੇ ਹੋਏ ਸਮੇਂ ਨਾਲ ਆਉਂਦਾ ਹੈ। ਉਂਝ ਸਮਾਂ ਇੱਕੋ ਹੀ ਹੈ, ਕਦੀ ਚੱਕਰ ਚ ਨਾ ਪੈਣਾ ਕਿ ਸਮੇਂ ਦੇ ਕੋਈ 3 ਰੂਪ ਨੇ। ਮਨੁੱਖ ਕਰਕੇ ਸਮਾਂ ਦਾ ਇਹ ਵਿਭਾਜਨ ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ। ਭੂਤ, ਭਵਿਸ਼, ਵਰਤਮਾਨ ਅਸੀਂ ਕਹਿ ਦਿੰਦੇ ਹਾਂ, ਮਾਜ਼ੀ, ਹਾਲ, ਮੁਸਤਕਬਿਲ ਅਸੀਂ ਕਹਿ ਦਿੰਦੇ ਹਾਂ। ਉਂਝ ਸਮਾਂ ਇੱਕ ਹੈ, ਪਰਮਾਤਮਾ ਦੀ ਦੁਨੀਆਂ ਸਮਾਂ ਇੱਕ ਹੈ। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ, ਉਹ ਮੇਰਾ ਭੂਤ ਕਾਲ ਹੈ, ਆਉਣ ਵਾਲਾ ਭਵਿਸ਼ ਹੈ, ਜੋ ਸਾਹਮਣੇ ਹੈ, ਵਰਤਮਾਨ ਹੈ। ਇਹ ਮੇਰੇ ਕਰਕੇ, ਅਗਰ ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜ ਦੇ ਚਾਹ ਕੇ, ਸਮੇਂ ਦੇ ਕੋਈ 3 ਰੂਪ ਨਹੀਂ, ਮਨੁੱਖ ਕਰਕੇ 3 ਰੂਪ ਹੋ ਜਾਂਦੇ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ, ਮੇਰਾ ਕੁਝ ਆਉਣ ਵਾਲਾ ਸਮਾਂ, ਹੁਣ ਸਮਾਂ ਇੱਕੋ ਹੈ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਤੇ ਯਾਦਾਂ ਵਿੱਚ ਕੀ ਆਉਂਦਾ? ਦੁੱਖ ਤੇ ਸੁੱਖ, ਕਦੀ ਦੁੱਖਾਂ ਨੂੰ ਯਾਦ ਕਰਦਾ, ਕਦੀ ਸੁੱਖਾਂ ਨੂੰ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਚ, ਕਿਉਂ? ਆਉਣ ਵਾਲੇ ਸਮੇਂ ਦੀ ਚਿੰਤਾ ਹੈ, ਹੁਣ ਜੋ ਕੁਛ ਮਿਲਿਆ ਹੋਇਆ ਕਿਧਰੇ ਚਲਾ ਨਾ ਜਾਏ, ਚਿੰਤਾ। ਪਹਿਲੇ ਤੇ ਇਸ ਤਰ੍ਹਾਂ ਹੋਇਆ, ਜੋ ਮਿਲਿਆ ਵਿਛੜਿਆ, ਜੋ ਮਿਲਿਆ ਵਿਛੜਿਆ, ਬਚਪਨਾ ਮਿਲਿਆ ਚਲਾ ਗਿਆ, ਜਵਾਨੀ ਮਿਲੀ ਚਲੀ ਗਈ। ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਛ ਮਿਲਦਾ ਔਰ ਜਾਂਦਾ, ਪਤਾ ਨਹੀਂ ਕਿਤਨਾ ਕੁਛ ਮਿਲਿਆ ਔਰ ਕਿਤਨੇ ਮਿਲੇ ਵਿਛੜੇ। ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈ ਡੇ ਮਾਂ ਪਿਆ ਜੇ ਨਹੀਂ ਤੂੰ ਜਣਿਆ, ਕੱਲ ਤੇ ਤੇਰੀ ਮਾਂ ਹੈ ਸੀ ਅੱਜ ਕੋਈ ਨਹੀਂ, 5 ਸਾਲ ਤੇ ਪਿਤਾ ਹੈ ਸੀ ਅੱਜ ਕੋਈ ਨਹੀਂ, 10 ਸਾਲ ਪਹਿਲੇ ਮਾਂ ਹੈ ਸੀ ਅੱਜ ਕੋਈ ਨਹੀਂ, ਫਰੀਦਾ ਕਿੱਥੇ ਤੈ ਡੇ ਮਾਂ ਪਿਆ ਜੇ ਨਹੀਂ ਤੂੰ ਜਣਿਆ, ਤੈ ਪਾਸੋਂ ਲਦ ਗਏ ਤੂੰ ਅਜੇ ਨਾ ਪਤੀਣਿਆ, ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ, ਕੁਝ ਮਿਲਿਆ ਸੀ ਮਿਲ ਕੇ ਖੁਸ਼ੀ ਹੋਈ ਸੀ ਯਾਦ ਆਉਂਦੀ ਹੈ, ਵਿਛੜ ਗਿਆ ਵਿਛੜ ਕੇ ਚੋਟ ਲੱਗੀ ਯਾਦ ਆਉਂਦੀ, ਮਨ ਚਲਾ ਜਾਂਦਾ ਚਿੰਤਾ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ, ਹੁਣ ਜੋ ਮਿਲਿਆ ਹੋਇਆ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ ਨਾ ਮਿਲੇ, ਚਿੰਤਾ ਜੋ ਕੁਛ ਮਿਲਿਆ ਹੋਇਆ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ ਮਨ ਯਾ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਦੁੱਖ ਸੁੱਖ ਦੇ ਚਾਹੁੰਦਾ, ਯਾ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ, ਹੁਣ ਜੋ ਕੁਛ ਹੈ ਹੁਣ ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ ਪਾੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਕਿਹੜੇ ਚੱਕਰਾਂ ਚ ਪਿਆ ਤੂੰ, ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਆਉਣਾ, ਕਿਹੜੇ ਚੱਕਰਾਂ ਚ ਪਿਆ ਤੂੰ, ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਆਉਣਾ, ਉਹਦੀ ਅਰਥੀ ਉੱਠੀ ਹੈ ਮੇਰੀ ਨਹੀਂ ਉੱਠੇਗੀ, ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ ਇਸ ਚੱਕਰ ਚ ਪੈ ਹੀ ਨਾ, ਪੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ, ਇਸੇ ਨੂੰ ਟਿਕਾਓ ਕਹਿੰਦੇ ਨੇ, ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ, ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ, ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ, ਜਿਤਨੇ ਚਿਰ ਤੱਕ ਮਨ ਦੀ ਦੁਨੀਆ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ, ਜੋ ਨਹੀਂ ਦੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ, ਜੋ ਨਹੀਂ ਹੰਡਾਇਆ ਨਵਾਂ ਹੈ ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ, ਜੋ ਨਹੀਂ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ, ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦੇਣਾ, ਇੱਕ ਮਹਾਨ ਕਵੀ ਹੋਵੇ ਤਾਂ ਉਹਦੀ ਕਵਿਤਾ ਬੜੀ ਬੁਲੰਦ

वर्णन सके महिमा जो तिहारी हम ना सिफते कर सके।

गुरु रूप सत्संग जीओ कथे प्रवान करने वाहिगुरु जी का खालसा वाहिगुरु जी की फतेह। उंज ते शरीर दा हर अंग अपने आप दे कारामद है, महान है और उसकी महिमा वर्णन नहीं की जा सकती। हर अंग महान है लेकिन फिर भी किसी जगह पे पहुंचना है तो पहले रास्ता दिखाई दे दे। रास्ते का दिखाई देना बड़ा लाजमी है, फिर चलन वास्ते पैर भी होवन। विखाई देंदा है, चलन की तौफीक नहीं, रस्ता देखे आया व्यर्थ हो गया। लेकिन मैं अर्ज करा चलन की तौफीक है, रस्ता ते नहीं दिखाई देता। ऐसा मनुख ऐसा त्यास पीता जाता है, समा जरा ज्यादा लग जाएगा, भटकद्या भटकद्या पहुंच जाएगा। रह गई गई गल हुण अंतरीव दुनिया दी, परमात्मा नूं जिहड़ा समझना है जानना है इते रस्ते दा वेखना है। इस तरह दे जानकार जानन वाले रस्ते नूं समझन वाले इन्हां दी तादाद बथेरी है, घट नहीं है। बड़े ज्ञानी ने इस्लामी दुनिया च भी जो कहिंदे ने खुदा ला शरीक है ला मकान है, उहदा कोई थां टिकाणा नहीं, उहदा कोई शरीक नहीं, वो ला महदूद है, उहदी कोई सीमा नहीं। इस तरह भारत विच बौद्धी क्या, जैनी क्या, सनातनी क्या, सारे ही कहिंदे ने बेअंत है, जात पात तो न्यारा है, रंग रूप तो न्यारा है, वर्ण भेख तो न्यारा है, उदी कोई सीमा नहीं, बेअंत है, बेअंत है। सिख जगत देश भी करीबन करीबन ज्ञानी यही कुछ कहते हैं, बेअंत है, बेअंत है, लेकिन मनुख दा मन बेअंत तो प्रभावित नहीं। असीम है, असीम है, लेकिन मन उस असीम तो प्रभावित नहीं है। कारण सिर्फ रास्ता दिखाई देता है, मंजिल नहीं है। जैसे किसी थान पे सी पहुंचना है कि किसी ने रास्ता दस देता या रास्ता दस रहा नाल है तो रास्ता तो दिखाई दे रहा है, जिथे असी पहुंचना है उते नहीं। जगत विच परमात्मा दे रस्ते दे भी बड़े झगड़े ने, ये भी मैं अर्ज करते हैं। वख वख मंत्रां दा रटन ये रस्ता है, राम जपना, अल्लाहु जपना, ओम जपना, गोविंद जपना, वाहेगुरु जपना, सोहंग जपना, ओम जपना, ये सब मंत्र रस्ता ने, मार्ग ने। फिर मार्ग दे उते चलन दे अपने अपने ढंग ने, कोई दौड़दा है, कोई आहिस्ता चलदा है, कोई बहुत आहिस्ता चलदा है। तो चलन दे और रस्ते दे इतने झगड़े ने, इतने झगड़े ने, अक्सर मनुख रस्तियां च ही रह जाता है। क्योंकि गल रस्ते दी मंजिल दी ते है नहीं। कई दफा चल चल के मनुख जब थकदा है, टुटदा है ते पहुंचदा नहीं, रस्ते बदलदा भी है, ये भी मैरस कर देना। क्योंकि तो मजहब बदलने बदलना, धर्म बदल लेना, शायद उत्थे कोई गल हो।
ਜ਼ਿੰਦਗੀ ਕਈਆਂ ਦੀ ਰਸਤਿਆਂ ਚ ਲੰਘ ਜਾਂਦੀ ਹੈ, ਲੇਕਿਨ ਬੇਸ਼ਤਰ ਦੁਨੀਆਂ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ, ਗਿਆਨ ਨਹੀਂ, ਇਸ ਪਾਸੇ ਦਾ ਸ਼ੌਕ ਨਹੀਂ ਹੈ। ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਿਤ ਨਹੀਂ ਹੈ, ਨਮਾਜ਼ ਪੜ੍ਹ ਰਹੇ ਨੇ ਖੁਦਾ ਤੋਂ ਪ੍ਰਭਾਵਿਤ ਨਹੀਂ ਹੈ। ਇੰਨੀ ਮਹਿਸ ਕਰਦੇ ਹਾਂ, ਬਾਣੀ ਪੜ੍ਹ ਰਹੇ ਨੇ ਗੁਰੂ ਤੋਂ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ, ਪੂਜਾ ਪਾਠ ਕਰ ਰਹੇ ਨੇ ਭਗਵਾਨ ਤੋਂ ਪ੍ਰਭਾਵਿਤ ਨਹੀਂ ਹੈ। ਫਿਰ ਕਿਉਂ ਕਰ ਰਹੇ ਨੇ? ਭਗਵਾਨ ਕੋਲੋਂ ਕੁਛ ਮੰਗਦੇ ਨੇ, ਖੁਦਾ ਕੋਲੋਂ ਕੁਛ ਮੰਗਦੇ ਨੇ, ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ, ਜੋ ਦੇਣ ਵਾਲਾ ਹੈ ਦਾਤਾ ਉਸ ਤੋਂ ਪ੍ਰਭਾਵਿਤ ਨਹੀਂ ਹੈ। ਔਰ ਮੰਗ ਨਾਲ ਕਈ ਦਫ਼ਾ ਇਸ ਤਰ੍ਹਾਂ ਜੁੜ ਜਾਂਦੇ ਨੇ, ਇਸ ਤਰ੍ਹਾਂ ਜੁੜ ਜਾਂਦੇ ਨੇ, ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਕਦੀ ਚੇਤਾ ਹੀ ਨਹੀਂ ਆਉਂਦਾ, ਉਸਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ। ਉਹਦੀ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਕਿਉਂਕਿ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤ ਹੋਰ ਮਿਲੇ ਹੋਰ ਮਿਲੇ, ਤਾਂ ਕੋਈ ਨਮਾਜ਼ ਪੜ੍ਹ ਰਿਹਾ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਕੋਈ ਮੰਦਿਰ ਮਸਜਿਦ ਜਾ ਰਿਹਾ, ਸਭ ਦਾਤ ਨਾਲ ਜੁੜੇ ਹੋਏ ਨੇ। ਦਾਤ ਦੀ ਮੰਗ, ਦਾਤੇ ਦੀ ਕੋਈ ਖਬਰ ਨਹੀਂ, ਮੰਜ਼ਿਲ ਦੀ ਕੋਈ ਸਮਝ ਨਹੀਂ, ਰਸਤਿਆਂ ਦੀ ਥੋੜ੍ਹੀ ਬਹੁਤ ਸਮਝ ਹੈ। ਇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ, ਇਸ ਮੰਤਰ ਦੇ ਜਪ ਨਾਲ, ਇਸ ਤਰ੍ਹਾਂ ਦੇ ਪੂਜਾ ਪਾਠ ਨਾਲ, ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ, ਇਹ ਵਸਤੂ ਮਿਲ ਜਾਏ। ਤੂੰ ਸਾਰੀ ਦੁਨੀਆਂ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਛ ਇਹ ਕਰ ਰਹੇ ਨੇ, ਦਾਤੇ ਲਈ ਨਹੀਂ, ਦਾਤੇ ਤੋਂ ਪ੍ਰਭਾਵਿਤ ਨਹੀਂ। ਜਦ ਦਾਤ ਤੋਂ ਪ੍ਰਭਾਵਿਤ ਨੇ ਤੇ ਦਾਤ ਲਈ ਕੁਛ ਕਰ ਰਹੇ ਨੇ, ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਹਨਾਂ ਨਮਾਜ਼ੀਆਂ ਵਿੱਚ, ਇਹਨਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ, ਇਹਨਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ, ਮੰਦਿਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਚ ਸਾਹਿਬ ਕਹਿੰਦੇ ਕੋਈ ਕਰੋੜਾਂ ਚ ਇੱਕ ਅੱਧ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਹੈ, ਖੁਦਾ ਤੋਂ ਪ੍ਰਭਾਵਿਤ ਹੈ, ਈਸ਼ਵਰ ਤੋਂ ਪ੍ਰਭਾਵਿਤ ਹੈ। ਹੁਣ ਸਤਿਗੁਰ ਕਰੋੜਾਂ ਚ ਇੱਕ ਕਹਿ ਰਹੇ ਨੇ। ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਜੋ ਅਨੁਭਵੀ ਪੁਰਸ਼ਾਂ ਨੇ ਕੀਤੀ ਹੈ। ਕਿਸੇ ਮਸਜਿਦ ਵਿੱਚ 10,000 ਦੇ ਕਰੀਬ ਨਮਾਜ਼ੀ ਹੋਣ, ਕਿਸੇ ਚਰਚ ਦੇ ਵਿੱਚ 10,000 ਮਨੁੱਖ ਬੈਠੇ ਉਹਨੂੰ ਪ੍ਰੇਰ ਕਰਨ ਵਾਸਤੇ, ਕਿਸੇ ਮੰਦਿਰ ਵਿੱਚ 10,000 ਦਾ ਕਿਧਰੇ ਇਕੱਠ ਹੋਵੇ ਪੂਜਾ ਕਰਨ ਲਈ, ਦਰਸ਼ਨ ਕਰਨ ਲਈ, ਤੇ ਕਿਸੇ ਗੁਰਦੁਆਰੇ ਚ ਕਿਧਰੇ 10,000 ਦੇ ਕਰੀਬ ਸਤਸੰਗੀ ਬੈਠੇ ਹੋਣ, ਉਹਨਾਂ ਚ ਇੱਕ ਜਗਿਆਸੂ ਹੁੰਦਾ। ਜਾਗ ਪਿਆ, ਥੋੜੀ ਸਮਝ ਆ ਗਈ, ਪਤਾ ਚੱਲ ਗਿਆ, ਪਰਮਾਤਮਾ ਦਾ ਪਤਾ ਚੱਲ ਗਿਆ, ਸਮਝ ਆ ਗਈ ਹੈ ਮੈਂ ਦਾਤ ਤੋਂ ਪ੍ਰਭਾਵਿਤ ਸੀ, ਦਾਤੇ ਤੋਂ ਪ੍ਰਭਾਵਿਤ ਨਹੀਂ, ਦਾਤੇ ਦੇ ਪ੍ਰਤੀ ਜਾਗ ਪਿਆ, ਦਾਤੇ ਤੋਂ ਪ੍ਰਭਾਵਿਤ ਹੋ ਗਿਆ। ਸਿਰਫ ਪ੍ਰਭਾਵਿਤ ਹੋਇਆ, ਸਿਰਫ ਪ੍ਰਭਾਵਿਤ ਹੋਇਆ। ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉੱਦਮ ਨਹੀਂ ਕਰਦਾ, ਕੋਈ ਮਿਹਨਤ ਨਹੀਂ ਕਰਦਾ,
कोई समा नहीं कटता, कोई संघर्ष नहीं करता। इस तरह 10,000 इकट्ठ दे मंदिर मस्जिद चर्च गुरुद्वारे एक जगह सो होता है, फिर 10,000 दे करीब जगह सो होवन जो थोड़े जाग पैने दाते तो प्रभावित ने, दात तो नहीं, दात ते है जो कुछ है, पता चल गया परिवार एक दात है, बच्चे एक दात ने, धन संपदा एक दात है, जीवन एक दात, सूरज दी रोशनी सानू दान दिच मिल रही है, वगदी हुई पवन दान है, बहुत कुछ जिस दासी कोई मुल नहीं चुकाया ते मिल जाता है, दाता वो दे रहे हैं। लेकिन 10,000 सत्संगियां विचों कोई एक कद दाते तो प्रभावित हो गया, एक उसनु जग्यासु कहिंदे जाग पिया, मेरा सुत्ता होया नहीं जाग पिया, मेरे एवें गुरुद्वारे नहीं आया कुछ समझ है, सिर्फ एवें बाणी नहीं पढ़ रहा कुछ समझ है, सिर्फ एवें ही नहीं जप कर रहा कुछ समझ है, सिर्फ एवें ही नहीं हाथ विच गुटका लई बैठा कुछ समझ है, उस जगह आसो। ये आंकड़े बहुत गहरे अनुभवी पुरुषां ने इकट्ठे किए ने, ते मैं थोड़े सामने जो उन्होंने मैं पढ़े है थोड़ी जी समझ आई थोड़े सामने रख रहे हैं। 10,000 नमाजी किसी मस्जिद दे चोवन, 10,000 पूजा पाठ करने वाले किसी मंदिर दे चोवन, 10,000 दे करीब प्रेर करने वाले किसी चर्च दे च बैठे होवन, 10,000 गुरसिख सत्संगी किसी गुरुद्वारे च बैठे होवन, एक जगह सो होंदा, बहुते नहीं होंदे, एक होंदा जो जाग पे है, समझ आ गई मेरी दात लई, ओ हुण गुरुद्वारे नहीं आउंदा, दाते लई आउंदा, श्री दात वास्ते बाणी नहीं पढ़ता हुण दाते वास्ते पढ़ता, समझ आ गई। इस तरह 10,000 दे करीब अवन पे कोई एक जग्यासु होंदा, फिर गिनती कर दिन 10,000 जग्यासु होवन एक साधु होंदा, एक साधु होंदा। जैसे जैसे पहाड़ दे उपर चढ़िए ना तो जगह छोटी होंदी जा रही, थले बहुत ज्यादा, जितने जग्यासु ने उतने साधु नहीं ने। 10,000 जग्यासु होवन उन्हां च कोई एक अद साधु आउंदा है जो बड़ा तेजी नाल चल पिया, मेरा परमात्मा तो प्रभावित ही नहीं होया, परमात्मा की प्राप्ति लई पूरा समा कढ़दा है, पूरा संघर्ष करता है, पूरी मेहनत करता है, पूरा जप तप करता है, मेरा प्रभावित ही नहीं होया, मेरी समझ ही नहीं आई। जिस दी समझ आई है उदी प्राप्ति ले यतन करन लग पे, मेहनत करन लग पे, बड़ी मेहनत करन लग पे, इनु साधु कहंदे। हुण होर सुन लो, 10,000 दे करीब साधु होवन, इन्हां च एक संत आउंदा जो पहुंच गया, एक इस तरह एक करोड़ां च कोई कद बनेगा, कोटन में नानक को नारायण जय जी, कोट मदे को बिरला सेवक और सगले व्यवहारी, करोड़ां च कोई एक। ऐसा क्यों है, मैं दोहरावा, बड़ा बारीक मजमून है परमात्मा, और इस वास्ते बड़ी बारीक अकल चाहिए है। अकल मनुख कोल मोटी हो गई, हर वक्त संसार दा चिंतन करिए, परिवार दा चिंतन करिए, कारोबार दा चिंतन करिए, ये सब आकार रखते ने, मोटे ने,
अकल मोटी हो जाती है, मोटी हो जाती है। निरंकार का चिंतन ही मनुख की अकल नूं बारीक करता है। साहिब ते कहने ने जब साधना करन विच बैठे ते प्रभु कोले मंग मंगया कर, हार पर्यो स्वामी के द्वारे दीजे बुद्ध विवेका। ए प्रभु, विवेकशील बुद्ध दे जो तेनू समझ सके, तेनू समझ सके। तो हुण मैं अर्ज करा, रस्ता वेखण वास्ते अखां चाहीदियां ने, चलण वास्ते पैर चाहीदे ने। ज्ञान अख है, श्रद्धा भावना प्रेम प्यार ए पैर ने। प्यार दे सारे रूप ने, स्नेह प्रेम श्रद्धा भक्ति। प्यार एक रूप दे च नहीं है, इहदे कई रूप ने। संबंध प्यार नाल जुड़दा है, ज्ञान नाल नहीं। किसी की मैनू समझ भी आ जाए किसी मनुख की यह कौन है, संबंध ते नहीं जुड़दा, संबंध ते प्यार नाल जुड़दा। मैनू पता चल जाए फलाना, उहदे नाम धाम का भी पता चल जाए, उहदी शख्सियत का भी पता चल जाए, इहदे नाल कोई संबंध ते नहीं जुड़दा। संबंध प्रेम जोड़दा, प्रेम नेड़े लै जांदा है, ज्ञान नेड़े नहीं ले जाता। देखना तो दूरों भी हो सकता है, दूरों असी चन्न नूं वेख लैंदे आ, देखण दा की है, सूरज नूं वेख लैंदे आ, ग्रह नक्षत्रां नूं वेख लैंदे आ, बड़ी दूर दी चीज़ नूं वेख लैंदे आ। पहुंचने वास्ते तो कोई साधना करनी पएगी ना, उत्थे तक पहुंचने वास्ते तो कोई यतन करना पएगा ना। प्रेम ही नेड़े लै जांदा किसे दे, ज्ञान नेड़े नहीं लै जांदा। अगले की कितनी भी समझ पै जाए कि फलाना है फलाना है, उदी सारी जात पात नाम धाम कम सब कुछ का पता चल जाए, जानकारी मिल गई है, दूरी बनी रहती है, पता तो चल गया मनुख कौन है की है, लेकिन दूरी बनी हुई है क्योंकि प्रेम नहीं है, प्यार नहीं है। प्यार नेड़े लै जाता है, ज्ञानी उरार ही रह जाते हैं। इतनी मैं अर्ज करा, बड़े बड़े ज्ञानी इस्लामी जगत दे, हिंदू जगत दे, सिख जगत दे, बड़ी सिर खपाई करते रह जाते हैं, यह भी मैं अर्ज करते हैं। ज्ञान की लोड़ है वेख सके रस्ता, पर वेखण नाल सिर्फ पता चले, संबंध ते कोई नहीं जुड़े, रिश्ता ते नहीं जुड़े, वो ते प्यार नाल जुड़ता है। हुण प्यार दे कुछ रूप मन्ने गए ने, प्यार नूं स्नेह आख्या गया, प्यार नूं प्रेम आख्या गया, प्यार नूं श्रद्धा आख्या गया, प्यार नूं भक्ति आख्या गया। शिखर दा प्यार जो बुलंदियां नूं छूंदा है उसनूं भक्ति कहिंदे ने, निवाण दा प्यार जिसनूं स्नेह कहिंदे ने, इह स्नेह अपने तो छोटियां नाल आउंदा है, बच्चियां नाल हो सकदा। बिना स्नेह तो ते बच्चियां नाल भी संबंध नहीं जुड़ेगा। प्यार दी ए धारा निमाण दी तरफ जा रही है। स्नेह पशुआं दे च भी आउंदा है, कीड़े मकोड़ियां च भी आउंदा है, पंछियां च भी आउंदा है, बल्कि स्नेह किसे किसे पशु च मनुख नालों भी ज्यादा आउंदा है। जैसे बंदर ने, बंदरी दा बच्चा मर भी जाए मुर्दा बच्चे नूं भी सीने नाल लाई रखदी है, सुटदी नहीं, छोड़दी नहीं। ऐसा मैं आगरे विच, हरिद्वार विच, कानपुर विच देख के दंग रह गया, बनारस विच देख के दंग रह गया। है ते बच्चा मुर्दा, सुटदी नहीं पई, अद्धा गल गया, लीरा लीरा हो गया, नहीं सुटदी पई। बंदरी दे अंदर यह स्नेह बहुत बड़ा प्रबल है, मनुख नालों कई गुणा ज्यादा, मनुखी मां नालों कई गुणा ज्यादा। इसी स्नेह नूं मोह कह देंदे ने, घृणा नहीं इस मोह नाल। धन गुरु अमरदास जी महाराज ते कहंदे ने,
ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਇਹ ਪ੍ਰਭੂ ਜੇ ਕਿਧਰੇ ਤੂੰ ਮੋਹ ਵਿੱਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪੱਲਣੇ ਹੀ ਨਹੀਂ ਸਨ ਨਾ ਪਸ਼ੂਆਂ ਦੇ ਨਾ ਮਨੁੱਖਾਂ ਦੇ, ਰੋਂਦਾ ਰਹਿ ਜਾਣਾ ਸੀ ਬੱਚਾ, ਕਿਸਨੇ ਦੁੱਧ ਪਿਲਾਉਣਾ ਸੀ, ਤੜਫ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ। ਸਾਰਾ ਦਿਨ ਦਾਣਾ ਲੱਭਦੀ ਹੈ ਚਿੜੀ, ਆਕੇ ਬੱਚੇ ਦੇ ਮੂੰਹ ਚ ਪਾਉਂਦੀ। ਐਸਾ ਸਭ ਕੁਛ ਸਨੇਹ ਕਰਾ ਰਿਹਾ ਉਹਦੇ ਕੋਲ। ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਰੇ। ਭਾਵੇਂ ਚਰਵਾਹਾ ਗਵਾਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਉਣ ਵਾਸਤੇ, ਪਰ ਉਹ ਬਾਰ ਬਾਰ ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਏ। ਉਹਦਾ ਮਨ ਉਸ ਤੇ ਚ ਖਾਂਦੀ ਗਾਹ ਪਈ ਹੈ, ਯਾਦ ਬੱਚੇ ਨੂੰ ਕਰਦੀ ਪਈ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ, ਉੜੇ ਉੜੇ ਆਵੇ ਸਹਿਖੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰਨ ਤੋਂ ਮੁਰਾਦ ਯਾਦ ਹੈ। ਕੂੰਜ ਆਪਣੇ ਬੱਚਿਆਂ ਨੂੰ ਵਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੱਡ ਆਉਂਦੀ ਹੈ। ਇਹ ਪਹਾੜੀ ਪੰਛੀ ਹੈ ਬਰਫਾਨੀ ਇਲਾਕੇ ਦਾ। ਜੈਸੇ ਨਵੀਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ 'ਚ ਆ ਜਾਂਦੀਆਂ, ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ, ਜੋ ਅਕਸਰ ਸਤੰਬਰ ਅਕਤੂਬਰ ਵਿੱਚ ਹੀ ਆਉਂਦੇ ਨੇ। ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਨੇ। ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਰਿਜ਼ਕ ਲੱਭਦਾ ਨੇ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਸੈਕੜੇ ਕੋ ਇੱਕ ਕੋ ਦੋ ਮੀਲ ਦਾ ਬਹੁ, ਹਜ਼ਾਰਾਂ ਮੀਲ ਆ ਜਾਂਦੀਆਂ, ਦੂਰ ਆ ਜਾਂਦੀਆਂ। ਹਿਮਾਲਿਆ ਦਾ ਇਹ ਪੰਛੀ ਹੈ, ਮੈਦਾਨੀ ਇਲਾਕਿਆਂ 'ਚ ਆ ਜਾਂਦਾ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ? ਮਾਂ ਤੇ ਹੈ ਕੋਈ ਨਹੀਂ, ਉਹ ਤੇ ਆ ਗਈ, ਛੋੜ ਕੇ ਆ ਗਈ ਹੈ। ਫਿਰ ਉਹ ਪਲਦੇ ਕਿਸ ਤਰ੍ਹਾਂ ਨੇ, ਵੱਡੇ ਕਿਸ ਤਰ੍ਹਾਂ ਆਉਂਦੇ ਨੇ? ਮਨ ਮੈਂ ਸਿਮਰਨ ਕਰਿਆ ਕਿ ਪਰਮਾਤਮਾ ਦਾ ਸਿਮਰਨ ਕੀਤਾ ਹੈ। ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂੰਜ ਦੇ ਬੱਚੇ ਨੇ ਕੀ ਕਰਨਾ? ਕਿਆ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ? ਇਤਨੀ ਤੋਫੀਕ ਤੇ ਮਨੁੱਖ ਦੇ ਵਿੱਚ ਵੀ ਨਹੀਂ ਹੈ, ਕੂੰਜ ਕਿੱਥੋਂ ਕਰੇਗੀ? ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ, ਮਨ ਮੈਂ ਸਿਮਰਨ ਕਰਿਆ, ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ? ਇਹਨੂੰ ਗੁਰਬਾਣੀ ਖੋਲਦੀ, ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਦੂਸਰਾ ਸ਼ਬਦ, ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾ ਹੈ। ਕੂੰਜ ਜਦ ਮੈਦਾਨੀ ਇਲਾਕਿਆਂ 'ਚ ਆ ਜਾਂਦੀ ਹੈ, ਦਾਣਾ ਚੁਗਦੀ ਹੈ, ਬੱਚੇ ਨੂੰ ਯਾਦ ਕਰਦੀ ਹੈ, ਫਿਰ ਚੁਗਦੀ ਹੈ, ਯਾਦ ਕਰਦੀ ਹੈ, ਦਾਣੇ ਚੁਗਦੀ ਜਾ ਰਹੀ ਹੈ, ਯਾਦ ਕਰਦੀ ਜਾ ਰਹੀ ਹੈ। ਯਾਦ ਵਿੱਚ ਇਤਨੀ ਗਹਿਰੀ ਲੀਨ ਹੋ ਜਾਂਦੀ ਹੈ, ਭੁੱਲ ਜਾਂਦੀ ਹੈ ਮੈਂ ਯਾਦ ਕਰ ਰਹੀ ਹਾਂ, ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ, ਮੈਂ ਨਹੀਂ ਚੁਗ ਰਹੀ। ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ, ਧਿਆਨ ਮਿਟ ਗਿਆ, ਦੇਹ ਰਹਿ ਗਈ। ਜੈਸੇ ਪਾਲਕੀ ਦਾ ਗੁੰਬਦ ਹੈ, ਮੈਂ ਇਹਨੂੰ ਵੇਖਾਂ, ਇਹਦੇ 'ਚ ਧਿਆਨ ਜੋੜਾਂ, ਤਾਂ ਮੈਂ ਤੇ ਧਿਆਤਾ, ਤੇ ਜਿਸ ਦੇ 'ਚ ਮੈਂ ਧਿਆਨ ਜੋੜ ਰਿਹਾ ਉਹ ਧੇਹ ਵਿਚਕਾਰ ਤੇ ਧਿਆਨ ਹੈ। ਪਰ ਧਿਆਨ ਵਿੱਚ ਪਿਆਰ ਹੈ, ਧਿਆਨ ਵਿੱਚ ਯਾਦ ਹੈ,
ध्यान विच उमंग है, ध्यान विच प्यार है, इतना लीन होके मैं देख रहा तो कहने ध्याता मिट जाएगा, ध्यान मिट जाएगा, देह रह जाएगी, देह रह जाएगी। कूंज इतना ध्यान पूर्वक इतना स्मृति दे नाल दाने चुग रही है, वो भूल जाती है मैं चुग रही है, बच्चा चुग रहा है, बस इस नाल वो बच्चे पलदे। विज्ञान इस गल नूं ते तस्लीम करदा पिया कि विचार बड़ी दूर तक पहुंचदे ने, बड़े दूर तक पहुंचाए जा सकदे ने।

ख्वाहिश संतान दी, बच्चे दी, तख्त दा वली वारस होवे कोई, हिंदुस्तान दा मैं बादशाह, मेरी औलाद कोई नहीं। धन गुरु अमरदास जी महाराज दे अस्थान गोविंद बाल साहब दे जद पहुंचे है, क्योंकि भीड़ भाड़ नाल सी, सिपाही नाल सन, लाओ लश्कर नाल सी, हिफाजत वास्ते चौबदार ने धन गुरु अमरदास जी महाराज नू दस दिता मुगले आजम अकबर आए ने। सतगुरु कहन लगे असी एक मर्यादा बनाई हुई है ऊंच नीच नू खत्म करने वास्ते, वड्डे छोटे नू खत्म करने वास्ते, पहले पंगत फिर संगत। साढ़े दर्शन बाद पहले पंगत च बैठे, उन्हां दिन रस्ते च कोई ढाबे होटल नहीं आउंदे सन, दूर दूर लोग पैदल संगतां जांदियां सन, कोई किसे पिंड च वा रहा है, कोई किसे शहर च वा रहा है, पैदल लंबी वाट तय करके आना, तो भुख प्यास ते हुंदी सी। सतगुरु ने लंगर का इंतजाम कर रखिया सी, हर वक्त लंगर चलदा सी, पहले पंगत पछे संगत। चौबदार ने यह हुक्म सतगुरु का मुगल आजम नूं भी सुना दिता, पहले पंगत पछे संगत, बैठो पंगत विच, मुंह हाथ धोवो, लंगर छको, फिर सतगुरां दे दर्शन होणगे। पंगत च बैठा है और अकबर दा स्वयं दा अनुभव है, कहिंदे दस्तरखान ते मैं अज तक 36 प्रकार दे भोजन खादे ने, ये स्वाद नहीं आया जो इत्थे रुखे सुखे लंगर विच मैनू आ गया है। ना रस, भावना ने रस बना दिता। लंगर अक्सर भावक मनुख भावना वाले बनांदे, भावना प्रभावित कर दिए, ये भी मैं अर्ज कर दे, भावना भोजन नूं प्रभावित कर दिए, भावना पानी नूं प्रभावित कर दिए, भावना रेत दे जरिया नूं प्रभावित कर दिए, भावना माहौल हवा नूं प्रभावित कर दिए। जागीर लिख के देन लग पिया, इतने पिंड मैं दे देना, इतने पिंडां दी जमीन दे देना, ये लंगर खुले ढंग नाल चले। सतगुरु देव जी महाराज कहन लगे नहीं, ये संगतां दी दसा नवां दी किरत नाल चलदा है, शहनशाहां दी जंगीर नाल नहीं। जब दर्शन कीते निहाल होया, खैर इसदे घर औलाद होई, शाहजादे दा जन्म होया आगरे दी गल, नाम सलीम रखिया, बाद विच यही जहांगीर बनिया। ममता कई दिनां दी जो अंदर रुकी हुई सी, मोह जो कई दिन दा अंदर रुकिया होया सी, हड़ बन के बाहर आया। अपने राज कार्ड विच वी समा कढ लैंदा सी सलीम नूं खिडाउण वास्ते, उहदे नाल गल्लां बातां करन वास्ते। हालांकि गल्लां बातां सिर्फ प्यो नहीं करनियां हुंदियां, मां नहीं करनियां, बच्चा ते कर नहीं सकदा, लेकिन फिर भी प्यो बोलदा, फिर भी मां बोलदी, भावें अजे बच्चा समझदा नहीं पिया। मोह मजबूर करदा है, सनेह मजबूर करदा है। अकबर दिन विच कई कई दफा समा कढदा है, खिडांदा है बच्चे नूं, प्यार करदा है। सवेर दा वक्त सी, सलीम गोद विच है, अकबर बड़ा खुश, नमाज पढ़ के आया, सलीम नूं चुक लिया। गोली एक नौकराणी दासी पोचा दे रही सी फरश ते। अकबर उस गोली नूं कहिंदा है, खादिमा सलीम वर्गा कोई होर खूबसूरत नहीं हो सकता, बहुत खूबसूरत है, बहुत खूबसूरत है। वो खादमा बिचारी की आखे, नुकराने की आखे, हाथ जोड़ के कहन लगी, जहां पना सलीम वर्गा खूबसूरत खुदा ने बनाया ही नहीं, इस तो ज्यादा और किसी ने बनाया ही नहीं, ये सब तो ज्यादा खूबसूरत। अकबर कहिंदा इहदे नैन नक्श बड़े बाकमाल ने। खादमा हां च हां मिलांदी है, शहनशाह
ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਆਉਣ। ਮੈਂ ਕਿਹਾ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਛ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ। ਜਦ ਇਸ ਤਰ੍ਹਾਂ ਦਸ ਵੀ ਖੂਬੀਆਂ ਅਕਬਰ ਦੱਸਦਾ ਤੇ ਖਾਦਮਾ ਹਾਂ ਵਿੱਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ। ਅਕਬਰ ਕਹਿੰਦੇ ਤੂੰ ਆਗਰੇ ਵਿੱਚ ਕੱਲ ਜਾਵੀਂ ਸਵੇਰੇ, ਕੰਮ ਨਾ ਕਰੀ, ਦਿਨ ਭਰ ਤਲਾਸ਼ ਕਰੀ, ਕਿਸੇ ਘਰ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੇ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਵਿੱਚ ਚੀਥੜੀਆਂ ਵਿੱਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ ਔਰ ਲੀੜਾਂ ਵਿੱਚ ਲਪੇਟੇ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ ਲੈ ਆਈ ਹਾਂ, ਲੈ ਆਈ ਹਾਂ, ਕਿੱਥੇ ਹੈ ਇਹ ਦੇਖੋ ਮੇਰੀ ਗੋਦ ਚ, ਇਹ ਕਿਸਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ, ਜੇ ਸੱਚ ਪੁੱਛੇ ਮੇਰੀ ਜਾਨ ਦੀ ਬਖਸ਼ੀ ਕਰੇ, ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਜੇ ਮੇਰੇ ਕੋਲ ਸੱਚ ਪੁੱਛੇ, ਜੇ ਮੈਨੂੰ ਮਾਫ ਕਰ ਦੇਵੇ, ਕੀ ਕਰਾਂ, ਸਾਰਾ ਆਗਰਾ ਘੁੰਮਿਆ, ਇਸ ਬੱਚੇ ਨਾਲੋਂ ਸੋਹਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ, ਸਨੇ ਮੋਹ। ਅਗਰ ਨਾ ਹੋਵੇ ਤੂੰ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ, ਸਨੇਹ ਕਰਕੇ ਬੱਚੇ ਪਲਦੇ ਨੇ। ਪਰ ਸਾਰੀ ਜ਼ਿੰਦਗੀ ਮਨੁੱਖ ਸਨੇਹ ਦੇ ਚ ਰਹਿ ਗਿਆ, ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ। ਸਨੇਹ ਤੇ ਪਸ਼ੂਆਂ ਚ ਵੀ ਹੁੰਦਾ, ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ, ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ, ਪ੍ਰੇਮ ਭਰਾ ਨਾਲ ਹੋ ਸਕਦਾ, ਮਿੱਤਰ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਪਤਨੀ ਨਾਲ ਹੋ ਸਕਦਾ, ਦੋਸਤ ਨਾਲ ਹੋ ਸਕਦਾ, ਭੈਣ ਨਾਲ ਹੋ ਸਕਦਾ, ਭਰਾ ਨਾਲ ਹੋ ਸਕਦਾ, ਇਹ ਬਰਾਬਰੀ ਦੀ ਤਰਫ ਹੁੰਦਾ, ਇਹਦੇ ਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ। ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਤੇ ਉਹਦੀ ਗੋਦ ਚ ਆਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ। ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਉਪਰਾ ਵਿਚਾਰਾ ਆ ਗਿਆ।
ਵਾਕਈ ਓਪਰਾ ਸੀ। ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਦੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ, ਇਹਦੇ ਚ ਪਵਿੱਤਰਤਾ ਹੁੰਦੀ ਹੈ, ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ, ਨਿਛਾਵਰ ਹੋ ਸਕਦਾ ਹੈ, ਮੰਗ ਕੁਛ ਵੀ ਨਹੀਂ ਹੈ। ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਂਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿਹਾ ਇਹ ਤਾਂ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ। ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ ਹੈ, ਉਹਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜਾ ਜਿਹਾ ਇਸਦੀ ਗਹਿਰਾਈ ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ। ਚੱਲਦਾ ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ। ਔਰ ਘਰ ਘਰ ਦੇਖਿਆ ਜਾ ਸਕਦਾ ਹੈ, ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣੇ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂੰਆਂਦਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ, ਨੇੜੇ ਸਨੇਹ ਲੈ ਜਾਂਦਾ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ, ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ, ਭਰਾ ਦੇ ਨੇੜੇ ਲੈ ਜਾ ਸਕਦਾ, ਪਤਨੀ ਦੇ ਨੇੜੇ ਲੈ ਜਾ ਸਕਦਾ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਭਰਾ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ। ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ, ਇੱਕ ਦੂਜੇ ਤੋਂ ਕੁਰਬਾਨ ਹੋਣਾ ਹੁੰਦਾ। ਕਹਿੰਦੇ ਨੇ ਇੱਥੋਂ ਥੋੜੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ
ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ। ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਟੁੱਟੇ। ਯੂਰਪ ਦੇ ਤਕਰੀਬਨ ਤਕਰੀਬਨ ਸਾਰੇ ਹੀ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ। ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣ ਆਉਂਦਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਮਹੀਂਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਹੈਰਾਨਗੀ, ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ, ਉਹ ਤੇ ਇੱਕ ਗੱਲ ਵੱਖਰੀ ਹੈ। ਇੱਕ ਸੰਤ ਕਵੀ, ਇੱਕ ਬ੍ਰਹਮ ਗਿਆਨੀ। ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ, ਭਾਈ ਨੰਦ ਲਾਲ ਨੇ ਵੀ ਕੀਤਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਦੇ ਚੋਂ ਸਿਰਮੌਰ ਕਵੀ, ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਹਨੇ ਲੈਲਾ ਮਜਨੂੰ ਦਾ ਕਿੱਸਾ ਲਿਖਿਆ ਸੀ ਨਜ਼ਮ ਦੇ ਵਿੱਚ, ਤੇ ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਉਹਦੇ ਕੁਛ ਭਾਗ, ਕੁਛ ਹਿੱਸੇ। ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ, ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ। ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ, ਤੇ ਕਈਆਂ ਨੂੰ ਰਸ ਵੀ ਆਵੇ, ਲੇਕਿਨ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਆਉਂਦੀ ਹੈ ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਰ ਹਿਲਾ ਦੇਵੇ, ਉਹ ਦੱਸ ਦੇਵੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਆਉਂਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ, ਜਣੇ ਖਣੇ ਨੂੰ ਰਸ ਤੇ ਆ ਜਾਏਗਾ ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਾਉਣਾ। ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂੰ ਬਾਰੇ ਸੁਣਾਉਣੀਆਂ ਸਨ। ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ, ਇਹ ਮੈਂ ਲਿਖੀ ਹੈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂੰ ਦਾ ਜੀਵਨ। ਮਜਨੂੰ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂੰ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ, ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂੰ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਜ। ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ ਹੈ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂੰ ਦੀ ਸੁਣੀ ਜੁਣ ਗਏ ਗੁਰੂ ਨਾਲ, ਗੱਲ ਤੇ ਮਜਨੂੰ ਦੀ ਸੁਣੀ ਜੁਣ ਗਏ ਪ੍ਰਭੂ ਨਾਲ, ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ। ਗੱਲ ਉਸਨੇ ਮਜਨੂੰ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ, ਮੈਂ ਆਪਣੇ ਹੋਸ਼ ਗਵਾ ਬੈਠਾ,
ਹੋਰ ਨਾ ਕੁਛ ਮੈਨੂੰ ਸੁਣਾਈ। ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੋਈ ਸੁਣ ਸਕਦਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ਼। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ। ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ, ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ। ਚਲੋ ਉਮਰ ਵਿੱਚ ਵੱਡਾ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਛ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ। ਇਹ ਵੀ ਮੈਂ ਅਰਜ਼ ਕਰਦਾ, ਇਸ ਚੱਕਰ ਵਿੱਚ ਨਾ ਪੈਣਾ। ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਧ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਵਿੱਚ ਵੱਡਾ ਹੈ, ਇਲਮ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਵਿੱਚ ਵੱਡਾ ਹੈ। ਜੋ ਕਿਸੇ ਵੀ ਗੱਲ ਵਿੱਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ ਹੈ, ਕਲਾ ਵਿੱਚ ਵੱਡਾ ਹੈ, ਸਮਝ ਵਿੱਚ ਵੱਡਾ ਹੈ। ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤੋ ਮੋਸੇ ਗਰੀਬ ਕਰੋਰ ਕੱਪੜੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ ਚ ਹੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ। ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ, ਇਹ ਵੀ ਮੈਂ ਅਰਜ਼ ਕਰਦਾ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਕਿਉਂ, ਸ਼ਹਿਨਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ।
मेरे बोल मेरे उस्ताद दे बोलां नूं छोटा कर देन, ऐसे बोलां दी लोड़ ही नहीं। मेरी नजम मेरे उस्ताद दी नजम नूं छोटा कर देवे, मैनू ऐसी नजम दी लोड़ भी नहीं। तुसी मेरे उस्ताद हो। कदी कदी इस तरह की श्रद्धा अपने उस्ताद नाल भी हो सकती है, मां बाप नाल भी हो सकती है, गुरु नाल हो सकती है। गुरु अवतार संत पुरशां नाल संबंध श्रद्धा नाल जुड़ता है। प्यार दा सब तो उच्चा रूप है भगती, ये भगवान दी होंदी है। और भगती भगत नूं ही भगवान बना देंदी है। जैसा भगवान है ऐसा ही भगत है। गुरबाणी कहती है पंडित सूर छतरपत राजा भगत बराबर और ना कोई। जिथे भगत है उत्थे वड्डे तो वड्डा पंडित सूरवीर महादानी ज्ञानी नहीं पहुंच सकता। और फिर भगत ते नारायण दे भगत ते भगवान दे कोई भेद रह नहीं जाता, ऐसा गुरबाणी बार बार कहती है। नामे नारायण नहीं भेद, राम कबीरे भेद ना भाई, हुण कोई भेद नहीं रहा। भगती भगत नूं भगवान बना देंदी है, दोए मिट जांदी है। बूंद हुण अलग नहीं रह गई, सागर हो गई है और खो गई। जिस दिन जमुना सागर विच खो जांदी है, गंगा खो जांदी है, फिर सागर विच गंगा लभनी औखी है, सागर विच फिर सागर ही है। कबीर राम विच खो के राम ही हो गए, नामदेव प्रभु विच खो के प्रभु ही हो गए। ऐसा भगती कर देंदी है। भगती विच श्रद्धा दी लेस ते होंदी है, प्रेम दी मात्रा ते होंदी है, लेकिन फिर भी भगती शिखर ते। हुण मैं अर्ज करां स्नेह विच सारे आउंदे ने, हजारां च कोई एक कद मनुख प्रेम तक पहुंचदा है, लखां विच किधर एक कद विच श्रद्धा आउंदी है, चक्कर च ना पैणा श्रद्धा। गुरु ग्रंथ साहब के सामने लोकी गप्पा मारी जाते होंगे ने, बड़िया वायात गल्लां भी करी जाते होंगे ने, हैरानगी आती है की शरदा है। एक दूजे दियां पग्गां लैंदियां भी मैं देखियां ना, कुछ भी नहीं। शरदा एक ऐसी अवस्था बना देंदी है, वो मनुख बेअदबी नहीं कर सकता, पता ही नहीं करेगा। अदब पहला करीना है मोहब्बत के करीनों में, इकबाल कहता है अदब तो पहली गल है, पर श्रद्धालु करता है। लेकिन फिर जब ये भगती दे कदम रखता है तो भगती ऐसा है जैसे बूंद ने छलांग मारी है, सागर हो गई है। इस भगती की रूपरेखा जो गुरु ग्रंथ साहब जी महाराज दे चित्री हुई है, भगतां ने पेश की है, धन गुरु नानक देव जी महाराज ने साडे सामने रखी है। और कलगीधर पातशाह जो इसका खुलासा करते हैं, मैं बाकी दे तीन दिन थोड़े सामने रखने की निमाणी कोशिश करांगा। हुण इत्थे समाप्ति करिए, तुहानू लेट ना करिए। बड़े टिकाव नाल एकाग्रता नाल तुसीं सरवण कीता, साहिब रहमत करन बख्शिश करन, इसे जीवन विच असीं भगती तक पहुँच सकीए। जितने चिर तक मनुख भगवान नहीं होया, जमदा रहेगा मरदा रहेगा, केवल भगवान ना जमदा ना मरदा, बाकी सब जमदे मरदे। भरम भूले नर करच कचरायण, जन्म मरण ते रहत नारायण। जन्म मरण तो नारायण रहत है, ते जन्म मरण तो रहत होना है तो नारायण ते होना पड़ेगा, इस तो बिना नहीं है, इस तो बिना यह चलता रहेगा, यात्रा चलती रहेगी। साहिब रहमत करन इस दे बाकी पहलू जड़े धन गुरु ग्रंथ साहब जी महाराज की अगमी बाणी ने वर्णन किए ने, थोड़े सामने फिर रखांगे। हुण गुरु के कीर्तनिया पासो एक महान शब्द सरवण करो आप। आनंद साहब का पाठ से समाप्ति फतेह प्रवान करने। वाहेगुरु जी का खालसा वाहेगुरु।

ਸਮਤ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਬੈਠ ਕਰਾਂ, ਪੇਸ਼ਤਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਉ ਸੁਹਾਵੇ ਜਾਂ ਤਉ ਦਰ ਦੁਲਦੇ, ਸੀਸ ਸੁਹਾਵਾ ਚਰਣੇ। ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ, ਨਹੀਂ ਤੇ ਚੱਲਣਾ ਔਖਾ ਹੈ। ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਤਾਂ ਵੀ ਚੱਲਣਾ ਔਖਾ ਹੈ ਅੱਖਾਂ ਤੋਂ ਬਿਨਾਂ। ਫਿਰ ਭਟਕਣਾ ਹੋ ਜਾਂਦਾ, ਚੱਲਣਾ ਨਹੀਂ ਆਉਂਦਾ। ਮੰਜ਼ਿਲ ਦਿਖਾਈ ਦੇਵੇ, ਰਸਤਾ ਦਿਖਾਈ ਦੇਵੇ, ਦ੍ਰਿਸ਼ਟੀ ਚਾਹੀਦੀ ਹੈ, ਲੋਚਨ ਚਾਹੀਦੇ ਨੇ, ਅੱਖਾਂ ਚਾਹੀਦੀਆਂ। ਸਿਰਫ ਦਿਖਾਈ ਕਿਉਂ ਦੇਵੇ, ਚੱਲ ਸਕੀਏ, ਪਹੁੰਚ ਸਕੀਏ, ਪੈਰ ਚਾਹੀਦੇ। ਜੋ ਗੁਰੂ ਪੰਥ ਹੈ, ਜੋ ਗੁਰੂ ਦਾ ਮਾਰਗ ਹੈ, ਉਸ ਤੇ ਮਨੁੱਖ ਦਾ ਧਿਆਨ ਚੱਲਦਾ ਹੈ, ਮਨੁੱਖ ਦੀ ਸੁਰਤ ਚੱਲਦੀ ਹੈ। ਉਹਨੂੰ ਵੀ ਅੱਖਾਂ ਚਾਹੀਦੀਆਂ, ਉਹਨੂੰ ਵੀ ਪੈਰ ਚਾਹੀਦੇ। ਅਗਰ ਅੱਖਾਂ ਨਹੀਂ, ਰਸਤਾ ਦਿਖਾਈ ਨਹੀਂ ਦੇ ਰਿਹਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਅਗਰ ਪੈਰ ਨਹੀਂ, ਤਾਂ ਰਸਤੇ ਨੂੰ ਅਬੂਰ ਕਰਨਾ ਔਖਾ ਹੈ, ਰਸਤੇ ਨੂੰ ਤੈਅ ਕਰਨਾ ਔਖਾ ਹੈ, ਰਸਤੇ 'ਤੇ ਚੱਲਣਾ ਬੜਾ ਔਖਾ ਹੈ। ਤੋ ਇਸ ਤਰ੍ਹਾਂ ਧਾਰਮਿਕ ਜਗਤ ਵਿੱਚ ਗਿਆਨ ਨੂੰ ਤੇ ਦ੍ਰਿਸ਼ਟੀ ਮੰਨ ਲਿਆ ਗਿਆ, ਨੇਤਰ ਮੰਨ ਲਿਆ ਗਿਆ, ਸ਼ਰਧਾ ਨੂੰ ਪੈਰ ਮੰਨ ਲਿਆ ਗਿਆ, ਭਾਵਨਾ ਨੂੰ ਪੈਰ ਮੰਨ ਲਿਆ ਗਿਆ। ਸ਼ਰਧਾ ਹੀ ਨਹੀਂ, ਭਾਵਨਾ ਹੀ ਨਹੀਂ, ਭਰੋਸਾ ਹੀ ਨਹੀਂ, ਚੱਲਣਾ ਔਖਾ ਹੈ, ਕਠਿਨ ਹੈ। ਗਿਆਨ ਹੀ ਨਹੀਂ, ਸਮਝ ਹੀ ਨਹੀਂ, ਪਤਾ ਹੀ ਨਹੀਂ ਰਸਤੇ ਦਾ, ਦਿਖਾਈ ਨਹੀਂ ਦਿੰਦਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਤਾਂ ਵੀ ਚੱਲਣਾ ਬੜਾ ਔਖਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਐਸੇ ਅੰਧੇ ਦੁਨੀਆ ਵਿੱਚ ਘੱਟ ਨੇ ਜਿਨ੍ਹਾਂ ਨੂੰ ਬਾਹਰ ਦੇ ਰਸਤੇ ਨਹੀਂ ਦਿਖਾਈ ਦਿੰਦੇ, ਸੜਕਾਂ ਨਾ ਦਿਖਾਈ ਦਿੰਦੀਆਂ, ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ। ਪਰ ਜਿਨ੍ਹਾਂ ਨੂੰ ਪ੍ਰਭੂ ਦਾ ਮਾਰਗ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਐਸੇ ਅੰਧਿਆਂ ਨਾਲ ਜਗਤ ਭਰਿਆ। ਜਿਹੜੇ ਚੱਲ ਹੀ ਨਹੀਂ ਸਕਦੇ, ਐਸੇ ਲੰਗੜੇ, ਐਸੇ ਪੈਰਾਂ ਤੋਂ ਹੀਣੇ, ਮਨੁੱਖ ਜਗਤ ਵਿੱਚ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਗਿਣਤੀ ਦੇ ਹਿਸਾਬ ਨਾਲ ਥੋੜ੍ਹੇ ਨੇ, ਔਸਤਨ ਥੋੜ੍ਹੇ ਨੇ, ਚੱਲ ਨਹੀਂ ਸਕਦੇ। ਇਸ ਤਰ੍ਹਾਂ ਦੇ ਲੰਗੜੇ ਬਹੁਤ ਥੋੜ੍ਹੇ ਨੇ, ਪਰ ਜਿਨ੍ਹਾਂ ਕੋਲ ਸ਼ਰਧਾ ਹੀ ਕੋਈ ਨਹੀਂ, ਭਾਵਨਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ, ਐਸੇ ਲੰਗੜਿਆਂ ਨਾਲ ਸੰਸਾਰ ਭਰਿਆ ਪਿਆ, ਭਰਿਆ ਪਿਆ। ਤੋ ਸਾਹਿਬ ਕਹਿੰਦੇ, ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਇਹਦਾ, ਇਹ ਅੰਧਾ, ਇਹ ਲੰਗੜਾ, ਇਹ ਟੁੰਡਾ ਕਿਸ ਤਰ੍ਹਾਂ ਪਹੁੰਚੇ ਪਰਮਾਤਮਾ ਤੋਂ, ਕਿਵੇਂ ਪਹੁੰਚੇ? ਸਤਿਗੁਰੂ ਕਹਿੰਦੇ ਨੇ, ਮੈਨੂੰ ਧਾਰਮਿਕ ਜਗਤ ਵਿੱਚ ਮਨੁੱਖ ਅੰਗਹੀਣ ਦਿਖਾਈ ਦਿੰਦੇ, ਅੰਗਹੀਣ ਦਿਖਾਈ ਦਿੰਦੇ, ਅੰਗ ਹੀ ਕੋਈ ਨਹੀਂ, ਨਾ ਅੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੇ ਤੱਕ ਕਹਿੰਦੇ ਨੇ, ਅੰਗ ਅੰਗਹੀਣ। ਐਸਾ ਨਹੀਂ ਕਿ ਇੱਕ ਅੰਗ, ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਦੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ, ਦੇਖ ਸਕੀਏ ਅੱਖਾਂ ਹੀ ਕੋਈ ਨਹੀਂ, ਦ੍ਰਿਸ਼ਟੀ ਕੋਈ ਨਹੀਂ। ਔਰ ਜਿਹੜੀ ਦ੍ਰਿਸ਼ਟੀ ਹੈ, ਜਿਹੜੀਆਂ ਅੱਖਾਂ ਹੈਗੀਆਂ ਨੇ, ਸੰਸਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ, ਪਦਾਰਥ ਦਿਖਾਈ ਦਿੰਦਾ, ਪਰਮਾਤਮਾ ਨਹੀਂ, ਪਰਿਵਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ। ਦੇਖਦੇ ਕੋ ਨਾ ਦ੍ਰਿਸ਼ਟ,
ना दर्श दिखाए देखो, कैसे प्रिय दर्शन देखिए दिखाइए, कहबे को न सुरत न सर्वन सुनबे को, कैसे प्रिय निध गुण सुनिए सुनाइए। कुछ बोल सका कुछ कह सका जवानी कोई नहीं, गूंगा। हे प्रभु तेरे बोल सुन सका कानी कोई नहीं, बहरा। भाई साहब भाई गुरुदास जी बहरा। हे गुरु तेरे बोल सुन सका मेरे कुल कन नहीं ने, और जिड़े कन मेरे कुल हैगे ने इहदे नाल मैं ते परिवार की गल सुन सकदा तेरी नहीं, मैं संसार दीआं गल्लां सुन सकदा तेरे नहीं, मैं बिखे नाद सुन सकदा तेरा गीत नहीं, मेरे कोल कन ही कोई नहीं। तेरे कन्ना तक मैं अपने बोल पहुंचा सका मेरे कोल जबान ही कोई नहीं। मनुख कोल जिहड़ी जबान है वध तो वध इहदे बोल पहुंचदे ने पुत्रां तक मित्रां तक परिवार तक। चलो किसे किसे दे बोलां च बरकत आउंदी, उहनां दे बोल राज दरबार तक भी पहुंच जांदे ने, राज घरानियां तक भी पहुंच जांदे ने। पर जगत विच कुछ ऐसे भी ने जिन्हां दे बोल निरंकार तक पहुंचदे ने, जां का कहा दरगे चले, जिहदा कहा होया दरगाह विच भी चलदा है, जिहदा बोलिया होया परमात्मा की दुनिया च भी चलदा है, जिहदा बोलिया होया परमात्मा भी सुनदा है ईश्वर भी सुनदा। जाका कहा दरगे चले। भाई साहब भाई गुरदास जी कहते ने हे प्रभु मैं तेरे तक अपने बोल पहुंचा सका जबानी कोई नहीं रसना ही कोई नहीं, तेरे बोलां नू सुन सका मेरे कोल कान ही कोई नहीं। कैलीफोर्निया दे भ्रमण करदे आया मैं गुरुद्वारियां च देख के दंग रह गया। 10 मिंट किधरे कीर्तन दे ज्यादा हो जाण बैठना बड़ा औखा हो जांदा है। 2-2 घंटे लंगर हार दे गप्पां मारदे रहणगे, कोई टाइम ही नहीं देखदा, वक्त ही नहीं देखदा। फिर मैनूं उत्थे भाई गुरदास जी दी पंक्ति चेते आउंदी है, हे प्रभु तेरे बोल सुन सका मेरे कोल कन ही कोई नहीं, तेरे कन्ना तक मैं अपने बोल पहुंचा सका मेरे कोल जबान ही कोई नहीं। कहदे को ना सुरत ना सरवन सुनवे को, कैसे प्रिय निध गुण सुनिए सुनाइए, मन में गुरमत गुरमत में ना मन नेचल होए मन उन मन लेवल आई है। हे प्रभु जो गुरमत है जो तेरे विचार ने वो मेरा मन कबूल नहीं करता, नहीं मनता, कहिंदा कह पिया मन नहीं मनता। और जिहड़े मेरे विचार ने जो मेरी सोचनी वो तैनू कबूल नहीं, वो तैनू परवान ने। बड़ी कीमती गल कह दी है भाई गुरदास जी, जो तेरी सोचनी है हे गुरु ये मैनू कबूल नहीं, मैं नहीं मनता, जो मेरी सोचनी है वो तैनू कबूल नहीं। तो रिश्ता किस तरह जुड़े, संबंध किवें जुड़े, मन में गुरमत गुरमत में ना मन नेचल होए कैसे उन मन लेवल आई है। जो गुरु दी मत है जो गुरु दी सोचनी है जो गुरु दे विचार ने मन नहीं कबूल करता, और जो मन दी मत है जो मेरी सोचनी है जो मेरे विचार ने वो गुरु नू कबूल ने। तो संबंध किस तरह जुड़े, विचारां दी सांझी नहीं बनदी। गुरु दे विचार मैनू कबूल नहीं, मेरे विचार गुरु नू कबूल नहीं, मेरे विचारां नाल गुरु सहमत नहीं है और गुरु दे विचारां नाल मैं सहमत नहीं हां। भाई साहब भाई गुरदास जी, मन में गुरमत गुरमत में न मन नेचल होए कैसे उन मन लेवल आईए, अंग अंग भंग रंग रूप कुल हीन दीन कैसे वो नायक की नायिका कहाइए।
हे प्रभु जगत विच कोई टुंडा होवेगा, कोई लंगड़ा होवेगा, कोई अंधा होवेगा, कोई बहरा होवेगा, कोई गुंगा होवेगा, पर भाई गुरुदास इतने कमाल कर देने, मैं ते अंधा भी हाँ, बहरा भी हाँ, गुंगा भी हाँ, टुंडा भी हाँ, लंगड़ा भी हाँ, अंग अंग भंग रंग रूप कुल हीन दीन, कैसे बहु नायक की नायका कहाई, किवें मैं तेनू कबूल हो सकदा। अंग अंग भंग, सारे अंग टुटे पैने भंग ने, ना पैर ना हथ, ना अखा ना कन, ना जबान, अंग अंग भंग रंग रूप कुल हीन दीन, कैसे बहु नायक की नायका कहाई। सारे अंगां दी अपनी एक महानता है, पर रस्ते नू वेखण वास्ते अखां चाहीदियां, रस्ते ते चलण वास्ते पैर चाहीदे। कुछ धार्मिक विद्वान ऐसा भी कहिंदे ने, अगर पैर हैगे ने, श्रद्धा हैगी है, भावना हैगी है, ज्ञान नहीं है, वध तो वध भटकेगा, और भटकदे भी कई दफा पहुंच जांदे ने, पहुंच जांदे, चलदे ते पैर किसी दिन भटक भटक के भी पहुंच जाएंगे। हुणे थानू भाई साहब भाई सुरजीत सिंह जी, जो बहुत सोहणे आलम ने, गुरु ग्रंथ साहब जी महाराज की संपादना बारे दस रहे सन। भगत सूरदास यह बिंद्राबन तो चलिया सी, इस शौक नाल मेरे बोल भी गुरु ग्रंथ साहब विच दर्ज होवन। उहदी एक पंक्ति दर्ज है सारंग राग, अंधा सी, नेत्रहीन, हुण बिंद्राबन तो अमृतसर तक पहुंचे किवें, पर उसका हौसला देखो, लाठी लेके चल पिया, पुछदा ही पुछदा, किधरे भटक जांदा सी लोकी रस्ते ते पा देंदे सी। ये मतवातर दिन भर चलदा सी, रात नूं कदी किसे रुख तले, कदी किसे पिंड च कट लैंदा सी। भटकदा भटकदा साढ़े तीन महीनों के अमृतसर पहुंच गया, अखां कोई नहीं, पहुंच गया। सतगुरु के चरणों से मथा टेकया, मस्तक छुपया नहीं रहिंदा, है भगत है, भावना नाल भरिया हुआ है। सतगुरु ने मौका दिता, सुना भाई, पर ये संगीतकार भी सी, राग दियां बारीकियां नूं भी जानदा सी। जद भी किसी के अंदर परमात्मा प्रगट भी होंदा है, गीत बन के आउंदा है, संगीत बन के आउंदा है, एवें नहीं गीता प्रगट होंदी। धन गुरु नानक दे अंदरों अकाल पुरख प्रगट होंदे ने, गीत बन के, संगीत बन के। वकत दा राग गांदे ने गुरु नानक, वकत दी राग नहीं गांदे। मरदानिया रबाब छेड़, बाणी आई है, बाणी मरदाने ते नहीं आई, गुरु नानक ते आई है, गाउंदे गुरु नानक आप ने, मरदाना सिर्फ रबाब वजांदा, साज वजांदा। वकत दा राग गांदे ने, वकत दी राग नहीं गांदे ने गुरु नानक। कदी सोरट पे गांदे ने, कदी मलार पे गांदे ने, कदी भैरो गा रहे ने, कदी मारू गा रहे ने, कदी मांझ गा रहे ने, कदी आसा गा रहे ने, कदी गौड़ी गा रहे ने, कदी सही राग गा रहे ने। वकत दा राग गांदे ने, वकत दी राग नहीं गांदे ने। कीर्तन सुनना होवे ते फिर मरदाने तो सुन लैंदे, पर जद बाणी नाजल आउंदी है ते गुरु नानक नूं नाजल आउंदी है, और वह बाणी नाजल होंदी है गीत बन के, संगीत बन के। भावें चौक विच बैठ के रविदास सारा दिन जुतियां ही गंढदा है, पर परमात्मा जब उसके हिरदे चों भी प्रगट होंदा है गीत बन के, संगीत बन के, रविदास की सारी बाणी गीत दे च है, संगीत दे च है, हैरानगी आउंदी है। गंढदा ते जुतियां है, इहनूं संगीत कित्थों आ गया। भावें दिन भर खड्डी ते बैठ के कबीर कपड़े ही बुणदा है, पर जब रब्बी कलाम अंदरों प्रगट होंदा है गीत बन के, संगीत बन के, कबीर दी सारी बाणी गीत दे च है, संगीत दे च है। सारा दिन भावें कपड़िया नूं ही छिंबदा है, नाम देव छिंब है, लोकी शूदर कहिंदे ने, मंदिर तो ते मार मार के कढ दिता गया सी,
ਜਿਸ ਮੰਦਰ ਚੋਂ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ ਦਾਸ ਨੇ ਉਹ ਮੰਦਰ ਦੇਖਿਆ ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ 'ਤੇ। ਉਸ ਕਸਬੇ ਦਾ ਨਾਂ ਹੈ ਔਂਡਾ, ਜਿੱਥੇ ਮੰਦਰ ਹੈ। ਬੜਾ ਬੁਰੀ ਤਰ੍ਹਾਂ ਮਾਰਿਆ ਇਸਨੂੰ ਬ੍ਰਾਹਮਣਾਂ ਨੇ, ਤੂੰ ਸ਼ੂਦਰ ਹੈ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਆ ਗਿਆ, ਕਿਉਂ ਆਇਆ? ਸ਼ੂਦਰ ਦੀ ਅਸੀਂ ਛਾਇਆ ਨਹੀਂ ਲੈਂਦੇ, ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ, ਮਾਰਿਆ? ਔਰ ਗਿਲਾ ਮਿੱਠਾ ਜਿਹਾ ਕਰਦਾ ਨਾਮ ਦੇ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋਂ ਬਾਪ ਬੈਠਲ। ਹੇ ਮੇਰੇ ਬਾਪ, ਹੇ ਮੇਰੇ ਬਿੱਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ। ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ। ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ਼ ਕਰਾਂ, ਪਿੱਛੇ ਜਾ ਬੈਠਾ। ਪਰ ਗਜ਼ਬ ਦੀ ਗੱਲ, ਫੇਰ ਦੀਆ ਨਾਮੇ ਕੋ ਦੇਵਰਾ ਪੰਡੀਆਂ ਨੂੰ ਕੋ ਪਿਛਵਾੜ ਲਾ। ਮੰਦਰ ਦਾ ਦਰਵਾਜ਼ਾ, ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ। ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ। ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦਿਨਾਂ 'ਚ ਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ, ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗਾਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇੱਕ ਲੋਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕ ਦੀ ਹੋਈ ਗੱਲ ਵੀ ਸੁਣੀ। ਆਖਿਆ, ਮੂਰਖ ਹੈ ਤੂੰ, ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ, ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ, ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫਿਰ ਫਿਰਿਆ ਮੱਕਾ, ਕਲਾ ਦਿਖਾਈ, ਤੂੰ ਠੀਕ ਹੈ, ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ, ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਅਤੇ ਕਹਿਣ ਲੱਗੇ, ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ। ਅਚਾਨਕ ਕਹਿਣ ਲੱਗੇ, ਹਜ਼ੂਰ ਸਾਹਿਬ ਜਾਣਾ। ਮੈਂ ਕਿਹਾ ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ, ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ, ਰਸਤੇ ਦੇ ਵਿੱਚ ਕਸਬਾ ਪੈਂਦਾ ਔਂਡਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ, ਬਾਬਾ ਜੀ, ਹਜ਼ੂਰ ਸਾਹਿਬ ਤਾਂ ਉਸ ਪਾਸੇ ਸਿੱਧਾ ਰੋਡ 'ਤੇ ਉਹ ਜਾ ਰਿਹਾ। ਕਹਿਣ ਲੱਗਾ, ਤੇਰੀ ਅਕਲ ਫਿਰਾਣੀ ਹੈ, ਇਸ ਵਾਸਤੇ ਆਇਆ। ਆਉਂਦੇ ਗਏ, ਉਹ ਮੰਦਰ ਦੇਖਿਆ। ਕਹਿਣ ਲੱਗੇ, ਹੁਣ ਦੇਖ ਇਸ ਮੰਦਰ ਨੂੰ ਦੇਖ, ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੋਇਆ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ? ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ, ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ। ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ, ਅਕਲ ਤੋਂ ਅੱਗੇ ਦੀ ਗੱਲ ਹੈ ਤੇ ਸੱਚ,
ਪਰ ਤੂੰ ਬੇਅਕਲੀ ਨਾਲ ਕਹਿ ਰਿਹਾ, ਇਹ ਵੀ ਅਜੇ ਤੱਕ ਮੈਨੂੰ ਯਾਦ ਹੈ। ਇਹ ਗੱਲ ਤਾਂ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ। ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤਾਂ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ 'ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਹੈਰਾਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ 'ਚ ਆਏ, ਬਖਸ਼ਿਸ਼ ਦੇ ਘਰ ਦੇ 'ਚ ਆਏ ਅਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ 'ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ। ਦੇਣ ਨੂੰ ਜੀ ਕਰਦਾ, ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤਾਂ ਕੁਛ ਖੋਹ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋਹ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋਹ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋਹ ਲਈਏ। ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਦੇਣ ਨੂੰ ਜੀ ਕਰਦਾ, ਸੁੱਖ ਦੇ ਲਈਏ, ਆਰਾਮ ਦੇ ਲਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰੂ ਕਹਿੰਦੇ ਨੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ। ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ। ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ। ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸ ਹਵਾਏ ਸਲਤਨਤ ਵਜਾਓ ਕੇ ਕਜ ਕੁਲਾਹੀ ਨੇਸਤ। ਐ ਮੇਰੇ ਪਾਤਸ਼ਾਹ ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ ਹੈ। ਅਤੇ ਮੈਂ ਤਾਂ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸ ਚੀਜ਼ ਦੀ ਕਮੀ, ਮੈਂ ਤਾਂ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ। ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਜ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ। ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਇਹੀ ਹੈ, ਤੈਨੂੰ ਕੁਛ ਦੇਈਏ, ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾ ਰਹੇ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾ ਰਹੇ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ, ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ,
नंदलाल अज तेनू देख के सानू खुशी मिलेगी, साड़ी खुशी लई मंग ले, कुछ मंग ले। बहुत प्यारा लगता है, बहुत प्यारा लगता। भाई साहब ने अपनिया नजमां दे जो कुछ मंगे है वह मैं थोड़े सामने रखा। या इलाही ई दिलमरा शौक दे, जे देना है ते इस दिल दे रब्बी प्यार दे, रब्बी शौक दे, शरदा दे, भावना दे। या इलाही ई दिलमरा शौक दे, दर गलो अज बंद गेरा तौक दे। मुगल काल विच जिहड़े गुलाम बेचे जांदे सन, जिहड़े मनुख बेचे जांदे सन, उन्हां दे गल विच इक पटा पा दिता जांदा सी, जिवें कुत्ते दे गल विच पांदे। उस पटे नूं तौक कहिंदे सन, तौक कहिंदे सन, बेदे गले विच तौक पिया होया। अकबर दे समें इतने तौक बनाने बड़े औखे, क्योंकि लखां दी फौज उसनूं रखनी पई सी, सारे हिंदुस्तान दा बादशाह हो गया सी। तो पता की करदा सी, इत्थे मोंडे ते दाग ला देंदा सी, जिवें पशुआं नूं दाग लाए जांदे न अग नाल। कबीर ने उसका जिक्र भी किया, दागे होए सो रण में जूझे, बिन दागे भग जाए। दाग दिते जांदे सन ते दागे होए नूं देख के कह दिता जांदा सी गुलाम है, बिकिया होया गुलाम है। उस तो पहले गले दे तौक पा दिता जांदा सी, पटा पा दिता जांदा सी, गुलाम है, बिकिया होया, किसी का खरीदया होया। इतनी ये आम वबा सी ते इतनी ये आम प्रथा सी। धन गुरु नानक देव जी महाराज कहिंदे, मुल खरीदी लाला गोला मेरा नाम सुभाव। हे प्रभु मैं तेरा खरीदया होया गुलाम, मैं तेरा गुलाम। लाला गुलाम नूं कहिंदे परशियन दे, लाले दे अर्थ ने गुलाम। भारत नूं जद गुलाम कीता तो अगवानी लोगों ने भारतीयों नूं लाला जी कहना शुरू किया। लाला लाला लाला गुलाम गुलाम गुलाम। उदों तो उन्होंने गुलाम कहना शुरू किया, क्योंकि गुलाम बना लिया सी। पर गुलामी इतनी कबूल हो गई, इतनी कबूल हो गई, हुण अपने आप नूं लाला जी कही जांदे, सारे लाला जी लाला। धन गुरु नानक देव जी महाराज कहते, मुल खरीदी लाला गोला, हे प्रभु मैं तेरा खरीदया होया, तेरा मुल खरीदया होया गुलाम। बड़ा मैं भागा वाला तेरा गुलाम, किसे होर दा नहीं तेरा गुलाम। कहो कबीर गुलाम घर का, जे आए भावे मार भगत कबीर। हे प्रभु हुण तेरी मर्जी, असी ते तेरे गुलाम, तेरे गुलाम। मुल खरीदी लाला गोला मेरा नाम सवागा, गुरकी बचने हाट बिकाना जितला आया तितलागा। असी ते गुरु दी दुकान ते अपने आप नूं वेच दिता है, सतगुरु ने कहिंदे वेच दिता है, खरीदे गए गुलाम। भाई साहब भाई नंद लाल कहिंदे ने, या इलाही ई दिलमरा शौक दे, ऐ मेरे इलाही ऐ मेरे गुरु, देना है ते शौक दे, श्रद्धा दे, प्यार दे। या इलाही ई दिलमरा शौक दे, दर गलो अज बंदगीरा तौक दे। मेरे गले विच बंदगी दा पट्टा पा दे, गुलाम बना दे। दर गलो अज बंदगीरा तौक दे। अगां चल के हथ जोड़ के भाई साहब भाई नंदलाल कहिंदे ने, या इलाही चश्मे बीना ए बिदे, वह अखां दे जिहड़ियां परमात्मा नूं वेख सकदियां, ऐ ते मेरे कोल हैगियां ने, इह ते जन्म तो मिलियां ने। वह अख जिहदे नाल परमात्मा मिलदा है, दिखाई देंदा है, वह जीवन तो मिलती है, साधना तो मिलती है, तपस्या तो मिलती है, भगती तो मिलती है, नहीं मिलती, इह ते जन्म तो मिलियां। इन्हां दी ते असी कोई कीमत नहीं चुकाई, इस वास्ते मनुख इन्हें अखां दी इतनी कदर भी नहीं करता। कहिंदे ने मनुख हत्थां नूं भी साफ रखदा, पैरां नूं भी साफ रखदा, अखां नूं ते मैला रखदा,
ਨਜ਼ਰਾਂ ਤੇ ਮੈਲੀਆਂ ਆਉਂਦੀਆਂ ਨੇ, ਅੱਖਾਂ ਦੀ ਇਤਨੀ ਪਰਵਾਹ ਨਹੀਂ ਕਰਦਾ ਕਿ ਅੱਖਾਂ ਇਤਨੀਆਂ ਮੈਲੀਆਂ, ਔਰ ਅੱਖਾਂ ਦੀ ਮੈਲ ਬੜੀ ਦੂਰ ਤੱਕ ਜਾਂਦੀ ਹੈ। ਅੱਖਾਂ ਦੀ ਮੈਲ ਸਿਰਫ ਮਨੋਵਿਗਿਆਨਕ ਜਾਂ ਥੋੜੇ ਜਿਹਾ ਸੰਤ ਭਗਤਾਂ ਨੂੰ ਦਿਖਾਈ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖ ਲਿਆ ਸੀ, ਇਹ ਜੋ ਸਾਰਾ ਦਿਨ ਪਾਣੀ ਪਿਲਾਉਂਦਾ ਹੈ, ਸੇਵਾ ਕਰਦਾ ਹੈ, ਇਹ ਸੇਵਕ ਨਹੀਂ ਹੈ, ਭਗਤ ਨਹੀਂ ਹੈ, ਠੱਗ ਹੈ। ਇਹਦੀ ਅੱਖਾਂ ਦੱਸ ਰਹੀਆਂ, ਸੱਜਣ ਠੱਗ ਹੈ, ਸਿਰਫ ਦਿਖਾਈ ਦਿੰਦਾ ਸੱਜਣ, ਸਿਰਫ ਨਾਮ ਇਸਦਾ ਸੱਜਣ ਹੈ, ਇਹ ਠੱਗ ਹੈ। ਇਹਦੀ ਅੱਖਾਂ ਦੱਸਦੀਆਂ ਪਈਆਂ, ਇਹਦੀਆਂ ਨਜ਼ਰਾਂ ਦੱਸਦੀਆਂ ਪਈਆਂ, ਕੀ ਹੋਇਆ ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ, ਮੇਲੀਆਂ ਨਜ਼ਰਾਂ ਨਾਲ ਸੇਵਾ ਕਰਦੇ ਹੋ। ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ ਗੁਸਤਾਖੀ ਮਾਫ ਔਖੇ ਨਾ, ਮੇਲੀਆਂ ਅੱਖਾਂ ਵਾਲੇ ਮੈਂ ਮੰਦਰਾਂ ਵਿੱਚ ਵੀ ਸੇਵਾ ਕਰਦੇ ਹੋਏ ਦੇਖੇ, ਅੱਖਾਂ 'ਤੇ ਮੈਲੀਆਂ ਨੇ, ਹੁਣ ਸੇਵਾਦਾਰ ਨੇ, ਅੱਖਾਂ 'ਤੇ ਮੈਲੀਆਂ ਨੇ। ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ ਕਿ ਮੈਲੀਆਂ ਨਾ ਹੋਣ, ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ਼ ਕਰ, ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ। ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹਉ ਤਾਂ ਕਹਿ ਬਲਜਾ। ਜਿਹੜਾ ਆਪਣੀ ਅੱਖਾਂ ਨੂੰ ਧੋ ਲੈਂਦਾ, ਨਿਰਮਲ ਕਰ ਲੈਂਦਾ, ਸਭ ਕੁਝ ਸਾਫ਼ ਦਿਖਾਈ ਦਿੰਦਾ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਜੀ, ਮੈਂ ਉਸ ਤੋਂ ਬਲਹਾਰ ਨਹੀਂ ਜਾਂਦਾ, ਪੈਰ ਲਮਕਾਈ ਗਏ ਨਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਵੇਲੇ, ਹੈ ਮੇਰੇ ਇਲਾਹੀ ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਫਿਰ ਦੂਸਰੀ ਪੰਕਤੀ ਤੇ ਕਮਾਲ ਕਰ ਦਿੱਤਾ, ਯਾ ਇਲਾਹੀ ਚਸ਼ਮੇ ਬੀਨਾ ਏ ਵੇਲੇ, ਦਰ ਸਰਮ ਅਦ ਇਸ਼ਕ ਸੌਦਾ ਏ ਵੇਲੇ। ਇਸ ਸਿਰ ਦੇ ਉਹ ਇਸ਼ਕ ਦੇ, ਉਹ ਸ਼ਰਧਾ ਦੇ, ਉਹ ਭਾਵਨਾ ਦੇ ਕਿ ਸਾਰੇ ਕਹਿ ਦੇਣ ਨੰਦ ਲਾਲ ਪਾਗਲ ਹੈ, ਪਾਗਲ ਹੈ, ਪਾਗਲ ਹੈ, ਇਹ ਮੇਰੇ ਗੁਰਦੇਵ। ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਆਲਮ ਫਾਜ਼ਲ ਕਹਿੰਦੇ ਨੇ, ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ। ਭਗਤ ਪਾਗਲਾਂ ਜੈਸੇ ਦਿਖਾਈ ਦਿੰਦੇ ਨੇ, ਇਹ ਵੀ ਮੈਂ ਅਰਜ਼ ਕਰਾਂ ਆਮ ਬੰਦਿਆਂ ਨੂੰ, ਕਿਉਂ ਉਹਨਾਂ ਦਾ ਰਹਿਣ ਸਹਿਣ, ਤਰਜ਼ੇ ਜ਼ਿੰਦਗੀ ਜਗਤ ਨਾਲ ਤਾਲਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਅਤੇ ਜਿਨ੍ਹਾਂ ਦਾ ਜੋੜ ਆ ਜਾਂਦਾ, ਭਗਤ ਕਹਿਣ ਦੀ ਲੋੜ ਵੀ ਕੀ ਹੈ, ਸੰਤ ਕਹਿਣ ਦੀ ਲੋੜ ਵੀ ਕੀ ਹੈ, ਫਕੀਰ ਕਹਿਣ ਦੀ ਲੋੜ ਵੀ ਕੀ ਹੈ। ਖਾਸ ਦ੍ਰਿਸ਼ਟੀ ਹੋਵੇ ਤਾਂ ਪਤਾ ਚੱਲ ਜਾਂਦਾ ਇਹਨਾਂ ਦੀ ਤਰਜ਼ੇ ਜ਼ਿੰਦਗੀ ਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰੀਆਂ ਦੀ ਤਰ੍ਹਾਂ ਦਿਖਾਈ ਦਿੰਦਿਆਂ ਹੋਇਆ ਸੰਸਾਰੀ ਨਹੀਂ ਆਉਂਦੇ। ਇੱਕ ਗਾਥਾ ਹੈ ਪੰਚਦਸ਼ੀ ਦੇ ਵਿੱਚ, ਇੱਕ ਬੋਧ ਭਿਕਸ਼ੂ ਜੋ ਅੱਠੇ ਪੈਰ ਧਿਆਨ ਸਾਧਨਾ 'ਚ ਰਹਿੰਦਾ ਸੀ, ਰਸਤੇ 'ਚ ਸੜਕ 'ਚ ਬੈਠਾ, ਆਉਂਦੇ ਜਾਂਦੇ ਜੋ ਲੋਕੀ ਉਸਨੂੰ ਭਿਕਸ਼ਾ ਦੇ ਦਿੰਦੇ ਸਨ, ਉਸ ਨਾਲ ਉਸਦੀ ਉਪਜੀਵਿਕਾ ਚੱਲਦੀ ਸੀ। ਵਕਤ ਦਾ ਰਾਜਾ ਵੀ ਰੋਜ਼ ਰੱਥ 'ਤੇ ਬੈਠ ਕੇ ਲੰਘਦਾ ਸੀ, ਰਾਜ ਮਹਿਲਾਂ ਤੋਂ ਰਾਜ ਸਭਾ ਵਿੱਚ ਜਾਂਦਾ ਸੀ ਉਸੇ ਰਸਤੇ ਤੋਂ। ਮਨ ਵਿੱਚ ਰਾਜੇ ਦੇ ਖਿਆਲ ਆਇਆ, ਭਜਨੀਕ ਬੜਾ ਹੈ, ਲਿਵਲੀਨ ਰਹਿੰਦਾ, ਹਰ ਵਕਤ ਸੁਰਤ ਦੀ ਇਕਾਗਰਤਾ ਵਿੱਚ ਰਹਿੰਦਾ ਹੈ, ਇਹਨੂੰ ਆਪਣੇ ਮਹਿਲਾਂ 'ਚ ਬੁਲਾ ਲਿਆ, ਦਾਵਤ ਦੇ ਦੇ, ਕੁਝ ਦਿਨ ਸਾਡੇ ਮਹਿਲਾਂ 'ਚ ਰਹੇ, ਦੋ ਚਾਰ ਦਿਨ, ਅੱਠ ਦਸ ਦਿਨ। ਇਹ ਮਨ ਵਿੱਚ ਸੋਚ ਲਿਆ, ਬਈ ਰਾਜ ਸਭਾ ਤੋਂ ਵਾਪਸੀ 'ਤੇ ਆਉਂਦੇ ਹਾਂ, ਪ੍ਰਾਰਥਨਾ ਕਰਾਂਗਾ, ਕਵਾਂਗਾ। ਵਾਪਸ ਆ ਰਿਹਾ, ਝੁੱਗੀ ਕੋਲ ਇਸਨੇ ਰੱਥ ਰੁਕਵਾਇਆ, ਉਤਰਿਆ, ਹੱਥ ਜੋੜ ਕੇ ਆਖਿਆ, ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ 'ਚ ਰਹੋ, ਕੁਛ ਦਿਨ। ਉਹ ਸਾਧੂ ਇੱਕਦਮ ਖੜਾ ਹੋ ਗਿਆ, ਕਹਿੰਦਾ ਚਲੋ,
ਰਾਜੇ ਦੀ ਅੱਧੀ ਸ਼ਰਧਾ ਟੁੱਟ ਗਈ। ਕਹਿੰਦਾ ਲੈ ਕਿਤੇ ਨਾਜ਼ ਨਖਰੇ ਕੁਝ ਕੀਤੇ ਹੀ ਨਹੀਂ, ਜਿੰਨੇ ਚਿਰ ਤੱਕ ਬੰਦਾ ਨਾਜ਼ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਆਉਂਦੇ, ਗੁਸਤਾਖੀ ਨਾਲ ਸਰਲ ਨਹੀਂ ਆਉਂਦੇ, ਬੜੇ ਬਿਖਮ ਆਉਂਦੇ ਨੇ, ਬਹੁਤ ਬਿਖਮ ਆਉਂਦੇ ਨੇ, ਸਰਲ ਨਹੀਂ ਆਉਂਦੇ, ਸਾਦੇ ਨਹੀਂ ਆਉਂਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ। ਹੈਂ ਇਹ ਤੇ ਸਹੀ ਉਡੀਕੇ ਸੀ ਕਦੋਂ ਮੈਂ ਦਾਵਤ ਦੇਵਾਂ ਤੇ ਚਲੀਏ ਮਹਿਲਾਂ ਚ, ਇਹ ਤੇ ਸਹੀ ਉਡੀਕੇ ਸੀ। ਮੈਂ ਕਿਹਾ ਤੇ ਖੜਾ ਹੋ ਗਿਆ। ਹੁਣ ਕਹਿ ਚੁੱਕਿਆ ਸੀ ਰਾਜਾ, ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰਾਤ ਚ, ਮਹਿਲਾਂ ਚ ਲੈ ਗਿਆ, ਜਿਹੜਾ ਮਹਿਮਾਨ ਖਾਨਾ ਸੀ ਉਹਦੇ ਠਹਿਰਾਇਆ, ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਵੀ ਇਹ ਪਹਿਨ ਲੈ ਤੂੰ, ਉਹਨੇ ਉਹ ਵੀ ਪਾ ਲਿਆ, ਉਹ ਕੀਮਤੀ ਕੱਪੜੇ ਵੀ ਪਹਿਨਦੇ। ਰਾਤ ਨੂੰ ਬੜੇ ਸੁੰਦਰ ਸੇਜਾ ਤੇ ਉਹ ਸੁੱਤਾ, ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਧਾ ਨਹੀਂ ਰਹੀ, ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ ਦਿੰਦੀਆਂ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜੇ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਧਾ ਹੈ ਉਹੀ ਤੁਸੀਂ ਖਾਧਾ, ਜਿਸ ਤਰ੍ਹਾਂ ਦੇ ਮਹਿਲਾਂ 'ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ 'ਤੇ ਮੈਂ ਸੁੱਤਾਂ ਤੁਸੀਂ ਸੁੱਤੇ ਹੋ, ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਅਤੇ ਮੇਰੇ ਵਿੱਚ, ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ ਪਰ ਇੱਥੇ ਨਹੀਂ, ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ, ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, ਅੱਠ ਦਸ ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲ ਵਸਤੂ ਦਾ ਰਾਜਾ ਸੀ, 35-40 ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ 3-4 ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ ਬਹੁਤ ਦੂਰ ਆ ਗਏ ਹਾਂ, ਤੁਹਾਡੇ ਸਾਡੇ 'ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ, ਪੂਰਾ ਮੀਲ ਚੱਲ ਰਿਹਾ। ਹੁਣ ਰਾਜਾ ਫਿਰ ਪੁੱਛਦਾ, ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚੱਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। 2 ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚੱਲਿਆ ਨਹੀਂ ਸੀ ਰਾਜਾ, ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜ੍ਹੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਸੰਤ ਕਹਿੰਦਾ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ।
संत कहन लगा तेरे ते मेरे च यही फर्क है, तेरे महल पिछे ने मेरे अगे ने, तेरा सब कुछ पिछे है मेरा सब कुछ अगे है। जिथों तेरा सब कुछ खत्म होता है उसे जगह तो मेरा सब कुछ शुरू होता है। जा तेरे महल छड़े कपड़े उतार के परे सुट दिते आपां चले अगे, तो तेरे मेरे च यही फर्क है। तू अगे नहीं आ सकता, पिछे मुड़ सकता है, असी पिछे मुड़दे ही नहीं आते, अगां जाते होंगे। अगां को तरांग पिछा फेर ना मोड़ा, नानक सिंह एहया वार, बहुड़ ना होवी जन्मड़ा। गुरु अर्जन देव जी महाराज कहते हैं क्यों पिछे सुरत न मोड़ना है, बंदा आ गया गुरुद्वारे सुरत पिछे कारोबार जा रही है, कम से कम एक घंटे लई ते सुरत नूं अगे रख, शब्द दे नाल जोड़, एक अद्धे घंटे लई ते कर, इत्थे आके भी तेरी सुरत पिछे परिवार दे कारोबार दे घर दे सुरत पिछे जाती है, अगे नहीं जाती। साहिब कहिंदे ने अगां को तरां पिछा फेर ना मोड़ा, पिछे ते साडा संसार है अगे निरंकार, पिछे ते साडा परिवार हो सकदा करतार ते अगे, पिछे ते साडा कारोबार है निरंकार दी दुनिया ते अगे। अगां को तरांग पिछा फेर ना मोड़ा, नानक सिंह एह आवार, बहुड़ ना होवी जन्मड़ा। भाई साहब भाई नंद लाल कहिंदे ने ऐ मेरे पातशाह या इलाही चश्मे बीना ए बिदे दर सरम अज इश्क सौदा ए बिदे। ओ प्यार दे, ओ इश्क दे, ओ भावना दे, ओ श्रद्धा दे, एक दफा सारे कह दिन नंद लाल सुदाई हो गया, पागल हो गया। महाराज अजे ते लोकी मैनू कवि कहंदे ने, शायर कहंदे ने, विद्वान कहंदे ने, आलम पागल कहंदे ने, पंडित कहंदे ने, महाविद्वान कहंदे ने, मैनू किसी ने पागल कहना नहीं शुरू किया। हैरानगी दी गल, चोटी दा सियाणा मनुख ये कह रहे हैं। इस दौर दे शरदालु होना बड़ा औखा हो गया, बहुते शरदालु नूं लोकी पागल कहण लग पैंदे, बहुते शरदालु नूं लोकी भोला कहण लग, औखा होना। निक्की निक्की गल ते शरदा टुट जांदी है बंदे दी, बहुत छोटियां छोटियां गल्लां। हजारां दफा रब की कथा सुनी होए, गुरबाणी की विचार सुनी होए, कि माड़ी जिहा शरदा बनती है, एक ही मनुख दे किधरे दो बोल अशरदा बरे सुन लईए शरदा टुट जांदी। की शरदा है मनुखां दी? कुछ भी नहीं, कच्ची कंध ते खड़ी है। तो लवस बनी बनाई शरदा नूं तोड़ के रख देंदे। इत्थों ही पता चलता है मनुख कोल शरदा एवें कच्ची कंध वर्गी है, कलरी कंध वर्गी है, कुछ भी नहीं, माड़ा जिहा धक्का दिता ते गई। मैं फिर दोहरावा, इसका खुलासा मैं कल करने की कोशिश करांगा, समा हो गया। रस्ता वेखण वास्ते अखां चाहिए, दृष्टि चाहिए, रस्ते ते चलण वास्ते पैर चाहिए। दृष्टि ज्ञान है, समझ है, अकल है, श्रद्धा पैर ने, भावना पैर है, प्यार पैर ने। पेंडा प्यार नाल तय होंदा, श्रद्धा नाल तय होंदा, अकल नाल नहीं। अकल नाल पेंडा दिखाई देंदा, मंजिल दिखाई देंदी। हुण मैं फिर अर्ज करा, पैर नहीं ने, श्रद्धा बिल्कुल नहीं है, भावना बिल्कुल नहीं है, प्यार बिल्कुल नहीं है। भावें चोटी का ज्ञानी होवे उरार ही रह जाएगा, कुछ भी नहीं, हिरदा भी कठोर होवेगा, बड़ा कठोर होवेगा। 5000 साल तक ब्राह्मणा ने जो चोटी दे विद्वान सन, शूदरां लई मंदरा दे दरवाजे बंद रखे। बड़ा चोटी दा विद्वान काजी सी सूबा सरहंद दे कोल, उसने बुलाया सी फैसला करने वास्ते मासूम बच्चियां दा। काजी दा फितवा ते लाजमी सी, बगल दे कुरान, कुरान पूरी कंठ हाफिज सी, अर्थ बोध आउंदा सी, हदीसां पढ़ांदा सी, बड़ा विद्वान चोटी दा, हत्थ दे तस्बी है। जब सूबा सरहंद ने यह आख्या, इस्लाम ये कहता है, मोहम्मद साहब ये कहते हैं कि तेरे हथों किसी नाबालग बच्चे का और औरत का खून जमीन ते नहीं डोलना चाहिए, खुदा माफ नहीं करेगा। तो वो नवाब काजी नु कहता की करिए, की करिए, इन्हों बच्चों का की करिए।
ਕਾਜ਼ੀ ਕਹਿੰਦਾ ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦਿਓ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ, ਰਸਤੇ 'ਤੇ ਚੱਲਣ ਦੀ ਤੌਫੀਕ ਕੋਈ ਨਹੀਂ, ਸ਼ਰਧਾ 'ਤੇ ਹੈ ਹੀ ਕੋਈ ਨਹੀਂ, ਭਾਵਨਾ 'ਤੇ ਹੈ ਹੀ ਕੋਈ ਨਹੀਂ, ਪ੍ਰੇਮ 'ਤੇ ਹੈ ਕੋਈ, ਸੰਬੰਧ 'ਤੇ ਪ੍ਰੇਮ ਨਾਲ ਜੁੜ ਜਾਂਦਾ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ ਇਹ ਤਾਂ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ, ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ, ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ। ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੋਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ, ਯਕੀਨ ਜਾਣੋ ਪਹੁੰਚ ਜਾਂਦਾ ਹੈ, ਮਨੁੱਖ ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲ੍ਹਾਂਗਾ। ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਦਾਸ ਦੇਵ ਕਟਾਠ ਤੋਂ ਨੌ ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ ਹੈ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾ। ਗੁਣ ਇਹ ਤੋਂ ਬ੍ਰਿੰਦ ਬਰਾਤ ਜਨਾਵਰ ਏਕ ਬੈਰਾਗ ਬਿਨਾਂ ਸਭ ਠੀਕ ਹੈ। ਭਰਤਰੀ ਕਹਿੰਦਾ ਹੈ ਬੰਦਾ ਗਿਆਨੀ ਹੈ, ਦਾਨੀ ਹੈ, ਬੜਾ ਕੁਛ ਕਰਦਾ ਹੈ, ਪਿਆਰ ਨਹੀਂ ਹੈ, ਇਹਦਾ ਸਭ ਕੁਛ ਇੰਜ ਹੈ। ਉਹ ਬਰਾਤ ਜਿਹਦੇ 'ਚ ਲਾੜਾਈ ਕੋਈ ਨਹੀਂ, ਲਾੜਾਈ ਕੋਈ ਨਹੀਂ, ਇਸ ਬਰਾਤ ਦੇ ਕੀ ਮਹੀਨੇ ਰੱਖਦੀ, ਕੀ ਮਹੀਨੇ ਰੱਖਦੀ ਹੈ ਬਰਾਤ, ਲਾੜਾਈ ਕੋਈ ਨਹੀਂ। ਏਕ ਬੈਰਾਗ ਬਿਨਾਂ ਸਭ ਠੀਕ ਹੈ, ਇੱਕ ਰੱਬੀ ਪਿਆਰ ਤੋਂ ਬਿਨਾਂ ਸਭ ਫਿੱਕੇ ਨੇ। ਸਾਰਾ ਗਿਆਨ ਫਿੱਕਾ, ਸਾਰਾ ਧਿਆਨ ਫਿੱਕਾ, ਸਾਰੀ ਸੇਵਾ ਫਿੱਕੀ, ਦਾਨ ਦੇ ਚੋਂ ਵੀ ਹੰਕਾਰ ਦੀ ਬੂਹ ਆਵੇਗੀ, ਨਿਰੰਕਾਰ ਦੀ ਝਲਕ ਨੇ ਪੈਦਾ ਹੋਵੇਗੀ। ਸਾਹਿਬ ਰਹਿਮਤ ਕਰਨ, ਸਾਡੀ ਸ਼ਰਧੀ ਜੋ ਹੈ ਝੋਲੀ ਨੂੰ ਸ਼ਰਧਾ ਨਾਲ ਭਰਨ, ਭਾਵਨਾ ਨਾਲ ਭਰਨ। ਇਹਦਾ ਖੁਲਾਸਾ ਫਿਰ ਭੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਾਉਣ ਕਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਵਿੱਚ, ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਤੋਂ। ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ, ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਆਪ ਇਤਨੇ ਸਾਰੇ ਬੈਠੇ ਹੋ, ਗੁਸਤਾਖੀ ਮਾਫ, ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ, ਇਹ ਬਿਰਧ ਹੈ, ਇਹ ਜਵਾਨ ਹੈ, ਇਹ ਬੱਚਾ, ਉਮਰ ਦੇ ਅੰਦਾਜ਼ੇ ਲੱਗ ਜਾਣ। ਵੇਖ ਕੇ ਕੱਪੜਿਆਂ ਦਾ ਪਤਾ ਚੱਲੇਗਾ, ਪਹਿਨਿਆ ਹੋਇਆ ਕੀ ਹੈ, ਵੇਖ ਕੇ ਰੰਗ ਰੂਪ ਦਾ ਪਤਾ ਚੱਲੇਗਾ, ਵੇਖ ਕੇ ਇਤਨਾ ਪਤਾ ਚੱਲੇਗਾ ਇਸਤਰੀ ਹੈ ਕਿ ਪੁਰਸ਼ ਹੈ, ਬੱਚਾ ਹੈ ਕਿ ਜਵਾਨ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਕੱਪੜੇ ਕੈਸੇ ਨੇ, ਹੋਰ ਕੁਛ ਵੀ ਨਹੀਂ ਪਤਾ ਚੱਲੇਗਾ। ਇਹ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਦੁਖੀ ਹੈ, ਸੁਖੀ ਹੈ, ਕੁਛ ਵੀ ਨਹੀਂ ਪਤਾ ਚੱਲੇਗਾ। ਹਰ ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦ ਵਿੱਚ, ਆਪਣੇ ਬੋਲਾਂ ਦੇ ਰਾਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤਾਂ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ, ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ। ਕੱਪੜਿਆਂ ਤੋਂ ਧੋਖਾ ਲੱਗ ਸਕਦਾ, ਰੰਗ ਰੂਪ ਤੋਂ ਧੋਖਾ ਲੱਗ ਸਕਦਾ, ਲੱਗਦਾ। ਜੋ ਮਨੁੱਖ ਦਾ ਰੰਗ ਹੈ, ਜੋ ਮਨੁੱਖ ਦਾ ਰੂਪ ਹੈ, ਜੋ ਮਨੁੱਖ ਦੇ ਕੱਪੜੇ ਨੇ, ਜੋ ਮਨੁੱਖ ਦੀ ਉਮਰ ਹੈ, ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ, ਕੁਛ ਵੀ ਨਹੀਂ ਪਤਾ ਚੱਲਦਾ।
बोलचाल तो पता चलता है। परमात्मा प्रगट होया अपने शब्द तो, मनुख की होंद प्रगट होंगी शब्द तो, बोलचाल।

0: शब्द तो संसार आया है, शब्द दे ना ही वापसी होएगी संसार दे, आज नहीं कल, सौ साल बाद, हजारों साल बाद, करोड़ा अरबा साल बाद पत्थर भी एक दिन जान गए, परम नूर बनन गए, मिट्टी बनन गए, वनस्पति बनन गए, पशु पक्षी बनन गए, फिर मनुख बनन गए, फिर किधरे जाके साधना तपस्या करके फिर परमात्मा दिख परमात्मा होंगे, सूरज किरण मिले, जल का जल हुआ राम, ज्योति ज्योत रली संपूर्ण थी आराम। जिस शब्द दे राही संसार आया उसे दे राही वापस आना, उस शब्द की रूपरेखा भी गुरु गोविंद सिंह जी महाराज, गुरु नानक, भगत कबीर सारे संत जन दसते ने, ओंकार ओंकार एक धुन उपजे एको राग अलापे, गुरु अर्जन देव जी महाराज ओंकार आदमे जाना लिखियर मेटे ताए न माना, भगत कबीर ओंकार आद कथने अनाद धन, गुरु गोविंद सिंह जी महाराज। खैर मुख्तसर में अर्ज करा, गुरु नानक ने तो एका टक ला दिता, एक यही शब्द है ओंकार जिस तो जगत आया, जिस तो संसार आया, एक ओंकार दूजा नहीं। बाणी भी पूरी रच दी, उस बाणी का नाम भी है ओंकार, ओंकार ब्रह्मा उत्पर, ओंकार किया जनचित, ओंकार सैल जुग भय, ओंकार वेद निर्मय। मनुख प्रगट होंदा है अपने शब्दां दे राही, परमात्मा प्रगट होया है अपने शब्द दे राही। असी जो बोलां राही प्रगट होंदे हैं इनू आहत शब्द कहंदे ने, आहत चोट तो जिहड़ी आवाज पैदा होवे, दो वस्तुआं दी चोट तो, पवन मास नाभी नाल टकरांदी है आवाज बनती है, धुन बनती है, अखर बन के जबान बार प्रगट कर देती है। दो चीजां दे टकराव तो जिहड़ी आवाज बनी, साडे कन्न जो कुछ सुनदे ने आहत शब्द है, आहत कहंदे ने चोट नूं। परमात्मा दा शब्द किसे चोट तो नहीं पैदा होया, उस तो स्वयं पैदा होया, इस वास्ते उस नूं अनाहत कहंदे ने, और वो शब्द व्यापक है। तेह लोकां में शब्द रव्या है आप गया मन माने, उस शब्द दे ओ शब्द संगीतमयी है रागमयी है। संगीत नूं गा के प्रगट किया संगीतकारा ने वक् वक् साजा दे राही, और ये साज सारे दे सारे पंज श्रेणियां दे आ जांदे ने, पंज तरह के तत् वित घण नाद सुगर। तत् तंती वित चरम का घण का सी का जान, नाद शब्द घट को कहे सुगर श्वास पहचान। तंती साज सितार है, दिलरुबा है, बीना है, उंगलियां दे टकराव तो, लोहे दे टुकड़े दे टकराव तो धुन पैदा होती है। वित चमर चमड़े दे मड़े हुए सास, फिर छैणे धातुआं नाल धातुआं टकरान, पित्तल नाल पित्तल, सोने नाल सोना, चांदी नाल चांदी, धातुआं दे टकराव तो जिहड़ी आवाज पैदा होती है। घड़े दे उत्ते थाप मारीए जिहड़ी आवाज पैदा होती है उहनूं नाद शब्द कहिंदे ने। शहनाई है, मुरली है, हारमोनियम है या मनुख है, कि पवन दे टकराव तो आवाज पैदा होती है, सुगुर शब्द करके कहते हैं। तत् तंती वित चरम का घण का सी का जान, नाद शब्द सब घटको कहे सुगुर स्वास पहचान। ये पंज तरह के शब्द ने, वो जड़ा ओंकार की धुन प्रगट हुई, वो इन्हों सारे साजा की आवाज से संगीतमयी रागमयी। वाजे नाद अनेक असंखा केते वामन हारे, केते राग परिसं कहियन केते गावन हारे, दूर क्यों जाओ। भारत विच संगीत दे जन्मदाते अवतार ने संत जन ने, भारत विच साजां दे जन्मदाते भी संत जन ने, अवतारी पुरश ने। हर अवतारी पुरश नाल कोई ना कोई साज जुड़िया होया, और कोई ना कोई संगीत की खास धारा भी जुड़ी हो। खैर मैं लमकावा ना, परमात्मा प्रगट है अपने शब्द दे राही, जिस तरह मनुख प्रगट होंदा है अपने शब्द दे राही, अपने बोलना दे राही। बोल दस देंदे ने बंदा शांतमई है, बोल दस देंदे ने बंदा क्रोधी है, बोल दस देंदे ने धीरजवान है, बोल दस देंदे ने जल्दबाज है, बोल दस देंदे ने महाक्रोधी है, बोल दस देंदे ने महामोड़ है, बोल दस देंदे ने सियाणा है, सूझवान है। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਉਮਰ ਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਉਨਰ ਨੇ ਹੁਫਤਾ ਬਾਸ਼ਦ, ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ, ਬਸ ਇੰਨੀ ਗੱਲ। ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ, ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਵਿਵੇਕੋ, ਸਾਰਾ ਗਿਆਨ ਸਾਰਾ ਅਨੁਭਵ ਉਸੇ ਸ਼ਬਦ ਵਿੱਚ ਹੈ। ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ, ਅਨੁਭਵ ਪ੍ਰਕਾਸ਼ ਹੋ ਜਾਂਦਾ। ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ, ਪਰਮਾਤਮਾ ਤੱਕ ਨਹੀਂ ਤੇ ਨਾ ਪਹੁੰਚ ਸਕਦਾ। ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ। ਮਨੁੱਖ ਦੀ ਮਿਹਨਤ, ਮਨੁੱਖ ਦੀ ਤਪੱਸਿਆ, ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ। ਅਲਾਪੇ ਸ਼ਬਦ ਨੂੰ, ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਣ, ਦਇਆ ਹੈ, ਵੈਰਾਗ ਹੈ, ਸਮਦ੍ਰਿਸ਼ਟੀ ਹੈ, ਪ੍ਰੇਮ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ, ਐਸੇ ਐਸੇ ਸ਼ਬਦਾਂ ਨੂੰ ਗਾਣਾ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ। ਔਰ ਜੋ ਨਹੀਂ ਗਾਉਂਦਾ, ਸਾਹਿਬ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੇਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਨ। ਤੋ ਮੈਂ ਮੁਕਤਸਰ ਕਰਾਂ, ਸਮਾਪਤੀ ਕਰਾਂ, ਕਿਉਂਕਿ ਗੁਰਮੁਖ ਪਿਆਰਿਆਂ ਨੇ ਜਥੇ ਨੇ ਇੱਕ ਸ਼ਬਦ ਵੀ ਪੜ੍ਹਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ। ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਸ਼ਬਦ ਦੇ ਰਾਹੀਂ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਗੁਰੂ ਹੈ। ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਔਰ ਜੋ ਸ਼ਬਦ ਨੂੰ ਪ੍ਰਗਟ ਕਰ ਦੇਵੇ, ਉਸਨੂੰ ਅਵਤਾਰ ਕਹਿ ਦਿੰਦੇ। ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ, ਉਹ ਕ੍ਰਿਸ਼ਨ ਅਵਤਾਰ ਸ਼੍ਰੇਣੀ ਚ ਆ ਗਏ। ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਪ੍ਰਗਟ ਹੋਇਆ, ਇਹਨਾਂ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ, ਉਹ ਮੁਹੰਮਦ ਸਾਹਿਬ ਪੈਗੰਬਰ ਬਣ ਗਏ, ਅਵਤਾਰ ਸ਼੍ਰੇਣੀ ਚ ਆ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਪ੍ਰਭੂ ਦੇ ਬੋਲ, ਖਸਮ ਦੇ ਬੋਲ ਪ੍ਰਗਟ ਹੋਏ। ਕਦੋਂ ਪ੍ਰਗਟ ਹੋਏ ਨੇ? ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ। ਜਿਹਨੂੰ ਸੁਣਾਈ ਦੇਣ ਲੱਗ ਪੈਣ, ਸੰਤ ਹੈ, ਭਗਤ ਹੈ। ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ, ਉਹਨੂੰ ਅਵਤਾਰ ਕਹਿੰਦੇ, ਉਹਨੂੰ ਪੈਗੰਬਰ ਕਹਿੰਦੇ, ਕੋਈ ਅਵਤਾਰੀ ਪੁਰਸ਼। ਇੱਕ ਛੋਟੀ ਜਿਹੀ ਗਾਥਾ ਦੇ ਰਾਹੀਂ ਮੈਂ ਇਸ ਨੂੰ ਸਪਸ਼ਟ ਕਰਕੇ ਸਮਾਪਤੀ ਕਰਦੇ ਹਾਂ। ਜੈਸੇ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਕੱਲੀ ਧਰਤੀ ਦੇ ਜਿਵੇਂ ਕਮਲ ਦਾ ਫੁੱਲ ਪੈਦਾ ਹੋ ਗਿਆ। ਕੱਲੀ ਧਰਤੀ ਦੇ ਹਰਨਾਕਸ਼ ਦੇ ਘਰ ਇੰਨਾ ਵੱਡਾ ਭਗਤ, ਇਸ ਤਰ੍ਹਾਂ ਔਰੰਗਜ਼ੇਬ ਦੇ ਘਰ ਜ਼ੇਬੁਲ ਨਸਾ ਪੈਦਾ ਹੋ ਗਈ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਸ਼ ਦਾ ਇਹ ਬੱਚਾ ਬ੍ਰਹਮਗਿਆਨੀ ਹੋਇਆ, ਇਸ ਤਰ੍ਹਾਂ ਮਹਾਨ ਜ਼ਾਲਿਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਇਹਨੇ ਉਪਨਿਸ਼ਦਾਂ ਦਾ ਤਰਜਮਾ ਜੋ ਹੈ ਟ੍ਰਾਂਸਲੇਸ਼ਨ ਕੀਤੀ ਸੀ, ਪਰਸ਼ੀਨ ਦੇ ਤਰਜਮਾ ਕੀਤਾ ਸੀ। ਫਾਰਸੀ ਦੇ ਲਿਖੇ ਦੇ ਗ੍ਰੰਥ ਮਿਲਦੇ ਨੇ ਲਖਨਊ ਮਿਊਜ਼ੀਅਮ ਦੇ ਵਿੱਚ। ਔਰ ਫਿਰ ਇਸਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ, ਤੁਸੀਂ ਖੁਦ ਅੰਦਾਜ਼ਾ ਲਾਓ, ਔਰ ਕਵਿਤਾ ਦੇ ਵਿੱਚ ਡਾਲਿਆ, ਨਜ਼ਮ ਦੇ ਵਿੱਚ। ਇੰਨੇ ਵਿਦਵਾਨ ਸੀ, ਇਹਦੇ ਵਿਦਿਆ ਭਰੇ ਬਹੁਤ ਸਾਰੇ ਬੋਲ ਨੇ। ਕਿਸੇ ਵਕਤ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ ਮੁਕਤਸਰ। ਇਹਦੇ ਬੋਲ ਇੱਕ ਫਕੀਰ ਕੋਲ ਗਾਉਂਦੇ ਹੋਇਆ ਇੱਕ ਫਕੀਰ ਨੇ ਸੁਣੇ ਨੇ। ਲੰਬਾ ਚੌੜਾ ਇਤਿਹਾਸ, ਇਤਨਾ ਮੁਤਾਸਰ ਹੋਇਆ, ਇਤਨਾ ਪ੍ਰਭਾਵਿਤ ਹੋਇਆ, ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ। ਆਖਿਆ, ਜਿਸ ਦੇ ਅੰਦਰ ਐਸਾ ਖੁਦਾਈ ਅਲਹਾਮ ਪ੍ਰਗਟ ਹੋਇਆ, ਮੈਂ ਉਹਦੀ ਜ਼ਿਆਰਤ ਕਰਨੀ ਹੈ, ਮੈਂ ਉਹਦੇ ਦੀਦਾਰ ਕਰਨਾ। ਹੁਣ ਇਸਲਾਮੀ ਸ਼ਰ੍ਹਾਂ ਦਾ ਪਾਬੰਦ, 13 ਸਾਲ ਦੀ ਬੱਚੀ ਹੋ ਜਾਏ ਇਸਲਾਮ ਦੇ ਵਿੱਚ, ਬੁਰਕਾ ਪਹਿਰਾਂ ਦੇ ਨੇ, ਪਰਦੇ 'ਚ ਰੱਖਦੇ ਨੇ। ਜ਼ੇਬੁਲ ਨਸਾ ਤੇ 40 ਸਾਲ ਦੀ ਹੋ ਗਈ ਸੀ, ਔਰੰਗਜ਼ੇਬ ਨੇ ਸ਼ਾਦੀ ਨਹੀਂ ਕੀਤੀ ਸੀ। ਕਾਰਨ, ਤਿੰਨੇ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਜੇਲ੍ਹ ਵਿੱਚ ਤੜਪਾ ਤੜਪਾ ਕੇ ਮਾਰਿਆ। ਫਿਰ ਖਿਆਲ ਆਇਆ ਬੱਚੀ ਦਾ ਮੈਂ ਵਿਆਹ ਕਰਦੇ ਹਾਂ, ਕਿਧਰੇ ਜਵਾਈ ਮੇਰੇ ਕੋਲ ਤਖ਼ਤ ਨਾ ਖੋਲ ਲਵੇ। ਨਹੀਂ ਕੀਤਾ ਗਿਆ। ਜ਼ੇਬੁਲ ਨਸਾ ਤਾ ਜ਼ਿੰਦਗੀ ਕੁਆਰੀ ਹੋਈ ਹੈ। ਜ਼ੇਬੁਲ ਨਸਾ ਦੇ ਕੁਝ ਸੰਸਕਾਰ ਤੇ ਦੂਜਾ ਉਸਨੇ ਇਹ ਦੇਖ ਲਿਆ, ਪਿਓ ਨੇ ਮੇਰਾ ਘਰ ਤੇ ਵਸਾਉਣਾ ਨੇ, ਮੈਂ ਆਪਣੇ ਹਿਰਦੇ ਦੇ ਘਰ ਵਿੱਚ ਖੁਦਾ ਨੂੰ ਕਿਉਂ ਨਾ ਲਿਆਵਾਂ। ਬੰਦਗੀ ਕਰਨ ਲੱਗ ਪਏ, ਅੱਠੇ ਪੈਰ ਨਾਮ ਜਪਣ ਲੱਗ ਪਏ, ਕੁਰਾਨ ਦੀ ਤਲਾਵਤ ਕਰਦੀ ਹੈ, ਤਸਬੀਹ ਫੇਰਦੀ ਹੈ, ਅੱਲਾਹ ਹੋ ਜਪਦੀ ਰਹਿੰਦੀ ਹੈ। ਹੁਣ ਜਿਹੜਾ ਮਨੁੱਖ ਇਤਨੀ ਮਿਹਨਤ ਕਰੇ, ਇਤਨੀ ਸਾਧਨਾ ਕਰੇ, ਤਾਂ ਕੁਛ ਨਾ ਕੁਛ ਤੇ ਰਸ, ਕੁਛ ਨਾ ਕੁਛ ਤੇ ਅਨੁਭਵ ਉਸਦੀ ਜ਼ਿੰਦਗੀ 'ਚ ਪ੍ਰਗਟ ਆਉਂਦਾ, ਪ੍ਰਗਟ ਹੋ ਗਿਆ। ਉਹਦੇ ਬੋਲਾਂ ਵਿੱਚ ਬਰਕਤ ਆ ਗਈ, ਉਹਦੇ ਬੋਲਾਂ ਦੀ ਸਤਿਆ ਆ ਗਈ, ਉਹਦੇ ਬੋਲ ਮੁਤਾਸਰ ਕਰਨ ਲੱਗ ਪਏ। ਉਹ ਫਕੀਰ ਇਤਨਾ ਮੁਤਾਸਰ ਹੋਇਆ, ਉਹਨੇ ਅਰਜ਼ੀ ਲਿਖ ਦਿੱਤੀ, ਔਰ ਔਰੰਗਜ਼ੇਬ ਆਪੇ ਤੋਂ ਬਾਹਰ ਹੋ ਗਿਆ ਵੀ ਇਹਨੇ ਜ਼ਰੂਰਤ ਕਿਸ ਤਰ੍ਹਾਂ ਕੀਤੀ। ਲੇਕਿਨ ਫਕੀਰ ਮੰਨਿਆ, ਪਰ ਮੰਨਿਆ ਫਕੀਰ ਸੀ। ਮੁਸਲਮਾਨ ਜਿਸਦੀ ਕਦਮ ਬੋਸੀ ਹਾਸਲ ਕਰਨ ਵਿੱਚ ਫਖਰ ਮਹਿਸੂਸ ਕਰਦੇ ਸਨ। ਫਕੀਰ ਨੂੰ ਆਖਿਆ, ਕੱਲ ਆਵੇ ਮੈਂ ਪੁੱਛਾਂਗਾ ਜ਼ੇਬੁਲ ਨਸਾ ਕੋਲ, ਕੱਲ ਆਵੇ। ਤੋਰ ਦਿੱਤਾ ਮਹਿਲਾਂ ਦੇ ਅੰਦਰ, ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ, ਵੱਟ ਵੇਖ ਕੇ ਜ਼ੇਬੁਲ ਨਸਾ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ, ਗੱਲ ਕੀ ਹੈ? ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ। ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੇਬੁਲ ਨਸਾ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ। ਜ਼ੇਬੁਲ ਨਸਾ ਕਹਿਣ ਲੱਗੀ, ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਬੋਸੀ ਹਾਸਲ ਕਰਨ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੇਬੁਲ ਨਸਾ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ, ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ। ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ, ਤੇਰੀ ਅੱਖ 'ਚ ਇਹ ਕੰਕਰੀ ਹੈ ਤਾਂ ਉਹ ਕੱਢਾਂਗੇ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ ਹਰਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ, ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਗਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰ ਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ 'ਚ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਨੇ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ, ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ, ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ। ਦੂਸਰਾ ਕਹਿੰਦਾ, ਕਿੱਥੇ ਹੈ ਗੁਲਾਬ? ਕਹਿੰਦਾ, ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਉਹ ਫਿਰ ਕਹਿੰਦਾ, ਕਿਤਨੀ ਮਧੁਰ, ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ? ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੇਬੁਲ ਨਸਾ ਕਹਿੰਦੀ ਹੈ, ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ ਚ ਸੀ, ਤੇ ਮੇਰੇ ਬੋਲਾਂ ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰਾ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ ਨਹੀਂ, ਕੀ ਦੇਖੇਗਾ। ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ ਚ, ਦਰ ਸੁਕਨ ਪਿਨਹਾਂ ਸੁਦਮ ਦਰ ਬਰਦੇ ਗੁਲਮਾ ਨੰਦੇ ਬਹੁ। ਜਿਵੇਂ ਮਹਿਕ ਫੁੱਲ ਦੇ ਚਾਹੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈ ਹਾਂ। ਤੂੰ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨਹਾਂ ਸੁਦਮ ਦਰ ਬਰਗੇ ਗੁਲਮਾ ਨੰਦੇ ਬਹੁ, ਹਰਸ਼ੇ ਦੀਦਨ ਮਹਿਲਦਾਰੀ ਦਰ ਸੁਖਨ ਬੀ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ। ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ, ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਚ ਨਹੀਂ ਹੋਈ, ਬਾਹਰ ਹੋਈ ਹੈ। ਮੰਜੀ ਸਾਹਿਬ, ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹਿਣਾ, ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ, ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਦੇ ਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਸ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ, ਉਹ ਸਦਾ ਸੰਗ ਗੁਰੂ ਦਾ। ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ, ਮੈਂ ਖੁਦ ਪੁਜਾਰੀ ਹਾਂ। ਮੇਰੇ ਸਰੂਪ ਤੇ ਜਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿਓ, ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ, ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ, ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਦੇ ਚ, ਔਰ ਇਤਨੇ ਗਿਆਨਮਈ, ਔਰ ਇਤਨੇ ਰਸਦਾਇਕ, ਇਹ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕਬਾਰ ਅੱਖਾਂ ਨਾਲ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ। ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ, ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੋ, ਆਪੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮ ਆਪ। ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ। ਹੁਣ ਜੋ ਕੁਛ ਬੋਲਦਾ ਖਸਮ ਹੀ ਬੋਲਦਾ, ਪਰਮਾਤਮਾ ਬੋਲਦਾ, ਈਸ਼ਵਰ ਬੋਲਦਾ। ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਣ, ਖੁਸ਼ਕਿਸਮਤ ਹੈ। ਤੇ ਜਿਸ ਨੂੰ ਜੁੜਨਾ ਨਸੀਬ ਹੋਵੇ, ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਇੱਕ ਸ਼ਬਦ ਸੁਣੋ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਬਨ ਥਰਸਡੇ ਤੱਕ, ਵੀਰਵਾਰ ਤੱਕ। ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ, ਟਿਕਾਓ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ। ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: ਕਹਿੰਦੇ ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ, ਕਹਿ ਦਿਓ ਗੱਜ ਕੇ ਸਾਥ। ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ, ਮਿੱਤਰ ਨੂੰ ਪੁੱਛਦੇ। ਕਹਿੰਦਾ ਜੀ ਸਮੁੰਦਰ। ਕਿੰਨੇ ਕੁ ਜਹਾਜ਼ ਸਮੁੰਦਰ ਦੇ ਵਿੱਚ ਗਰਕ ਹੋ ਸਕਦੇ ਹੈ, ਖਤਮ ਹੋ ਸਕਦੇ ਹੈ, ਡੁੱਬ ਸਕਦੇ ਹੈ। ਕਹਿੰਦਾ ਜੀ ਗਿਣਤੀ ਕੋਈ ਨਹੀਂ, ਲੱਖਾਂ ਜਹਾਜ਼ ਸਮੁੰਦਰ ਵਿੱਚ ਸਮਾ ਜਾਣ, ਖਤਮ ਹੋ ਜਾਣ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਆਖੋ ਸਤਨਾਮ। ਪਹਿਲੇ ਲਫ਼ਜ਼ ਭਾਈ ਵੀਰ ਸਿੰਘ ਨੇ ਕਿਹਾ ਵੀ ਜਹਾਜ਼ ਵੱਡਾ ਕਿ ਸਮੁੰਦਰ। ਕਹਿੰਦੇ ਜੀ ਸਮੁੰਦਰ, ਲੱਖਾਂ ਜਹਾਜ਼ ਵੀ ਸਮੁੰਦਰ ਵਿੱਚ ਸਮਾ ਜਾਣ, ਗਰਕ ਹੋ ਜਾਣ, ਡੁੱਬ ਜਾਣ, ਕੁਝ ਕਹਿ ਲਓ, ਉਹਨੂੰ ਕੋਈ ਫਰਕ ਨਹੀਂ। ਭਾਈ ਵੀਰ ਸਿੰਘ ਕਹਿੰਦੇ ਸ਼ਾਬਾਸ਼। ਸਮੁੰਦਰ ਵਿੱਚ ਹਜ਼ਾਰਾਂ ਲੱਖਾਂ ਜਹਾਜ਼, ਸਮੁੰਦਰ ਨੂੰ ਕੋਈ ਪਤਾ ਨਹੀਂ, ਕੋਈ ਉਹਦਾ ਨਹੀਂ ਫਰਕ। ਭਾਈ ਵੀਰ ਸਿੰਘ ਕਹਿੰਦੇ ਬਸ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਵੀ ਜਿਹੜੀ ਏ ਉਹ ਸਮੁੰਦਰ ਵਾਂਗੂ ਹੈ, ਉਹ ਸਮੁੰਦਰ ਵਾਂਗੂ।
3: ਸਤਿ ਸ੍ਰੀ ਅਕਾਲ।
2: ਅਗਲੇ ਲਫ਼ਜ਼ ਭਾਈ ਵੀਰ ਸਿੰਘ ਜੀ ਨੇ ਕਹੇ, ਕਹਿੰਦੇ ਮਿੱਤਰਾ ਸਾਡੇ ਪਾਪ ਗਿਣਤੀ ਚ ਨੇ, ਇਹਨਾਂ ਦੀ ਕੋਈ ਗਿਣਤੀ ਹੋਊਗੀ, 800 ਹੈ ਕਿ 900 ਹੈ ਕਿ 70,000 ਹੈ ਕਿ, ਸਾਡੇ ਪਾਪ ਗਿਣਤੀ ਚ ਨੇ, ਗੁਰੂ ਨਾਨਕ ਦੀ ਬਖਸ਼ਿਸ਼ ਸਮੁੰਦਰ ਵਾਂਗੂ ਉਹਦੀ ਗਿਣਤੀ ਮਿਣਤੀ ਹੈ ਹੀ ਕੋਈ ਨਹੀਂ।
3: ਬੋਲੇ

ਸਾਡੇ ਪਾਪ ਗਿਣਤੀ ਚ ਨੇ, ਉਹਦੀ ਬਖਸ਼ਿਸ਼ ਗਿਣਤੀ ਮਿਣਤੀ ਤੋਂ ਬਾਹਰ ਹੈ। ਪਤਾ ਨੀ ਨੇਪਾਲ ਕਿਹੜਾ ਸ਼ਹਿਰ ਹੈ, ਮੈਨੂੰ ਵਿਸਰ ਗਿਆ, ਉੱਥੇ ਸੋਨੇ ਦੀ ਕਬਰ ਹੈ ਕਿਸੇ ਮੁਸਲਮਾਨ ਵੀਰ ਦੀ, ਉਹਨੇ ਸਪੈਸ਼ਲ ਲਿਖਾਇਆ ਕਬਰ ਨੈਨੀਤਾਲ, ਜਿਹੜਾ ਵੀ ਏਰੀਆ ਨੈਨੀਤਾਲ ਹੀ, ਹਾਂ ਨੈਨੀਤਾਲ। ਉਹ ਕੀ ਲਿਖਾਇਆ ਕਿ ਕਿਸੇ ਦੀ ਉਮਰ 100 ਸਾਲ ਹੋਵੇ ਤੇ ਮਤ ਤੇ ਪੜਦਾ ਪੈ ਜੇ 100 ਸਾਲ ਪਾਪ ਕਰਦਿਆਂ ਬਤੀਤ ਹੋਏ ਹੋਣ, ਸਿਰਫ ਮਰਨ ਵੇਲੇ ਇੱਕ ਛਿਨ ਗੁਰੂ ਨਾਨਕ ਦੀ ਨਜ਼ਰ ਪੈ ਜਾਵੇ। ਉਹਨੇ ਲਿਖਾਇਆ ਕਹਿੰਦੇ ਮੈਂ ਦਾਅਵੇ ਨਾਲ ਕਹਿੰਦਾ ਧਰਮ ਰਾਜ ਜਦੋਂ ਤਕੜੀ ਦੇ ਇੱਕ ਛਾਬੇ ਚ 100 ਸਾਲ ਦੇ ਪਾਪ ਪਾਏਗਾ, ਦੂਜੇ ਛਾਬੇ ਚ ਇੱਕ ਛਿਨ ਦੀ ਨਜ਼ਰ ਪਾਏਗਾ। ਗੁਰੂ ਨਾਨਕ ਦੀ ਇੱਕ ਛਿਨ ਦੀ ਨਜ਼ਰ ਵਾਲਾ ਛਾਬਾ ਤਾਂ ਵੀ ਭਾਰਾ ਹੀ ਹੋਏਗਾ।

0: ਲਿਖਦੇ
1: ਤੇ ਭਾਈ ਵੀਰ ਸਿੰਘ ਜੀ ਦੀ ਲਿਖਦੇ ਪੜ ਸਕਦਾ ਕੋਈ ਨਹੀਂ। ਉਹ ਅੱਗੇ ਆ ਕੇ ਲਿਖਦੇ ਕਹਿੰਦੇ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ, ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ। ਕੀ ਸੁਪਨਾ ਆਇਆ ਭਾਈ ਵੀਰ ਸਿੰਘ? ਕਹਿੰਦੇ ਮੈਨੂੰ ਸੁਪਨਾ ਆਇਆ ਵੀ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ ਚ ਜਾ ਰਿਹਾ ਵਾ। ਸੁਪਨਾ ਆਇਆ ਕਹਿੰਦੇ ਤੂੰ ਭੰਜਣੀ ਬੇਰੀ ਕੋਲ, ਇਹ ਸੁਪਨਾ ਵੇਖ ਰਹੇ ਭਾਈ ਵੀਰ, ਤੂੰ ਭੰਜਣੀ ਬੇਰੀ ਕੋਲ ਮੈਨੂੰ ਇਸੇ ਮਿੱਤਰ ਦੀ ਰੂਹ ਮਿਲੀ, ਪਰਿਕਰਮਾ ਚ ਰੂਹ ਮਿਲੀ। ਕਹਿੰਦੇ ਮੈਂ ਸੁਪਨਾ ਵੇਖ ਰਿਹਾ ਭਾਈ ਵੀਰ ਸਿੰਘ ਕਹਿੰਦੇ ਤੇ ਕਹਿੰਦੇ ਮੈਂ ਆਖਿਆ ਉਹ ਤੂੰ ਕਿੱਥੇ? ਕਹਿੰਦਾ ਭਾਈ ਵੀਰ ਸਿੰਘ ਜੀ ਜਿਹੜਾ ਖੀਰਲੇ ਵੇਲੇ ਮੈਨੂੰ ਵਾਹਿਗੁਰੂ ਵਾਹਿਗੁਰੂ ਦੀ ਇੱਕ ਪਾਵਰ ਪੈਦਾ ਕਰਕੇ ਜਪਣ ਦਾ ਸਹਾਰਾ ਗੁਰੂ ਨਾਨਕ ਦਾ ਉਹ ਰਾਹ ਵਿਖਾਇਓ, ਉਹਦਾ ਸਦਕਾ ਮੈਨੂੰ ਗੁਰੂ ਰਾਮਦਾਸ ਜੀ ਆਪਣੇ ਚਰਨਾਂ ਚ ਜਗ੍ਹਾ ਦੇ ਦਿੱਤੀ। ਸੁਪਨਾ

0: You're listening to KRPI 1550 Radio, Ferndale, Washington.
1: ਤਸਾ ਸਿੰਘ ਇੱਕ ਮਾਲਵੇ ਵਿੱਚ ਇਧਰਲੇ ਪਾਸੇ ਹੋਰ ਗੁਰਦੁਆਰਾ ਹੈ, ਉਹ ਦੀਨੇ ਤੇ ਕਾਂਗੜ ਦੇ ਵਿਚਕਾਰ ਹੈ। ਉਹ ਗੁਰਦੁਆਰੇ ਦਾ ਨਾਮ ਹੈ ਜ਼ਫਰਨਾਮਾ ਸਾਹਿਬ। ਉੱਥੇ ਮਹਾਰਾਜ ਕਾਂਗੜ ਦੇ ਚੌਧਰੀਆਂ ਕੋਲ ਜਾਂਦੇ ਨੇ, ਉਹ ਡਰਦੇ ਹੋਏ ਮਹਾਰਾਜ ਨੂੰ ਘਰ ਨਹੀਂ ਰੱਖਦੇ, ਦੁਸ਼ਾਲਾ ਦੇ ਕੇ ਮਹਾਰਾਜ ਨੂੰ ਘਰੋਂ ਘੱਲ ਦਿੰਦੇ ਨੇ। ਪਾਤਸ਼ਾਹ ਆ ਕੇ ਦੀਨੇ ਕਾਂਗੜ ਤੋਂ ਚੱਲ ਕੇ ਦੀਨੇ ਦੇ ਵਿਚਕਾਰ ਜਗ੍ਹਾ ਉੱਤੇ ਬਹਿ ਜਾਂਦੇ ਨੇ। ਉੱਥੇ ਹਜ਼ੂਰ ਕੋਲ ਸੰਗਤ ਜੁੜਨ ਲੱਗ ਪਈ, 21 ਦਿਨ ਤੋਂ ਵੱਧ ਮਹਾਰਾਜ ਉੱਥੇ ਰਹੇ। ਜਿਹੜੇ ਕੰਗੜ ਦੇ ਚੌਧਰੀ ਸੀ ਨਾ, ਭਾਈ ਲਖਮੀਰਾ, ਭਾਈ ਸ਼ਮੀਰਾ, ਭਾਈ ਤਖਤਮਲ, ਉਹਨਾਂ ਵਿੱਚੋਂ ਭਾਈ ਲਖਮੀਰਾ ਤੇ ਤਖਤਮਲ ਸ਼ਰਾਬੀ, ਕਬਾਬੀ, ਬਸ਼ਈ, ਨਸ਼ਈ। ਜਿਹੜਾ ਉਹਨਾਂ ਦਾ ਇੱਕ ਭਰਾ ਆ ਭਾਈ ਸ਼ਮੀਰਾ, ਉਹ ਭਾਵਨਾ ਵਾਲਾ, ਉਹ ਆਪਣੇ ਭਰਾਵਾਂ ਦੀ ਮਾਫੀ ਮੰਗਣ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ। ਕਹਿੰਦਾ ਮਹਾਰਾਜ ਮੇਰੇ ਭਰਾਵਾਂ ਤੋਂ ਗਲਤੀ ਹੋ ਗਈ, ਮੇਰੇ ਪਰਿਵਾਰ ਤੋਂ ਗਲਤੀ ਹੋ ਗਈ, ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਸੀ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ, ਮਹਾਰਾਜ ਮਾਫ ਕਰ ਦਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਇਹ ਨਹੀਂ ਕਿਹਾ ਵੀ ਤੇਰੇ ਭਰਾਵਾਂ ਨੂੰ ਮਾਫ ਕੀਤਾ। ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਆਪਣੀ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਉਹ ਰੋਜ਼ ਸੇਵਾ ਕਰਨ ਆਉਣ ਲੱਗ ਪਿਆ, ਪਰ ਉਹਦੇ ਮਨ ਵਿੱਚ ਮੇਰੇ ਭਰਾਵਾਂ ਦਾ ਵੀ ਭਲਾ ਹੋਵੇ। ਕੁਝ ਰੂਹਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਦੂਜਿਆਂ ਦਾ ਭਲਾ ਮੰਗਦਾ। ਤਾਂ ਪਾਤਸ਼ਾਹ ਦੇ ਕੋਲ ਰੋਜ਼ ਸੇਵਾ ਕਰਨ ਆਉਂਦਾ ਰਿਹਾ। ਇੱਕ ਦਿਨ ਉਹਦੇ ਮਨ 'ਚ ਆਉਂਦਾ, ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਦੇ ਨੇ, ਜੂਠੀ ਬੁਰਕੀ ਦੇ ਦੇਣ ਮੈਨੂੰ, ਜੂਠੀ ਗ੍ਰਾਹੀ ਦੇ ਦੇਣ। ਪਾਤਸ਼ਾਹ ਉਹਦੇ ਦਿਲ ਦੀ ਬੁੱਝ ਗਏ। ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਸ਼ਮੀਰਿਆ ਕੀ ਚੱਲਦਾ ਮਨ ਵੇ, ਦੱਸ ਕੀ ਚਾਹੀਦਾ? ਕਹਿੰਦੇ ਮਹਾਰਾਜ ਇੱਕ ਬੁਰਕੀ ਜੂਠੀ ਦੇ ਦਿਓ, ਮਹਾਰਾਜ ਸੀਤ ਪ੍ਰਸ਼ਾਦ ਦੇ ਦਿਓ। ਕਲਗੀਧਰ ਪਾਤਸ਼ਾਹ ਨੇ ਰਹਿੰਦਾ ਪ੍ਰਸ਼ਾਦਾ ਥਾਲ ਉਹਨੂੰ ਦੇ ਦਿੱਤਾ। ਕਹਿੰਦੇ ਲੈ ਪੂਰਾ ਥਾਲ ਹੀ ਤੈਨੂੰ ਦਿੱਤਾ, ਜਿੰਨਾ ਪ੍ਰਸ਼ਾਦਾ ਬਚਿਆ ਸਾਰਾ ਦੇ ਦਿੱਤਾ। ਕਹਿੰਦੇ ਲੈ ਲੈ ਜਾ। ਕਹਿੰਦਾ ਮਹਾਰਾਜ ਮੈਂ ਘਰ ਲੈ ਕੇ ਜਾਣਾ ਚਾਹੁੰਦਾ, ਤੁਹਾਡਾ ਸੀਤ ਪ੍ਰਸ਼ਾਦ ਮੇਰੇ ਭਰਾ ਮੇਰੇ ਬੱਚੇ ਛਕ ਲੈਣ, ਮੇਰੇ ਬੱਚਿਆਂ ਦਾ ਭਲਾ ਹੋ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਤੇਰੀ ਮਰਜ਼ੀ ਆ। ਉਹ ਲੈ ਗਿਆ, ਮਨ ਚ ਆਇਆ ਮੈਂ ਗੁਰੂ ਦਾ ਸੀਤ ਪ੍ਰਸ਼ਾਦ ਛਕਾਵਾਂਗਾ, ਭਰਾਵਾਂ ਦਾ ਵੀ ਭਲਾ ਹੋਏਗਾ, ਬੱਚਿਆਂ ਦਾ ਵੀ ਭਲਾ ਹੋਏਗਾ। ਜਦੋਂ ਜਾ ਕੇ ਹਵੇਲੀ ਦੇ ਵਿਹੜੇ ਚ ਵੜਿਆ, ਆਵਾਜ਼ ਦੇ ਕੇ ਕਹਿੰਦਾ, ਕਹਿੰਦਾ ਬਈ ਆ ਜਾਓ, ਗੁਰੂ ਦਾ ਸੀਤ ਪ੍ਰਸ਼ਾਦ ਮਿਲਿਆ, ਆ ਜਾਓ ਭਾਈ ਗੁਰੂ ਦਾ ਪ੍ਰਸ਼ਾਦ ਲੈ ਲਓ। ਤਾਂ ਜਦੋਂ ਥਾਲ ਵੇਖਿਆ ਨਾ, ਸ਼ਰਾਬ ਵਿੱਚ ਰੱਜੇ ਹੋਏ ਉਹਦੇ ਭਰਾ ਤਖਤਮਲ ਨੇ ਹੱਥ ਮਾਰ ਕੇ ਥਾਲ ਸੁੱਟਤਾ। ਕਹਿੰਦਾ ਗੁਰੂ ਦੀਆਂ ਜੂਠਾਂ ਵੀ ਘਰ ਨੂੰ ਚੁੱਕ ਕੇ ਲਿਆਉਣ ਲੱਗ ਪਿਆ, ਸਾਰਾ ਪ੍ਰਸ਼ਾਦਾ ਮਿੱਟੀ 'ਚ ਰੁਲ ਗਿਆ, ਦਾਲ ਸਬਜ਼ੀ ਭਾਜੀ ਰੋਟੀ ਮਿੱਟੀ 'ਚ ਰੇਤੇ 'ਚ ਲਿਬੜ ਗਈ, ਖਾਣ ਦੇ ਯੋਗ ਨਾ ਰਹੀ। ਇਹਨੇ ਟੋਆ ਪੱਟ ਕੇ ਦੱਬ ਦਿੱਤਾ। ਜਦੋਂ ਸ਼ਾਮਾਂ ਨੂੰ ਗੁਰੂ ਦੇ ਦਰਬਾਰ 'ਚ ਆਇਆ ਨਾ, ਜਿੱਥੇ ਅੱਜ ਗੁਰਦੁਆਰਾ ਜ਼ਫਰਨਾਮਾ ਸਾਹਿਬ ਆ, ਪਾਤਸ਼ਾਹ ਦੂਰੋਂ ਹੱਸ ਪਏ। ਕਹਿੰਦੇ ਸ਼ਮੀਰਿਆ, ਕਰ ਲਿਆ ਭਰਾਵਾਂ ਦਾ ਭਲਾ? ਕਹਿੰਦੇ ਸ਼ਮੀਰਿਆ, ਹੋ ਗਿਆ ਤੇਰੇ ਭਰਾਵਾਂ ਦਾ ਬੱਚਿਆਂ ਦਾ ਭਲਾ? ਅੱਖਾਂ ਭਰ ਕੇ ਰੋ ਪਿਆ। ਕਹਿੰਦਾ ਮਹਾਰਾਜ ਉਹਨੇ ਪ੍ਰਸ਼ਾਦਾ ਸੁੱਟ ਦਿੱਤਾ, ਮਹਾਰਾਜ ਸ਼ਰਾਬੀ ਭਰਾ ਤਖਤ ਮਲ ਨੇ ਪ੍ਰਸ਼ਾਦਾ ਸੁੱਟ ਦਿੱਤਾ। ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਇਹਦਾ ਮਤਲਬ ਕਿਸੇ ਦੇ ਲੇਖ ਨਹੀਂ ਬਦਲੇ ਜਾ ਸਕਦੇ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਸਾਹਿਬ ਕਹਿੰਦੇ ਤੂੰ ਸੇਵਾ ਕਰਿਆ ਕਰ, ਉਹ ਸੇਵਾ ਕਰਨ ਲੱਗ ਪਿਆ। ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਉਹਦੇ ਕੋਲ ਬੈਠੇ, ਕਹਿੰਦੇ ਸ਼ਮੀਰਿਆ ਤੇਰੀ ਸੇਵਾ ਤੇ ਸਾਡਾ ਮਨ ਬਹੁਤ ਖੁਸ਼ ਹੈ, ਕੁਝ ਮੰਗ ਲਾ ਚੱਲ, ਜੇ ਕੁਝ ਮੰਗਣਾ ਤਾਂ ਮੰਗ ਲਾ। ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰਾ ਭਲਾ ਕਰ ਦਿਓ, ਤੁਸੀਂ ਰੋਜ਼ ਕਹਿੰਦੇ ਰਹਿੰਦੇ ਹੋ ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ, ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ। ਕਹਿੰਦੇ ਮਹਾਰਾਜ ਮੇਰਾ ਭਲਾ ਕਰ ਦਿਓ, ਮਹਾਰਾਜ ਮੈਨੂੰ ਨਾ ਮੁਕਤੀ ਦੇ ਦਿਓ, ਮੈਨੂੰ ਮਹਾਰਾਜ ਮੁਕਤੀ ਦੇ ਦਿਓ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਰਾਜ ਚਾਹੀਦਾ, ਤੇਰੀਆਂ ਪੀੜ੍ਹੀਆਂ ਤੱਕ ਰਾਜ ਹੋਏਗਾ, ਪੈਸਾ ਚਾਹੀਦਾ, ਰਾਜ ਚਾਹੀਦਾ, ਸੁੱਖ ਚਾਹੀਦਾ, ਜੋ ਮੰਗਣਾ ਮੰਗ ਲੈ, ਪਰ ਤੈਨੂੰ ਮੁਕਤੀ ਨਹੀਂ ਦੇ ਸਕਦੇ। ਹੁਣ ਕਿਹਾ ਮਹਾਰਾਜ ਇਹ ਕਿਵੇਂ ਹੋ ਸਕਦਾ, ਪੂਰਾ ਗੁਰੂ ਹੋਵੇ ਤਾਂ ਮੁਕਤੀ ਨਾ ਦੇ ਸਕੇ। ਮਹਾਰਾਜ ਐ ਨਹੀਂ ਹੋ ਸਕਦਾ, ਮਹਾਰਾਜ ਤੁਹਾਤੋਂ ਮੁਕਤੀ ਚਾਹੀਦੀ ਹੈ, ਰਾਜ ਭਾਗ ਪੈਸਾ ਨਹੀਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਧਾਰੇ। ਮਹਾਰਾਜ ਤੁਸੀਂ ਮੁਕਤੀ ਦੀ ਦਾਤ ਦਿੰਦੇ ਹੋ, ਮੈਨੂੰ ਕਿਉਂ ਨਹੀਂ ਮੁਕਤ ਕਰਨਾ? ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਧਰਤੀ ਤੇ ਅਜੇ ਹੋਣੇ ਆ, ਹੋਰ 14 ਜਨਮ। ਕਹਿੰਦੇ ਤੇਰੇ ਕਰਮ ਇੰਨੇ ਇਕੱਠੇ ਹੋ ਗਏ, 14 ਜਨਮ ਤੇਰੇ ਹੋਰ ਹੋਣੇ ਅਜੇ ਧਰਤੀ ਤੇ। ਇੱਕ ਜਨਮ ਵਿੱਚ ਕਹਿੰਦੇ ਤੂੰ ਇਲ ਬਣਨਾ, ਰੱਜ ਰੱਜ ਮਾਸ ਖਾਈ ਜਿਹੜਾ ਤੇਰਾ ਦਿਲ ਕਰ ਰਿਹਾ। ਦੇਖੋ ਜੋ ਮਨ ਵਿੱਚ ਹੈ ਨਾ ਉਹ ਕਰਮ ਬਣ ਜਾਂਦੇ। ਕਹਿੰਦੇ ਇੱਕ ਜਨਮ ਤੇਰਾ ਸੱਪ ਦਾ ਹੋਣਾ, ਇੱਕ ਜਨਮ ਤੇਰਾ ਮਾਨਸ ਦੇਹੀ ਦਾ ਹੋਣਾ, ਜਿਹ ਚ ਤੂੰ ਬਹੁਤ ਗਰੀਬ ਹੋਣਾ, ਮੰਗ ਮੰਗ ਕੇ ਖਾਣਾ, ਤੈਨੂੰ ਦੁੱਖ ਰੋਗ ਗਰੀਬੀ ਆਉਣੀ ਹੈ, ਉਦੋਂ ਕਿਤੇ ਰੱਬ ਨੂੰ ਯਾਦ ਕਰੀ ਫਿਰ ਦੇਖਾਂਗੇ। ਜਦੋਂ ਗੁਰੂ ਨੇ ਕਹਿਤਾ ਨਾ ਫਿਰ ਦੇਖਾਂਗੇ, ਭਾਈ ਸ਼ਮੀਰਾ ਮਹਾਰਾਜ ਦੇ ਚਰਨਾਂ ਢਹਿ ਪਿਆ। ਕਹਿੰਦਾ ਮਹਾਰਾਜ ਏਦਾਂ ਨਾ ਕਹੋ ਫਿਰ ਦੇਖਾਂਗੇ, ਇਸੇ ਜਨਮ ਵਿੱਚ ਮੁਕਤ ਕਰੋ। ਮਹਾਰਾਜ ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਰਾਜ ਨਾ ਚਾਹੂੰ। ਮਹਾਰਾਜ ਕੋਈ ਮੈਨੂੰ ਰਾਜ ਨਹੀਂ ਚਾਹੀਦਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਮੈਨੂੰ ਦਾਤ ਝੋਲੀ ਵਿੱਚ ਪਾਓ, ਜਨਮ ਮਰਨ ਤੋਂ ਮੁਕਤ ਕਰੋ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਫਿਰ ਪਿਆਰ ਵਿੱਚ ਆ ਕੇ ਬੋਲੇ, ਕਹਿੰਦੇ ਸ਼ਮੀਰਿਆ ਮੁਕਤੀ ਚਾਹੀਦੀ ਆ? ਕਹਿੰਦੇ ਹਾਂ ਮਹਾਰਾਜ ਮੁਕਤੀ ਚਾਹੀਦੀ। ਕਹਿੰਦੇ ਚਲੋ ਉਹ ਗੱਲ ਮੁਕਤੀ ਵਾਲੀ ਬਾਅਦ ਚ ਕਰਾਂਗੇ, ਸ਼ਮੀਰਿਆ ਇੱਕ ਗੱਲ ਸੁਣ ਫਿਰ। ਕਹਿੰਦੇ ਤੈਨੂੰ ਫਿਰ ਸਾਡੇ ਬਚਨ ਮੰਨਣਾ ਪੈਣਾ। ਆ ਹੁਣ ਸੁਣਿਓ ਧਿਆਨ ਨਾਲ। ਕਹਿੰਦੇ ਸ਼ਮੀਰਿਆ ਤੈਨੂੰ ਸਾਡਾ ਬਚਨ ਮੰਨਣਾ ਪੈਣਾ। ਕਹਿੰਦੇ ਮਹਾਰਾਜ ਹੁਕਮ ਕਰੋ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ, ਇੱਕ ਵਾਰ ਆਖੋ ਸਤਨਾਮ ਸ੍ਰੀ। ਘਰ ਜਾ ਕੇ ਸਲਾਹ ਨਾ ਕਰੀ, ਜੇ ਤੂੰ ਭਰਾਵਾਂ ਦੀ ਬੱਚਿਆਂ ਦੀ ਪਰਿਵਾਰ ਦੀ ਸਲਾਹ ਵਿੱਚ ਪੈ ਗਿਆ ਨਾ, ਕਹਿੰਦੇ ਹੋ ਸਕਦਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣ, ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣ। ਕਹਿੰਦੇ ਭਰਾਵਾਂ ਦੀ ਸਲਾਹ ਚ ਨਾ ਪਈ, ਹੁਣ ਜੋ ਤੈਨੂੰ ਅਸੀਂ ਕਹਿਣ ਲੱਗੇ ਆ, ਸ਼ਮੀਰਿਆ ਬਚਨ ਮੰਨ ਲਈ, ਘਰ ਜਾ ਕੇ ਕਿਸੇ ਨਾਲ ਸਲਾਹ ਨਾ ਕਰੀ। ਕਹਿੰਦੇ ਮਹਾਰਾਜ ਹੁਕਮ ਕਰੋ। ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ, ਸਵੇਰੇ ਕਿਸੀ ਇਸ਼ਨਾਨ ਕਰਕੇ ਆ ਕੇ ਅੰਮ੍ਰਿਤ ਛਕ ਲਈ, ਸਲਾਹ ਨਾ ਕਰੀ। ਕਹਿੰਦਾ ਮਹਾਰਾਜ ਸਤ ਵਚਨ, ਸਤ ਵਚਨ। ਇਹਨੇ ਘਰ ਜਾ ਕੇ ਸਲਾਹ ਨਹੀਂ ਕੀਤੀ, ਨਾ ਭਰਾਵਾਂ ਨੂੰ ਦੱਸਿਆ, ਨਾ ਘਰਦਿਆਂ ਨੂੰ ਦੱਸਿਆ, ਨਾ ਬੱਚਿਆਂ ਨੂੰ ਦੱਸਿਆ। ਅਗਲੀ ਸਵੇਰ ਕਿਸੀ ਇਸ਼ਨਾਨ ਕਰਕੇ ਆਇਆ, ਗੁਰੂ ਕੋਲੋਂ ਕਕਾਰ ਲੈ ਕੇ ਪਹਿਨੇ, ਕਿਸੀ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ। ਤੁਹਾਡੇ 'ਚ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ, 5 ਚੁਲੇ ਭਰ ਕੇ ਕੇਸਾਂ 'ਚ ਪਾਏ ਜਾਂਦੇ ਨੇ, ਅਤੇ ਨਾਲ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਛੱਟੇ ਕੇਸਾਂ ਵਿੱਚ ਫਿਰ ਨੇਤਰਾਂ 'ਚ ਪਾਏ ਜਾਂਦੇ ਨੇ, 5 ਚੁਲੇ ਛਕਾਏ ਜਾਂਦੇ ਨੇ। ਜਦੋਂ ਫਿਰ ਅੰਮ੍ਰਿਤ ਸੰਚਾਰ ਹੋ ਜਾਂਦਾ, ਫਿਰ 5 ਪਿਆਰੇ ਕਹਿੰਦੇ ਨੇ ਅੱਜ ਕੇਸੀ ਇਸ਼ਨਾਨ ਨਾ ਕਰਿਓ, ਕੱਲ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਨਾ। ਕਿਉਂ? ਕੇਸਾਂ ਵਿੱਚ ਅੰਮ੍ਰਿਤ ਸਿੰਚਿਆ, ਕੁਝ ਘੰਟੇ ਰਾਤ ਰਹਿਣ ਦਿਓ ਅੰਮ੍ਰਿਤ ਕੇਸਾਂ 'ਚ, ਜਾਂਦੇ ਨਾ ਨਹਾ ਲਿਓ, ਕੇਸਾਂ ਵਿੱਚ ਰਹਿਣ ਦਿਓ ਅੰਮ੍ਰਿਤ, ਗੁਰੂ ਗੁਰੂ ਜਪਿਓ। ਸਾਧ ਸੰਗਤ ਉਹ ਦਿਨ ਹੀ ਵੱਖਰਾ ਹੁੰਦਾ। ਜਦੋਂ ਭਾਈ ਸ਼ਮੀਰੇ ਨੂੰ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਖੰਡੇ ਵਾਟੇ ਦੀ ਪੌਲ ਛਕੀ, ਇਹ ਘਰ ਚਲਾ ਗਿਆ। ਰਾਤ ਪਈ, ਇਹਦੀਆਂ ਅੱਖਾਂ ਬੰਦ, ਨੀਂਦ ਪਈ, ਤੇ ਥੋੜੀ ਜਿਹੀ ਨੀਂਦ ਆਈ, ਇੰਨੇ ਨੂੰ ਇਹਨੂੰ ਸੁਪਨਾ ਆ ਗਿਆ, ਬੜਾ ਡਰਾਉਣਾ ਸੁਪਨਾ ਆਇਆ, ਡਰ ਕੇ ਉੱਠ ਖੜਿਆ। ਫਿਰ ਇਹਨੇ ਘੜੇ ਚੋਂ ਪਾਣੀ ਪੀਤਾ, ਗੁਰੂ ਗੁਰੂ ਕਰਦਿਆਂ ਫਿਰ ਸੌਂ ਗਿਆ। ਅਜੇ ਅੱਖ ਲੱਗੀ ਹੈ, ਫਿਰ ਡਰਾਉਣਾ ਸੁਪਨਾ ਆ ਗਿਆ, ਡਰ ਕੇ ਫਿਰ ਉੱਠਿਆ, ਫਿਰ ਨੀਂਦ ਆਈ ਤੇ ਫਿਰ ਡਰਾਉਣਾ ਸੁਪਨਾ ਆ ਗਿਆ, ਸੱਪ ਚੜ ਗਏ ਇਹਦੇ ਸੁੱਤੇ ਪੈ ਦੇ ਉੱਤੇ। ਫਿਰ ਨੀਂਦ ਆਉਂਦੀ ਹੈ, ਕਦੇ ਇੱਲਾਂ ਵੱਢ ਕੇ ਖਾਂਦੀਆਂ ਨੇ, ਇਹਨੂੰ ਡਰ ਲੱਗਣ ਲੱਗ ਪਿਆ, ਉੱਠ ਕੇ ਬਹਿ ਗਿਆ। ਗੁਰੂ ਗੁਰੂ ਜਪਦੇ ਅੰਮ੍ਰਿਤ ਵੇਲਾ ਹੋ ਗਿਆ, ਕਿਸੀ ਇਸ਼ਨਾਨ ਕੀਤਾ, ਫਿਰ ਦਿਨ ਚੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ, ਦਿਨੇ ਕੰਗੜ ਦੇ ਵਿਚਕਾਰ ਜਿੱਥੇ ਜ਼ਫਰਨਾਮਾ, ਉੱਥੇ ਆ ਗਿਆ, ਆ ਕੇ ਸੇਵਾ 'ਚ ਲੱਗ ਗਿਆ। ਸਾਧ ਸੰਗਤ, ਇੱਕ ਦਿਨ ਸੇਵਾ ਦਾ ਲੰਘਿਆ, 2 ਦਿਨ ਲੰਘੇ, ਜਦੋਂ ਪਾਤਸ਼ਾਹ ਉੱਥੋਂ ਚੱਲਣ ਲੱਗੇ ਨਾ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਸੰਗਤ ਨੂੰ ਪਿਆਰ ਦਿੱਤਾ, ਅਸੀਸਾਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਾਲਵੇ ਦੀ ਧਰਤੀ ਤੋਂ ਅੱਗੇ ਤੁਰਨ ਲੱਗੇ ਤਾਂ ਸਾਹਮਣੇ ਜਦੋਂ ਸਾਰੀ ਸੰਗਤ ਨੂੰ ਅਸੀਸ ਦਿੱਤੀ, ਸ਼ਮੀਰਾ ਵੀ ਖੜਾ ਹੈ, ਭਾਈ ਸ਼ਮੀਰਾ ਅੱਖਾਂ ਭਰ ਕੇ ਰੋ ਰਿਹਾ, ਹੱਥ ਜੁੜੇ ਹੋਏ ਨੇ, ਪਾਤਸ਼ਾਹ ਕੋਲੋਂ ਲੰਘਣ ਲੱਗੇ। ਕਹਿੰਦੇ ਸ਼ਮੀਰਿਆ ਮੋਢੇ ਤੇ ਹੱਥ ਧਰ ਕੇ ਬੋਲੇ, ਕਹਿੰਦੇ ਤੂੰ ਕਿਉਂ ਰੋ ਰਿਹਾ ਭਾਈ, ਤੂੰ ਕਿਉਂ ਰੋ ਰਿਹਾ? ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਪਤਾ ਨਹੀਂ ਦੁਬਾਰਾ ਤੁਹਾਡੇ ਜ਼ਿੰਦਗੀ 'ਚ ਦਰਸ਼ਨ ਹੋਣੇ ਨੇ ਕਿ ਨਹੀਂ ਹੋਣੇ, ਮੇਰੇ ਭਾਗ ਵੱਡੇ, ਇੰਨਾ ਸਮਾਂ ਤੁਹਾਡੇ ਚਰਨਾਂ ਸੇਵਾ ਕੀਤੀ, ਪਤਾ ਨਹੀਂ ਦੁਬਾਰਾ ਦਰਸ਼ਨ ਹੋਣ ਜਾਂ ਨਾ ਹੋਣ। ਪਰ ਪਾਤਸ਼ਾਹ ਇੱਕ ਤੁਹਾਨੂੰ ਬੇਨਤੀ ਕਰਨੀ, ਮਹਾਰਾਜ ਮੇਰੀ 84 ਕੱਟ ਦਿਓ, ਮੇਰਾ ਜਨਮ ਮਰਨ ਮਿਟਾ ਦਿਓ। ਮਹਾਰਾਜ ਜਿਹੜੇ 14 ਜਨਮ ਤੁਸੀਂ ਕਹਿੰਦੇ ਸੀ ਉਹ ਮੈਨੂੰ ਭੋਗਣੇ ਨਾ ਪੈਣ, ਪਤਾ ਨਹੀਂ ਦੁਬਾਰਾ ਤੁਹਾਡੇ ਦਰਸ਼ਨ ਹੋਣ ਜਾਂ ਨਾ ਹੋਣ, ਮਹਾਰਾਜ ਮੈਨੂੰ ਮੁਕਤ ਕਰ ਦਿਓ। ਰੋਂਦੇ ਹੋਏ ਸ਼ਮੀਰੇ ਦੀਆਂ ਅੱਖਾਂ ਪੂੰਝਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ ਬਈ? ਕਹਿੰਦਾ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਸੀ, ਜਿਹੜੇ ਤੁਸੀਂ ਕਹਿੰਦੇ ਸੀ 14 ਜਨਮ ਤੈਨੂੰ ਭੋਗਣੇ ਪੈਣੇ, ਮਹਾਰਾਜ ਉਹ ਨਾ ਭੋਗਣੇ ਪੈਣ, ਮੇਰੇ ਤੇ ਕਿਰਪਾ ਕਰਿਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ? ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੌਲ ਛੱਕ ਲਈ ਹੈ, ਤੇਰੇ 14 ਜਨਮ ਰਾਤੀ ਸੁਪਨੇ ਵਿੱਚ ਹੀ ਕੱਟ ਦਿੱਤੇ। ਕਹਿੰਦੇ ਤੈਨੂੰ ਸੁਪਨਾ ਆਇਆ ਸੀ ਜਿੱਦਣ ਅੰਮ੍ਰਿਤ ਪਾਨ ਕੀਤਾ? ਕਹਿੰਦਾ ਮਹਾਰਾਜ ਬਹੁਤ ਡਰਾਉਣੇ ਸੁਪਨੇ ਆਏ ਸੀ। ਕਹਿੰਦੇ ਤੇਰੇ 14 ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ, ਹੁਣ ਤੈਨੂੰ ਕੋਈ ਜਨਮ ਨਹੀਂ ਭੋਗਣਾ ਪੈਣਾ, ਤੂੰ ਗੁਰੂ ਦਾ ਬਚਨ ਕਮਾਇਆ, ਗੁਰੂ ਨੇ ਤੇਰੀ ਜ਼ਿੰਮੇਵਾਰੀ ਲੈ ਲਈ, ਸਤਿਗੁਰ ਕੈ ਜਨਮ ਹੈ। ਸਤਿਗੁਰ ਕੈ ਜਨਮ ਹੈ ਗਵਨ ਮਟਾਇਆ, ਜਿੱਦਣ ਕੋਈ ਸਿੱਖ ਗੁਰੂ ਦਾ ਬਚਨ ਕਮਾ ਲੈਂਦਾ ਫਿਰ ਗੁਰੂ ਦੀ ਜ਼ਿੰਮੇਵਾਰੀ ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿੱਦਣ ਗੁਰੂ ਦਾ ਬਚਨ ਮੰਨਣ ਲੱਗ ਪਿਆ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ ਕਿ ਨਰਪਤ ਨਾਰਾਇਣ ਨਮਸ਼ਕਾਰ ਪੜੋ ਇਹ

ਆਖੋ ਸਤਨਾਮ ਸ੍ਰੀ। ਮੇਰੇ ਇੱਕ ਸੱਜਣ ਨੇ, ਦੋ ਸਕੇ ਭਰਾ, ਇੱਕ ਦਾ ਨਾਂ ਮੋਹਨ ਸਿੰਘ, ਇੱਕ ਦਾ ਨਾਂ ਸੋਹਣ ਸਿੰਘ। ਤਾਂ ਹੁਣ ਮੋਹਨ ਸਿੰਘ ਜੀ ਕੈਨੇਡਾ ਰਹਿੰਦੇ ਨੇ, ਬਜ਼ੁਰਗ ਨੇ, ਬਹੁਤ ਬਜ਼ੁਰਗ ਨੇ। ਉਹ ਕਹਿੰਦਾ ਭਾਈ ਸਾਹਿਬ, ਅਸੀਂ 35 ਸਾਲ ਨੌਕਰੀ ਕੀਤੀ ਦੋਹਾਂ ਭਰਾਵਾਂ ਨੇ। ਕਹਿੰਦਾ ਫਿਰ ਰਿਟਾਇਰ ਹੋ ਗਏ, ਬੱਚੇ ਵਿਆਹੇ ਗਏ। ਕਹਿੰਦਾ ਮੈਂ ਆਪਣੇ ਭਰਾ ਨੂੰ ਕਿਹਾ ਵੀ ਸੋਹਣ, ਹੁਣ ਆਪਾਂ ਅੰਮ੍ਰਿਤ ਛਕ ਲਈਏ, ਗੁਰੂ ਦੇ ਲੜ ਲੱਗ ਜਾਈਏ। ਬਹੁਤ ਸ਼ਰਾਬ ਪੀ ਲਈ, ਹੁਣ ਕੁੜਮਾਂ ਵਾਲੇ ਹੋਵੇ ਚੰਗੇ ਨਹੀਂ ਲੱਗਦੇ। ਕਹਿੰਦਾ ਉਹ ਮੰਨ ਗਿਆ। ਕਹਿੰਦਾ ਅਸੀਂ ਜੋਲਾਂ ਵਾਲੇ ਸੰਤਾਂ ਦੇ ਅੰਮ੍ਰਿਤ ਸੰਚਾਰ ਹੁੰਦਾ ਸੀ ਸੰਗਰਾਂਦ ਵਾਲੇ ਦਿਨ। ਕਹਿੰਦਾ ਅਸੀਂ ਉੱਦਣ ਚਲੇ ਗਏ ਪਿੰਡੋਂ ਤੁਰੇ, ਮਾਣਕਾ ਘੁੰਮਣਾ ਉਹਨਾਂ ਦਾ ਪਿੰਡ ਹੈ। ਕਹਿੰਦਾ ਜਦੋਂ ਰਾਮਾ ਮੰਡੀ ਤੋਂ ਬੱਸ ਬਦਲਣੀ ਸੀ ਨਾ, ਦੇਖੋ ਬੰਦੇ ਦੇ ਕਰਮ ਕਿੱਦਾਂ ਧੋਖਾ ਦਿੰਦੇ। ਕਹਿੰਦਾ ਜਿਹੜੀ ਬੱਸ 9:15 ਆਉਂਦੀ ਸੀ ਨਾ ਸਵੇਰੇ, ਉਹ ਮਿਸ ਹੋ ਗਈ। ਕਹਿੰਦਾ ਅਸੀਂ ਦੁਕਾਨਾਂ ਵਾਲਿਆਂ ਨੂੰ ਪੁੱਛੋ, ਕਹਿੰਦੇ ਘੰਟੇ ਕੁ ਬਾਅਦ ਫਿਰ ਬੱਸ ਆ ਜਾਂਦੀ ਹੈ, ਚਲੋ ਅੰਮ੍ਰਿਤ ਸੰਚਾਰ ਤਾਂ 12 ਵਜੇ ਸ਼ੁਰੂ ਹੋਣਾ ਹੈ। ਕਹਿੰਦਾ ਮੈਂ ਕਿਹਾ ਚਲੋ 10:15 ਵਾਲੀ ਬੱਸੇ ਚੱਲ ਜਾਂਗੇ। ਅਸੀਂ ਖਲੋ ਗਏ, ਦੋਵਾਂ ਭਰਾਵਾਂ ਨੇ ਝੋਲਿਆਂ ਵਿੱਚ ਕਕਾਰ ਪਾਏ ਹੋਏ ਆ ਵੀ ਉੱਥੇ ਜਾ ਕੇ ਪਹਿਨਾਂਗੇ। ਕੇਸੀ ਇਸ਼ਨਾਨ ਕਰਕੇ ਗਏ, ਸੂਝਵਾਨ ਬੰਦੇ, ਬੱਚੇ ਵਿਆਹੇ ਹੋਏ। ਕਹਿੰਦਾ ਅਸੀਂ ਚੌਂਕ 'ਚ ਖੜੇ। ਕਹਿੰਦਾ ਕਰਮ ਇੱਦਾਂ ਧੋਖਾ ਦਿੰਦੇ। ਕਹਿੰਦਾ ਮੇਰਾ ਭਰਾ ਜਿਹੜਾ ਸੋਹਣ ਸਿੰਘ, ਕਹਿੰਦਾ ਉਹਦੀ ਨਜ਼ਰ ਨਾ ਸਾਹਮਣੇ ਚੌਂਕ 'ਚ ਲਾਈਟਾਂ ਜਗਣ ਤੇ ਰੰਗ ਬਿਰੰਗੀਆਂ ਸ਼ਰਾਬ ਦੀਆਂ ਬੋਤਲਾਂ ਚਮਕਣ, ਕਿਉਂਕਿ ਠੇਕੇ ਵਾਲੇ ਲਾਈਟਾਂ ਵੀ ਬਹੁਤ ਲਾ ਕੇ ਰੱਖਦੇ ਨਾ, ਤੇ ਜੇ ਕਿਸੇ ਨੂੰ ਘੱਟ ਵੀ ਦੇਖਦਾ ਉਹਨੂੰ ਵੀ ਦਿਸ ਜਾਏ ਵੀ ਠੇਕਾ। ਇੱਕ ਲਿਖਣਗੇ ਵੀ ਲਾਲ ਅੱਖਰਾਂ ਵਿੱਚ ਵੀ ਠੇਕਾ ਦੇਸੀ ਅੰਗਰੇਜ਼ੀ ਸ਼ਰਾਬ ਦਾ, ਮੋਟੇ ਅੱਖਰਾਂ, ਜਿਹਨੂੰ ਘੱਟ ਨਜ਼ਰ ਆਉਂਦਾ ਨਾ ਐਨਕ ਵਾਲੇ ਨੂੰ, ਉਹਨੂੰ ਵੀ ਨਜ਼ਰ ਆਵੇ ਵੀ ਠੇਕਾ ਆ ਗਿਆ। ਉਹ ਕਹਿੰਦਾ ਚਮਕਣ ਬੋਤਲਾਂ। ਕਹਿੰਦਾ ਭਾਈ ਸਾਹਿਬ ਜੀ, ਕਰਮਾਂ ਨੇ ਧੋਖਾ ਦੇ ਦਿੱਤਾ ਮੇਰਾ ਭਰਾ ਸੋਹਣ ਸਿੰਘ। ਕਹਿੰਦਾ ਉਹਦਾ ਮਨ ਨਾ ਟਿਕਿਆ, ਉਹਨੇ ਕਕਾਰਾਂ ਵਾਲਾ ਝੋਲਾ ਮੈਨੂੰ ਫੜਾ ਕੇ ਕਹਿੰਦਾ ਮੋਹਨ ਸਿੰਘ ਤੂੰ ਛਕ ਲਾ, ਮੈਂ ਤਾਂ ਫਿਰ ਕਿਤੇ ਦੇਖੂੰਗਾ। ਕਹਿੰਦਾ ਉਹਨੇ ਜਾ ਕੇ ਬੋਤਲ ਲੈ ਲਈ, ਅੱਧੀ ਉੱਥੇ ਪੀ ਲਈ, ਅੱਧੀ ਘਰ ਨੂੰ ਲੈ ਗਿਆ। ਕਹਿੰਦਾ ਮੈਂ ਮਹਾਰਾਜ ਦਾ ਨਾਮ ਜਪਦਿਆਂ ਜਪਦਿਆਂ ਜੋਲਾਂ ਪਹੁੰਚ ਕੇ ਉੱਥੇ ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕ ਲਿਆ। ਅੱਜ ਉਹ ਬਜ਼ੁਰਗ ਨੇ, ਦੋਏ ਤਿਵੀਂ ਆਦਮੀ ਸਹਿਜ ਪਾਠ ਕਰਦੇ ਨੇ, ਅੰਮ੍ਰਿਤ ਛਕਿਆ ਉਹਨਾਂ ਨੂੰ 20 ਸਾਲ ਤੋਂ ਵੱਧ ਸਮਾਂ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ। ਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਭਰਾ ਦਾ ਹੁਣ ਸੋਹਣ ਦਾ ਕੀ ਹਾਲ ਹੈ? ਕਹਿੰਦਾ ਉਹਦਾ ਤਾਂ ਹਾਲ ਪੁੱਛੋ ਨਾ ਬਾਬਾ ਜੀ। ਮੈਂ ਕਿਹਾ ਕਿਉਂ? ਕਹਿੰਦਾ ਕਰਮਾਂ ਨੇ ਇੰਨਾ ਧੋਖਾ ਦਿੱਤਾ, ਉਸ ਦਿਨ ਖੁੰਝ ਗਿਆ ਅੰਮ੍ਰਿਤ ਛਕਣ ਤੋਂ, ਮੁੜ ਕੇ ਜ਼ਿੰਦਗੀ ਚੋਂ ਸਵੱਬ ਨਹੀਂ ਬਣਿਆ, ਉਹ ਵਕਤ ਦੁਬਾਰਾ ਨਹੀਂ ਜ਼ਿੰਦਗੀ ਵਿੱਚ ਆਇਆ। ਕਹਿੰਦਾ ਉਹਦੀ ਸ਼ਰਾਬ ਵੱਧਦੀ ਗਈ, ਉਹਦਾ ਸ਼ੂਗਰ ਦਾ ਰੋਗ ਵੱਧਦਾ ਗਿਆ। ਤੇ ਕਹਿੰਦਾ ਭਾਈ ਸਾਹਿਬ ਜੀ, ਹੁਣ ਸ਼ੂਗਰ ਨਾਲ ਪਹਿਲਾਂ ਇੱਕ ਪੈਰ ਇੱਕ ਲੱਤ ਕੱਟੀ ਆ, ਹੁਣ ਦੂਜੀ ਲੱਤ ਕੱਟਣ ਤੇ ਹੋਇਓ। ਕਹਿੰਦੇ ਮੈਂ ਹੁਣ ਉਹਨੂੰ ਕਹਿੰਦਾ ਉਹਨਾਂ ਹੁਣ ਛਕ ਲੈਂਗਾ ਅੰਮ੍ਰਿਤ। ਕਹਿੰਦਾ ਹੁਣ ਉਹ ਰੋਂਦਾ ਧਾਹਾਂ ਮਾਰ ਮਾਰ ਕੇ, ਰੋਂਦਾ ਬਹੁਤ, ਹੁਣ ਨਹੀਂ ਮੈਂ ਛਕ। ਇਹ ਵਕਤ ਲੰਘ ਜਾਂਦਾ, ਜ਼ਿੰਦਗੀ 'ਚ ਦੁਬਾਰਾ ਨਹੀਂ ਆਉਂਦਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ, ਖਾਲਸੇ ਦਾ ਮਹਾਨ ਸਿਰਜਣਾ ਪੁਰਬ ਵਿਸਾਖੀ ਦਾ ਦਿਹਾੜਾ ਆ ਰਿਹਾ, ਵਕਤ ਲੰਘ ਨਾ ਜਾਵੇ, ਅੰਮ੍ਰਿਤ ਛਕੋ, ਗੁਰੂ ਦੇ ਪੁੱਤਰ ਧੀਆਂ ਬਣੀਏ, ਜਨਮ ਸਫਲ ਕਰੀਏ, ਇਹ ਗੁਰੂ ਦੇ ਲਿਖੇ ਲਾਓ ਹੁਣ ਵਕਤ। ਦੇਖੋ ਇਹ ਸਿੱਧੀ ਗੱਲ ਹੈ, ਜਿਨ੍ਹਾਂ ਦੀ ਉਮਰ 40 ਸਾਲ ਦੀ ਹੋ ਗਈ ਨਾ, 41 ਸਾਲ, ਹੁਣ ਇਮਾਨਦਾਰੀ ਨਾਲ ਗੁਰੂ ਦੇ ਲੜ ਲੱਗ ਜਾਇਓ, ਕਿਉਂ 40 ਸਾਲ ਤੱਕ ਸਾਰਾ ਕੋਈ ਬੰਦਾ ਦੇਖ ਲੈਂਦਾ, ਖਾਣ ਪੀਣ ਪਹਿਨਣ ਦਾ ਸ਼ੌਕ 40 ਸਾਲ ਤੱਕ ਰੀਝਾਂ ਜਿਹੀਆਂ ਪੂਰੀਆਂ ਹੋ ਜਾਂਦੀਆਂ ਨੇ। ਉਹ ਤੋਂ ਬਾਅਦ ਜੇ ਫਿਰ ਵੀ ਬੰਦੇ ਨੇ ਕਰਨਾ, ਉਹ ਸਾਧ ਸੰਗਤ ਤੁਹਾਡੀ ਆਪਣੀ ਕਰਮਾਂ ਦੀ ਫਿਰ ਖੇਡ ਹੈ। ਦੇਖੋ ਕਈ ਬੰਦੇ ਉਮਰ ਛੁਪਾਉਂਦੇ ਰਹਿੰਦੇ ਵੀ 40 ਸਾਲ ਛੁਪੀ ਜਾਓ, 40 ਸਾਲ ਤੇ ਚਿੱਟੇ ਵਾਲ ਆਉਣ ਲੱਗ ਪੈਂਦੇ ਆ, ਕਈ ਫਿਰ ਛੁਪਾਉਣ ਲੱਗ ਪੈਂਦੇ ਆ, ਕਾਲਕ ਕੁਲਕ ਜਿਹੇ ਲਾ ਕੇ ਥੋੜੇ ਛਿਪ ਜਾਂਦੇ ਆ, ਪਰ ਐਂ ਨਾ ਸਮਝੋ ਵੀ ਉਮਰ ਛੁਪ ਜਾਂਦੀ ਹੈ ਭਾਈ। ਇਹ ਤੁਹਾਨੂੰ ਬੇਨਤੀ ਹੈ, 40 ਸਾਲ ਤੱਕ ਠੀਕ ਹੈ, ਰੀਝਾਂ ਪੂਰੀਆਂ ਹੋ ਜਾਂਦੀਆਂ, ਘੁੰਮਣ ਫਿਰਨ ਦਾ ਵੀ ਇੱਦਾਂ ਦਾ, ਪਹਿਨਣਾ ਖਾਣਾ ਘੁੰਮਣਾ ਫਿਰਨਾ। ਆ ਬੀਬੀਆਂ ਨੂੰ ਕਈ ਵਾਰ ਸ਼ੌਕ ਜਿਹਾ ਹੁੰਦਾ ਵੀ ਵਾਲ ਕਾਲੇ ਕਰਨੇ, ਹਜੇ ਤਾਂ ਮੈਂ ਹਾਈਲਾਈਟ ਕਰਾਉਣੇ ਆ ਵਾਲ, ਹੁਣ ਨਵਾਂ ਕੰਮ ਚੱਲਿਆ ਹੋਇਆ। ਇਹ 40 ਸਾਲ ਤੱਕ ਹੋ ਗਿਆ ਸਭ ਕੁਝ, ਹੁਣ ਗੁਰੂ ਦੇ ਲੜ ਲੱਗੀਏ, ਹੁਣ ਗੁਰੂ ਦੇ ਲਿਖੇ ਜਨਮ ਲਾਈਏ। ਪਤਾ ਕਿਉਂ? ਇਹਦਾ ਰੀਜ਼ਨ ਪੁੱਛਿਓ ਮੇਰੇ ਕੋਲ, ਕਿਉਂ ਹੁਣ ਗੁਰੂ ਦੇ ਲੜ ਲੱਗਣਾ? ਜਿਹਦੀ ਉਮਰ 40 ਸਾਲ ਦੀ ਹੈ, ਇਹਦਾ ਮਤਲਬ ਉਹਦਾ ਬੱਚਾ 13-14 ਸਾਲ ਦਾ ਹੈ, ਜੇ 25-26-27 ਸਾਲ ਦੀ ਉਮਰ 'ਚ ਵਿਆਹ ਹੁੰਦਾ। ਜਿਹਦਾ ਬੱਚਾ ਸਾਧ ਸੰਗਤ ਜਿਹਦੀ ਉਮਰ 40 ਸਾਲ ਹੈ, ਉਹਦਾ 25 ਸਾਲ 'ਚ ਵੀ ਜੇ ਵਿਆਹ ਹੋਇਆ ਤਾਂ 15 ਸਾਲ ਦਾ ਬੱਚਾ ਹੋਇਆ ਜਾਂ 14 ਸਾਲ ਦਾ ਹੋਇਆ?
13 14 ਸਾਲ ਦਾ ਬੱਚਾ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜ ਗੁਰੂ ਦੇ ਲੜ ਨਹੀਂ ਲੱਗੋਗੇ, ਜੇ ਤੁਸੀਂ 60 ਸਾਲ ਤੱਕ ਇੱਦਾਂ ਲੰਘ ਗਏ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨਾ, ਬਾਪੂ 60 ਸਾਲ ਤੱਕ ਤਾਂ ਤੂੰ ਪੀਂਦਾ ਰਿਹਾ, ਸਾਨੂੰ ਕਿਉਂ ਰੋਕਣਾ? ਹੈ ਕੋਈ ਜਵਾਬ ਕਿਸੇ ਕੋਲ? ਮਾਂ ਨੂੰ ਸਵਾਲ ਕਰਨਾ ਧੀ ਨੇ, ਤੂੰ ਤਾਂ ਮਾਈ ਤੂੰ ਤਾਂ ਆਪਣੇ ਵੱਲ ਵੇਖ, 60 ਸਾਲ ਦੀ 50 ਸਾਲ ਦੀ ਉਮਰ ਤੱਕ ਤਾਂ ਤੂੰ ਪੜ੍ਹ ਲੈ ਨਹੀਂ ਛੱਡਿਆ, ਸਾਨੂੰ ਕੀ ਕਹਿੰਦੀ ਹੈ? ਫਿਰ ਰੁਕ ਜਾਓਗੇ ਤੁਹਾਡੇ ਬੱਚੇ? ਨਹੀਂ, ਹੁਣ ਆਪਾਂ ਗੁਰੂ ਦੇ ਲੜ ਲੱਗ ਜਾਈਏ, ਠੀਕ ਹੈ ਇੱਥੋਂ ਤੱਕ, ਹੁਣ ਬੱਚੇ ਤੋਤੋਂ ਸਿੱਖਣਗੇ। ਨੈਲਸਨ ਮੰਡੇਲਾ ਦੀ ਇੱਕ ਸਟੇਟਮੈਂਟ ਹੈ, ਬੱਚੇ ਨੂੰ ਕਹੀ ਜਾਓ ਕੰਮ ਨਹੀਂ ਕਰਦਾ, ਉਹਦੇ ਸਾਹਮਣੇ ਆਪ ਕੰਮ ਕਰਨ ਲੱਗ ਜਾਓ, ਬੱਚਾ ਦੇਖ ਕੇ ਸਿੱਖ ਜਾਂਦਾ। ਆਪਾਂ ਗੁਰੂ ਦੇ ਲੜ ਆਪ ਲੱਗੀਏ, ਬਾਣੀ ਪੜ੍ਹੀਏ, ਫਿਰ ਤੁਹਾਡੇ ਵੱਲ ਵੇਖ ਕੇ ਤੁਹਾਡੇ ਬੱਚੇ ਵੀ ਤੁਰ ਪੈਣਗੇ, ਕਿਉਂਕਿ ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੇ ਬੱਚੇ ਕਹਿਣ ਵਿੱਚ ਹੋ ਗਏ, ਸਿੱਖੀ ਨਾਲ ਜੁੜ ਗਏ, ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਗਈ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ। ਇਸ ਲਈ ਗੁਰੂ ਅੱਗੇ ਅਰਦਾਸ ਕਰਿਓ ਆਪਣੇ ਲਈ, ਆਪਣੇ ਬੱਚਿਆਂ ਵਾਸਤੇ, ਆਪਾਂ ਗੁਰੂ ਦੇ ਲੜ ਲੱਗੀਏ, ਇਹ ਜੀਵਨ ਜਨਮ ਸਫਲ ਹੋਵੇ, ਹੋ ਜਾਣ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਸਾਰੀਆਂ ਸੰਗਤਾਂ।

ਔਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋ ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜਿਉ ਭਾਵੇ ਤਿਉ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹਨਾ ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ ਇਹ ਜੀ ਮਾਮਲਾ ਵੀ ਪੂਰਾ ਦਿੰਦਾ ਹਾਲਾ ਪੂਰਾ ਭਰਦਾ ਭਾਈ ਸਾਹਿਬ ਕੀਰਤਨ ਵੀ ਕਰਦੇ ਸਨ ਬੰਦਗੀ ਕਰਦੇ ਸਨ ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ ਮਾਂ ਨੇ ਲਾਇਆ ਹੈ ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ
ਜਦੋਂ ਕੇਸੀ ਇਸ਼ਨਾਨ

0: ਕੀਤਾ ਹੋਣਾ, ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਬ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ ਜਾਂਦੇ ਨੇ, ਅਸੀਂ ਕਹਿੰਦੇ ਦੌੜ ਕੇ ਆਓ, ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਜ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ, ਫਕੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ ਕੇਸ ਮੇਰੀ ਝੋਲੀ ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਨੇ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ ਹੈ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾ, ਨਸੀਰਾ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ, ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ ਨੇ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜਾ ਜਿਹਾ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਆਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ, ਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ ਤੇ, ਬਲਾਕ ਪੱਧਰ ਤੇ, ਤੇ ਆਹ ਵਖਰੇਵਾ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਹੈ, ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ, ਸੱਚੀ ਜੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ, ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੱਲੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਹ ਕੁੱਲੂ ਕੱਲੂਹਾ ਰੇ ਵੱਡੇ ਚ ਕੁੱਪਰੇੜੇ। ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚੜ੍ਹਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ। ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ, ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ। ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ। ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾ ਮੈਂ, ਇਹ ਕਿਉਂ ਨੀ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨੀ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਕਹਿਣਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨੀ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨੀ ਮਰਦੇ, ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ।
1: You're listening to KRPI 1550 Radio, Ferndale, Washington.
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ, ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ, जे औलाद है ता हुकम विच नहीं है ओ ता दुखी है। अनेक तरह दे होर दुख हन इना सारिया ही दुखां दा जो दवा है औषधि है महाराज बख्शिश कर दियन सर्व रोग का अवखद नाम। मेरा बैद गुरु गोविंदा हर हर नाम अवखद मुख देवै काटै जम की फंदा। मेरा सतगुरु ऐसा बैद है कि मेरे तन दे रोग भी मिटा देंदा है मेरे मन दे रोग भी मिट जांदे हन। केड़ी दवाई देंदा है आख्या हर हर नाम अवखद मुख देवै। जदों नाम दी सिमरन दी दवाई गुरु ने मैनू बख्शी ना तो मैनू इस संसार दे दुखां दी तत्ती वा लगी ना जमा दी तत्ती वा लगी एथे ओथे आप परमेश्वर रखवाला हुआ। तो उस पवित्र बाणी विचों कुछ शब्द रख्या दे आप दी भेटा कर रहे हैं। ए सर्व रोग दा नाश करन वाली बाणी पर एक शर्त है श्रद्धा प्यार सिदक दे नाल। अमृत वेले जाग के इशनान करके ए बाणी पढ़िए ता फिर दुख नेड़े नहीं आ सकदे। आओ सारे गुरु की बाणी दा ए अभ्यास करिए क्योंकि गुरु की बाणी ता है ही ऐसी।

0: ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰੋ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬਹ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਭਏ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਉਹ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਮਨ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਮਨ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਜਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਪਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹੇ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤੇ ਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੋਂ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋਂ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੋਮਤ ਪ੍ਰਾਨ
1: ਕਨਕ ਹਸਬ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕੋਈ ਹਉਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗਾਣੇ ਸਿਜੈ
0: ਸੂਤ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸਹੁ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬਨਤਾ ਸੰਘ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਘ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਐਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਐਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਭ ਸਦਾ ਹਜੂਰੇ
1: ਜਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਪ੍ਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੈ
1: ਕਰ ਗਏ ਲਹ ओड़ निभावै
0: कहां बुझारत बूझै डोरा
1: जिस कहिया तो समझै पूरा
0: कहां बिशन पद गावै गोंग
1: यतन करै तो भी सुर भंग
0: कह पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुमरी कृपा तरै
0: संग सहाई सो आवै न चीत
1: जो बराई ता स्यो प्रीत
0: बलवा के गृह भीतर बसै
1: अंत केल माया रंग रसै
0: गृह कर्मा ने मने प्रतीत
1: काल न आवै मूड़े चीत
0: बैर विरोध काम क्रोध मोह
1: झूठ विकार महा लोभ त्रोह
0: यहूं जुगत बिहानी कई जन्म
1: नानक राख लिहो अपन कर कर्म
0: तू ठाकुर तुम पै अरदास
1: जीव पंडसव तेरी रास
0: तुम मात पिता हम बारक तेरे
1: तुमरी कृपा मैं सुख घनेरे
0: कोई न जाने तुमरा अंत
1: रुचे ते ऊचा भगवंत
0: सगल समग्री तुमरे सूत्रधारी
1: तुमते हुए सो आज्ञाकारी
0: तुमरी

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨ ਹੋਏ
0: ਸੋ ਪ੍ਰਾਣੀ ਲੋਚੈ ਕੋਏ
1: ਇਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਜਾਂ ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਂ ਮੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉਂ ਮੰਦਰ ਕੋ ਥੰਮੈ ਥੰਮਨ
0: ਜਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉਂ ਪਾਖਾਨ ਨਾਮ ਚੜ੍ਹਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉਂ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋਂ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤ ਸੇਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੇ ਹਰ ਪ੍ਰਭਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸੱਚ ਆਕਾਰ
0: ਸੱਚ ਪਰ ਤੈ ਸੱਚ ਆਪਾ ਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਾਰੇ

0: ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਗੋ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਤ ਪ੍ਰਭ ਦੇਹੋ ਨਿਵਾਸ
1: ਸਰਬ ਸੁਖ

0: ਪਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਪਾਪ ਤਬ ਕਹਤੇ ਹੋਤਾ
1: ਜਬ ਧਾਰੀ ਆਪਣ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰਖ ਸੋ ਕੋ ਕਿਸੈ ਵਿਆਪਤ
1: ਜਬ ਆਪਣ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਣ ਖੇਲ ਆਪ ਵਰਤੀ ਜਾ
0: ਨਾਨਕ ਕਰਨਾ ਹਾਰ ਨਾ ਦੂਜਾ
1: ਜਬ ਹੋਵਤ ਪਾਪ ਕੇਵਲ ਧਨੀ
0: ਸੰਬੰਧ ਮੁਗਤ ਕਹੋ ਕਿਸ ਕਹੋ ਗਨੀ
1: ਜਬ ਇਕ ਹੀ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਗਿਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਣ ਚਲਿਤ ਆਪ ਕਰਨਾ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਣ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਣ ਆਪ ਆਪ ਹੀ ਅਚਰਜਾ
0: ਨਾਨਕ ਆਪਣ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਹਿ ਸਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਦੇਵ ਕਹਾਂ ਕਉ ਚੀਨ
1: ਜਬ ਆਪਣ ਆਪ ਆਪ ਉਰਧਾਰੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰੈ
1: ਜੈ ਆਪਣ ਪੂਜ ਆਪਣ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਰ ਅਭੇਦ ਸਮਾਇਆ
0: ਮੁਹਾਂ ਕਿਸੈ ਪਿਆਪਤ ਮਾਇਆ
1: ਆਪ ਸਕੋ ਆਪ ਇਹ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਇਕ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਣ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਣ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਣ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਦੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਮਰ ਹੈ
0: ਸੋ ਮੂ ਆਜ ਸਮਨੋ ਵਿਸਾਰ ਹੈ
1: ਜਿਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇਕ ਜਾਣੇ
1: ਜਨ ਲਾਗਾ ਹਰ ਇਕ ਕੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਧਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੋ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰਿਖਿਆ
1: ਮੰਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹੀ
0: ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮਿੱਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਬਿਸਮਾਰ
1: ਦਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਕੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਾਪਤੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੁਣ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਂਕੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕਾ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਦਿਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਨਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਸ਼ਕਰਾ
1: ਆਪ ਭਲਾ ਕਰਤੂਤ ਅਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਜ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਕਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੈ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾ ਚ ਨਿਕਾ ਚ।
1: ਮਹੱਲਾ ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਉ ਵੱਡੀ ਵਡਾਈ ਜਾਂ ਸੱਚ ਨਿਆਉ ਵੱਡੀ ਵਡਾਈ ਜਾਣੇ ਚਲ ਥਾਉ ਵੱਡੀ ਵਡਾਈ ਜਾਣੇ ਆਲਾਓ ਵੱਡੀ ਵਡਾਈ ਪੂਜਾ ਸਭ ਭਾਓ ਵੱਡੀ ਵਡਾਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬਰਦਾ।
0: ਹਲਾ ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾ

ਪੌੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੇ ਝੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ।

0: ਪੈਪ ਚ ਪਾਉਣ ਮੈਂ ਸਦਭਾਓ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦੱਬੀ ਪਾਰ ਪੈਪ ਚਿੰਦ ਫੇਸਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈ ਵੀ ਸੂਰਜ ਪੈ ਵੀ ਚੰਦ ਕੋ ਕਲੋਰੀ ਤਲਤਮਾ ਅੰਤ ਪੈ ਵੀ ਸਿੱਧ ਪੁਸੁਰਨਾਥ ਪੈ ਵੀ ਜਾਣੇ ਆਕਾਸ਼ ਪੈ ਵੀ ਜੋਤ ਮਹਾਂਪੂਰ ਪੈ ਵੀ ਜਾਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇ
1: ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗੜਮੜ ਪੂਰੇ ਤਾਲ

0: ਪੌੜੀ ਨਦਰ ਕਰਜੇ ਆਪਣੀ ਧੰਨ ਤੇ ਸਤਿਗੁਰ ਪਾਇਆ, ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਾਨਕ ਪਾਉਂਦਿਆਂ ਗਣਤ ਨੇਂਤ ਬੰਧਨ ਬੰਧ ਪਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲੇ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ

ਉਤਰਾ ਨਿਰੰਕਾਰ ਹੈ ਨਾ ਲਈ ਨਰਕ ਨਾ ਜਾਈਏ ਜੀਉ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹੁ ਨੀਜ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਏ ਕੋ ਰਹਿਣਾ ਭਰੀਏ ਪਾਈਏ ਕੋ ਰਹਿਣਾ ਭਰੀਏ ਪਾਈਏ।

0: ਹੋਮੇ ਬੂਜੇ ਤਾਂ ਦਰਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ।

ਨੇਕੀਆਂ ਚੰਗੀਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ

ਕੌੜੇ ਭਗਤ ਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਹਰੇ ਦਰ ਢੋ ਨਾ ਲਹਿਣੇ ਧਾਮਦੇ ਇੱਕ ਮੂਲ ਨਾ ਪੂਜਣੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਲ ਮੰਗਾ ਜੇ ਤੁਝੇ ਧਿਆਏਂਦੇ ਤਿਲ ਮੰਗਾ

ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾ ਜੇ ਮਿਲੇ ਤਾਂ ਮਸਤਕ ਲਾਈਏ।

ਦਾਨਮ ਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ।

ਔੜੀ ਪੜਿਆ ਹੋਵੇ ਕੁਨੇ ਘਰ ਤਾਂ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰ ਕੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ।

ਓਡੀਸ਼ਾ ਮਹੋਦਯਾਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮ

ਗੁਰ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਡਹੋ ਵਡਾ ਵਡ ਮੇਤ ਨਿਸ਼ਰੇ ਸਿਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸਰਤਾ ਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ

ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ।

ਔੜ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈਆਂ।

ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲੀਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਇਆ ਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

ਜਨੋ ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਸੰਗਤ ਜੀ ਗੁਰੂ ਘਰ ਵਿਖੇ ਮਾਤਾ ਸਾਹਿਬ ਕੌਰ ਹਾਲ ਵਿਚ ਹੁਣ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਜਿਨ੍ਹਾਂ ਕੋਲ ਰਹਿਤ ਵਿਚ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕ ਕੇ ਜਰੂਰ ਗੁਰੂ ਵਾਲੇ ਬਣੋ ਜੀ ਨਗਰ ਮੁਜੱਫਰਪੁਰ ਦੀ ਸੰਗਤ ਅਤੇ ਭਾਈ ਬਦੇਸਾ ਪਰਿਵਾਰ ਵੱਲੋਂ ਮਾਤਾ ਭਾਨੀ ਜੀ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ

ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru.

Vai, ngere, vai, ngere, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

वाहे गुरु वाहे गुरु वाहे गुरु वाहे गुरु वाहे गुरु वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहे गुरु।

Vai guru

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ.
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: 1550 KRPI Radio te tusi sun rahe si live from Guru Nanak Sikh Gurdwara Sahib, Scott Road, Surrey.
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ। ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਸਹੀ ਮੌਕਾ ਹੈ ਬਚਤ ਕਰਨ ਦਾ। ਇਸ ਸ਼ਨੀਵਾਰ 1 to 5 PM ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ। ਕਾਲ ਸਨੀ ਐਂਡ ਸੇਵ ਮਨੀ 604-381-1008 ਵਾਇਰਲੈਸ ਕੰਟਰੀ।
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992-152 ਸਟਰੀਟ, ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 June ਤੋਂ 24 June ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 2.99 pounds, 2 pounds ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 cents ਨੂੰ pound ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ pound।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਵਿੱਚ ਆਇਆ, ਇੱਕੋ ਹੀ ਸ਼ਬਦ ਹੈ ਥੋੜ੍ਹੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਥੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਝ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਝ ਸਮਝ ਲਓ ਜੀਵ ਰਸਤੇ ਵਿੱਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ? ਇੱਕ ਮਿੰਟ ਲਵਾਂ। ਜਿਹੜਾ ਮਨੁੱਖ ਬੁੱਢਾ ਹੈ, ਉਹ ਕੁਛ ਦਿਨ ਪਹਿਲੇ ਆਖਿਰ ਜਵਾਨ ਸੀ, ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ, ਔਰ ਜੋ ਬੱਚਾ ਹੈ ਉਹ ਕੁਛ ਦਿਨ ਪਹਿਲੇ ਬਿੰਦ ਸੀ, ਖੂਨ ਸੀ। ਮਾਂ ਕੀ ਰਕਤ ਪਿਤਾ ਬਿੰਧਾਰਾ, ਬਿੰਦ ਤੇ ਜਿਨ ਪਿੰਡ ਕੀਆ। ਰਕਤ ਬਿੰਦ ਕਰਨ ਮੈਂ, ਬਿੰਦ ਸੀ, ਰਕਤ ਸੀ, ਲਹੂ ਸੀ। ਔਰ ਜੋ ਪਹਿਲੇ ਬਿੰਦ ਸੀ, ਲਹੂ ਸੀ, ਉਸ ਤੋਂ ਪਹਿਲੇ ਕੀ ਸੀ? ਖੁਰਾਕ ਸੀ, ਰੋਟੀ ਸੀ, ਭੋਜਨ ਸੀ। ਔਰ ਜੋ ਖੁਰਾਕ ਹੈ ਉਸ ਤੋਂ ਪਹਿਲੇ ਕੀ ਸੀ? ਖਾਕ ਸੀ, ਮਿੱਟੀ ਸੀ, ਮਿੱਟੀ ਸੀ। ਖਾਕ ਯਾਤਰਾ ਤੇ ਚੱਲ ਪਈ, ਮਿੱਟੀ ਯਾਤਰਾ ਤੇ ਚੱਲ ਪਈ, ਖਾਕ ਬਣ ਗਈ ਖੁਰਾਕ, ਖੁਰਾਕ ਬਣ ਗਿਆ ਖੂਨ ਬਿੰਦ। ਮਾਂ ਕੀ ਰਕਤ ਪਿਤਾ ਬਿੰਧਾਰਾ, ਖੂਨ ਬਿੰਦ। ਬਿੰਦ ਤੇ ਖੂਨ ਬਣ ਗਿਆ ਬੱਚਾ, ਸੰਜੋਗ ਤੋਂ ਬਣ ਗਿਆ ਬੱਚਾ, ਬੱਚਾ ਹੋ ਗਿਆ ਜਵਾਨ, ਜਵਾਨ ਹੋ ਗਿਆ ਬੁੱਢਾ, ਬੁੱਢਾ ਫਿਰ ਮਿੱਟੀ ਦੇ ਚ ਮਿੱਟੀ, ਖਾਕ ਦੇ ਚ ਖਾਕ। ਕਬੀਰ ਧੂਲ ਸਕੇਲ ਕੇ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾ ਅੰਤ ਖੇ ਕੀ ਖੇ। ਤੂੰ ਕਿਹਾ ਅਸੀਂ ਖੇ ਦੇ ਚ ਖੇ ਹੋਣ ਵਾਸਤੇ ਆਇਆ, ਕਤਾ ਹੀ ਨਹੀਂ। ਇਹ ਤਨ ਖੇ ਹੈ, ਇਹ ਤਨ ਆਪਣੇ ਘਰ ਪਹੁੰਚ ਜਾਂਦਾ ਹੈ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਪਹੁੰਚ ਜਾਂਦਾ। ਤਨ ਦਾ ਘਰ ਕਬਰ ਹੈ, ਸਾਰਿਆਂ ਦੇ ਹੀ ਪਹੁੰਚ ਜਾਂਦਾ। ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਹੀ ਜਾ ਰਿਹਾ,
ਮਰਘਟ ਦੇ ਨੇੜੇ ਜਾ ਰਿਹਾ, ਕਬਰ ਦੇ ਨੇੜੇ ਜਾ ਰਿਹਾ। ਭਾਵੇਂ ਕੁਛ ਵੀ ਰੋਕੋ, ਇਹ ਰੁਕੇਗਾ ਨਹੀਂ, ਆਪਣੇ ਘਰ ਹੀ ਜਾ ਰਿਹਾ। ਬਾਬਾ ਫਰੀਦ ਇੱਕ ਸਲੋਕ ਦੇ ਰਾਹੀਂ ਜ਼ਰੂਰ ਆਵਾਜ਼ ਮਾਰਦੇ ਨੇ। ਆਪ ਕਹਿੰਦੇ ਨੇ, ਗੌਰ ਨਿਵਾਣੀ ਸੱਡ ਕਰੇ ਕਬਰ ਨੂੰ। ਮੁਲਤਾਨੀ ਭਾਸ਼ਾ 'ਚ ਗੌਰ ਕਹਿੰਦੇ ਨੇ, ਲਹਿੰਦੀ ਪੰਜਾਬੀ 'ਚ ਗੌਰ ਕਹਿੰਦੇ ਨੇ, ਔਰ ਪਰਸ਼ੀਅਨ ਦੇ 'ਚ ਵੀ ਗੌਰ ਕਹਿੰਦੇ ਨੇ। ਗੌਰ ਨਿਮਾਣੀ ਸੱਡ ਕਰੇ ਨਿਘਰਿਆਂ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ। ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ, ਐਹੀ ਤੁਹਾਡਾ ਘਰ ਹੈ, ਐਹੀ ਤੁਹਾਡਾ ਘਰ ਹੈ। ਮਰਨ ਤੋਂ ਕੀ ਡਰਨਾ, ਤਨ ਨੇ ਕਬਰ ਦੇ ਜਾਣਾ, ਤਨ ਨੇ ਚਿਤਾ ਤੇ ਜਾਣਾ। ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨ ਘਾਟ ਹੈ, ਸਾਰੇ ਸਰੀਰਾਂ ਦਾ ਘਰ ਕਬਰਿਸਤਾਨ ਹੈ, ਔਰ ਪਹੁੰਚ ਜਾਂਦੇ ਨੇ, ਪਹੁੰਚ ਜਾਂਦੇ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ। ਇਹ ਅਸਥੂਲ ਸਰੀਰ ਹੈ, ਸੂਖਸ਼ਮ ਸਰੀਰ ਜੋ ਮਨ ਹੈ, ਇਹ ਮਿੱਟੀ ਤੋਂ ਨਹੀਂ ਬਣਿਆ, ਇਹ ਖਾਕ ਤੋਂ ਨਹੀਂ ਬਣਿਆ। ਤੋ ਤੁਸੀਂ ਆਖੋਗੇ ਕਿਸ ਤਰ੍ਹਾਂ ਬਣਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਮਨ ਦਾ ਘਰ ਭਗਵਾਨ ਦਾ ਘਾਟ ਹੈ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਕਬਰ ਤੱਕ ਪਹੁੰਚ ਜਾਏ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ, ਤਾਂ ਯਾਤਰਾ ਸਫਲ। ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ, ਤਾਂ ਗੁਰਬਾਣੀ ਕਹਿੰਦੀ ਹੈ ਸਫਲ, ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਜੀਵਨ ਯਾਤਰਾ ਸਫਲ ਹੋ ਗਈ, ਸਫਲ ਹੋ ਗਈ। ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ, ਮਨ ਖੁਦਾ ਤੱਕ ਪਹੁੰਚ ਗਿਆ। ਤਨ ਤੇ ਅਜੇ ਸ਼ਮਸ਼ਾਨ ਘਾਟ ਤੱਕ ਨਹੀਂ ਪਹੁੰਚਿਆ, ਮਨ ਭਗਵਾਨ ਦੇ ਘਾਟ ਪਹੁੰਚ ਗਿਆ, ਯਾਤਰਾ ਸਫਲ ਹੋ ਗਈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀ। ਮਨ ਜੋਤ ਸੀ, ਜੋਤ ਜੋਤ ਦੇ ਚ ਰਲ ਗਏ, ਪਰ ਤਨ ਮਿੱਟੀ ਸੀ, ਤਨ ਅਜੇ ਮਿੱਟੀ 'ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ 'ਚ ਜੋਤ ਹੋ ਗਿਆ। ਐਸੇ ਪੁਰਸ਼ ਲਈ ਸ਼ਬਦ ਹੈ ਇਹ ਜੀਵਨ ਮੁਕਤ ਹੈ, ਇਹ ਜੀਵਦਿਆਂ ਜੀ ਮੁਕਤ ਹੈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਇਹਦੇ ਬੰਧਨ ਟੁੱਟ ਗਏ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ, ਇਹ ਜੀਵਦਿਆਂ ਜੀ ਮੁਕਤ ਹੈ। ਤੇ ਹੋਰ ਵੀ ਸੁਣ ਲਓ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਨਹੀਂ ਮੁਕਤ ਆਉਂਦਾ। ਮਰ ਕੇ ਫਿਰ ਜੰਮਦਾ ਮਰਦਾ, ਜੰਮਦਾ ਮਰਦਾ, ਮੁਕਤ ਨਹੀਂ ਆਉਂਦਾ। ਮਰਨਾ ਮੁਕਤੀ ਨਹੀਂ ਹੈ। ਜੋ ਵਸਤੂ ਜੀ ਕੇ ਜੀਵਨ ਵਿੱਚ ਪ੍ਰਾਪਤ ਨਹੀਂ ਹੋਈ, ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ, ਕਿਸ ਤਰ੍ਹਾਂ ਪ੍ਰਾਪਤ ਹੋਵੇਗੀ? ਕੁਛ ਤੇ ਮਨੁੱਖ ਅਕਲ ਤੋਂ ਕੰਮ ਲਵੇ। ਮੂਹੇ ਹੋਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੇ ਕੋਏਗਾ। ਬਹਿਣੀ ਕਹੇ ਸੁਨੋਰੇ ਸੰਤੋ, ਮਰਨ ਮੁਕਤ ਕੇ ਨ ਪਾਈ। ਮਰ ਕੇ ਕਿਸ ਨੂੰ ਮੁਕਤੀ ਮਿਲੀ ਹੈ? ਪਾਓ, ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਪ੍ਰਭ ਕੀ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ। ਜੋ ਜੀਵਦਿਆਂ ਜੀ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਮਰ ਕੇ ਇਸ ਨੂੰ ਕੌਣ ਬ੍ਰਹਮ ਗਿਆਨੀ ਬਣਾਏਗਾ? ਕਿਸਨੇ ਬਣਾਉਣਾ? ਜੋ ਜੀਵਦਿਆਂ ਜੀ ਮੁਕਤ ਨਹੀਂ ਹੋ ਸਕਿਆ, ਮਰ ਕੇ ਕਿਸ ਤਰ੍ਹਾਂ ਹੋਵੇਗਾ? ਤੋ ਮੈਂ ਅਰਜ਼ ਕਰਾਂ, ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ ਨੇ। ਤਨ ਦਾ ਘਰ ਹੈ ਕਬਰ, ਤਨ ਦਾ ਘਰ ਹੈ ਸ਼ਮਸ਼ਾਨ ਘਾਟ, ਮਨ ਦਾ ਘਰ ਸ਼ਮਸ਼ਾਨ ਘਾਟ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ,
अपना मूल पछाण ए साडा सूक्ष्म शरीर है, इसे नु चित्र गुप्त कहंदे ने। ए प्रगट चित्र जलाया जा सकदा, चित्र गुप्त नहीं जलदा अग दे नाल। इस प्रगट चित्र नु कबर विच पाया जा सकदा, चित्र गुप्त नु कबर विच नहीं पाया जा सकदा। चित्र गुप्त आम साधारण चित्र गुप्त सनातन मत अनुसार इंज कहने 13 दिन च किधरे ना किधरे गर्भ धारण कर जांदा है। गर्भ धारण करन दी हर वक्त सहूलियत है, वो जिस तरह के संस्कारां दा हुंदा है इस तरह के संस्कारां दे मां बाप मौजूद रहे तो किधरे गर्भ विच प्रवेश कर सकदा है। असाधारण बहुत ही दुष्ट अत्यंत जालम 3 करोड़ बंदियां दा कातल है हिटलर। 3 करोड़ बंदियां नूं मार के ते 3 करोड़ नूं उजाड़ के चाइना दे क्रांति लियांदी सी मौसे तुंग ने। इस तरह दे पुरुष छेती जन्म नहीं लैंदे। औरंगजेब जैसा चित्र गुप्त छेती जन्म नहीं लैंदा। असाधारण इहनूं कहिंदे ने, बहुत लंबे समय तक भटकदा है। कोई बिल्कुल डायण मां चाहीदी है, कोई बिल्कुल बुचड़ कसाई पिता चाहिए, उन्हां दे राहें आ सकदा है, उंज नहीं आ सकदा। पर जिसने नाम जपया है, बंदगी कीती है, शील संजम रखिया है, अपने आप नू संभाल के रखिया है, कदम डगमगाए ने, ठीक है कदम ते रस्ते ते सन, कदम डगमगाए नहीं, पर कदम घर तक नहीं पहुंच सके, दर तक नहीं पहुंच सके, रस्ते च ही रह गए। कदम रस्ते च सन, सही रस्ते च, कदम डगमगाए भी नहीं, कदम रुके भी नहीं, जीवन का अंत हो गया, मन बेअंत तक नहीं पहुंच सकेगा, शरीर का अंत हो गया, तो यात्रा रस्ते च रह गई। रात नूं असी जद सौ जाते हैं, जिथे सुते हैं फिर उठते भी उतों ही आ, जिस हालत दे शरीर की मौत हो जाती है ते मन शरीर नो छोड़दा है, अगला जन्म उसी हालत तो शुरू होंदा है। पिछला ज्ञान पिछली साधना नाश नहीं जाती। कबीर जैसा पुरुष कह रहा है, पूर्व जन्म हम तुमरे सेवक अब तो मिटिया ना जाए। हे प्रभु, मैं पिछले जन्म विच भी तेरा सेवक सी, तेरी बंदगी करदा रहा, ये गल वखरी है, मैं तेरे तक नहीं पहुंच सके। इस वास्ते अब की बार बख्श बंदे को, बौर न भौजल फिर, अद की बख्शिश करे, अद की रहमत करी, मैं किधरे रस्ते ची ना रह जावा। आप दी ज्ञातली अर्ज करा, बार बार दा जन्म है, मैं थोड़े सामने खुलासा करना है। सिर्फ भारत दे धर्म मनते ने, भारत दे 4 वड्डे धर्म ने, पुराणा धर्म सनातन मत, फिर बौद्ध मत, जैन मत ते सिख मत। ये चारे दे चारे बार बार दे जन्म नू मनते ने। साडे अनंत जन्म ने, जदों दी पृथ्वी है उदों दे जम रहे हैं, मर रहे हैं, जम रहे हैं, मर रहे हैं। यात्रा बड़ी लंबी है, ये सारा खुलासा थोड़े सामने में करना। लेकिन चार ही धर्म जो मिडिल ईस्ट विच पैदा होए ने, मध्य पूर्व विच, ये नहीं मनदे। उत्थे पुराना धर्म है यहूदी, फिर ईसाई, फिर पारसी, फिर नवा धर्म मनदे ने इस्लाम। ये चारे दे चारे बार बार दे जन्म नू नहीं मनदे। लेकिन इस्लाम दे च एक सूफिया दा दबका है, शमस तबरेज, मंसूर, मौलाना रूम, फिरदौसी, हाफिज, इस तरह दे उच्च पद्धर दे जिहड़े फकीर होए ने, ये बार बार दे जन्म नू मन देना। शमस तबरेज दा एक बोल मैं थोड़े सामने रखा, इसे कारण मुल्तान दे नवाब ने दी पुट्ठी खल ला के इनू मार दिता, इनू शहीद किया। क्यों? ये बार बार दे जन्म नू मनदा सी। इन्हें दीवान ने शमस तबरेजी दे च अपनी 9 मावां दे नां भी लिखे ने। कहिंदे मैं ध्यान पिछे करदा
ਤੇ ਮੈਨੂੰ ਆਪਣੀਆਂ ਨੌ ਮਾਵਾਂ ਯਾਦ ਆਉਂਦੀਆਂ। ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਤਾ ਯਾਰ ਰਾਵ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕੇ ਦੁਸ਼ਮਨੇ ਕੁਫਰੋਂ ਦੀ ਚਿਰਾਸਤ। ਕਹਿੰਦਾ ਇੱਕਾ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਮੰਦਰ ਵਿੱਚ, ਮਸਜਿਦ ਵਿੱਚ। ਕਹਿੰਦਾ ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਸ ਕਰਦੇ ਹਾਂ। ਖੈਰ, ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ ਬਾਜ਼ ਆਮਦਮ ਤਾਂ ਯਾਰ ਰਾ ਮੈਂ ਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆ ਵਿੱਚ, ਕੋਈ ਇੱਕ ਦਫ਼ਾ। ਉਸ ਨਜ਼ਮ ਦੇ ਚ ਕਮ ਸੇ ਕਮ ਦੋ ਸਫ਼ਿਆਂ ਦੇ ਉੱਪਰ ਹੈ, ਫਾਰਸੀ ਦੀ ਸ਼ਾਇਰੀ ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ। ਇਹ ਨਜ਼ਮ ਹੈ, ਫਰਿਆਦ ਕਰਦਾ ਐ ਖੁਦਾ ਹਰ ਜਨਮ ਦੇ ਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ ਚ 60% ਪਿਤਾ ਦੀ ਅੰਨ ਸੇ, 40% ਮਾਂ ਦੀ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ, ਉਹਦੇ ਚ 60% ਮਾਂ ਹੈ, 40% ਪਿਓ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ ਤਨ ਦੇ ਚ ਵੀ ਮੌਜੂਦ ਹੈ, ਮਨ ਦੇ ਚ ਵੀ ਮੌਜੂਦ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ, ਇਹ ਬ੍ਰਹਮ ਗਿਆਨੀ ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਹੀ ਪੁਰਸ਼ ਹੈ। ਕਹਿੰਦੇ ਨੇ ਨਾਰੀ ਨੂੰ ਪੁਰਸ਼ ਦੀ ਅਰਧ ਅੰਗ ਹੈ, ਅਰਧ ਅੰਗ ਤੇ ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ, ਉਹਦੇ ਅੰਦਰ ਪੁਰਸ਼ ਅੱਧਾ ਹੈ, ਪੂਰਾ ਨਹੀਂ ਹੈ, ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ। ਇਹ ਵੀ ਮਰਜ਼ ਕਰਦੇ ਪੁਰਸ਼ ਰੂਪ ਦੇ ਚ ਪੂਰਾ ਹੈ, ਇਹਦੇ ਅੰਦਰ ਨਾਰੀ ਅਧੂਰੀ ਹੈ। ਨਾਰੀ ਦੇ ਰੂਪ ਦੇ ਚ ਪੂਰੀ ਹੈ, ਇਹਦੇ ਅੰਦਰ ਪੁਰਸ਼ ਅਧੂਰਾ ਹੈ। ਇਸ ਵਾਸਤੇ ਵਿਪਰੀਤ ਦੀ ਕਸ਼ਿਸ਼ ਹੈ, ਕੋਈ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ। ਕੋਈ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਗੁਸਤਾਖੀ ਮਾਫ, ਇਸਤਰੀ ਦੀ ਕਸ਼ਿਸ਼ ਦੇ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜਿਉਂਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜਿਉਂਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ, ਅਗਰ ਉਸਦੀ ਲੜਕੀ ਹੋ ਗਈ, ਲੜਕੀ ਜੈਸੀ ਤੋਂ ਹੈ, ਇਹ ਵੀ ਮੈਚ ਕਰਦੇ ਹਾਂ। ਪੁੱਤਰ ਤੋਂ ਸੰਤੁਸ਼ਟ ਹੋਵੇਗੀ, ਵਿਪਰੀਤ ਦੀ ਕਸ਼ਿਸ਼ ਹੈ। ਤੇ ਜੀਵਨ ਭਰ ਜੇ ਮਨੁੱਖ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੇ, ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਹੈ ਪੁਰਸ਼ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ, ਉਹਦੇ ਅੰਦਰ ਹਲੇਮੀ ਆ ਜਾਏਗੀ, ਔਰ
हो सकता उसकी आवाज दे भी बारीकी आ जाए, उसके अंदर सहन शक्ति भी बढ़ जाएगी, स्त्री जैसा हो जाएगा। अगर स्त्री एक ढंग नाल जीवीए बिरद होंदे आउंदे आ पुरुष जैसी हो जाएगी, उसके अंदर घर बार की पकड़ बढ़ जाएगी, जिम्मेवारी ज्यादा लेगी, हो सकता है आवाज दे भी भारी बनना हो, क्योंकि सारी जिंदगी विपरीत की कशिश दे जीवी है, पुरुष की कशिश दे बिरद होंदे आउंदे आ पुरुष जैसी सुभाव करके हो जाएगी। ये भी मैं अर्ज कर दिया हो जाएगी। घर खास करके भारत दे एशिया के मुल्क च सस दे नूं दा झगड़ा की है, बिरद स्त्री सस पकड़ जकड़ ज्यादा रखती है, उम्र दे वध्या पकड़ जकड़ वध जाती है, ते घर दी हिस्सेदार एक होर आ गई है, उन्हों वैल्यू नहीं देंदे, उन्हों वो स्थान नहीं देंदे, तो कलेश खड़ा होंदा है। एक स्त्री अगर ढंग नाल जीवी है पुरुष होंदे आउंदिया स्त्री जैसी हो जाएगी। पुरख में नार, नार में पुरखा, बूझो ब्रह्म ज्ञानी, धन गुरु नानक देव जी महाराज दे बोल, धन गुरु ग्रंथ साहब जी महाराज दा ज्ञान, ब्रह्म ज्ञान ते है, ये मनोविज्ञान भी है और ये साइंस भी है, विज्ञान भी है, ये संगीत दा भी खजाना है, कविता दा भी खजाना है, ये हुण मनुख दी मर्जी उसने किस पक्षों खोज करनी है। ये संगीत दा भी सागर है, ये कविता दा भी सागर है। मैं ते गुजरी दे इतने सारे रूप देख के दंग रह गया और गौड़ी दे अनेका रूप देख के दंग रह गया। गुरु ग्रंथ साहब दे गौड़ी पूर्वी मल्ला पंजवा, पूर्व दी गौड़ी, गौड़ी चेती, गौड़ी ग्वारेली, गौड़ी बैरागन, हद हो गई एनिया गौड़िया, गौड़ी दे इतने रूप। खैर ये मेरा इस वक्त प्रकरण नहीं है। कविता का भी खजाना है, संगीत का भी खजाना है, विज्ञान का भी खजाना है, मनोविज्ञान का भी खजाना है, आत्मज्ञान का भी खजाना है। किसी भी पक्षों से खोज करिए ता जाके जो है खेड़ बन रही है। धन गुरु नानक देव जी महाराज कहते हैं, बाल कन्या को जैसे बाप प्यारा आई को अतवाई। एक छोटी जी बच्ची प्यो दी परिक्रमा करती है बार बार, प्यो नू वेख के खुश होंदी, मां नू वेख के नहीं, मां जैसी तो है ही हो, तो है ही। बाल कन्या को जैसे बाप प्यारा, गुरु नानक, छोटी बच्ची प्यो दी तरफ बजती है, प्यो दी परिक्रमा करती है, प्यो दे पैरां नाल लट जो है लिपटती है। कारण विपरीत दी कशिश। मैं फिर अर्ज करा, स्त्री जीवदी है पुरुष की कशिश दे, पुरुष चाहे पिता होवे, चाहे पति है, चाहे भरा है, चाहे पुत्र है, पुरुष जीवदा है स्त्री की कशिश दे, स्त्री चाहे मां होवे, चाहे बहन है, चाहे पत्नी है, ते चाहे लड़की है, विपरीत की कशिश। तो अक्सर यह संभावना होंदी है इस जन्म दे जेदे कोल पुरुष शरीर है, जरूरी नहीं अगले जन्म दे पुरुष शरीर होवे, हो सकदा स्त्री, क्योंकि स्त्री की कशिश दे जीव है। एक स्त्री कोल स्त्री शरीर है, जरूरी नहीं अगले जन्म दे स्त्री पुरुष हो सकदा, कई तो इस जन्म दे भी हो सकते हैं, यह भी मैं अर्ज करते हैं। महामाई की पूजा करे नर से नार होए अवतरे। मैं इधर एक प्रत्यक्ष कारनामा जो देखे वो मैं थोड़े सामने जिक्र करा। भगत नामदेव जी कहते अगर कोई परमात्मा नु नारी मन लवे, देवी मन लवे, महामाई मन लवे, मने वैष्णो देवी, दुर्गा देवी, नैना देवी, कुमकिया देवी, काली देवी, दुर्गी, दुर्गा देवी, लक्ष्मी देवी को एक है, और बहुत सारिया फिल्मों वाले ने भी पैदा कर देती हैं, संतोषी मां इत्यादि नारी दी पूजा। हुण ये महाराष्ट्र दे संत भगत नामदेव जी कह रहे हैं, सतगुरु इंज कहिंदे ने, जैसा सेवे तैसा होए, परमात्मा नू जैसा मनोगे ते उहदी सेवा करोगे वैसे हो जाओगे, जैसा रूप परमात्मा दा मनोगे वैसे हो जाओगे।
जैसा मनोगे वैसे हो जाओगे। भगत नाम देव महामाई की पूजा करे, नर से नार होए अवतरे। महामाई दी पूजा पे करदा है और हर वक्त विचारां दे च माता ही माता, माता दे जगराते, सोचनी दे च माता ही माता, मां ही मां, पूज मां ही मां है, माता ही माता। इहदा अंत होया, नामदेव कहिंदे ने अगला शरीर इसका नारी का होगा, मुक्त नहीं हो सकता। और मैं अर्ज करा, मनोचिंतक कहिंदे ने अगर बहुत भावक होके कर रहे है, हो सकता है इस जन्म दे च भी इहदे शरीर के हारमोनस बदलन, इहदे शरीर के अणु बदलन, रूपरेखा बदले। मैं इस तरह का एक देखिया टैक्सी ड्राइवर बंबे, अमृत वेले आके पहले तो रोन लग पे, मैं एक कारण ते दस रोन तो पहले लग पे, कहन लगा सारे टैक्सी ड्राइवर मैनु छेड़ देने, तंग कर देने, मेरा शरीर स्त्री जैसा होंदा जा रहा है, दाड़ा तो है ही नहीं। 22-23 साल की उम्र, कहिंदा टैक्सी चलाना मेरे लिए औखा हो गया। उभार शरीर का इस तरह का आ गया है, मैं हूं लड़की लगदा, आवें ड्रेस मैं उपर लड़कियां दे पाया, तो हूं मैं की करा। मैं कह पुरखा, मैं तेनू कदी गुरुद्वारे देखया नहीं, अज ही देखया, रोंदा होया तू आया। मैं एक अंदाजे के मुताबिक 48 साल तो लगातार गुरु नानक देव जी के गुरपुरब से बॉम्बे जा रहे हैं, कदी नागा मेरा नहीं पिया। उतों दिया मेन सभा ते फिर भाई जोगा सिंह जी के गुरुद्वारे 10-10 दिन हाजरी भरदा हुंदा हर साल, ते जिथे भाई जोगा सिंह का गुरुद्वारा बनया, सिंघां दी सारी कलोनी है, गुरु तेग बहादुर नगर उसनू कहिंदे, उत्थे ओ रहिंदा। मैं उसनों पूछ लिया, मैं तेनू मैं कदी गुरुद्वारे नहीं देखिया। कहिंदा मैं माता दे मंदर च जाना हुंना ते शनिचरवार सारी रात जगराता करदा, सवेरे भी माता दे मंदर च मत्था टेक के जाना, शामे भी आंदा, जिहड़ी आमदन आउंदी है दसवंद उत्थे ही देख के आना, ते शनिचरवार माता दा पूरा जगराता करदा। ते मैं कौन, माता जैसा शरीर होने लग पे ते रोंदा केड़ी गल है, फिर रोना केड़ी गल। जैसा सेवे तैसा हो, जैसा सेवोगे वैसे हो जाओगे, जैसा मनोगे वैसा हो जाओगे। मैं कह पढ़ी नहीं पंक्ति गुरु ग्रंथ साहब दी, महामाई की पूजा करे नर से नार हो उतरे। हुण मैं आम हालत बयान करा, क्योंकि आम स्त्री पुरुष विपरीत दी कशिश दे जीवदे ने, कोई पुरुष पुरुष दी कशिश दे नहीं जीवदा, जीवन भर स्त्री दी कशिश जीवदा है। चाहे स्त्री मां है, चाहे भैन है, चाहे पत्नी है, ते चाहे धी है, कोई स्त्री स्त्री दी कशिश दे नहीं जीवदी, स्त्री जैसी ते है ही है, पुरुष दी कशिश दे जीवदी, चाहे वह पुरुष पिता है, चाहे पति है, चाहे बिरा है, चाहे पुत्र। विपरीत दी कशिश दे जीण करके संस्कार विचार सोचनी सारी उना दे आले दुआले घूमदी है। तो जरूरी नहीं कि स्त्री मर के उसका अगला जन्म स्त्री दा होवे, जरूरी नहीं, आम हालत दे च पुरुष हो सकती है और एक पुरुष आम हालत दे च स्त्री हो सकता है। ये भी मैं अर्ज करते हैं, इस दे बड़े भारी सबूत मिलते हैं। विपरीत दी कशिश, कबीर कहिंदे ने ऐसे घर हम बहुत बसाए, जब हम राम गर्भ होया। इस तरह के घर ते मैं कई वसाए, कईयां दा प्यो बनया, कईयां दी मां बनया, कईयां दा पुत्र बनया, कईयां दी धी बनया, कईयां दा पति बनया, कईयां दी पत्नी बनया। ऐसे घर हम बहुत बसाए, जब हम राम गर्भ होया। शमस तबरेज कहिंदा है, बाज आमदम ता यार राम मैं मां कुनम। ऐ मेरे खुदा,
ਮੈਂ ਪੁੱਤਰਾਂ ਦੇ ਨਾਲ ਚੱਲਿਆ, ਮਿੱਤਰਾਂ ਦੇ ਨਾਲ ਚੱਲਿਆ, ਮੇਰੇ ਨਾਲ ਪਤਨੀ ਚੱਲੀਏ, ਕਈ ਦਫ਼ਾ ਪਤੀ ਚੱਲੇ, ਰਾਹ ਚੱਲੇ ਨੇ, ਐ ਖੁਦਾ ਮੈਂ ਤੇਰੇ ਨਾਲ ਕਦੀ ਨਹੀਂ ਚੱਲਿਆ, ਤੂੰ ਮੇਰੇ ਨਾਲ ਕਦੀ ਨਹੀਂ ਚੱਲਿਆ। ਹਰ ਜਨਮ ਵਿੱਚ ਇਹ ਹਸਰਤ ਮੇਰੀ ਰਹਿ ਗਈ, ਅੱਜ ਕੀ ਮੇਰ ਕਰਦੇ, ਤੂੰ ਮੇਰੇ ਘਰ ਆ ਤੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ ਤੇ ਮੈਂ ਮਾਣ ਕਰਾਂ ਮੇਰੇ ਨਾਲ ਮੇਰਾ ਖੁਦਾ ਰਹਿ। ਭਰਾਵਾਂ ਨਾਲ ਤੇ ਮੈਂ ਚੱਲਿਆ, ਪਤਨੀ ਨਾਲ ਤੇ ਮੈਂ ਚੱਲਿਆ, ਭਰਾਵਾਂ ਨਾਲ ਤੇ ਮੈਂ ਚੱਲਿਆ, ਮਿੱਤਰਾਂ ਨਾਲ ਚੱਲਿਆ, ਮਾਂ ਬਾਪ ਦੇ ਨਾਲ ਚੱਲਿਆ, ਖੁਦਾ ਮੈਂ ਤੇਰੇ ਨਾਲ ਨਹੀਂ ਚੱਲਿਆ, ਤੂੰ ਮੇਰ ਕਰ, ਕੋਈ ਬਖਸ਼ਿਸ਼ ਕਰ। ਲੰਬੀ ਚੌੜੀ ਨਜ਼ਮ ਹੈ, ਮੁਖਤਸਰ ਮੈਂ ਅਰਜ਼ ਕਰਾਂ, ਦੁਆ ਕਬੂਲ ਹੋ ਗਈ। ਖੁਦਾ ਆਖਣ ਲੱਗਾ, ਲੈ ਤੂੰ ਰੋਜ਼ ਰੋਜ਼ ਤਰਲੇ ਲੈਣਾ, ਚੱਲ ਤੇਰੇ ਘਰ ਚੱਲਦੇ ਹਾਂ। ਹੁਣ ਸ਼ਮਸ ਤਬਰੇਜ਼ ਕਹਿੰਦਾ, ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਜਿਸ ਦਿਨ ਮੇਰੇ ਨਾਲ ਮੇਰਾ ਖੁਦਾ ਜਾ ਰਿਹਾ ਸੀ। ਮੈਂ ਤੇ ਆਸਮਾਨ ਤੇ ਉੱਡਦਾ ਪਿਆ ਸੀ, ਮੇਰੀ ਖੁਸ਼ੀ ਦੀ ਸੀਮਾ ਨਹੀਂ ਸੀ, ਮੇਰੇ ਬਿਸਮਾਤ ਦੀ ਸੀਮਾ ਨਹੀਂ ਸੀ, ਮੇਰੇ ਅਨੁਭਵ ਦੀ ਕੋਈ ਸੀਮਾ ਨਹੀਂ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਫਿਰ ਕਹਿੰਦਾ, ਜੈਸੇ ਘਰ ਦੇ ਬੂਹੇ ਤੱਕ ਪਹੁੰਚੇ ਨਾ ਤੇ ਖੁਦਾ ਨੇ ਇਹ ਆਖਿਆ, ਫਕੀਰਾ ਜ਼ਰਾ ਅੰਦਰ ਦੇਖ, ਸਾਡੇ ਬੈਠਣ ਦੀ ਥਾਂ ਹੈ, ਸਾਡੇ ਲਈ ਜਗ੍ਹਾ ਬਣਾਈ ਹੈ, ਲੈ ਜੋ ਆਇਆ। ਸ਼ਮਸ ਤਬਰੇਜ਼ ਕਹਿੰਦਾ, ਅੱਛਾ ਖੁਦਾ, ਸਿੰਘਾਸਣ ਹੈ, ਮੈਂ ਜ਼ਰਾ ਹੋ ਆਵਾਂ ਅੰਦਰ। ਹੁਣ ਸ਼ਮਸ ਤਬਰੇਜ਼ ਕਹਿੰਦਾ, ਜਿਸ ਸਿੰਘਾਸਣ ਤੇ ਮੈਂ ਬਿਠਾਉਣਾ ਸੀ ਖੁਦਾ ਨੂੰ, ਪੂਰੀ ਚੰਡਾਲ ਚੌਕੜੀ ਬੈਠੀ ਹੋਈ ਹੈ, ਕਾਮ ਉੱਥੇ ਹੀ ਬੈਠਾ, ਕ੍ਰੋਧ ਉੱਥੇ ਹੀ ਬੈਠਾ, ਲੋਭ ਉੱਥੇ ਹੀ ਬੈਠਾ, ਇੱਕ ਇੱਕ ਦੇ ਕਈ ਕਈ ਸਾਥੀ ਉੱਥੇ ਹੀ ਬੈਠੇ ਨੇ, ਪੂਰੀ ਚੰਡਾਲ ਚੌਕੜੀ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜੇ, ਮੈਂ ਮੁਕਤਸਰ ਕਰਦਾ ਪਿਆ, ਬਈ ਨਿਕਲੋ, ਇੱਥੇ ਬੈਠਣ ਵਾਲਾ ਆ ਗਿਆ। ਜੈਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਜਾਓ ਐ ਗੁਨਾਹ ਐ ਪਾਪ ਐ ਔਗੁਣੋ ਨਿਕਲ ਜਾਓ, ਹੁਣ ਤੁਹਾਡੇ ਲਈ ਥਾਂ ਨਹੀਂ, ਕਰਤਾ ਘਰ ਦੇ ਚ ਆ ਗਏ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਸਮਝ ਤਬਰੇਜ਼ ਕਹਿੰਦੇ, ਮੈਂ ਉਹਨਾਂ ਸਾਰਿਆਂ ਨੂੰ ਕਿਹਾ, ਨਿਕਲੋ ਭੱਜ ਜਾਓ, ਇੱਥੇ ਬੈਠਣ ਵਾਲਾ ਖੁਦਾ ਆ ਗਿਆ, ਇਹ ਉਹਦਾ ਸਿੰਘਾਸਣ ਹੈ, ਇਹ ਹਿਰਦੇ ਦਾ ਸਿੰਘਾਸਣ ਉਸਦਾ ਸਿੰਘਾਸਣ ਹੈ, ਨਿਕਲੋ। ਉਹਨਾਂ ਸਾਰਿਆਂ ਨੇ ਆਖਿਆ, ਫਕੀਰਾ, ਖੁਦਾ ਨੂੰ ਤੇ ਅੱਜ ਲੈ ਕੇ ਆਇਆ ਤੇ ਅਸੀਂ ਤੇ ਕਈ ਜਨਮਾਂ ਤੋਂ ਬੈਠੇ ਹਾਂ, ਅੱਜ ਦੇ ਬੈਠੇ ਹਾਂ, ਨਹੀਂ ਨਿਕਲਦੇ। ਕਹਿੰਦੇ ਨੇ, ਮੇਰਾ ਝਗੜਾ ਹੋ ਗਿਆ, ਉਹ ਬਹੁਤੇ ਸਨ, ਮੈਂ ਇਕੱਲਾ, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ, ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ, ਇਹ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਈ, ਝਗੜਨ ਦੇ ਚ ਰੋਜ਼ ਹਾਰ ਆਉਂਦੀ ਹੈ, ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥੋਂ, ਰੋਜ਼ ਹਾਰਦਾ ਹੈ। ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ, ਕਦੀ ਬੇਈਮਾਨੀ ਹਰਾ ਦਿੰਦੀ ਹੈ, ਰੋਜ਼ ਅਸੀਂ ਹਾਰਦੇ ਹਾਂ। ਗੁਸਾਖੀ ਮਾਫ ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰ, ਏ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚ ਰੋਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ। ਕਈ ਦਫ਼ਾ ਮੈਂ ਦੇਖਿਆ, ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ, ਗਵਾਹ ਬੈਠਦੇ ਨੇ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ, ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ,
यात्रा सफल हो गई। सफल सफल भई सफल यात्रा, आवण जाण रहे मिले सादा। तो हुण भगवान तक पहुंचना की है। मैं अर्ज करा, जिस दरवाजे तो असी आए हैं ना, साड़ी वापसी उसे दरवाजे तो होवेगी। जित दुआरे उबरे तिथे ले उबार। ए प्रभु, जिथों साडा उबार होया, आवना होया, साड़ी वापसी उथों करा। वो दरवाजा केड़ा है? सो दर कहा, सो घर कहा, जित बै सर्व संभाले, जित दर वसे कवन दर कहिए। दरा भीतर दर कमन लहे, जिस दर कारण फिरा उदासी, सो दर कोई आए कहे। सिर्फ दो मिनट में आप जी दे लवा। महाराज की बाणी कहती है, धुंध ही धुंध सी, कुछ भी नहीं सी। अरबद नरबद धुंधू कारा, धुंध ही धुंध सी। और धुंध करके अंधेरा ही अंधेरा सी पूरे ब्रह्मंड दे। ब्रह्मंड की आखिए, जिथे तक है, जो कुछ है अंत ते है नहीं, बस अंधेरा ही अंधेरा सी। अरबद नरबद धुंधू कारा, धरण न गगना हुक्म अपारा। ये धरती नहीं सी, ये गगन भी नहीं सी। धारण न गगना हुक्म अपारा, ना दिन रैन चंद न सूरज, सुने सुनर आएंदा। ये सूरज भी नहीं सी, चंद्रमा भी नहीं सी, ये तारे भी नहीं सन, ग्रह नक्षत्र भी नहीं सी, ये धरती भी नहीं सी, ये आसमान भी नहीं सी, ये दिन भी नहीं सी, रात भी नहीं सी, धुंध सी, धुंध सी। ये कितने चिर तक धुंध रही? सनातन मिथ्यास। किधरे किधरे उदाहरण पुराणा दे गुरु ग्रंथ साहब जी महाराज दे च मिलदे ने। उन्हों अगे कर देन बे, पुराण इस तरह कहंदे ने, अरबद नरबद धुंधू कारा। इहदे संबंध च कहंदे ने, छत्ती युग वरते गुबारे। चार चार युगां नूं छत्ती दफा पलटा के गिणती करिए तो इतने समय तक धुंध ही धुंध सी। ते समा ते है नहीं सही, जो नापन समा ते हुंदा दिन करके रात करके, ये ते है नहीं सी। हुण फिर सुनना गुरु नानक दे बोल, पहले पातशाह जी दे बोल ने, अरबद नरबद धुंधू कारा, धारण ना गगना हुक्म अपारा। ये धरती नहीं सी, ये आसमान भी नहीं सी, ना दिन रहन चंद ना सूरज, सुन्ने सुन रहन। ये चंद्रमा भी नहीं सी, सूरज भी नहीं सी, इस वास्ते दिन भी नहीं सी, रात भी नहीं सी, ग्रह नक्षत्र तारे सियारे कुछ भी नहीं सन। सुनने सुन रहा, सनाटा ही सनाटा सी, सुनने सुन सी, धुंध सी, सुन सी। इसे ही सुन दे, इसे ही सनाटे दे, इसे ही धुंध दे, एक बहुत वड्डा धमाका होया, आवाज होई। उसनू कहंदे ने ब्रह्मंड दी पहली आवाज। वो आवाज की सी? उन्हों गुरु नानक देव जी ने, कलगीधर पातशाह ने, भगत कबीर ने, और उपनिषदां दे ऋषियां ने, ते स्वामी महावीर ने जो कुछ बयान किया, मैं छेती छेती अर्ज कर दें। वो आवाज की सी? धन गुरु गोविंद सिंह जी महाराज कहंदे ने, ओंकार आद कथनी अनाद। ओ नाद सी ओंकार। ए जिवें घंटे दी आवाज आउंदी है, मारिए ते आहिस्ता आहिस्ता बंद आउंदी है, आहिस्ता आहिस्ता धीमी पै जांदी है। ए आवाज अज तक धीमी नहीं पई, धीमी हो गई, एकदम धमाका होके चल रही है, ब्रह्मंड दे च व्यापक है। ओंकार आद कथनी अनाद। ये अनादि कथनी है, पहला बोल है, ये पहले तो भी पहला बोल है, आद पहला बोल है। इस तो पहले आवाज दी दुनिया नहीं सी, ये पहली आवाज है ब्रह्मंड दी। इसे नु गुरु जो है नानक देव जी महाराज फरमान पहले इंज कर देने, कीता पसाओ एको कवाओ, एक कवाओ, एक आवाज, तिस्ते होए लख दरिया। उसे कवाओ तो उसे ही आवाज तो लखा
ਜ਼ਿੰਦਗੀ ਦੇ ਦਰਿਆ ਚੱਲ ਪਏ ਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ। ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ। ਇਹ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ। ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ ਸੁਣੇ ਸੁਣ ਸਮਾਏ। ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ, ਪਿਸਤੇ ਹੋਏ ਲਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਚ ਦੱਸਦੇ ਨੇ। ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਦੇ ਚ ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ। ਇਸ ਵਾਸਤੇ ਰਾਮਕਲੀ ਦੱਕਣੀ, ਰਾਮਕਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ। ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੀ, ਦੱਕਣੀ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕਿਆ ਜਨਜਿਤ, ਓਅੰਕਾਰ ਸਹਿਲ ਜੁਗਵੈ, ਓਅੰਕਾਰ ਬੇਦ ਨਿਰਵੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ ਤੇ ਬਾਈ ਰੋਡ ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਨ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ। ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ। ਨਰਮਦਾ ਉਸ ਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਮੰਦਰ ਤੋਂ 100 ਗਜ਼ ਦੀ ਦੂਰੀ ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ। ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। 100 ਗਜ਼ ਦੀ ਦੂਰੀ ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ ਤੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ। ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਚਿਤ। ਤੂੰ ਜਿਸ ਨੂੰ ਓਅੰਕਾਰ ਕਹਿੰਦਾ ਪਿਆ ਨਹੀਂ ਹੈ, ਓਅੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਅੰਕਾਰ। ਸਵਾਮੀ ਮਹਾਵੀਰ ਜੈਨ ਧਰਮ ਦੇ ਬਾਣੀ, ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਅੰਕਾਰ ਹੈ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਅੰਕਾਰ। ਫਿਰ ਸਤਿਗੁਰ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਦਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਅੰਕਾਰ ਹੈ, ਪਰ

0: ਕੱਲ ਬੜੇ ਸਾਹਮਣੇ ਖੋਲਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ। ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ, ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ ਹੈ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ ਹੈ। ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਆਉਂਦਾ, ਉਹਦੇ ਵਿਚਾਰ ਨਹੀਂ ਸਮਾਪਤ ਆਉਂਦੇ, ਉਹਦੇ ਖਿਆਲ ਨਹੀਂ ਸਮਾਪਤ ਆਉਂਦੇ। ਬਾਕੀ ਮੈਂ ਕੱਲ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊਰ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ। ਦੋ ਦਿਨ ਤੁਹਾਡੇ ਨੇੜੇ, ਦੂਸਰਾ ਅਸਥਾਨ 118 ਤੇ 29 ਤੇ ਸੀ। ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ। ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਸਹੀ ਮੌਕਾ ਹੈ ਬਚਤ ਕਰਨ ਦਾ। ਇਸ ਸ਼ਨੀਵਾਰ 1 to 5 PM ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ। ਕਾਲ ਸਨੀ ਐਂਡ ਸੇਵ ਮਨੀ 604-381-1008 ਵਾਇਰਲੈਸ ਕੰਟਰੀ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992-152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 June ਤੋਂ 24 June ਤੱਕ ਲਾਰਜ ਸਾਈਜ਼ ਚੈਰੀਜ ਲਵੋ 2.99 ਪਾਊਂਡ, 2 pound ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 cents ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਊਂਡ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
5: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
3: ਜਾਂ ਕਾਲ ਕਿਰਨ ਐਟ 604-581-1900

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕੈਂਟ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ। ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਸਹੀ ਮੌਕਾ ਹੈ ਬਚਤ ਕਰਨ ਦਾ। ਇਸ ਸ਼ਨੀਵਾਰ 1 ਤੋਂ 5 ਵਜੇ ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਓਲਡ ਅਗਰੋ ਵਾਲੀ ਲੋਕੇਸ਼ਨ ਤੇ। ਕਾਲ ਸਨੀ ਐਂਡ ਸੇਵ ਮਨੀ 604-381-1008 Wireless Country।

0: You're listening to KRPI 1550 Radio, Ferndale, Washington.
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
1: हुन मोबिलिटी एड रेंट जा बाय भी कर सकदे हो।
2: फ्री प्लेस्टर पैकिंग ते डिलीवरी ते नाल-नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जा कॉल किरण एट 604-581-1900।
4: ਗੁਰਦੇਵ ਸਿੰਘ ਬਾਥਵਾ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਅਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦੇਵ ਸਿੰਘ ਬਾਥ ਨੂੰ ਐਟ 604-351-5111।

गुरु रूप साध संग जी फतेह प्रवान करने वाहिगुरु जी का खालसा वाहिगुरु जी की फतेह। दास एक लड़ीवार विचार कई दिनों तो आप जी नु सरवन करा रहे। जित दर वसे कवन दर कही गए, दरां भीतर दर कवन लहे, जिस दर कारण फिरा उदासी, सो दर कोई आए कहे। सारे दरां तो उदास होके जिस दर दी मैं तलाश कर रहा, कोई दसे, कोई ते उसका रस्ता दसे, कोई ते उसका मार्ग दसे। इसनु आधार बना के दास आपनु सरवण करा रहे है। जो उदास नहीं वो तलाश नहीं करेगा, जो संसार तो उदास नहीं, पदार्थां तो उदास नहीं, इस जीवन तो उदास नहीं, परम जीवन दी तलाश नहीं करेगा। अगर यही जीवन सब कुछ है और ये संसार ही सब कुछ है और ये पदार्थ ही सब कुछ है और इसे दे लई जीवना है, तो फिर परमात्मा उदी जिंदगी बेमैनी हो जाता। फिर परमात्मा नू वो साधन दी तरह वरत सकता है कि पदार्थां विच उन्नति हो जाए, चलो परमात्मा दा सहारा। संसार विच सुख शांति मिले, चलो निरंकार दा सहारा। उस सहारे दे रूप विच निरंकार दी ओट पकड़ेगा, लेकिन संसार तो उदास नहीं है, निराश नहीं। निराश बिरती उदास बिरती ये दोवें कठियां रहिंदियां ने। जो सब कुछ तो निराश हो जाता है, कोई अपने पास होंदा है, अपने नेड़े होंदा, उन्हें कहिंदे उदास। फिर धन गुरु गोबिंद सिंह जी महाराज दे बोल ऐसे ही संबंध है जो ओ फरमान करदे ने। रे मन ऐसो कर सने आसा, मन से सदन सवै कर समझो, मन ही माहे उदासा। धर्म दी मूल साधना मन दी साधना। मन जितने चिर तक संसार तो निराश नहीं, ये उदास नहीं हो सकता, और ये जे उदास नहीं तो फिर ये निरंकार दी तलाश नहीं कर सकता। ये लाजमी है, ये लाजमी है। थोड़ा जहा रिपीट करना पैंदा है, कोई नवे आंदे ने संगत विच उन्हां दा भी लिंक जुड़ जाए। एक मिनट च मैं दोहरा दें, निराश होण दे तीन साधन ने। बड़ा गहरा सरोता होवे शब्द चोट कर जाए, इतनी अकल महान होवे कि संसार बेमैनी हो जाए, अपनी अकल चोट कर जाए, या फिर संसार विच कोई दुखांत घट गया है, जगत तो चोट खा जाए। ये तीन ही कारण ने निराश होने दे, उदास होने दे। जोगी ते धन गुरु नानक देव जी महाराज नू भी उदासी कहंदे ने। सिद्ध गोष्ट आप पढ़ो ना, सिद्ध गोष्ट दे जोगी सारे गुरु नानक देव जी महाराज नू कहंदे ने, किस कारण ग्रह तजेओ उदासी, किस कारण एओ भेख निवासी, किस वखर के तुम मन जा रे, क्यों कर साथ लंघाओ पारे, कि घर बार छड़ के क्यों उदासी बने, क्यों जगत तो निराश होयो, किस कारण ग्रह तजे उदासी, किस कारण एव भेक निवासी। इस संबंधी थोड़ा जहा मैं अर्ज करा। मुसलमान मुसलमान तो बिना खुदा दी गल
ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਏ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲਏ, ਕੂਜ਼ਾ ਵੀ ਰੱਖ ਲਿਆ, ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੇ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰ, ਇਹ ਵੇਖ ਬਣਾਇਆ। ਇਸ ਵੇਖ ਨਾਲ ਬਗਦਾਦ ਵਿੱਚ, ਸਾਊਦੀ ਅਰਬ ਵਿੱਚ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਵੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ, ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਨੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਪੜੋਸੀਆਂ ਦੇ ਘਰਾਂ 'ਚ ਜਾਂਦੇ। ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ? ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ? ਉਜਾੜ ਦੇ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਲਾ ਕੇ। ਤੋ ਮਾਤਾ ਜੀ ਥੋੜਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ? ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ, ਆਪਾਂ ਇੱਥੇ ਰੌਣਕ ਦੇ 'ਚ ਬੈਠੇ ਹਾਂ, ਆਨੰਦ ਦੇ 'ਚ ਬੈਠੇ ਹਾਂ। 5 ਸਾਲ ਦੇ ਬਾਲਕ ਜਨਮ ਤੋਂ ਹੀ ਨਿਰਾਸ਼ ਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ 'ਚ ਅਤੇ ਅਫਗਾਨਿਸਤਾਨ, ਇਰਾਨ ਅਤੇ ਕੁਝ ਰਸ਼ੀਆ ਦੀ ਸਟੇਟਾਂ ਵਿੱਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5%। ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤੇ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਦੇ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਵਿੱਚ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ
ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ ਹਰਾਤ ਦੇ ਚ, ਕੰਧਾਰ ਦੇ ਚ, ਗਜ਼ਨੀ ਦੇ ਚ, ਕਾਬਲ ਦੇ ਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਚਾਰ ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਚਾਰ ਦਫਾ, ਉਹਨੂੰ ਚਾਰ ਉਦਾਸੀਆਂ ਕਹਿੰਦੇ ਨੇ ਇਤਿਹਾਸ ਵਿੱਚ। ਸਤਿਗੁਰ ਨੇ ਚਾਰ ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ ਕਿਸ ਕਾਰਨ ਗ੍ਰਹਿ ਸਜੇ ਉਹ ਉਦਾਸੀ, ਕਿਸ ਕਾਰਨ ਇਹ ਉਪੇਖ ਨਿਵਾਸੀ, ਇਹ ਬਾਣਾ ਕਿਉਂ ਪੈਂਦੇ ਹੈ ਉਦਾਸੀਆਂ ਵਾਲਾ? ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ ਨੇ, ਤੁਹਾਡੀ ਪਤਨੀ ਹੈ, ਤੇ ਬਾਣਾ ਪੈਨੇ ਹੋਇਆ ਤਿਆਗਿਆਂ, ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ? ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ? ਤੇ ਰਾਮਗੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰ ਕਹਿੰਦੇ ਨੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ, ਗੁਰਮੁਖ ਖੋਜਤ ਭਏ ਉਦਾਸੀ। ਉਦਾਸ ਹੋਇਆ, ਨਿਰਾਸ਼ ਹੋਇਆ ਜਗਤ ਤੋਂ, ਗੁਰਮੁਖਾਂ ਨੂੰ ਲੱਭਦੇ ਪਏ, ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣੇ, ਕਟਾਕਸ਼ ਕੀਤੀ ਹੈ। ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਹੈ। ਸਤਿਗੁਰ ਨੇ ਉਹ ਬਾਣਾ ਤਿਆਗੀਆਂ ਦਾ ਪਹਿਨੇ, ਲੰਬੀ ਚੌੜੀ ਸਿੱਧ ਗੋਸ਼ਟ ਹੋਈ। ਕਿਸੇ ਵਕਤ ਅਰਜ਼ ਕਰਾਂਗੇ ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਅਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪ੍ਰਾਣਾਯਾਮ ਕਰਕੇ ਕੁਝ ਸਿੱਧੀਆਂ ਵੀ ਸਨ। ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ ਹੈ, ਇਹਦਾ ਸਵਾਲ ਬੜਾ ਉੱਚਾ ਹੈ। ਕਈ ਦਫਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ ਹੈ, ਇਹ ਕੀ ਹੈ। ਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਦੇ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ। ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ ਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤੇ ਕੋਈ ਸਵਾਲੀ ਜਾਪ, ਸਵਾਲ ਨਿਕਲਦਾ ਹੀ ਦੁੱਖ ਦੇ ਚੰਨ। ਹਾਂ, ਮਨੋਰੰਜਨ ਨਾਵੇਂ ਪੁੱਛਦਾ ਪਿਆ ਉਪਰੋਂ ਉਪਰੋਂ ਗੱਲ ਵੱਖਰੀ ਹੈ, ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਤੇ ਉਹਦੀ ਸਮੱਸਿਆ ਆਉਂਦੀ ਹੈ, ਤੇ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਤੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ
ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਐਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋਂ ਦੋਨੋਂ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚੇ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪਹਿਨੇ ਹੈ, ਕਿਸ ਕਾਰਨ ਇਹ ਭੇਗ ਨੇ ਵਾਸੀ, ਕਿਸ ਵਕਤ ਕਰਕੇ ਕੁੰਵਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵੰਡਾ ਬਣ ਜਾ ਰਹੇ, ਨਾਨਕ ਗੁਰਮੁਖ ਉਤਰਸ ਭਾਰੇ। ਅਸੀਂ ਤੇ ਸੱਚ ਨੂੰ ਵਣਜਦੇ ਹਾਂ, ਸੱਚ ਦਾ ਸੌਦਾ ਕਰਦੇ ਹਾਂ, ਗੁਰਮੁਖਾਂ ਦੀ ਤਲਾਸ਼ ਹੈ। ਤੁਹਾਡੇ ਵਾਸਤੇ ਬਾਣਾ ਪੈਣ ਲਿਆ, ਕਿਉਂਕਿ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਕੁਝ ਗੱਲ ਸੁਣਾਉਣੀ। ਕਰਤਾਰਪੁਰ ਦੇ ਸਤਿਗੁਰਦੇਵ ਜੀ ਮਹਾਰਾਜ ਆ ਗਏ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇੱਥੇ ਗ੍ਰਸਤੀਆਂ ਵਾਲਾ ਬਾਣਾ ਪਹਿਣ ਲਿਆ, ਜੋ ਰੋਜ਼ ਪਹਿਨਦੇ ਸਨ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ, ਜਿਸ ਬਾਣੇ ਵਿੱਚ, ਜਿਸ ਬਾਂਡੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ, ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ, ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੇ 'ਚ ਸੁਣਾਉਣ ਨੂੰ ਤਿਆਰ ਹਾਂ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ, ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ। ਇਸ ਵਾਸਤੇ ਪ੍ਰਚਾਰ ਦੇ ਪਖਤ ਉਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲੇ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। ਨੌ ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਨਾਨਕਿੰਗ ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਤੇ, ਬਹੁਤ ਭਿਕਸ਼ੂਆਂ ਨੇ ਰੱਖਿਆ ਸੀ, ਬਹੁਤ ਮੰਦਰ ਦੇ ਸਤਿਗੁਰੂ ਠਹਿਰੇ, ਬਹੁਤ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ, ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ, ਰਸ਼ੀਆ ਦੇ ਚੱਕਰ ਚਿੰਨ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਈਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮ ਭਰਮਣ, ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ ਵਿੱਚ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਵਿੱਚ ਪਹੁੰਚਿਆ ਤੇ ਉਹਦੇ ਸਵਾਗਤ ਵਿੱਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਇਹ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੰਗਾਲੀ ਤੇ ਸੰਸਕ੍ਰਿਤ ਦੇ ਸੰਤ ਕਵੀ ਰਾਵਿੰਦਰ ਨਾਥ ਟੈਗੋਰ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ। ਸ਼ਾਇਦ ਆਪ ਨੂੰ ਪਤਾ ਹੋਵੇ
ਗੁਰੂ ਨਾਨਕ ਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਨਜ਼ਮ ਲਿਖੀ ਸੀ। ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਐ ਗੁਰੂ ਨਾਨਕ, ਤੂੰ ਕਦਮ ਕਦਮ ਦੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਅੰਧਿਆਂ ਦੀ ਸੀ, ਕਿਸੇ ਨੇ ਅੱਖਾਂ ਹੀ ਨਹੀਂ ਖੋਲੀਆਂ। ਤੂੰ ਕਦਮ ਕਦਮ ਦੇ ਉੱਤੇ ਰਹਿਮਤ ਦੀ ਬਾਰਿਸ਼ ਕੀਤੀ ਪਰ ਜ਼ਮੀਂ ਕਾਬਿਲ ਨਾ ਥੀ, ਜ਼ਮੀਨ ਤੇ ਬੰਜਰ ਸੀ। ਮਿਹਨਤ ਤੂੰ ਗੁਰੂ ਨਾਨਕ ਬਹੁਤ ਕੀਤੀ, ਉਸ ਮਿਹਨਤ ਦਾ ਫਲ ਅਸੀਂ ਨਹੀਂ ਦੇਖਦੇ। ਇਕਬਾਲ ਇੰਜ ਕਹਿੰਦਾ। ਲਾਹੌਰ ਦੇ ਜਦ ਵਾਪਸ ਆਇਆ ਤੇ ਲਾਹੌਰ ਦੇ ਪਤਵੰਤਿਆਂ ਨੇ, ਸ਼ਾਇਰਾਂ ਨੇ, ਆਲਮ ਫਾਜ਼ਲਾਂ ਨੇ ਉਹਦੇ ਸਵਾਗਤ ਸਮਾਰੋਹ ਵਿੱਚ ਬਹੁਤ ਵੱਡਾ ਜਲਸਾ ਰੱਖਿਆ। ਇਹਦੇ ਵਿੱਚ ਅੱਛੇ ਅੱਛੇ ਸਾਹਿਤਕਾਰ, ਕਵੀ, ਦਾਰਸ਼ਨਿਕ, ਫਿਲਾਸਫਰ ਇਕੱਠੇ ਹੋਏ। ਕੁਝ ਕਵੀਆਂ ਨੇ ਆਪਣੇ ਕਲਾਮ ਸੁਣਾਏ, ਕੁਝ ਸ਼ਾਇਰਾਂ ਨੇ ਆਪਣੇ ਕਲਾਮ ਸੁਣਾਏ ਤੇ ਫਿਰ ਉਹਨਾਂ ਸਾਰਿਆਂ ਨੇ ਇਕਬਾਲ ਨੂੰ ਕਿਹਾ ਤੁਸੀਂ ਕੁਝ ਸੁਣਾਓ। ਲੇਕਿਨ ਭਰੇ ਜਲਸੇ ਦੇ ਚੋਂ, ਇਕੱਠ ਦੇ ਚੋਂ ਮੰਗ ਆਈ, ਤੁਸੀਂ ਜਿਹੜਾ ਯੂਰਪ ਦਾ ਭਰਮਣ ਕਰਕੇ ਆਇਓ, ਸਾਰੇ ਯੂਰਪ ਦਾ, ਅਸੀਂ ਹੋਰ ਕੁਛ ਨਹੀਂ ਸੁਣਨਾ ਚਾਹੁੰਦੇ, ਤੁਸੀਂ ਇਹ ਦੱਸੋ ਹਿੰਦੁਸਤਾਨ ਦਾ ਧਰਮ ਤੇ ਯੂਰਪ ਦਾ ਧਰਮ, ਇਹਦੀ ਮੁਸ਼ਾਬਤ ਕਰੋ, ਤੁਲਨਾਤਮਕ ਗੱਲ ਕਰੋ, ਕੰਪੇਅਰ ਕਰਕੇ ਦੱਸੋ ਕਿੱਥੇ ਮਹਾਨਤਾ ਹੈ, ਤੁਲਨਾਤਮਕ ਗੱਲ ਕਰੋ। ਬੜੇ ਧਿਆਨ ਨਾਲ ਸੁਣਨਾ, ਕੀਤੀ ਹੈ ਤੁਲਨਾ, ਇਸਨੇ ਕੀਤੀ ਹੈ ਤੁਲਨਾ, ਸੁਣਾਇਆ। ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਉਹ ਧਰਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦਾ। ਦੂਰ ਕਿਉਂ ਜਾਓ, ਨਾਮ ਵੀ ਇੱਕ ਨਸ਼ਾ ਹੈ ਪਰ ਹੋਸ਼ ਦਾ ਨਸ਼ਾ ਹੈ, ਸ਼ਰਾਬ ਵੀ ਇੱਕ ਨਸ਼ਾ ਹੈ ਬੇਹੋਸ਼ੀ ਦਾ ਨਸ਼ਾ ਹੈ। ਸ਼ਰਾਬ ਪੀ ਕੇ ਤੇ ਮਨੁੱਖ ਆਪਣਾ ਨਾਮ ਵੀ ਭੁੱਲ ਜਾਂਦਾ ਹੈ, ਪਰ ਨਾਮ ਦੇ ਨਸ਼ੇ ਦੇ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਸਰੂਰ ਹੈ ਇੱਕ ਮਸਤੀ, ਇਹ ਵੀ ਇੱਕ ਅਲੱਗ ਪ੍ਰਕਰਣ ਹੈ। ਇਹ ਸ਼ਰਾਬ ਬਣਾਉਣ ਦਾ ਢੰਗ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਗੁੜ ਕਰ ਗਿਆਨ ਧਿਆਨ ਕਰ ਮਊਆ ਬਹੁ ਬਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ, ਉਦੋਂ ਮੇਰਾ ਮਨ ਮਤਵਾਰਾ ਉਨ ਮਨ ਚੜਾ ਮਦਨ ਰਸ ਚਾਕਿਆ ਤ੍ਰਿਭੁਵਨ ਭਾਇਆ ਉਜਾਰਾ। ਸੱਤ ਅੱਠ ਸ਼ਬਦ ਨੇ ਨਾਮ ਦੀ ਸ਼ਰਾਬ ਕਿਵੇਂ ਬਣਾਈ ਗਈ। ਔਰ ਗਜ਼ਬ ਦੀ ਗੱਲ ਹੈ, ਨੰਦ ਲਾਲ ਜੈਸਾ ਮਹਾਨ ਸ਼ਾਇਰ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦਾ। ਵਿਦੇਸਾ ਕੀ ਮਰਾ ਇੱਕ ਜਾਮ ਅਜ਼ਾਂ ਰੰਗੇ ਨਹੀਂ ਹੈ ਦਿਲ, ਐ ਮੇਰੇ ਸਾਕੀ ਇੱਕ ਜਾਮ ਮੈਨੂੰ ਵੀ ਦੇ। ਪਤਾ ਹੈ ਸਾਕੀ ਕਿਹਨੂੰ ਕਹਿੰਦੇ ਨੇ? ਜਿਹੜਾ ਸ਼ਰਾਬ ਪਿਲਾਉਂਦਾ ਹੈ। ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦੇ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਨੂੰ ਸਾਕੀ ਕਹਿੰਦੇ ਨੇ ਜ਼ਫਰਨਾਮੇ ਚ। ਵਿਦੇਸਾ ਕੀ ਆ ਸਾਗਰੇ ਸਬਜ਼ੇ ਗੋ ਕਿ ਮਾਰਾ ਬਕਾਰਸਤ ਜੰਗ ਅੰਦਰੋਂ, ਉਹ ਸਾਕੀ ਅਕਾਲ ਪੁਰਖ ਨੂੰ ਕਹਿ ਰਹੇ, ਹੇ ਮੇਰੇ ਸਾਕੀ ਇੱਕ ਘੁੱਟ ਮੈਨੂੰ ਪਿਲਾ ਤਾਂ ਕਿ ਮੇਰੀ ਸਾਰੀ ਜ਼ਿੰਦਗੀ ਪਾਵਨ ਹੋ ਜਾਏ। ਇਹੀ ਨੰਦ ਲਾਲ ਕਹਿੰਦੇ ਨੇ। ਵਿਦੇਸਾ ਕੀ ਮਾਰਾ ਯਕ ਜਾਮ ਅਜ਼ਾਂ ਰੰਗੀ ਨਹੀਂ ਹੈ ਦਿਲਾ, ਬਚਸ਼ਮੇ ਪਾਕ ਵੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲ ਆ। ਇਤਨੇ ਉਦਾਹਰਣ ਮੈਂ ਇਸ ਵਾਸਤੇ ਦਿੱਤੇ ਦੇਣੇ ਨਹੀਂ ਸਨ, ਕਈ ਕੱਚੀ ਮੱਤ ਵਾਲੇ ਆਉਂਦੇ ਨੇ ਵੀ ਕੀ ਆਖਦਾ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ। ਹੱਕ ਕਹਿੰਦੇ ਨੇ ਸੱਚ ਨੂੰ, ਅਸੀਂ ਪੰਜਾਬੀ ਉਰਦੂ ਚ ਸੱਚ ਕਹਿੰਦੇ ਹਾਂ, ਹਿੰਦੀ ਵਿੱਚ ਸੱਤ ਕਹਿੰਦੇ ਨੇ, ਫਾਰਸੀ ਤੇ ਅਰਬੀ ਵਿੱਚ ਹੱਕ ਕਹਿੰਦੇ ਨੇ। ਹੱਕ ਦਾ ਮਤਲਬ ਹੈ ਸੱਚ, ਹਕੀਕਤ, ਸਚਾਈ, ਹੱਕ ਸੱਚ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੈ ਗੁਰੂ ਗੋਬਿੰਦ ਸਿੰਘ, ਤੁਹਾਨੂੰ ਵੇਖ ਕੇ ਹੱਕ ਦਾ ਪਤਾ ਚੱਲਦਾ, ਭਾਵ ਸੱਚ ਦਾ ਪਤਾ ਚੱਲਦਾ, ਤੁਹਾਡੇ ਵਿੱਚੋਂ ਸੱਚ ਟਪਕਦਾ ਹੈ, ਤੁਹਾਡੇ ਰੋਮ ਰੋਮ ਦੇ ਚੋਂ ਸੱਚ ਝਲਕਦਾ ਹੈ। ਨੰਦ ਲਾਲ ਐਸਾ ਕਹਿੰਦੇ।
ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਫਿਰ ਹੁਣ ਇਕਬਾਲ ਕਹਿੰਦਾ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ। ਕਹਿੰਦਾ ਸੱਚ ਦੀ ਗੱਲ ਕਿਧਰੇ ਛਿੜ ਪਵੇ ਤੇ ਅਗਲਾ ਮੰਗੇ ਪ੍ਰੂਫ ਸਬੂਤ, ਸੱਚ ਕੀ ਆਉਂਦਾ ਕੀ ਆਉਂਦਾ। ਧਿਆਨ ਨਾਲ ਸੁਣਨਾ, ਹਰ ਚੰਦ ਹੋ ਮੁਸ਼ਾਇਦ, ਮੁਸ਼ਾਇਦ ਮੁਸ਼ਾਇਦ ਤੁਲਨਾਤਮਕ, ਤੁਲਨਾ ਕੋਈ ਕਰਨਾ ਚਾਹੇ ਆਖੇ ਦੱਸੋ, ਸੱਚ ਦੀ ਤੁਲਨਾ ਕਰਕੇ ਦੱਸੋ, ਕਿਸੇ ਨਾਲ ਸਪਸ਼ਟ ਕਰਕੇ ਦੱਸੋ, ਕਿਸੇ ਚੀਜ਼ ਨਾਲ ਤੁਲਨਾ ਕਰਕੇ ਦੱਸੋ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਕਹਿੰਦਾ ਮੈਂ ਪਿਆਲੇ ਦੀ ਤਰਫ, ਸੁਰਾਹੀ ਦੀ ਤਰਫ ਇਸ਼ਾਰਾ ਕਰਦਿਆਂਗਾ। ਸੱਚ ਇੱਕ ਨਸ਼ਾ ਹੈ, ਸਰੂਰ ਹੈ, ਨਾਮ ਹੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਸਰੂਰ ਹੈ, ਇੱਕ ਮਸਤੀ ਹੈ, ਕਿਧਰੇ ਸੰਜੋਗ ਬਣਿਆ, ਸਮਾਂ ਬਣਿਆ ਤੇ ਇਸ ਮਸਤੀ ਸਰੂਰ ਦੇ ਸੰਬੰਧ ਵਿੱਚ ਕੋਈ 15-20 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ, ਕਿਤਾਬਾਂ ਦੀ ਸ਼ਕਲ ਤੇ ਮੈਂ ਦਿੱਤੀ ਹੈ। ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ ਹੈ, ਉੱਥੇ ਇਸ ਨੂੰ ਮੈਂ ਸੰਗਤ ਦੇ ਚ ਰੱਖਦਾ ਹੁੰਦਾ। ਇਸ ਵੇਲੇ ਇੱਕ ਨੁਕਤਾ, ਜਦ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ ਤੁਲਨਾਤਮਕ ਕਰਕੇ ਦੱਸੋ, ਤੁਲਨਾ ਕਰਕੇ ਦੱਸੋ। ਹੋਰ ਅਸੀਂ ਕੁਛ ਨਹੀਂ ਸੁਣਨਾ, ਹੋਰ ਅਸੀਂ ਜਾਣਦੇ ਹਾਂ ਯੂਰਪ ਦੇ ਧਨ ਦੇ ਵਿੱਚ ਉਹ ਅੱਗੇ ਹੈ, ਬਹੁਤ ਪ੍ਰਗਤੀ ਹੋਈ ਹੈ, ਬਹੁਤ ਤਰੱਕੀ ਕਰ ਚੁੱਕਿਆ ਭਾਰਤ ਤੋਂ ਅੱਗੇ, ਸਾਨੂੰ ਪਤਾ ਹੈ। ਅਸੀਂ ਧਰਮ ਦੀ ਗੱਲ ਜਾਣਨਾ ਚਾਹੁੰਦੇ ਹਾਂ। ਤੋ ਇਕਬਾਲ ਦੱਸਦਾ ਹੈ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ। ਮਸ਼ਰਕ ਪੂਰਬ, ਮਗਰਬ ਪੱਛਮ। ਕਹਿੰਦੇ ਪੂਰਬ ਤੇ ਪੱਛਮ ਦੇ ਮੈਂ ਮੈਖਾਨੇ, ਸ਼ਰਾਬਖਾਨੇ ਦੇਖੇ ਨੇ। ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਨਾ ਸਰੂਰ, ਨਾ ਮਸਤੀ, ਨਾ ਗਹਿਰਾਈ। ਕਹਿੰਦਾ ਫਿਰ ਵੀ ਪੀਣ ਨੂੰ ਜੀ ਕਰਦਾ, ਕਿਉਂ? ਪਿਆਲੇ ਬੜੇ ਸਾਫ ਸੁਥਰੇ ਨੇ, ਸਾਕੀ ਦੇ ਪੇਸ਼ ਕਰਨ ਦਾ ਢੰਗ ਬੜਾ ਵਧੀਆ ਹੈ, ਅੰਦਾਜ਼ ਬੜਾ ਵਧੀਆ ਹੈ, ਪੀਣ ਨੂੰ ਜੀ ਕਰਦਾ। ਫਿਰ ਕਹਿੰਦਾ ਭਾਰਤ ਦੀ ਸ਼ਰਾਬ ਬੜੀ ਗਹਿਰੀ ਹੈ, ਬੜਾ ਸਰੂਰ ਹੈ, ਬੜੀ ਮਸਤੀ ਹੈ। ਕਹਿੰਦਾ ਪਿਆਲੇ ਬੜੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਪੀਣ ਨੂੰ ਜੀ ਨਹੀਂ ਕਰਦਾ, ਪੀਣ ਨੂੰ ਜੀ ਨਹੀਂ ਕਰਦਾ। ਹੁਣ ਪਿਆਲੇ ਕੌਣ, ਕਿਹਨਾਂ ਨੂੰ ਪਿਆਲੇ ਕਹਿ ਰਿਹਾ, ਕਿਸ ਨੂੰ ਸਾਖੀ ਕਹਿ ਰਿਹਾ? ਜੋ ਧਰਮ ਦਾ ਪ੍ਰਚਾਰ ਕਰ ਦੇਣਾ, ਜੋ ਧਰਮ ਦੀ ਗੱਲ ਸੁਣਾ ਦੇਣਾ, ਬ੍ਰਾਹਮਣ ਨੇ, ਮੌਲਵੀ ਨੇ, ਜਾਂ ਸਾਡੇ ਸਿੱਖ ਜਗਤ ਦੇ ਗੁਣੀ ਗਿਆਨੀ ਨੇ, ਜਾਂ ਮੁਖੀ ਸੱਜਣ ਨੇ। ਕਹਿੰਦਾ ਨਹੀਂ ਨਹੀਂ, ਇਹ ਪਿਆਲੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਠੀਕ ਨਹੀਂ ਹੈ। ਕਹਿੰਦਾ ਭਾਵੇਂ ਸ਼ਰਾਬ ਵਿੱਚ ਮਸਤੀ ਹੈ, ਬੜਾ ਸਰੂਰ ਹੈ, ਬੜੀ ਗਹਿਰਾਈ ਹੈ, ਪੀਣ ਨੂੰ ਜੀ ਨਹੀਂ ਕਰਦਾ, ਕਿਉਂ? ਸਾਕੀ ਦੇ ਹੱਥ ਬੜੇ ਗੰਦੇ ਨੇ, ਪਿਆਲੇ ਬੜੇ ਗੰਦੇ ਨੇ। ਕਹਿੰਦਾ ਯੂਰਪ ਦੀ ਸ਼ਰਾਬ, ਭਾਵੇਂ ਬਾਈਬਲ ਵਿੱਚ ਕੁਛ ਵੀ ਨਹੀਂ, ਕੋਈ ਗਹਿਰਾਈ ਨਹੀਂ, ਗੁਸਤਾਖੀ ਮਾਫ, ਕਿਸੇ ਧਰਮ ਗ੍ਰੰਥ ਦੀ ਮੈਂ ਨਿੰਦਾ ਨਹੀਂ ਕਰ ਰਿਹਾ, ਕਹਾਣੀਆਂ ਹੀ ਕਹਾਣੀਆਂ ਨੇ, ਕੋਈ ਬਹੁਤ ਗਹਿਰਾਈ ਨਹੀਂ ਹੈ। ਕਹਿੰਦਾ ਉਸ ਸ਼ਰਾਬ ਵਿੱਚ ਕੋਈ ਸਰੂਰ ਨਹੀਂ ਹੈ, ਕੋਈ ਮਸਤੀ ਨਹੀਂ ਹੈ, ਲੇਕਿਨ ਕਹਿੰਦਾ ਪਿਆਲੇ ਇਤਨੇ ਚਮਕਦੇ ਹੋਏ ਨੇ ਔਰ ਇਤਨੇ ਸੁੰਦਰ ਨੇ, ਤੇ ਸਾਕੀ ਦੇ ਪਿਆਲੇ ਨੂੰ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਕ੍ਰਿਸਚਨ ਬਣਨ ਨੂੰ ਜੀ ਕਰਦਾ। ਇਕਬਾਲ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮਹਿਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਬਾ। ਬੜਾ ਸਿਆਣਾ ਪੁਰਸ਼ੀ, ਦੋ ਪੰਕਤੀਆਂ ਚ ਸਾਰੀ ਗੱਲ ਕਹਿ ਗਏ।
ਨੌ ਖੰਡ ਪ੍ਰਥਮੇ ਚ ਜਿਸ ਢੰਗ ਨਾਲ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਸੀ, ਇਕਬਾਲ ਨੇ ਬਾਅਦ ਵਿਚ ਤਨਜ਼ ਕੀਤੀ ਸੀ, ਬੀਜ ਨੌ ਖੰਡ ਪ੍ਰਥਮੇ ਚ ਬੋਏ ਨੇ ਗੁਰੂ ਨਾਨਕ ਨੇ, ਇਸ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿਓ, ਉਜਾੜ ਕੇ ਰੱਖ ਦਿੱਤਾ। ਜ਼ਿੰਮੇਵਾਰੀ ਨਹੀਂ ਮਹਿਸੂਸ ਕੀਤੀ ਕਿਸੇ ਨੇ, ਖੈਰ ਐਵੇਂ ਟੂਕ ਮਾਤਰ ਗੱਲ ਆ ਗਈ, ਮੈਂ ਅਰਥ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਕੋਲ ਜਾਂਦੇ ਨੇ ਜੋਗੀਆਂ ਦੇ ਬਾਣੇ ਚ, ਮੱਖੀ ਚ ਜਾਂਦੇ ਨੇ ਮੁਸਲਮਾਨਾਂ ਦੇ ਬਾਣੇ ਚ। ਜਿਸ ਬਾਂਡੇ ਤੁਸੀਂ ਗੱਲ ਲੈਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ, ਮੈਂ ਸੁਣਾਉਣ ਨੂੰ ਤਿਆਰ, ਮੈਨੂੰ ਕੋਈ ਇਤਰਾਜ਼ ਨਹੀਂ। ਪੀਰ ਦਸਤਗੀਰ ਇਤਨਾ ਮੁਤਾਸਰ ਹੋਇਆ, ਬਹਿਲੋਲ ਸ਼ਾਹ ਉਸਦਾ ਨਾਂ ਸੀ, ਤੇ ਦਸਤਗੀਰ ਉਸਦਾ ਤਖਲੁਸ ਸੀ, ਜਿੱਥੇ ਇਰਾਕ ਦੇ ਬਗਦਾਦ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ, ਇਹ ਪੀਰ ਦਸਤਗੀਰ ਦੀ ਜਗ੍ਹਾ ਹੈ ਅੱਜ ਵੀ, ਉੱਥੇ ਉਸਦੀ ਕਬਰ ਬਣੀ ਹੈ, ਕਬਰਿਸਤਾਨ ਵਿੱਚ ਗੁਰਦੁਆਰਾ ਹੈ, ਮਲਕੀਅਤ ਪੀਰ ਦਸਤਗੀਰ ਦੇ ਵਾਰਸਾਂ ਦੀ ਹੈ, ਅੱਜ ਵੀ ਉਹ ਵਾਰਸ ਉੱਥੇ ਮਜੌਰ ਬਣ ਕੇ ਬੈਠੇ ਨੇ, ਜਗ੍ਹਾ ਉਹਨਾਂ ਦੀ ਹੈ। ਇਹ ਸਦਾਮ ਨੇ ਇਜਾਜ਼ਤ ਦੇ ਦਿੱਤੀ ਸੀ ਗੁਰਦੁਆਰਾ ਬਣਾਉਣ ਦੀ, ਉੱਥੇ ਗੁਰਦੁਆਰਾ ਹੈ, ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਲਿਖੀ ਹੋਈ। ਕਿਸ ਨੇ ਲਿਖਾਈ? ਪੀਰ ਦਸਤਗੀਰ ਨੇ ਲਿਖਾਈ, ਉਸ ਸਮੇਂ ਲਿਖਾਈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਚਾਰ ਪੰਕਤੀਆਂ ਜਿਹੜੀਆਂ ਥੱਲੇ ਨੇ, 500 ਸਾਲ ਪੁਰਾਣੀ ਅਰਬੀ ਹੈ, ਅੱਜ ਦੇ ਅਰਬੀ ਲੋਕ ਪੜ੍ਹਦੇ ਲੈਂਦੇ ਸਨ, ਅਰਥ ਨਹੀਂ ਆਉਂਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਬਜ਼ੁਰਗ ਲੱਭ ਕੇ ਉਹਨਾਂ ਤੋਂ ਅਨੁਵਾਦ ਕਰਾਇਆ, ਗੁਰਦੁਆਰਾ ਗਜ਼ਟ ਦੇ ਚ ਛਪਿਆ ਸੀ, ਮੈਂ ਉਸ ਖੜੇ ਦੀਆਂ ਫੋਟੋਆਂ ਵੀ ਲਿਆਂਦੀਆਂ ਸਨ, ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਜੋ ਛਪਿਆ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਇਹ ਤੇ ਕੋਈ ਵੀ ਪੜ੍ਹ ਲਏਗਾ, ਜੋ ਉਰਦੂ ਜਾਣਦਾ ਹੈ, ਫਾਰਸੀ ਜਾਣਦਾ ਹੈ, ਇਸ ਨੂੰ ਪੜ੍ਹ ਲਏਗਾ। ਇਹ ਵੱਡੇ ਹਰਫਾਂ ਚ ਲਿਖਿਆ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਥੱਲੇ ਜਿਹੜੀਆਂ ਚਾਰ ਪੰਕਤੀਆਂ ਨੇ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਸ਼ਾਇਰਾਨਾ ਅੰਦਾਜ਼ ਵਿੱਚ ਇਹ ਲਫ਼ਜ਼, ਇਤਨਾ ਹੀ ਮੈਂ ਫਿਰ ਦੁਹਰਾਵਾਂ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇਹ ਫੜੀ ਅੱਜ ਵੀ ਲੱਗੀ ਹੋਈ ਹੈ, ਉੱਥੇ ਲੱਗੀ ਹੋਈ ਹੈ, ਥੜਾ ਬਣਿਆ, ਉਸੇ ਥੜੇ ਤੇ ਗੁਰਦੁਆਰਾ ਬਣਾਇਆ। ਜਦ ਪਹਿਲੀ ਦਫ਼ਾ ਮੈਂ ਗਿਆ ਸੀ, ਉਦੋਂ ਸਿੰਘ ਬਿਲਕੁਲ ਨਹੀਂ ਸਨ, ਇੱਕ ਸਿੰਧੀ ਪਰਿਵਾਰ ਦੀ ਦੁਕਾਨ ਸੀ, ਉਹਨੂੰ ਮੈਂ ਕਿਧਰੇ ਗੁਰੂ ਨਾਨਕ ਦੀ ਫੋਟੋ ਦੇਖ ਕੇ ਅੰਦਾਜ਼ਾ ਲਾ ਲਿਆ, ਇਹ ਕੋਈ ਸਹਿਦਾਰੀ ਵੀਰ ਹੈ। ਉਸ ਨਾਲ ਸਾਰੀ ਗੱਲਬਾਤ ਕੀਤੀ, ਕਹਿਣ ਲੱਗੇ ਇੱਥੇ ਕੋਈ ਸਿੰਘ ਨਹੀਂ, ਉਹਨਾਂ ਦੇ ਨਚਨ ਸੰਨ 73 ਦੀ ਗੱਲ ਕਰਦਾ, ਫਿਰ ਮੈਂ 78 'ਚ ਵੀ ਗਿਆ ਸੀ। ਮੈਂ ਇੱਕ ਸੈਂਚੀ ਦੇ ਆਇਆ, ਚੌਥਾ ਬਾਗ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਉਸ ਮੌਜੌਰ ਨੂੰ ਮੈਂ ਕਿਹਾ ਗੁਰੂ ਨਾਨਕ ਦਾ ਕਲਾਮ ਹੈ, ਇਹ ਥੜੇ ਦੇ ਉੱਤੇ ਸਜਾ ਕੇ ਰੱਖਿਓ। ਰੋਜ਼ ਚਾਦਰ ਨਵੀਂ ਵਿਛਾਉਂਦਾ ਸੀ, ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ, ਜਿਵੇਂ ਕਬਰ ਦੇ ਉੱਤੇ ਨਵੀਂ ਚਾਦਰ ਚੜਾਉਂਦਾ ਸੀ ਰੋਜ਼ ਸਾਫ਼ ਸੁਥਰੀ, ਇਸ ਤਰ੍ਹਾਂ ਥੜੇ ਦੇ ਕਬਰ ਦੇ ਉੱਤੇ ਰੋਜ਼ ਗੁਲਾਬ ਦੇ ਫੁੱਲ ਰੱਖਦਾ ਸੀ, ਥੜੇ 'ਤੇ ਵੀ ਰੱਖਦਾ ਸੀ। ਜਦ ਮੈਂ ਉਹਨੂੰ ਕਿਹਾ ਇਹ ਕਲਾਮ ਹੈ ਗੁਰੂ ਨਾਨਕ ਦੀ, ਕਹਿੰਦਾ ਹੈ ਗੁਰੂ ਨਾਨਕ ਦੀ ਕਲਾਮ, ਮੈਂ ਕਹਾਂ, ਉਹਨੇ ਸਿਰ 'ਤੇ ਰੱਖ ਲਿਆ ਸੀ। ਮੇਰਾ ਬਾਰ ਬਾਰ ਸ਼ੁਕਰਾਨਾ ਕੀਤਾ, ਤੁਸੀਂ ਉਹਨਾਂ ਦੀ ਕਲਾਮ ਮੈਨੂੰ ਦਿੱਤੀ ਹੈ। ਹੁਣ ਤਾਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਸਰੂਪ ਵੀ ਜੋ ਹੈ ਚਲਾ ਗਿਆ। ਕਹਿਣ ਤੋਂ ਮੁਰਾਦ ਨੌ ਖੰਡ ਪ੍ਰਿਥਵੀ ਦੇ ਗੁਰੂ ਨਾਨਕ ਦਾ ਪ੍ਰਚਾਰ, ਉਮਤ ਸਾਡੀ 2 ਕਰੋੜ ਵੀ ਨਹੀਂ ਹੈ। ਇਕਬਾਲ ਕਹਿੰਦਾ ਇਸ ਚਮਨ ਨੂੰ ਮਾਲੀ ਠੀਕ ਨਹੀਂ ਮਿਲੇ, ਗੁਰੂ ਨਾਨਕ ਦੇ ਲਾਏ ਹੋਏ ਬੂਟੇ ਸੁਕਾ ਦਿੱਤੇ, ਉਜਾੜ ਕੇ ਰੱਖ ਦਿੱਤੇ। ਨੌ ਖੰਡ ਪ੍ਰਿਥਵੀ ਚਲਾ, ਖੈਰ ਵਿਚਕਾਰ ਗੱਲ ਆ ਗਈ ਸੀ, ਮੈਂ ਇਤਨੀ ਤੁਹਾਡੇ ਨਾਲ ਅਰਜ਼ ਕੀਤੀ ਹੈ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਨਿਰਾਸ਼ ਉਦਾਸ 3 ਕਾਰਨਾਂ ਕਰਕੇ ਆਉਂਦਾ ਹੈ। ਪ੍ਰਥਮ, ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ,
ਉਦਾਸ ਤੇ ਨਿਰਾਸ਼ ਬੰਦਾ ਤਿੰਨ ਤਰ੍ਹਾਂ ਦਾ ਫੈਸਲਾ ਕਰੇਗਾ। ਕਿਹੜਾ? ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮ੍ਰਤੀ। ਖੁਦ ਨੂੰ ਬਦਲਣਾ ਜਾਂ ਖੁਦ ਨੂੰ ਭੁਲਾਉਣਾ ਜਾਂ ਖੁਦ ਨੂੰ ਮਿਟਾਉਣਾ, ਇਹਨਾਂ ਤਿੰਨਾਂ ਦੇ ਚੋਂ ਇੱਕ ਚੁਣਾਵ ਕਰੇਗਾ। ਜੋ ਸ਼ਬਦ ਦੀ ਚੋਟ ਖਾ ਚੁੱਕਿਆ ਹੈ ਉਹ ਤੇ ਆਪਣੇ ਆਪ ਨੂੰ ਬਦਲੇਗਾ, ਆਤਮ ਕ੍ਰਾਂਤੀ ਕਰੇਗਾ। ਬਾਕੀ ਦੋਹਾਂ ਤੋਂ ਖਤਰਾ ਹੈ, ਹੋ ਸਕਦਾ ਹੈ ਕਿਧਰੇ ਆਪਣੇ ਆਪ ਨੂੰ ਖਤਮ ਕਰੇ ਜਾਂ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਕੱਲ੍ਹ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ, ਪਰ ਉਹਨਾਂ ਦੇ ਚੋਂ ਵੀ ਕਦੀ ਕਦੀ ਐਸਾ ਹੋਇਆ ਸੰਸਾਰ ਤੋਂ ਚੋਟ ਖਾ ਕੇ, ਅਕਲ ਤੋਂ ਚੋਟ ਖਾ ਕੇ ਉਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸੰਤ ਬਣਨ ਦੀ ਕੋਸ਼ਿਸ਼ ਕੀਤੀ, ਪ੍ਰਭੂ ਦੇ ਮਾਰਗ ਦਿੱਤੇ ਉਹਨਾਂ ਨੇ ਆਪਣੇ ਆਪ ਨੂੰ ਤੋਰਿਆ। ਹੁਣ ਜਿਹੜਾ ਸ਼ਬਦ ਤੋਂ ਚੋਟ ਖਾ ਗਿਆ, ਕਿਸੇ

0: ਚੱਲ ਪਿਆ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ. ਕਿਉਂ? 10-20 ਸਾਲ ਲੱਗ ਗਏ, ਬਹੁਤ ਦਿਨ ਲਾ ਗਏ. ਗੁਰੂ ਅਰਜਨ ਦੇਵ ਜੀ ਮਹਾਰਾਜ, ਭਈ ਨਿਰਾਸ਼ੀ, ਨਿਰਾਸ਼ਾ ਪੈਦਾ ਹੋ ਗਈ ਕਿੱਥੋਂ? ਪਰਮਾਤਮਾ ਤੋਂ. ਪਤਾ ਨਹੀਂ ਕੁਝ ਹੈ ਵੀ ਸਹੀ ਕਿ ਨਹੀਂ, ਕਿਵੇਂ ਹੀ ਚੱਲ ਪਿਆ. ਨਿਰਾਸ਼ਾ, ਭਈ ਨਿਰਾਸ਼ੀ, ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਛਾ ਗਏ, ਖਿਣ ਰਹਿਣ ਨਾ ਪਾਓ ਬਿਨ ਪਗ ਪਾ ਗਏ, ਹੋਏ ਕਿਰਪਾਲ ਪ੍ਰਭ ਮਿਲੇ ਸਵਾ ਗਏ. ਨਿਰਾਸ਼ਾ ਪੈਦਾ ਹੋ ਜਾਂਦੀ ਹੈ. ਇਸ ਰਸਤੇ ਦੇ ਚ ਸਤਿਗੁਰ ਜਾਣਕਾਰੀ ਕਰਾ ਰਹੇ ਨੇ, ਇੱਕ ਪੜਾਓ ਐਸਾ ਵੀ ਆ ਜਾਂਦਾ, ਨਿਰਾਸ਼ਾ ਘੇਰ ਲੈਂਦੀ. ਪਤਾ ਨਹੀਂ ਕੁਝ ਹੈ ਵੀ ਸਹੀ ਕਿ ਐਵੇਂ ਮੈਂ ਅੰਮ੍ਰਿਤ ਵੇਲੇ ਟੱਕਰਾਂ ਪਿਆ ਮਾਰਦਾ, ਘੰਟਾ ਦੋ ਦੋ ਘੰਟਾ ਜਪ ਪਿਆ ਕਰਦਾ, ਹੋਰ ਸਾਰੀ ਸਾਧਨਾ ਪਿਆ ਕਰਦਾ, ਕੁਝ ਹੈ ਵੀ ਸਹੀ ਕਿ ਨਹੀਂ? ਨਿਰਾਸ਼ਾ ਜਾਗੇਗੀ. ਉਸ ਨਿਰਾਸ਼ਾ ਭਰੀ ਹਾਲਤ ਵਿੱਚ ਮਨੁੱਖ ਦੋ ਫੈਸਲੇ ਕਰ ਸਕਦਾ. ਉਹਨਾਂ ਦੋ ਫੈਸਲਿਆਂ ਦਾ ਜ਼ਿਕਰ ਕਰਕੇ ਮੈਂ ਸਮਾਪਤ ਕਰਾਂ ਖੁਲਾਸਾ. ਕੱਲ੍ਹ ਪਹਿਲਾ ਗਲਤ ਫੈਸਲਾ, ਨਾਸਤਿਕ ਹੋ ਸਕਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ. ਬੰਗਾਲ ਦਾ ਕੇਸ਼ਵ ਚੰਦਰ ਮਹਾਨ ਧਾਰਮਿਕ ਮਨੁੱਖ, ਸਾਰਾ ਸਾਰਾ ਦਿਨ ਜਪ ਕਰਨ ਵਾਲਾ, ਅੱਧੀ ਅੱਧੀ ਰਾਤ ਨੂੰ ਉੱਠ ਕੇ ਜਪ ਕਰਨ ਵਾਲਾ ਨਾਸਤਿਕ ਹੋ ਗਿਆ ਸੀ. ਉਹਨੇ ਤਿੰਨ ਕਿਤਾਬਾਂ ਨਾਸਤਿਕਤਾ ਤੇ ਲਿਖੀਆਂ. ਬੰਗਾਲ ਦੇ ਜੋ ਅੱਜ 50 ਸਾਲਾਂ ਤੋਂ ਕਮਿਊਨਿਸਟਾਂ ਦੀ ਹਕੂਮਤ ਚਲੀ ਆ ਰਹੀ ਹੈ, ਠੀਕ ਹੈ ਕਮਿਊਨਿਜ਼ਮ ਦਾ ਪ੍ਰਚਾਰ ਵੀ ਹੈ, ਪਰ ਇਹਦੇ ਵਿੱਚ ਕੇਸ਼ਵ ਚੰਦਰ ਦਾ ਹੱਥ ਵੀ ਹੈ. ਉਹ ਕਹਿੰਦਾ ਸੀ, ਅੰਨ ਅੰਨ ਤੇ ਹੋਤ ਹੈ, ਗਾਸ ਗਾਸ ਤੇ ਹੋਏ, ਕਿਉਂ ਮਾਨੁਸ ਮਾਨੁਸ ਤੇ ਕਰਤਾ ਅਵਰ ਨਾ ਕੋਏ. ਅੰਨ ਤੋਂ ਅੰਨ ਪੈਦਾ ਹੁੰਦਾ, ਘਾਸ ਤੋਂ ਘਾਸ ਪੈਦਾ ਹੁੰਦਾ, ਪਸ਼ੂਆਂ ਤੋਂ ਪਸ਼ੂ ਪੈਦਾ ਹੁੰਦੇ ਨੇ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਨੇ. ਰੱਬ ਨੂੰ ਵਿਚਕਾਰ ਲੈਣ ਦੀ ਕੀ ਲੋੜ ਹੈ? ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ. ਕੇਸ਼ਵ ਚੰਦਰ, ਬੰਗਾਲ ਜੇ 50 ਸਾਲ ਤੋਂ ਕਮਿਊਨਿਸਟ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਚੜੀ ਆ ਰਹੀ ਹੈ, ਉਹਦੇ ਕੇਸ਼ਵ ਚੰਦਰ ਦਾ ਵੀ ਹੱਥ ਹੈ. ਪਰ ਇਹ ਬੜਾ ਧਾਰਮਿਕ ਮਨੁੱਖ ਸੀ, ਮਹਾਨ ਨਾਸਤਿਕ ਹੋ ਗਏ, ਮਹਾਨ ਨਾਸਤਿਕ ਹੋਏ. ਮੈਂ ਸਿੱਖ ਜਗਤ ਦੇ ਵੀ ਕੁਝ ਚੋਟੀ ਦੇ ਦਾਣਾ ਸਿਆਣੇ ਮਨੁੱਖ ਜਾਣਦਾ, ਨਾਸਤਿਕ ਹੋ ਗਏ ਸੀ. ਇਹ ਵੀ ਮੈਂ ਸਟੇਜ ਉੱਤੇ ਕੀ ਨਾਂ ਲੈਣਾ, ਪਰ ਐਸਾ ਨਹੀਂ ਹੈ ਕਿ ਪਹਿਲੇ ਆਸਤਿਕ ਨਹੀਂ ਸਨ, ਸਭ ਕੁਝ ਕਰਦੇ ਸਨ. ਹਾਲਤ ਇਹ ਹੋ ਗਈ, ਭਾਈ ਨਿਰਾਸ਼ੀ, ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ ਪਰਮਾਤਮਾ ਦੀ ਤਲਾਸ਼ ਕੀਤੀ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਗਏ. ਐਸੀ ਹਾਲਤ ਵਿੱਚ ਗਲਤ ਫੈਸਲਾ ਤੇ ਇਹ ਹੋ ਸਕਦਾ ਕਿ ਨਾਸਤਿਕ ਹੋ ਸਕਦਾ ਹੈ. ਪੱਕਾ ਨਾਸਤਿਕ, ਖਤਰਨਾਕ ਨਾਸਤਿਕ ਉਹ ਹੁੰਦਾ ਜੋ ਪਹਿਲੇ ਧਾਰਮਿਕ ਹੁੰਦਾ. ਇਹ ਵੀ ਮੈਂ ਸਮਝ. ਦੂਸਰਾ ਫੈਸਲਾ ਕਿ ਹੇ ਪ੍ਰਭੂ, ਮੈਂ ਜੋ ਕੁਛ ਕਰਨਾ ਸੀ ਕਰ ਲਿਆ, ਹੇ ਗੁਰੂ, ਜੋ ਕੁਛ ਮੈਂ ਕਰਨਾ ਸੀ ਕਰ ਲਿਆ, ਇਹਦੇ ਨਾਲ ਕੁਛ ਨਹੀਂ ਹੋਇਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ. ਇਹ ਅਰਦਾਸ ਦਿਲ ਦੀ ਗਹਿਰਾਈ ਚੋਂ ਨਿਕਲਦੀ ਹੈ, ਔਰ ਇੱਕੋ ਹੀ ਦਫਾ ਹੁੰਦੀ ਹੈ, ਪੂਰੀ ਹੋ ਜਾਂਦੀ ਹੈ, ਪੂਰੀ ਹੋ ਜਾਂਦੀ ਹੈ. ਮਨੁੱਖ ਦੀ ਸੁਰਤ ਜੁੜ ਜਾਂਦੀ ਹੈ, ਮਨੁੱਖ ਸਮਾਧੀ ਲੀਨ ਹੋ ਜਾਂਦਾ, ਫਿਰ ਉਹੀ ਮਨੁੱਖ ਕਹਿੰਦਾ ਹੈ, ਇਹ ਗੁਰੂ ਨਾਨਕ ਦੇ ਬੋਲ ਸੁਣ ਲਓ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਘਾਲਨਾ ਨਾਲ ਤੇ ਤੂੰ ਨਹੀਂ ਮਿਲਿਆ, ਸੇਵਾ ਨਾਲ ਤੇ ਨਹੀਂ ਮਿਲਿਆ, ਦਾਨ ਪੁੰਨ ਨਾਲ ਤੇ ਨਹੀਂ ਮਿਲਿਆ, ਜਪ ਤਪ ਤੇ ਨਾਲ ਨਹੀਂ ਮਿਲਿਆ, ਤੂੰ ਅਚਨਚੇਤ ਮਿਲਿਆ. ਇਸ ਵਾਸਤੇ ਕਿਸੇ ਸੰਤ ਨੇ ਇਹ ਨਹੀਂ ਆਖਿਆ, ਤੂੰ ਮਿਲਿਆ ਮੇਰੀ ਮਿਹਨਤ ਹੈ. ਹਰ ਇੱਕ ਨੇ ਆਖਿਆ, ਤੂੰ ਮਿਲਿਆ ਤੇਰੀ ਰਹਿਮਤ ਹੈ, ਤੂੰ ਮਿਲਿਆ ਇਹ ਮੇਰਾ ਪ੍ਰਯਾਸ ਨਹੀਂ, ਤੂੰ ਮਿਲਿਆ ਇਹ ਤੋ ਪ੍ਰਸਾਦ, ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ. ਇਹਦੇ ਉੱਤੇ ਬਾਕੀ ਖੁਲਾਸਾ ਮੈਂ ਕੱਲ ਕਰਾਂਗਾ. ਗੁਰਮੁਖ ਪਿਆਰੇ ਰਾਗੀ ਸਿੰਘਾਂ ਦਾ ਮੈਂ ਸਮਾਂ ਨਾ ਲਵਾਂ, ਜਿਨ੍ਹਾਂ ਨੇ ਸੁੰਦਰ ਧੁਨਾਂ ਨਾਲ ਤੁਹਾਨੂੰ ਕਰਤੇ ਪੁਰਖ ਨਾਲ ਜੋੜਨਾ, ਮੈਂ ਇੱਥੇ ਸਮਾਪਤੀ ਕਰਾਂ. ਬਾਕੀ ਲੜੀ ਕੱਲ ਜੋੜਾਂਗੇ. ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ.
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM. ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
1: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
0: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
1: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
0: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ। ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਸਹੀ ਮੌਕਾ ਹੈ ਬਚਤ ਕਰਨ ਦਾ। ਇਸ ਸ਼ਨੀਵਾਰ 1 to 5 PM ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ। ਕਾਲ ਸਨੀ ਐਂਡ ਸੇਵ ਮਨੀ 604-381-1008 Wireless Country।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ। ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਸਹੀ ਮੌਕਾ ਹੈ ਬਚਤ ਕਰਨ ਦਾ। ਇਸ ਸ਼ਨੀਵਾਰ 1 ਤੋਂ 5 ਵਜੇ ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ, ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ, ਆਲਡੋ ਗਰੋਵ ਵਾਲੀ ਲੋਕੇਸ਼ਨ ਤੇ। ਕਾਲ ਸਨੀ ਐਂਡ ਸੇਵ ਮਨੀ 6043811008। Wireless Country।

0: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
1: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਦੋਸਤੋ ਤੁਹਾਡਾ ਸਵਾਗਤ ਹੈ 1550 ਦੇ ਉੱਤੇ ਤੁਸੀਂ ਸੁਣ ਰਹੇ ਹੋ ਸਮਾਂ 12:59 ਹੋ ਚੁੱਕੇ ਨੇ ਅੱਜ ਅਸੀਂ ਪਹੁੰਚੇ ਹੋਏ ਹਾਂ ਲਾਈਵ ਔਨ ਲੋਕੇਸ਼ਨ ਹੈ ਸਾਡੀ ਆਲਡਰ ਗਰੁੱਪ ਦੇ ਵਿੱਚ ਵਾਇਰਲੈਸ ਕੰਟਰੀ 1550 ਦੇ ਸਾਰੇ ਸੁਣਨ ਵਾਲਿਆਂ ਨੂੰ ਪਹਿਲਾਂ ਮੇਰੇ ਵੱਲੋਂ ਜਗਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ 1-4 ਵਜੇ ਤੱਕ ਇਸ ਲੋਕੇਸ਼ਨ ਦੇ ਉੱਤੇ ਲਾਈਵ ਔਨ ਕਰਾਂਗੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਜਿਹੜੇ ਸਾਡੇ ਦੋਸਤ ਸਾਨੂੰ ਮਿਲਣ ਆਉਣਗੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਮੇਰੇ ਸਾਥੀ ਮੇਰੇ ਨਾਲ ਪੁਨੀਤ ਜੀ ਮੇਰਾ ਸਾਥ ਦੇਣਗੇ ਲਾਈਵ ਲੋਕੇਸ਼ਨ ਦੇ ਉੱਤੇ ਵਾਇਰਲੈਸ ਕੰਟਰੀ ਤੁਹਾਡੇ ਲਈ ਅੱਜ ਬਹੁਤ ਹੀ ਸ਼ਾਨਦਾਰ ਸਕੀਮਾਂ ਲੈ ਕੇ ਆਇਆ ਬਹੁਤ ਹੀ ਸ਼ਾਨਦਾਰ ਪਲਾਨਸ ਲੈ ਕੇ ਆਇਆ ਫੋਨ ਦੀਆਂ ਲਾਈਨਸ ਦੇ ਤੁਸੀਂ ਆ ਸਕਦੇ ਹੋ ਆ ਕੇ ਖਰੀਦ ਸਕਦੇ ਹੋ ਉਹਨਾਂ ਨੂੰ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੇ ਨਾਲ ਸਨੀ ਜੀ ਸਾਡੇ ਨਾਲ ਹੋਣਗੇ ਸਨੀ ਜੀ ਨਾਲ ਵੀ ਗੱਲਬਾਤ ਕਰਾਂਗੇ ਮਨਦੀਪ ਜੀ ਅੱਜ ਦੂਜੀ ਲੋਕੇਸ਼ਨ ਤੇ ਨੇ ਮੈਂ ਅੱਜ ਆਲਡਰ ਗਰੁੱਪ ਤੇ ਅੱਜ ਅਸੀਂ 4 ਘੰਟੇ ਹੁਣ ਤੋਂ ਲੈ ਕੇ 4 ਘੰਟੇ 1-5 ਵਜੇ ਤੱਕ ਤੁਹਾਡੇ ਨਾਲ ਜੁੜੇ ਰਹਾਂਗੇ 1550 ਦੇ ਉੱਤੇ ਤੁਹਾਨੂੰ ਦੱਸਦੇ ਰਹਾਂਗੇ ਨਵੀਆਂ ਜਿਹੜੇ ਪਲਾਨਸ ਨੇ ਜਿਹੜੇ ਵਾਇਰਲੈਸ ਕੰਟਰੀ ਤੁਹਾਡੇ ਵਾਸਤੇ ਲੈ ਕੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਮੇਰੇ ਸਾਥੀ ਜਿਹੜੇ ਮੇਰੇ ਨਾਲ ਪੁਨੀਤ ਜੀ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਵਾਂ ਪਲਾਨ ਆਏਗਾ ਅਸੀਂ ਸਨੀ ਜੀ ਨੂੰ ਵੀ ਪੁੱਛਦੇ ਰਵਾਂਗੇ ਵਿੱਚੋਂ ਤੇ ਜਿਹੜੇ ਸਾਡੇ ਦੋਸਤ ਮਿੱਤਰ ਸਾਨੂੰ ਮਿਲਣਾ ਵੀ ਚਾਹੁੰਦੇ ਆ ਲਾਈਵ ਲੋਕੇਸ਼ਨ ਤੇ ਆ ਸਕਦੇ ਨੇ ਅੱਜ ਅਸੀਂ ਆਲਡਰ ਗਰੁੱਪ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਗੱਲਾਂ ਬਾਤਾਂ ਮੈਂ ਜੋ ਪੁਨੀਤ ਜੀ ਨਾਲ ਕਰ ਰਹੀ ਹਾਂ ਪੁਨੀਤ ਜੀ ਅੱਜ ਪਹਿਲੀ ਵਾਰ ਲਾਈਵ ਲੋਕੇਸ਼ਨ ਤੇ ਆਏ ਨੇ ਮੇਰੇ ਨਾਲ ਅੱਜ ਉਹਦੇ ਨਾਲ ਗੱਲਾਂ ਬਾਤਾਂ ਕਰਾਂਗੇ ਚੰਗੀ ਤਰ੍ਹਾਂ ਅਸੀਂ ਉਹਨਾਂ ਦੇ ਵੀ ਉਹਨਾਂ ਦਾ ਵੈਸੇ ਰੋਲ ਹੋਰ ਹੈ ਪਰ ਅੱਜ ਉਹ ਮੇਰੇ ਨਾਲ ਮੇਰਾ ਸਾਥ ਨਿਭਾਉਣਗੇ ਉਹਨਾਂ ਦਾ ਵੀ ਐਕਸਪੀਰੀਅੰਸ ਸਾਂਝਾ ਕਰਾਂਗੇ ਮੈਂ ਤਾਂ ਆਪਣਾ ਹਰ ਰੋਜ਼ ਹੀ ਕਰਦਾ ਤੋ ਪੁਨੀਤ ਜੀ ਤੁਹਾਡਾ ਵੈਲਕਮ ਜੀ ਪਹਿਲਾਂ ਤਾਂ 1550 ਦੇ ਉੱਤੇ
1: ਸਤਿ ਸ੍ਰੀ ਅਕਾਲ ਜਗਦੀਪ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਅੱਜ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਆਪਾਂ ਲਾਈਵ ਔਨ ਲੋਕੇਸ਼ਨ ਤੇ ਆਏ ਹਾਂ ਇੱਥੇ ਵਾਇਰਲੈਸ ਕੰਟਰੀ ਐਲਡਰ ਗਰੋਵ ਵਿੱਚ ਤੇ ਮੈਨੂੰ ਪਤਾ ਹੈ ਕਿ ਹਰ ਸਾਲ ਹਰ ਵਾਰੀ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਹਰ ਵਾਰੀ ਕੁਛ ਨਾ ਕੁਛ ਨਿਆ ਮਿਲਦਾ ਤੇ ਮੈਂ ਅੱਜ ਵੀ ਇਹੀ ਵੇਟ ਕਰ ਰਿਹਾ ਕਿ ਹੁਣ ਅੱਜ ਆਪਾਂ ਕੀ ਆਪਣੇ ਲਿਸਨਰਸ ਨੂੰ ਦੇ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਹੋਏ ਤੇ ਅੱਗੇ ਉਹਨਾਂ ਨੂੰ ਵੀ ਕੁਛ ਹੋਰ ਕੁਛ ਓਪਰਚੁਨਿਟੀਆਂ ਮਿਲ
0: ਬਿਲਕੁਲ ਸੋ ਪੁਨੀਤ ਜੀ ਨੇ ਦੱਸਿਆ ਕਿ ਸਾਡੇ ਲਿਸਨਰ ਨੂੰ ਅਸੀਂ ਹਮੇਸ਼ਾ ਜਿਹੜਾ ਫਾਇਦਾ ਹੋਵੇ ਉੱਥੋਂ ਉਹ ਦੱਸਦੇ ਰਹਿੰਦੇ ਹਾਂ ਤੇ ਅੱਜ ਅਸੀਂ ਸਾਰੇ ਪਲਾਨਸ ਜੋ ਲੈ ਕੇ ਆਏ ਵਾਇਰਲੈਸ ਕੰਟਰੀ ਦੱਸਾਂਗੇ ਨਾਲ ਹੀ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਜਿਹੜੇ ਹੋਰ ਵੀ ਥੋੜੀ ਬਹੁਤ ਖਬਰਾਂ ਵੀ ਜਾਣਕਾਰੀ ਵੀ ਦੇਵਾਂਗੇ ਨਾਲ ਹੀ ਨਾਲ ਦਿੰਦੇ ਰਹਾਂਗੇ ਅੱਜ ਸਾਰਾ ਇਸ ਦੇ ਨਾਲ ਹੀ ਜਿਹੜਾ 1550 ਅੱਜ ਮੇਰੀ ਪਹਿਲੀ ਲਾਈਵ ਔਨ ਲੋਕੇਸ਼ਨ 1550 ਦੇ ਉੱਤੇ ਮੈਨੂੰ ਪਤਾ ਲੱਗਿਆ ਬਹੁਤ ਹਜ਼ਾਰਾਂ ਲਿਸਨਰ ਸਾਡੇ ਸੁਣਦੇ ਨੇ ਅਕਸਰ ਸਾਡੇ ਗੁਰਬਾਣੀ ਜਿਹੜੀ ਟੈਲੀਕਾਸਟ ਹੁੰਦੀ ਹੈ ਤੇ ਹਜ਼ਾਰਾਂ ਹੀ ਲਿਸਨਰ ਸਾਡੇ 1550 ਨੂੰ ਸੁਣ ਨੇ ਤੇ ਆਪਣੀ ਆਪਣੀ ਫੀਡਬੈਕ ਵੀ ਦਿੰਦੇ ਨੇ ਤੇ ਕਦੇ ਕਦੇ ਮੈਂ ਵੀ ਸੁਣਦਾ ਵੈਸੇ ਸਵੇਰੇ ਸ਼ਾਮ ਤਾਂ ਮੇਰਾ ਵੀ ਹੁੰਦਾ ਪੱਕਾ ਹੀ ਤੇ ਉਸ ਤੋਂ ਬਾਅਦ ਅੱਜ ਜਿਹੜਾ ਪਰ ਕਿਉਂਕਿ ਅੱਜ ਲਾਈਵ ਔਨ ਲੋਕੇਸ਼ਨ ਆ ਸੋ ਅੱਜ ਅਸੀਂ 4 ਘੰਟੇ ਲਈ ਤੁਹਾਡੇ ਨਾਲ ਜੁੜਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਵਾਇਰਲੈਸ ਕੰਟਰੀ ਨਾਲ ਪਹਿਲਾਂ ਅਸੀਂ ਅੱਜ ਇੱਕ ਛੋਟਾ ਜਿਹਾ ਗਾਣਾ ਪਹਿਲਾਂ ਵਧੀਆ ਜਿਹਾ ਗਾਣਾ ਤੁਹਾਡੇ ਲਈ ਕੱਢਿਆ ਪਹਿਲਾਂ ਉਹ ਸੁਣ ਲਈਏ ਉਸ ਤੋਂ ਬਾਅਦ ਫਿਰ ਵਾਪਸ ਆ ਕੇ ਜਿਹੜੇ ਪਲਾਨ ਨੇ ਕੀ ਪਲਾਨ ਨੇ ਕੀ ਤੁਹਾਨੂੰ ਫਾਇਦੇ ਹੋਣੇ ਅੱਜ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ

0: ਨੰਬਰ ਇਹਦਾ ਦੁਬਾਰਾ ਮੈਂ ਤੁਹਾਨੂੰ ਦੱਸਦਾ 604-217-7777 ਅਤੇ ਫਰੇਜ਼ਰ ਹਾਈਵੇ ਓਲਡ ਗਰੋਵ ਲੋਕੇਸ਼ਨ ਹੈ ਸਨੀ ਜੀ ਨੂੰ ਕਾਲ ਕਰਿਓ ਅਤੇ ਕਹਿੰਦੇ ਬਚਾਓ ਪੈਸੇ ਕਾਲ ਸਨੀ ਸੇ ਮਨੀ ਇਹਨਾਂ ਦਾ ਸਲੋਗਨ ਹੈ ਵਾਇਰਲੈਸ ਕੰਟਰੀ ਵਾਲਿਆਂ ਦਾ 1550 ਅਤੇ ਮੈਂ ਤੁਹਾਡਾ ਸਾਥੀ ਜਗਦੀਪ ਸਿੰਘ ਅੱਜ ਤੁਹਾਡੇ ਨਾਲ 4 ਵਜੇ ਤੱਕ ਜੁੜੇ ਰਹਾਂਗਾ ਅਤੇ ਪਲੈਨ ਜਿਹੜੇ ਨੇ ਸ਼ੁਰੂ ਕਰ ਦਈਏ ਪਹਿਲਾਂ ਤੁਹਾਨੂੰ ਦੱਸਣੇ ਤਾਂ ਕਿ ਹੁਣ ਲੇਟ ਨਾ ਹੋ ਜਾਈਏ ਪਹਿਲਾ ਪਲੈਨ ਜਿਹੜਾ ਆਫਰ ਸੁਣਿਓ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਆਈਫੋਨ 7 ਏਅਰ ਜਿਹੜਾ ਬਿਲਕੁਲ ਫ੍ਰੀ ਹੈ ਫ੍ਰੀ ਦੇਣਾ ਤੁਹਾਨੂੰ ਅੱਜ ਉਹਨਾਂ ਨੇ ਬਾ ਕਰਨਾ ਕੀ ਹੈ ਫੋਨ ਕਰਨਾ ਫੋਨ ਨੰਬਰ ਕੀ ਹੈ ਦੁਬਾਰਾ ਦੱਸਦਾ 604-217-7777 ਸੈਮਸੰਗ S26 ਇਹ ਵੀ ਫ੍ਰੀ ਹੈ ਜੀ ਅੱਜ ਸਾਰੇ ਫ੍ਰੀ ਦੇਣੇ ਤੁਹਾਨੂੰ ਅੱਜ ਸੈਮਸੰਗ S26 ਅਲਟਰਾ ਸਿਰਫ $25 ਇੰਨੇ ਦੇਣੇ ਤੁਸੀਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕੁ ਫ੍ਰੀ ਨੇ ਜੀ ਪੁਨੀਤ ਜੀ
1: ਹਾਂਜੀ ਜਗਦੀਪ ਜੀ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਨਾਂ ਰੱਖਿਆ ਹੈ ਸਮਰ ਬਲੈਕ ਫਰਾਈਡੇ ਤੇ ਮੈਂ ਲੱਗਦਾ ਹੈ ਕਿ ਨਾਂ ਤੇ ਇਕਦਮ ਹੀ ਮੌਸਮ ਨਾਲ ਮਿਲਦਾ ਜੁਲਦਾ ਹੈ ਤੇ ਸਮਾਂ ਬਹੁਤ ਹੀ ਵਧੀਆ ਹੋ ਚੁੱਕਿਆ ਬਾਹਰ ਇੰਨੀ ਸਨਸ਼ਾਈਨ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਗੇੜੀ ਮਾਰ ਕੇ ਉਹਨਾਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ ਇੱਕ ਚੀਜ਼ ਮੈਂ ਜ਼ਰੂਰ ਓਬਜ਼ਰਵ ਕੀਤੀ ਹੈ ਜਦੋਂ ਮੈਂ ਆਪਣਾ ਸਾਰਾ ਸੈਟਅਪ ਇੱਥੇ ਲਾ ਰਿਹਾ ਸੀ ਕਿ ਲੋਕ ਇੱਥੇ ਆ ਕੇ ਪਹਿਲੇ ਪਲੈਨ ਨਹੀਂ ਪੁੱਛ ਰਹੇ ਪਹਿਲੇ ਆਪਣੀ ਪ੍ਰੋਬਲਮ ਦੱਸ ਰਹੇ ਨੇ ਕਿ ਦੇਖੋ ਮੇਰੇ ਕੋਲ ਇਹ ਪਲੈਨ ਹੈ ਤੇ ਮੈਨੂੰ ਕੀ ਫਾਇਦਾ ਹੋ ਸਕਦਾ ਹੈ ਤੇ ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਐਕਸਟਰਾ ਦੇਣਾ ਪਏਗਾ ਅਗਰ ਮੈਂ ਤੁਹਾਨੂੰ ਫੋਨ ਵਾਪਸ ਕਰਾਂ ਨਾ ਕਰਾਂ ਤੇ ਮੈਨੂੰ ਲੱਗ ਰਿਹਾ ਹੈ ਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਜਦੋਂ ਤੁਸੀਂ ਮਾਰਕੀਟ ਜਾਂਦੇ ਹੋ ਨਾ ਤੁਹਾਨੂੰ ਹੁੰਦਾ ਨਹੀਂ ਮੈਨੂੰ ਇਹ ਲੈਣਾ ਤੇ ਇਹ ਨਹੀਂ ਲੈਣਾ ਤੁਹਾਡਾ ਮਾਇੰਡ ਬੜਾ ਫਿਕਸ ਹੁੰਦਾ ਬਟ ਜਦੋਂ ਤੁਸੀਂ ਵਿੰਡੋ ਸ਼ੋਪਿੰਗ ਕਰ ਰਹੇ ਹੁੰਦੇ ਨਾ ਤੁਹਾਨੂੰ ਨਹੀਂ ਪਤਾ ਹੁੰਦਾ ਕਿੰਨੀ ਕੁਝ ਚੀਜ਼ਾਂ ਤੁਹਾਨੂੰ ਕਿੰਨੀ ਫਾਇਦੇਮੰਦ ਹੋ ਸਕਦੀਆਂ ਨੇ ਰਾਈਟ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਇੱਥੇ ਹੁਣੇ ਖਾਲੀ ਪਲਾਨ ਹੀ ਨਹੀਂ ਪ੍ਰਮੋਟ ਕਰ ਰਹੇ ਤੁਹਾਨੂੰ ਰੀਅਲ ਐਕਸਪੀਰੀਅੰਸ ਦੱਸ ਰਹੇ ਹਾਂ ਕਿ ਲੋਕਾਂ ਦੀ ਐਕਚੁਅਲੀ ਕੀ ਪ੍ਰੋਬਲਮ ਵੀ ਹੁੰਦੀਆਂ ਨੇ ਔਰ ਉਹ ਲੈਣ ਤੇ ਆਉਂਦੇ ਨੇ ਕਨੈਕਸ਼ਨ ਬਟ ਚੱਕ ਕੇ ਪਲਾਨ ਲੈ ਜਾਂਦੇ ਨੇ ਤੇ ਇਹ ਬੜਾ ਮੈਂ ਵੇਖਿਆ ਇੱਥੇ
0: ਇਹ ਤੁਹਾਨੂੰ ਮੈਂ ਦੱਸਦਾ ਪੁਨੀਤ ਜੀ ਦਾ ਕਾਰਨ ਤੁਹਾਨੂੰ ਦੱਸਦਾ ਕੀ ਹੈ ਇਹਦਾ ਕਾਰਨ ਇਹ ਹੈ ਕਿ ਜਿਹੜੇ ਸਨੀ ਜੀ ਨੇ ਸਾਡੇ ਇਹ ਭਾਈ ਸਾਹਿਬ ਦਾ ਇੱਕ ਰਿਕਾਰਡ ਹੈ ਰਿਕਾਰਡ ਇਹ ਹੈ ਕਿ ਇਹਨਾਂ ਦਾ ਜਿਹੜਾ ਸਰਵਿਸ ਦਾ ਰਿਕਾਰਡ ਹੈ ਨਾ ਉਹ ਬਹੁਤ ਵਧੀਆ ਇਹਨਾਂ ਕੋਲ ਜਦੋਂ ਮਰਜ਼ੀ 12 ਵਜੇ ਮੈਂ ਮਨਦੀਪ ਜੀ ਨਾਲ ਅਸੀਂ ਕਈ ਵਾਰ ਆਇਆ ਮਨਦੀਪ ਜੀ ਮੈਨੂੰ ਇੱਕ ਦਿਨ ਦੱਸਦੇ ਕਿ ਸਾਨੂੰ ਲੋੜ ਪੈ ਗਈ ਰਾਤ ਨੂੰ 8 ਵਜੇ 8 ਵਜੇ ਕਹਿੰਦੇ ਅਸੀਂ ਫੋਨ ਕੀਤਾ ਤੇ 8 ਵਜੇ ਹੀ ਕੰਮ ਹਾਜ਼ਰ ਸੀ ਇਹ ਇਸ ਗੱਲੋਂ ਬੜੇ ਇਹਨਾਂ ਦੀ ਗਰੰਟੀ ਹੈ ਇਸ ਗੱਲੋਂ ਵੀ ਤੁਹਾਡੀ ਸਰਵਿਸ ਬਹੁਤ ਜ਼ਬਰਦਸਤ ਤਾਂ ਹੀ ਤੁਸੀਂ ਕਹਿੰਦੇ ਕਿ ਆਪਣੀ ਸਮੱਸਿਆਵਾਂ ਦੱਸਦੇ ਪਹਿਲਾਂ ਆ ਕੇ ਉਹ ਸਮੱਸਿਆਵਾਂ ਦਾ ਹੱਲ ਵੀ ਇਹਨਾਂ ਕੋਲ ਤਾਂ ਦੱਸਦੇ ਨੇ
1: ਮੈਨੂੰ ਬਿਲਕੁਲ ਲੱਗਦਾ ਹੈ ਕਿ ਇਹ ਖਾਲੀ ਇੱਥੇ ਆ ਕੇ ਖਾਲੀ ਆਪਣੀ ਪਲਾਨ ਦੀ ਸੇਲ ਨਹੀਂ ਕਰ ਰਹੇ ਜਾਂ ਇਹ ਨਹੀਂ ਕਿ ਜਿਹੜਾ ਕੰਪਨੀ ਤੋਂ ਆ ਰਿਹਾ ਉਹ ਅੱਗੇ ਤੁਹਾਨੂੰ ਪ੍ਰਮੋਟ ਕਰ ਰਹੇ ਨੇ ਬਟ ਦੇ ਆਰ ਐਕਚੁਅਲੀ ਅ ਸਰਵਿਸ ਹੈ ਨਾ ਸੋਲਿਊਸ਼ਨ ਪ੍ਰੋਵਾਈਡਰ ਤੇ ਤੁਹਾਨੂੰ ਸੋਲਿਊਸ਼ਨ ਵੀ ਦੇ ਰਹੇ ਨੇ ਔਰ ਅਗਰ ਉਹਨੂੰ ਲੱਗਦਾ ਕਿ ਤੁਹਾਡਾ ਪਲਾਨ ਠੀਕ ਹੈ ਜਾਂ ਤੁਹਾਨੂੰ ਫੋਨ ਚੇਂਜ ਕਰਨਾ ਨਹੀਂ ਚਾਹੀਦਾ ਤੇ ਉਹ ਤੁਹਾਨੂੰ ਜੈਨੂਅਨਲੀ ਦੱਸ ਵੀ ਰਹੇ ਨੇ ਕਿ ਤੁਸੀਂ ਇਹਨੂੰ ਰੱਖ ਲਿਓ ਜਾਂ ਇਹਨੂੰ ਇਹ ਚੇਂਜ ਕਰਕੇ ਤੁਹਾਡਾ ਫਾਇਦਾ ਹੋ ਸਕਦਾ
0: ਸਹੀ ਗੱਲ ਕਹੀ ਹੈ ਤੇ ਆਥੋਰਾਈਜ਼ਡ ਡੀਲਰ ਨੇ ਇਹ ਰੋਜਰਸ ਫਾਈਡੋ ਤੇ ਚੈਟਰ ਡੀਲਰ ਇਹਦੇ ਆਥੋਰਾਈਜ਼ਡ ਡੀਲਰ ਵੀ ਨੇ ਤੇ ਮੈਂ ਜਿਹੜੇ ਪਲਾਨ ਦੱਸ ਰਿਹਾ ਸੀ ਪੁਨੀਤ ਜੀ ਉਹ ਵੀ ਅੱਗੇ ਰਹਿ ਗਏ ਸੀ ਦੋ ਹੋਰ ਆਈਫੋਨ 17 ਪ੍ਰੋ ਸਿਰਫ $40 ਚ ਮਿਲਣਾ ਤੁਹਾਨੂੰ ਇੱਕ ਆਈਫੋਨ 7 ਪ੍ਰੋ ਮੈਕਸ ਸਿਰਫ ਕਿੰਨੇ ਦਾ $43
1: ਬਿਲਕੁਲ ਸਹੀ ਕੀਤਾ ਤੁਸੀਂ ਔਰ ਮੈਂ ਕਹਾਂਗਾ ਜਿਸ ਤਰ੍ਹਾਂ ਇਨਫਲੇਸ਼ਨ ਵੱਧ ਰਹੀ ਹੈ ਔਰ ਲੋਕਾਂ ਨੂੰ ਲੱਗਦਾ ਕਿ ਹੁਣ ਕੁਛ ਵੀ ਇਹ ਮਿਲ ਜਾਏ ਜਿਵੇਂ ਜੇ ਉਹ ਪੈਸੇ ਨਾ ਜਾਣ ਜਿੱਥੇ ਵੀ ਜੇਬੋ ਪੈਸੇ ਜਾ ਰਹੇ ਨੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਬਟ ਇੱਥੇ ਅਗਰ ਤੁਹਾਨੂੰ ਪਲਾਨ ਮਿਲ ਰਿਹਾ ਜੇ ਕਿ ਸੈਮਸੰਗ S26 $0 ਤੇ ਆਈਫੋਨ 17 ਪ੍ਰੋ $40 ਚ ਤੇ ਆਈਫੋਨ 17 ਏਅਰ ਬਿਲਕੁਲ ਫ੍ਰੀ $0 ਤੇ ਤੇ ਤੁਹਾਡਾ ਕੀ ਮੰਨਣਾ ਜਗਦੀਪ ਜੀ
0: ਮੇਰਾ ਮੰਨਣਾ ਹੈ ਕਿ ਕੁਛ ਨਹੀਂ ਕਰਨਾ ਫੋਨ ਚੱਕਣਾ 604-217-7777 ਯਾਨੀ 604-217-7777 ਤੇ ਕਾਲ ਕਰਨੀ ਹੈ ਸਨੀ ਜੀ ਨੂੰ ਤੇ ਸਿਲੈਕਟ ਪਲਾਨ ਦੇ ਉੱਤੇ ਜਿਹੜੀਆਂ ਹੋਰ ਤੁਸੀਂ ਡਿਟੇਲਸ ਲੈਣੀ ਹੈ ਨਾ ਉਹ ਫੋਨ ਕਰ ਲਿਓ ਤੇ ਇਹਨਾਂ ਦੇ ਕੋਈ ਸਿਲੈਕਟ ਪਲਾਨ ਨੇ ਤੁਹਾਨੂੰ ਹੋਰ ਡਿਟੇਲ ਦੇਣਗੇ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਵੀ ਦੇਣਗੇ ਤੇ ਇਸ ਦੇ ਨਾਲ ਹੀ ਬਾਕੀ ਜਿਹੜੇ ਪਲਾਨ ਨੇ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨੀਆਂ ਨੇ ਤੇ ਇੱਕ ਹੋਰ ਨਵੇਂ ਕਸਟਮਰ ਲਈ ਵੀ ਇਹਨਾਂ ਦੀ ਇੱਕ ਪਲਾਨ ਹੈ ਤੇ ਜਿਹੜੇ ਐਗਜ਼ਿਸਟਿੰਗ ਕਸਟਮਰ ਨੇ ਪੁਰਾਣੇ ਜਿਹੜੇ ਇਹਨਾਂ ਦੇ ਗ੍ਰਾਹਕ ਨੇ ਉਹਨਾਂ ਲਈ ਵੀ ਇਹਨਾਂ ਕੋਲ ਬਹੁਤ ਵਧੀਆ ਸੁਪਰ ਡੁਪਰ ਡੀਲਾਂ ਅੱਜ ਅਵੇਲੇਬਲ ਨੇ ਸੁਪਰ ਡੁਪਰ ਡੀਲਾਂ ਇਹਨਾਂ ਕੋਲ ਅਵੇਲੇਬਲ ਨੇ ਤੇ ਆਉਣਾ ਤੁਸੀਂ ਕੁਛ ਨਹੀਂ ਕਰਨਾ ਅੱਜ ਦਿਨ ਬਹੁਤ ਵਧੀਆ ਪੁਨੀਤ ਜੀ ਨੇ ਦੱਸਿਆ ਮੇਰੇ ਸਾਥੀ ਧੁੱਪ ਨਿਕਲੀ ਆ ਬਾਹਰ ਆਇਆ ਪੂਰੀ ਦੁਪਹਿਰ ਜਿਹੜਾ ਦੁਪਹਿਰ ਖਿੰਡੀ ਖਿੜਦੀ ਹੈ ਧੁੱਪਾਂ ਦੇ ਵਿੱਚ ਉਵੇਂ ਖਿੜੀ ਹੋਈ ਹੈ ਸੂਰਜਮੁਖੀ ਦੇ ਫੁੱਲਾਂ ਵਾਂਗ ਆਉਣਾ ਤੇ ਆ ਕੇ ਤੁਸੀਂ ਬਸ ਓਲਡਰ ਗ੍ਰੋਵ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ ਫਰੇਜ਼ਰ ਹਾਈਵੇ ਦੇ ਉੱਤੇ 27130 ਫਰੇਜ਼ਰ ਹਾਈਵੇ ਓਲਡਰ ਗ੍ਰੋਵ ਔਰ ਆਉਣ ਤੋਂ ਪਹਿਲਾਂ ਕਾਲ ਕਰ ਰਹੀ ਹੈ ਤੁਸੀਂ ਸਨੀ ਜੀ ਨੂੰ ਸਨੀ ਜੀ ਕਹਿੰਦੇ ਵੀ ਕਾਲ ਸਨੀ ਤੇ ਸੇ ਮਨੀ 604-217-7777 ਇਹਨਾਂ ਦਾ ਨੰਬਰ ਹੈ ਤੇ ਤੁਸੀਂ ਕਾਲ ਕਰਨੀ ਹੈ ਮੈਂ ਤੇ ਪੁਨੀਤ ਜੀ ਤੁਹਾਡੇ ਨਾਲ ਅੱਜ ਇੱਕ ਤੋਂ ਲੈ ਕੇ 5 ਵਜੇ ਤੱਕ ਜੁੜੇ ਰਵਾਂਗੇ 1550 ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਅੱਜ ਪੁਨੀਤ ਜੀ ਨੂੰ ਮੈਂ ਲੈ ਕੇ ਆਇਆ ਸੀ ਨਾਲ ਇਹ ਵੀ ਪੁਰਾਣੇ ਸਾਥੀ ਰਹੇ ਨੇ ਦਿੱਲੀ ਤੋਂ ਦਿੱਲੀ ਵਿੱਚ ਕੰਮ ਕੁੰਮ ਕਰਕੇ ਆ ਰਹੇ, ਚੰਗਾ ਵੀ ਮੀਡੀਆ ਦੇ ਵਿੱਚ ਬੜੇ ਵੱਡੇ ਚੈਨਲ ਦੇ ਵਿੱਚ ਇਹਨਾਂ ਦੇ ਵੀ ਅੱਜ ਐਕਸਪੀਰੀਅੰਸ ਸਾਂਝੇ ਕਰਦੇ ਆ। ਪੁਨੀਤ ਜੀ, ਵੈਸੇ ਆਪਾਂ ਦੋਨੋਂ ਮੀਡੀਆ 'ਚ ਆਏ ਹੋਏ ਨੇ, ਮੇਰਾ ਵੀ ਬੈਕਗ੍ਰਾਉਂਡ ਮੀਡੀਆ 'ਚ, ਤੁਹਾਡਾ ਵੀ, ਤੇ ਪਹਿਲਾਂ ਦੱਸੋ ਕੈਨੇਡਾ ਆ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਫਿਰ, ਪਹਿਲਾਂ ਤਾਂ ਤੁਸੀਂ ਦੱਸੋ।
1: ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਬੜੇ ਪੁਰਾਣੇ ਖਾਓ ਅੱਜ ਖੋਲ ਰਹੇ ਹੋ, ਤੇ ਮੈਂ ਹੌਲੀ ਹੌਲੀ ਇਹਨੂੰ ਦੱਸਣਾ ਚਾਹਾਂਗਾ। ਬਟ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਇੰਡੀਆ 'ਚ ਮੀਡੀਆ ਕਵਰ ਕੀਤੀ ਹੈ, ਜਿਵੇਂ ਤੁਸੀਂ ਹਰ ਸੈਕਟਰ ਨੂੰ ਕਵਰ ਕੀਤਾ ਹੈ, ਇਮੀਗ੍ਰੇਸ਼ਨ ਨੂੰ ਤੁਸੀਂ ਕਵਰ ਕੀਤਾ ਹੈ, ਕ੍ਰਿਮੀਨੋਲੋਜੀ ਨੂੰ ਕਵਰ ਕੀਤਾ ਹੈ, ਜੇ ਕਿ ਇੰਨਾ ਵੱਡਾ ਇੱਥੇ ਚੈਪਟਰ ਹੈ, ਮੈਂ ਖੁਦ ਹੀ ਕਹਾਂਗਾ ਆਪਣੇ ਆਪ ਵਿੱਚ, ਤੇ ਮੈਨੂੰ ਲੱਗਦਾ ਹੈ ਕਿ ਉੱਥੇ ਮੀਡੀਆ ਬੜੀ ਵਾਸਟ ਹੈ, ਉੱਥੇ ਕੰਪੀਟੀਸ਼ਨ ਬੜਾ ਐਗਰੈਸਿਵ ਹੈ, ਤੇ ਉੱਥੇ ਜਰਨਲਿਜ਼ਮ ਵੀ ਬੜੀ ਐਗਰੈਸਿਵ ਹੈ, ਤੇ ਇੱਥੇ ਕੈਨੇਡਾ ਆ ਕੇ ਮੈਨੂੰ ਲੱਗ ਗਿਆ ਕਿ ਥੋੜੀ ਸੌਫਟ ਹੈ, ਆਪਾਂ ਮੁੱਦਿਆਂ ਨੂੰ ਮੁੱਦੇ ਹੀ ਰੱਖਦੇ ਹਾਂ, ਉਹਨੂੰ ਮੁੱਦਿਆਂ ਨੂੰ ਬਵਾਲ ਨਹੀਂ ਬਣਾਉਂਦੇ, ਤੇ ਇਹ ਬੜੀ ਅੱਛੀ ਚੀਜ਼ ਹੈ। ਦੂਜਾ, ਕਮਿਊਨਿਟੀ ਵਿੱਚ ਵੀ ਇੰਨਾ ਸ਼ੋਰ ਨਹੀਂ ਪਾਉਂਦੇ ਇੱਥੇ, ਤੇ ਮੀਡੀਆ ਬੜੀ ਸੌਫਟ ਹੈ, ਜੋ ਕਿ ਬਹੁਤ ਅੱਛੀ ਚੀਜ਼ ਹੈ। ਬਟ ਇੱਕ ਡਿਸਕਨੈਕਟ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਮਿਊਨਿਟੀ ਤੋਂ ਦੂਜੀ ਕਮਿਊਨਿਟੀ ਤੱਕ ਸ਼ਾਇਦ ਕਮਿਊਨੀਕੇਸ਼ਨ ਨਹੀਂ ਪਹੁੰਚਦੀ। ਅਗਰ ਤੁਸੀਂ ਅੱਜ ਸਰੀ ਚੋ ਜਾਂ ਐਲਡਰ ਗਰੋਵ ਹੋ, ਤੁਹਾਨੂੰ ਨਹੀਂ ਪਤਾ ਕਿ ਵੈਨਕੂਵਰ ਕੀ ਹੋ ਰਿਹਾ, ਰਾਈਟ? ਤੇ ਉਹ ਮੀਡੀਆ ਦਾ ਗੈਪ ਮੈਂ ਇੱਥੇ ਮਹਿਸੂਸ ਕਰਦਾ। ਬਟ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਆਪਾਂ ਹੋਰ ਇੰਪਰੂਵਮੈਂਟ ਇੱਥੇ ਵੇਖੀਏ।
0: ਕੋਈ ਨਹੀਂ, ਅਸੀਂ ਆ ਗਏ ਹੁਣ ਪ੍ਰੀਤ ਜੀ, ਅਸੀਂ ਸਾਰੇ ਗੈਪ ਪੂਰੇ ਕਰ ਦੇਣਾ, ਫਿਕਰ ਨਾ ਕਰੋ ਤੁਸੀਂ। ਤੇ ਇਹ ਗੱਲ ਤੁਹਾਡੀ ਸਹੀ ਹੈ, ਵੈਸੇ ਜਿਹੜੀ ਗੱਲ ਮੀਡੀਆ ਦੀ ਹੈ ਉਹਦੇ ਵਿੱਚ ਬਾਕੀ ਥੋੜ੍ਹਾ ਜਿਹਾ ਗੈਪ ਹੈਗਾ, ਇੱਥੇ ਥੋੜ੍ਹੇ ਸ਼ਰੀਫ ਲੋਕ ਨੇ, ਸਾਡੇ ਵਾਲੇ ਅਗਰੈਸਿਵ ਜ਼ਿਆਦਾ ਨੇ, ਸੋ ਕੋਈ ਗੱਲ ਨਹੀਂ, ਚੱਲਦਾ ਰਹਿੰਦਾ ਹੁੰਦਾ, ਇਹ ਸੁਭਾਅ ਹੁੰਦਾ ਲੋਕਾਂ ਦਾ। ਪਰ ਪਲਾਨ ਦੇ ਉੱਤੇ ਆਉਂਦੇ ਹਾਂ ਹੁਣ ਤੁਸੀਂ, ਪਹਿਲਾਂ ਤਾਂ ਮੈਂ ਫੋਨ ਨੰਬਰ ਦੁਬਾਰਾ ਰਿਪੀਟ ਇਸ ਲਈ ਕਰ ਰਿਹਾ ਕਿਉਂਕਿ ਤਾਂ ਕਿ ਤੁਹਾਨੂੰ ਆਉਣ ਤੋਂ ਪਹਿਲਾਂ ਇੱਕ ਵਾਰ ਫੋਨ ਕਰ ਲਿਓ ਸਨੀ ਜੀ ਨੂੰ। ਲੋਕੇਸ਼ਨ ਤੁਹਾਨੂੰ ਦੱਸਦੀ ਹੈ, 2713-0 ਫਰੇਜ਼ਰ ਹਾਈਵੇ, ਓਲਡਰ ਗਰੋਵ। ਕਾਲ ਕਰਨੀ ਹੈ ਸਨੀ ਜੀ ਨੂੰ, ਅਤੇ ਪੈਸੇ ਆ ਤੁਸੀਂ ਬਚਾਉਣੇ, ਪਹਿਲਾਂ ਹੀ ਮਹਿੰਗਾਈ ਇੰਨੀ ਜ਼ਿਆਦਾ ਹੈ। ਪਲਾਨ ਲੈ ਕੇ ਆਇਆ, ਜੇ ਕੋਈ ਬੰਦਾ $0 'ਤੇ ਲੈਂਦਾ, ਜ਼ੀਰੋ ਡਾਊਨ ਪੇਮੈਂਟ ਦੇ ਉੱਤੇ, ਤਾਂ ਮੇਰੇ ਖਿਆਲ ਦੇ ਵਿੱਚ ਇਹ ਤੋਂ ਵਧੀਆ ਡੀਲ ਹੀ। ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ, ਇਹ ਜਿਹੜੇ ਸਲੈਕਟ ਪਲਾਨ ਨੇ ਉਹਦੇ 'ਤੇ ਤੁਹਾਨੂੰ ਹੋਰ ਡਿਟੇਲ ਦੇਣ ਵਾਸਤੇ ਦੱਸਣਗੇ ਸਨੀ ਜੀ, ਜਦੋਂ ਤੁਸੀਂ ਉਹਨੂੰ ਕਾਲ ਕਰੋਗੇ। ਸੋ ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ, ਆਈਫੋਨ 17 Air ਬਿਲਕੁਲ ਫਰੀ ਹੈ, ਕੋਈ ਪੈਸਾ ਨਹੀਂ ਦੇਣਾ, ਜ਼ੀਰੋ ਡਾਊਨ ਪੇਮੈਂਟ 'ਤੇ। ਸੈਮਸੰਗ S26 ਜ਼ੀਰੋ 'ਤੇ, ਇਹ ਵੀ ਆ ਕੇ ਫਰੀ ਲੈ ਜਾਓ, ਕੋਈ ਚੱਕਰ ਨਹੀਂ, ਉਹ ਕਹਿੰਦੇ ਦੇ ਦਾਂਗੇ ਫਰੀ ਹੈ ਤੁਹਾਨੂੰ, ਮਾਰੋ ਮੌਜਾਂ। ਸੈਮਸੰਗ S26 Ultra, ਇਹ ਬੜਾ ਵਧੀਆ ਫੋਨ ਹੈ, ਇਹ ਬੜਾ ਹਾਈ ਫਾਈ ਫੋਨ ਮੰਨਿਆ ਜਾਂਦਾ, ਇਹ ਸਿਰਫ $2.5 ਤੇ ਤੁਹਾਨੂੰ ਦੇ ਦੇਣਾ ਉਹਨਾਂ ਨੇ। ਨਾਲ ਹੀ ਆਈਫੋਨ 17 Pro ਸਿਰਫ $40, ਓਨਲੀ $40, 17 Pro ਦੀ ਗੱਲ ਕਰ ਰਿਹਾ ਮੈਂ, 17 Pro Max ਸਿਰਫ $43। ਸੋ ਇਹ ਪਲਾਨ ਨੇ, ਤੇ ਜਿਹੜੇ ਨਵੇਂ ਕਸਟਮਰ ਇਹਦੇ ਲਈ, ਜਿਹੜਾ ਨਵਾਂ ਕਸਟਮਰ ਆਏਗਾ ਉਹਦੇ ਲਈ ਵੀ ਇਹਨਾਂ ਕੋਲ ਅਲੱਗ ਤੋਂ ਪਲਾਨ ਨੇ, ਬੜੇ ਵਧੀਆ ਨੇ, ਸੁਪਰ ਡੂਪਰ ਡੀਲ ਆਇਆ ਕੁਝ ਅੱਜ। ਤੇ ਨਾਲ ਹੀ ਤੇ ਜਿਹੜੇ ਇਹਨਾਂ ਕੋਲ ਐਗਜਿਸਟਿੰਗ ਕਸਟਮਰ ਨੇ, ਜਿਹੜੇ ਇਹਦੇ ਹੁਣ ਦੇ ਗ੍ਰਾਹਕ ਨੇ, ਉਹਨਾਂ ਦੇ ਲਈ ਵੀ ਇਹਨਾਂ ਕੋਲ ਸੁਪਰ ਡੂਪਰ ਡੀਲਾਂ ਨੇ। ਸੋ ਆਓ ਫੋਨ ਕਰਨਾ, ਫੋਨ ਕਰਕੇ ਤੁਸੀਂ ਪਹੁੰਚਣਾ ਓਲਡਰ ਗਰੋਵ, ਓਲਡਰ ਗਰੋਵ 'ਤੇ ਆ ਕੇ ਮਿਲਣਾ ਸਨੀ ਜੀ ਨੂੰ। ਰੋਜਰਸ ਫਾਈਡੋ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ। ਹੁਣ ਅਸੀਂ ਥੋੜ੍ਹੀ ਦੇਰ ਤੱਕ ਵਾਪਸ ਆਵਾਂਗੇ, ਮੈਂ ਅਤੇ ਪੁਨੀਤ ਜੀ, ਅਤੇ ਉਨੀ ਦੇਰ ਤੱਕ ਤੁਸੀਂ ਗਾਣਾ ਸੁਣਨਾ, ਗਾਣਾ ਸੁਣ ਕੇ ਜਿਹੜਾ ਗਾਣਾ ਇੰਜੋਏ ਕਰੋ, ਅਸੀਂ ਵਾਪਸ ਆਉਂਦੇ ਹਾਂ, ਅਤੇ ਵਾਪਸ ਆ ਕੇ ਕਰਦੇ ਹਾਂ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਤਾਂ। ਅਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ
1: ਹਾਂਜੀ ਜਗਦੀਪ ਜੀ, ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਮੈਨੂੰ ਲੱਗਦਾ ਹੈ ਕਿ ਅੱਜ ਇੱਥੇ ਵਾਇਰਲੈਸ ਕੰਟਰੀ ਤੇ ਸਾਡੀ ਡੀਲਾਂ ਲੱਗੀਆਂ ਹੋਈਆਂ ਨੇ। ਇਹ ਆਥੋਰਾਈਜ਼ ਰੋਜਰ ਫਾਈਡੋ ਤੇ ਚੈਟਰ ਡੀਲਰ ਨੇ, ਇਹਨਾਂ ਕੋਲ ਪੂਰੀ ਫੁੱਲ ਫਲੈਜਡ ਇੱਕ ਟੀਮ ਹੈ, ਜਿਹੜੇ ਕਿ ਖਾਲੀ ਤੁਹਾਨੂੰ ਹੈਂਡਸੈਟ ਜਾਂ ਪ੍ਰਾਈਸ ਟੈਗ ਨਹੀਂ ਦੱਸਾਂਗੇ, ਬਟ ਤੁਹਾਨੂੰ ਸੋਲਿਊਸ਼ਨ ਪ੍ਰੋਵਾਈਡ ਕਰ ਰਹੇ ਨੇ। ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਚਲਾ ਰਹੇ ਹੋ, ਉਹਦੇ ਵਿੱਚ ਤੁਹਾਡਾ ਕੀ ਫਾਇਦਾ ਹੋ ਰਿਹਾ, ਜਾਂ ਤੁਸੀਂ ਹੋਰ ਫਾਇਦਾ ਕਿੱਦਾਂ ਲੈ ਸਕਦੇ ਹੋ। ਤੇ ਅਗਰ ਤੁਹਾਡੀ ਨੀਡ ਹੈ ਤਾਂ ਤੁਸੀਂ ਇੱਥੋਂ ਫੋਨ ਵੀ ਲੈ ਸਕਦੇ ਹੋ, ਕਿਉਂਕਿ ਇਹਨਾਂ ਦੇ ਹੁਣੇ ਸਮਰ ਬਲੈਕ ਫਰਾਈਡੇ ਸੇਲ ਚੱਲ ਰਹੀ ਹੈ। ਇਹ ਤੁਹਾਡਾ ਫਰੇਜ਼ਰ ਹਾਈਵੇ ਐਲਡਰ ਗਰੋਵ ਤੇ ਲੋਕੇਸ਼ਨ ਹੈ, ਤੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੁਬਾਰਾ ਦੱਸ ਦਿਆਂ ਕੀ ਹੈਂਡਸੈਟ ਨੇ ਤੇ ਉੱਥੇ ਕੀ ਆਫਰ ਇਹਨਾਂ ਨੇ ਲਾਈ ਹੋਈ ਹੈ, ਅਦਰ ਦੈਨ ਜਿਹੜਾ ਕਿ ਹੋਰ ਵੀ ਇਨ ਸਟੋਰ ਆ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਪੁੱਛ ਵੀ ਸਕਦੇ ਹੋ। ਇਹਨਾਂ ਕੋਲ ਹੋਰ ਵੀ ਆਫਰ ਕਾਫੀ ਨੇ, ਜੇ ਕਿ ਹੌਲੇ ਹੌਲੇ ਸਾਡੇ ਕੋਲ ਆ ਰਹੀਆਂ ਨੇ, ਬਟ ਹੁਣੇ ਜਿਹੜੀ ਸਾਡੇ ਕੋਲ ਆਈ ਹੈ ਉਹ ਆਈਫੋਨ 17 Air ਬਿਲਕੁਲ ਫਰੀ ਹੈ। ਹਾਂਜੀ, ਮੈਂ ਬਿਲਕੁਲ ਕਹਿ ਰਿਹਾ ਕਿ ਇਹ ਬਿਲਕੁਲ ਫਰੀ $0 ਤੇ ਹੈ। ਸੈਮਸੰਗ S26 $0 ਤੇ, ਸੈਮਸੰਗ S26 Ultra ਸਿਰਫ $2.05, ਆਈਫੋਨ 17 Pro ਸਿਰਫ $40 ਵਿੱਚ, ਤੇ ਆਈਫੋਨ 17 Pro Max ਸਿਰਫ $43 ਵਿੱਚ। ਮੈਨੂੰ ਲੱਗਦਾ ਹੈ ਕਿ ਕਾਫੀ ਕੁਝ ਡੀਲਾਂ ਨੇ, ਤੁਹਾਨੂੰ ਵੀ ਸਮਝਣ ਵਿੱਚ ਤੇ ਟਾਈਮ ਲੱਗੂਗਾ, ਇਨ ਟਰਮਸ ਆਫ ਕਿੱਥੇ ਕੀ ਪ੍ਰਾਈਸ ਦੱਸਿਆ, ਕਿਹੜਾ ਹੈਂਡਸੈਟ ਦੱਸਿਆ। ਮੈਂ ਵੀ ਮੰਨਦਾ ਕਿ ਇੰਨੀ ਛੋਟੇ ਟਾਈਮ ਵਿੱਚ ਇੰਨੀ ਖਬਰ ਲੈਣਾ ਵੀ ਸੌਖਾ ਨਹੀਂ ਹੈ, ਤੇ ਤਦ ਹੀ ਮੈਂ ਤੁਹਾਨੂੰ ਕਹਾਂਗਾ ਕਿ ਮੌਸਮ ਦਾ ਮਜ਼ਾ ਲੈ ਕੇ ਆਪਣੀ ਗੇੜੀ ਮਾਰ ਦਿਓ, ਤੁਸੀਂ ਇੱਥੇ ਆਓ, ਸਾਡੇ ਨਾਲ ਵੀ ਮਿਲੋ, ਸਾਡੇ ਨਾਲ ਵੀ ਗੱਲਬਾਤ ਕਰਿਓ, ਤੇ ਇੱਥੇ ਆ ਕੇ ਆਪਣੇ ਕਨੈਕਸ਼ਨ ਚੈੱਕ ਕਰਾਓ, ਆਪਣਾ ਹੈਂਡਸੈਟ ਚੈੱਕ ਕਰਾਓ, ਤੇ ਆਪਣਾ ਡੀਲਾਂ ਇੱਥੋਂ ਲੈ ਜਾਓ।
0: ਜੀ ਪ੍ਰੀਤ ਜੀ ਹੁਣ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਵਾਪਸ ਆ ਕੇ ਕਰਦੇ ਅਗਲੀਆਂ ਗੱਲਾਂ ਬਾਤਾਂ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

0: listening to KRPI 1550 Radio, Ferndale, Washington.
1: Dosto, फिर तो स्वागत है तुहाडा 1550 सुन रहे हो तुसी मैं तुहाडा दोस्त जगदीप सिंह अज असीं पहुंचे हुए हां वायरलेस कंट्री ऑल्डर ग्रोव फ्रेजर हाईवे ते इत्थे असीं पहुंचे हुए हां वायरलेस कंट्री दे विच जिहड़े डील्स तुहानूं दे रहे ने अज बिल्कुल फ्री वर्गे फोन दे रहे ने लोकां दे फोन आने शुरू हो गए ने जिहड़े पुछना चाहुंदे ने नंबर मैं तुहानूं दुबारा रिपीट करदा 604-217-7777 नंबर है तुसीं इत्थे कॉल करनी आउण तों पहलां सनी नूं कॉल करनी है सनी तुहानूं दस्सणगे किहड़ियां किहड़ियां डीलां उहनां दे कोल ने ते पहला मैं दस्सदा मैं भी तुहानूं दस्सदा नाल दी नाल डीलां किहड़ियां किहड़ियां ने रुको जिहड़ा हुण सुणियो ध्यान नाल जिहड़े तां उहनां दे हुण दे कस्टमर ने जिहड़े पहलां पुराने कस्टमर ने उहनां कोल $60 पर मंथ तों शुरू होण वाले प्लान लै सकदे ने आके ते वर्ल्ड वाइड रोमिंग है उहदे विच $60 दे विच तुहानूं मिल जाणा है पर मंथ ਤੇ ਨਾਲ ਮਿਲ ਰਹੀ ਹੈ ਫ੍ਰੀ ਆਈਫੋਨ 17 ਏਅਰ ਜਾਂ ਸੈਮਸੰਗ S26 ਇਹ ਬਹੁਤ ਹੀ ਸ਼ਾਨਦਾਰ ਡੀਲ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ ਐਗਜ਼ਿਸਟਿੰਗ ਕਸਟਮਰ ਨੇ ਇਹਨਾਂ ਨੂੰ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲਾ ਪਲਾਨ ਮਿਲ ਰਿਹਾ ਹੈ ਤੇ ਜਿਹਦੇ ਵਿੱਚ ਵਰਲਡ ਵਾਈਡ ਰੋਮਿੰਗ ਵੀ ਇਨਕਲੂਡਿਡ ਹੈ ਤੇ ਨਾਲ ਹੀ ਫ੍ਰੀ ਹੈ ਆਈਫੋਨ 17 ਏਅਰ ਜਾਂ ਸੈਮਸੰਗ S26 ਤੇ ਕਾਲ ਕਰੋ ਚੈੱਕ ਕਰੋ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਇਹ ਜ਼ਰੂਰ ਚੈੱਕ ਕਰ ਲਿਓ ਕਾਲ ਕਿੱਥੇ ਕਰਨੀ ਹੈ ਕਾਲ ਕਿੱਥੇ ਕਰਨੀ ਹੈ ਜੀ ਪ੍ਰੀਤ ਜੀ
2: ਹਾਂਜੀ ਜਗਦੀਪ ਜੀ ਤੇ ਕਾਲ ਆਪਾਂ ਕਰਨੀ ਹੈ 604-21-77-777 ਮੈਂ ਦੁਬਾਰਾ ਦੱਸ
1: ਇੰਡੀਆ ਜਿਹਨੂੰ ਪੈਂਟਾ 7 ਕਹਿੰਦੇ ਸੀ
2: ਕਾਫੀ 7-7-7 ਹੋ ਗਏ ਤੇ ਤੁਸੀਂ ਬਿਲਕੁਲ ਸਹੀ ਕਿਹਾ ਮੈਂ ਦੁਬਾਰਾ ਨੰਬਰ ਰਿਪੀਟ ਕਰ ਦਿਆਂ 604-21
3: ਅੱਗੇ ਤੁਸੀਂ ਦੱਸੋ ਜਗਦੀਪ ਜੀ
1: 604-217-7777 ਨੰਬਰ ਹੈ ਜੀ ਤੇ ਮੇਰੀ ਇਹ ਥੋੜੀ ਜਿਹੀ ਪੰਜਾਬੀ ਦਿੱਲੀ ਵਾਲੇ ਤੋਂ ਨਾ ਤੋਂ 70 ਚੁੜ ਜਾਂਦੇ ਨੇ ਕਈ ਵਾਰ ਇੰਨੇ ਸਾਤੇ ਪਾਤੇ ਕੋਈ ਗੱਲ ਨਹੀਂ ਮੈਂ ਦੱਸਦਾ ਹੈਗਾ ਕੋਈ ਗੱਲ ਨਹੀਂ ਮੈਂ ਪਿੰਡੋਂ ਹੀ
2: ਆਇਆ ਮੈਨੂੰ ਲੱਗਦਾ ਕਿ ਸਾਡਾ ਇੱਕ ਕੰਬੀਨੇਸ਼ਨ ਬੜਾ ਹੀ ਡੈਡਲੀ ਹੈ ਕਿ ਤੁਸੀਂ ਕਵਰ ਕਰਦੇ ਹੋ ਮੋਰ ਆਫ ਐਨ ਇੰਟੀਰੀਅਰ ਤੇ ਆਪਾਂ ਕਰਦੇ ਹਾਂ ਮੋਰ ਆਫ ਅ ਮੈਟਰੋ ਤੇ ਇੱਕ ਜੋੜੀ ਬਹੁਤ ਹੀ ਵਧੀਆ ਬਣੀ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਇੱਥੇ ਵੀ ਫਾਇਦਾ ਦੇਊਗੀ ਕਿ ਆਪਾਂ ਦੋਨੋਂ ਲੈਂਗੁਏਜ ਦੋਨੋਂ ਕਮਿਊਨਿਟੀ ਨੂੰ ਐਡਰੈਸ ਕਰ ਰਹੇ ਹਾਂ ਇੱਥੇ
1: ਬਿਲਕੁਲ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਜੋੜੀਆਂ ਸਲਾਮਤ ਰਹਿਣ ਜੀ ਤੁਹਾਡੀ ਤੇ ਐਗਜ਼ਿਸਟਿੰਗ ਕਸਟਮਰ ਮੈਂ ਦੁਬਾਰਾ ਇੱਕ ਵਾਰ ਤੁਹਾਨੂੰ ਦੱਸਦਾ ਅਗਲੀ ਜਿਹੜੀ ਡੀਲ ਤੇ ਜਾਣ ਤੋਂ ਪਹਿਲਾਂ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ ਆ ਕੇ ਬਹੁਤ ਹੀ ਸਸਤਾ ਪਲਾਨ ਹੈ ਔਰ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਇਹਦੇ ਵਿੱਚ ਵਰਲਡ ਵਾਈਡ ਰੋਮਿੰਗ ਵੀ ਇਨਕਲੂਡਿਡ ਹੈ ਵਰਲਡ ਵਾਈਡ ਰੋਮਿੰਗ ਤੁਹਾਨੂੰ ਮਿਲਣੀ ਇਹਦੇ ਵਿੱਚ ਤੇ ਨਾਲ ਹੀ ਫ੍ਰੀ ਆਈਫੋਨ 7 ਏਅਰ ਜਾਂ ਸੈਮਸੰਗ S26 ਇਹ ਵੀ ਲੈ ਕੇ ਜਾਓ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਜ਼ਰੂਰ ਕਰ ਲਿਓ ਨੰਬਰ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਫਿਰ ਰਿਪੀਟ ਕਰ ਦਿੰਦਾ 604-217-7777 ਤੇ ਸਮਰ ਬਲੈਕ ਫਰਾਈਡੇ ਸੇਲ ਲਗਾਈ ਇਹਨਾਂ ਨੇ ਬਲੈਕ ਫਰਾਈਡੇ ਵੈਸੇ ਕਹਿੰਦੇ ਨੇ ਵੀ ਬਸ ਉੱਥੇ ਫ੍ਰੀ ਵਾਲੀ ਕੰਮ ਹੁੰਦਾ ਲੈ ਜਾਓ ਤੇ ਇਹਦਾ ਕਾਰਨ ਇਹ ਹੈ ਕਿ ਹੁਣ ਮਹਿੰਗਾਈ ਇੰਨੀ ਹੈ ਤੇਲ ਪਹਿਲਾਂ ਹੀ ਬਹੁਤ ਵਧੀਆ $2 ਤੋਂ ਉੱਪਰ ਹੋਇਆ ਫਿਰਦਾ ਤੇ ਇਸ ਮੌਸਮ ਦੇ ਵਿੱਚ ਮੌਸਮ ਵੀ ਵਧੀਆ ਜਿਹਨੇ ਆ ਕੇ ਲੈ ਕੇ ਜਾ ਸਕਦੇ ਤਾਂ ਵਧੀਆ ਕੋਈ ਡੀਲ ਹੀ ਹੋ ਸਕਦੀ ਤੇ ਵਾਇਰਲੈਸ ਕੰਟਰੀ ਦੇ ਉੱਤੇ ਤੁਹਾਨੂੰ ਮਿਲਣਗੇ ਸਨੀ ਜੀ ਸਨੀ ਉਹਨਾਂ ਦਾ ਪੂਰਾ ਸਟਾਫ ਅੱਜ ਲੱਗਿਆ ਸਾਰੇ ਬਿਜ਼ੀ ਨੇ ਵੈਸੇ ਅੱਜ ਉਹ ਤੇ ਦੋ ਛੋਟੇ ਛੋਟੇ ਕਸਟਮਰ ਵੀ ਆਇਆ ਸਾਡੇ ਉਹ ਖੇਡਦੇ ਫਿਰਦੇ ਨੇ ਇੱਥੇ ਪਤਾ ਨਹੀਂ ਕਿੱਧਰ ਗਿਆ ਹੁਣ ਉਹ
3: ਤੇ
1: ਫਿਊਚਰ ਕਸਟਮਰ ਨੇ ਫਿਊਚਰ ਹੀ ਆ ਉਹ ਫਿਊਚਰ ਅਸਲ ਚ
2: ਐਕਚੁਅਲ ਉਹੀ ਫਿਊਚਰ ਹੈ ਸਾਡਾ ਚਾਹੇ ਤੁਸੀਂ ਕਹਿ ਲਓ ਕੋਈ ਵੀ ਤੁਸੀਂ ਟੌਪਿਕ ਚੱਕ ਲਓ ਤੇ ਕੋਈ ਵੀ ਤੁਸੀਂ ਦੇਖ ਲਓ ਚੀਜ਼ਾਂ ਜਿਵੇਂ ਮੂਵ ਹੋ ਰਹੀਆਂ ਨੇ ਆਪਾਂ ਗੱਡੀ ਚਾਹ ਰਹੇ ਸੀ ਆਪਾਂ AI ਦੀ ਗੱਲਾਂ ਕਰ ਰਹੇ ਸੀ ਕਿ AI ਨੇ ਕਿੰਨਾ ਕੁਛ ਬਦਲਾਵ ਲਾ ਦਿੱਤਾ ਰਾਈਟ ਕਿ ਅੱਜ ਲੋਕਾਂ ਨੂੰ ਆਪਣੀ ਨੌਕਰੀਆਂ ਦੇ ਹੋ ਰਹੇ ਆ ਕਿ ਪਤਾ ਨਹੀਂ ਕੱਲ੍ਹ ਨੂੰ ਨੌਕਰੀ ਮਿਲੇ ਨਾ ਮਿਲੇ ਬਟ ਤੁਸੀਂ ਬਿਲਕੁਲ ਇੱਕ ਬਾਤ ਬਹੁਤ ਪਤੇ ਦੀ ਕੀਤੀ ਕਿ AI ਜ਼ਰੂਰ ਆਊਗਾ ਬਟ AI ਨੂੰ ਚਲਾਉਣ ਵਾਲਾ ਵੀ ਇੱਥੇ ਹੀ ਹੋਵੇਗਾ ਤੇ ਹਿਊਮਨ ਇੰਟਰਵੈਂਸ਼ਨ 'ਚ ਜਿਹੜੀ ਆਪਾਂ ਗੱਲਾਂ ਕਰ ਰਹੇ ਸੀ ਆਈ ਥਿੰਕ ਉਹ ਹੋਣੀ ਬਹੁਤ ਜ਼ਰੂਰੀ ਹੈ ਉਹ ਇੱਥੇ ਰਹੂਗੀ ਵੀ AI ਆਪਣਾ ਕੰਮ ਕਰੇਗਾ ਫੋਰ ਸ਼ੋਰ ਬਟ ਹਿਊਮਨ ਇੰਟਰਵੈਂਸ਼ਨ ਨਾਲ ਹੀ AI ਸਕਸੈਸਫੁਲ ਹੈ ਤੇ ਤਦ ਹੀ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਫੋਨਾਂ ਦੀ ਗੱਲਾਂ ਕਰ ਰਹੇ ਸੀ ਤੇ ਜਦੋਂ ਨਏ ਨਏ ਫੋਨ ਆਏ ਸੀ ਤੇ ਬੜੇ ਖੁਸ਼ ਹੁੰਦੇ ਸੀ ਉਹ ਸਾਡੇ ਕੋਲ ਫੋਨ ਹੈ ਹੁਣ ਆਪਾਂ ਫੋਨ 'ਚ ਗੱਲ ਕਰ ਸਕਦੇ ਹਾਂ ਕਿਸੇ ਨੂੰ ਵੀ ਕਿੱਥੇ ਵੀ ਕਾਲ ਕਰ ਸਕਦੇ ਹਾਂ ਹੁਣ ਐ ਨਹੀਂ ਕਿ ਜਾ ਕੇ ਲੈਂਡਲਾਈਨ ਚੈੱਕ ਕਰਨਾ ਉਹ ਘੰਟੀ ਵੱਜ ਕੇ ਜਾ ਕੇ ਚੱਕ ਲਿਆ ਕਿੱਦਾਂ ਫੋਨ ਆਇਆ ਹੁਣ ਤਾਂ ਤੁਹਾਡਾ ਜਿੱਥੇ ਹੀ ਫੋਨ ਹੈ ਤੁਸੀਂ ਜਾ ਕੇ ਫੋਨ ਚੱਕ ਸਕਦੇ ਹੋ ਬਟ ਹੁਣ ਫੋਨ ਇੰਨੀ ਵੱਡੀ ਚੀਜ਼ ਹੋ ਚੁੱਕੀ ਹੈ ਜ਼ਿੰਦਗੀ ਦੀ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਇੱਕ ਮਿੰਟ ਵਾਸਤੇ ਤੁਸੀਂ ਆਪਣਾ ਪਾਰਟਨਰ ਨੂੰ ਭੁੱਲ ਜਾਓਗੇ ਬਟ ਆਪਣੇ ਫੋਨ ਨੂੰ ਆਪਣੇ ਜੇਬੋਂ ਨਹੀਂ ਭੁੱਲੋਗੇ ਤੁਸੀਂ ਤੇ ਇਹ ਫੋਨ ਦੀ ਇਨਵੋਲਵਮੈਂਟ ਇੱਕ AI ਨੂੰ ਦਰਸਾਉਂਦੀ ਹੈ ਕਿ ਦੇਖੋ ਇੱਕ ਫੋਨ ਨੇ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਜਦੋਂ ਕੋਵਿਡ ਆਇਆ ਤੇ ਡਾਕਟਰ ਨੇ ਪਹਿਲੀ ਚੀਜ਼ ਕਹੀ ਕਿ ਫੋਨ ਨੂੰ ਆਪਣੇ ਤੋਂ ਦੂਰ ਕਰਿਓ ਕਿਉਂਕਿ ਸਾਰੇ ਜਿੰਨੇ ਵੀ ਕੀਟਾਣੂ ਨੇ ਡਿਸੀਜ਼ ਨੇ ਉਹ ਤੁਹਾਡੇ ਫੋਨ ਤੋਂ ਆ ਰਹੇ ਨੇ ਕਿਉਂਕਿ ਹਰ ਮਿੰਟ ਤੁਹਾਨੂੰ ਫੋਨ ਚਾਹੀਦਾ ਹੈ ਪਲੱਸ ਹੁਣੇ ਤੁਸੀਂ ਮੀਡੀਆ ਵਿੱਚ ਵੀ ਦੇਖ ਲਓ ਹੁਣ ਮੀਡੀਆ ਵਿੱਚ ਫੋਨ ਦੀ ਕਿੰਨੀ ਵੱਡੀ ਸਪੇਸ ਹੋ ਗਈ ਕਿ ਹੁਣ ਆਪਾਂ ਵੱਡੇ ਵੱਡੇ ਕੈਮਰੇ ਸਾਰੇ ਬੰਦ ਕਰ ਦਿੱਤੇ, ਹੁਣ ਸਿੱਧਾ ਕੀ ਹੁੰਦਾ, ਇੱਕ ਫੋਨ ਚੱਕਦੇ ਆ, ਤੁਹਾਨੂੰ ਤੇ ਪਤਾ ਹੀ ਹੈ, ਤੁਸੀਂ ਰਿਪੋਰਟਿੰਗ ਕਰਦੇ ਹੋ, ਤੁਸੀਂ ਜ਼ਿਆਦਾ ਵਧੀਆ ਦੱਸ ਸਕਦੇ ਹੋ, ਤੇ ਤੁਸੀਂ ਮੈਨੂੰ ਦੱਸੋ ਕਿ ਫੋਨ ਨਾਲ ਮੀਡੀਆ ਦਾ ਕੀ ਬਦਲਾਵ ਆਇਆ?
1: ਆਪਣੀ ਜੀ, ਵੈਸੇ ਮੈਂ ਗੱਲ ਦੱਸਾਂ, ਜਿਹੜੀ ਜਦੋਂ ਟੈਕਨੋਲੜੀ ਆਉਂਦੀ ਨਾ, ਥੋੜ੍ਹਾ ਡਰ ਹੁੰਦਾ ਲੋਕਾਂ ਦੇ ਵਿੱਚ ਪਹਿਲਾਂ ਪਹਿਲਾਂ, ਜਦੋਂ ਕੰਪਿਊਟਰ ਆਇਆ ਸੀ ਨਾ, ਮੈਨੂੰ ਯਾਦ ਆ ਪਹਿਲਾਂ ਬੜਾ ਇੰਡੀਆ ਦੇ ਵਿੱਚ ਹੜਤਾਲਾਂ ਹੋ ਗਿਆ ਸੀ ਵੀ ਕੰਪਿਊਟਰ ਕਿਉਂ ਆ ਗਿਆ, ਸਾਡੀ ਨੌਕਰੀਆਂ ਖਾ ਜਾਣੀਆਂ। ਸੋ ਜਿਹੜਾ ਇਨਸਾਨ ਆ ਨਾ, ਇਨਸਾਨ ਅਲਟੀਮੇਟਲੀ ਇਨਸਾਨ ਨਹੀਂ ਬਣਾਉਣਾ ਹੁੰਦਾ, ਚੱਲਣੀ ਹਿਊਮਨ ਬ੍ਰੇਨ ਨਾਲ ਹੀ ਹਰੇਕ ਚੀਜ਼, ਏ ਆਈ ਆਈ ਹੈ, ਖਤਰਾ ਹੈ ਉਹਦੇ ਨਾਲ, ਬਹੁਤ ਨੌਕਰੀਆਂ ਨੂੰ ਖਤਰਾ ਉਹਦੇ ਨਾਲ, ਪਰ ਘਬਰਾਉਣ ਦੀ ਵੀ ਲੋੜ ਨਹੀਂ ਹੁੰਦੀ।
2: ਨਹੀਂ ਨਹੀਂ ਬਿਲਕੁਲ, ਮੈਨੂੰ ਲੱਗਦਾ ਹੈ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਰਾਈਟ? ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜਿੱਥੇ ਫਾਇਦਾ ਹੋ ਸਕਦਾ ਉੱਥੇ ਇਹਦਾ ਨੁਕਸਾਨ ਵੀ ਹੈ। ਹੁਣ ਮੈਂ ਤੁਹਾਡੇ ਸੈਕਟਰ ਨੂੰ ਦੇਖਾਂ, ਜਿਵੇਂ ਤੁਸੀਂ ਕ੍ਰਿਮੀਨੋਲੋਜੀ ਕਨੈਕਟ ਕਰਦੇ ਹੋ, ਰਾਈਟ? ਹੁਣ ਕਦੇ ਵੀ ਕੋਈ ਵੀ ਵਾਰਦਾਤ ਹੁੰਦੀ, ਇੱਕ ਮਿੰਟ ਲੱਗਦਾ, ਕੋਈ ਵੀ ਵੀਡੀਓ ਬਣਦੀ ਹੈ ਤਾਂ ਲੋਕ ਆਨਲਾਈਨ ਕਰ ਦਿੰਦੇ ਨੇ। ਪਹਿਲੇ ਆਉਂਦਾ ਸੀ ਤੁਸੀਂ ਕਿਸੇ ਨੂੰ ਰੀਚ ਆਊਟ ਕਰੋਗੇ, ਸਟੇਸ਼ਨ ਨੂੰ ਕਾਲ ਕਰੋਗੇ, ਸਾਡੀ ਐਂਕਰ ਨਾਲ ਗੱਲ ਕਰਾਓ, ਅਸੀਂ ਰਿਪੋਰਟਿੰਗ ਕਰਨੀ ਹੈ। ਹੁਣ ਮਿੰਟ ਨਹੀਂ ਲੱਗਦਾ ਤੁਸੀਂ ਕਿਵੇਂ ਕਵਰੇਜ ਕਰੋ। ਤਾਂ ਤੁਸੀਂ ਦੇਖਿਆ ਕਿ ਕਿਵੇਂ ਫੋਨ ਨਾਲ ਕਿੰਨੇ ਫਾਇਦੇ ਵੀ ਨੇ ਤੇ ਨੁਕਸਾਨ ਤੇ ਹੈ ਹੀ।
1: ਨੁਕਸਾਨ ਮੈਨੂੰ ਲੱਗਦਾ ਜ਼ਿਆਦਾ ਵੱਡੇ ਨੇ, ਕਿਉਂਕਿ ਕਈ ਵਾਰ ਨਾ ਗਲਤੀ ਵੀਡੀਓ ਵਾਇਰਲ ਕਰ ਦਿੰਦੇ, ਬਾਅਦ ਚ ਪਤਾ ਲੱਗਦਾ ਕਿਸੇ ਹੋਰ ਦੀ ਸੀਗੀ ਤੇ ਬੋਲੀ ਕੁਛ ਹੋਰ ਹੀ ਗਿਆ ਅੰਦਰ, ਇਹੋ ਜਿਹਾ ਕੁਛ ਵੀ ਬਹੁਤ ਹੋਇਆ। ਪਰ ਠੀਕ ਹੈ, ਟੈਕਨੋਲੋਜੀ ਜਦੋਂ ਆਉਂਦੀ ਹੈ, ਟੈਕਨੋਲੋਜੀ ਦੇ ਨਾਲ ਬਿਲਕੁਲ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਤੇ ਮਾੜੀਆਂ ਵੀ ਆਉਂਦੀਆਂ, ਦੋਨੋਂ ਹੀ ਪੱਖ ਨੇ। AI ਆਏਗੀ, AI ਤੇ ਜਦੋਂ ਆਏਗੀ ਦੇਖਾਂਗੇ, ਪਰ ਫਿਲਹਾਲ ਅਸੀਂ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਦੇ, ਤੇ ਵਾਇਰਲੈਸ ਕੰਟਰੀ ਪਹਿਲਾਂ ਫੋਨ ਹੋਣਾ ਚਾਹੀਦਾ ਟੈਕਨੋਲੋਜੀ ਵਾਸਤੇ,
2: ਬਹੁਤ ਹੀ ਜ਼ਰੂਰੀ ਮੈਨੂੰ ਲੱਗਦਾ,
1: ਔਰ ਫੋਨ ਵੀ ਹੋਣਾ ਚਾਹੀਦਾ, ਸਸਤਾ ਇੱਕ ਪਲਾਨ ਵੀ ਹੋਣਾ ਚਾਹੀਦਾ ਨਾਲ।
2: ਹਾਂਜੀ ਹਾਂਜੀ,
1: ਹੈ ਨਾ? ਉਹ ਹੁਣ ਜਿਹੜਾ ਇਹ ਚੀਜ਼ ਹੈ, ਬੇਸਿਕ ਚੀਜ਼ ਹੈ ਤਾਂ, ਇੱਥੋਂ ਤੋਂ ਬਾਕੀ ਤਾਂ ਕਹਾਣੀ, ਇੱਥੋਂ ਤਾਂ ਮੁੜ ਤਾਂ ਇੱਥੋਂ ਬੱਚੇ ਜਾਣਾ, ਨੀਂਹ ਤਾਂ ਇੱਥੋਂ ਫਿਰ ਘਰ ਤੋਂ ਬਾਅਦ ਚੋਂ ਪੜਨਾ ਨਾ, ਪਹਿਲਾਂ ਨੀਂਹ ਪੱਟਣਾਗੇ ਪੱਟਾਂਗੇ ਨਾ, ਤੇ ਜਿਹੜੇ ਉਹ ਵਿੱਚ ਪਾਉਣਾ ਮਸਾਲਾ ਹੈ ਨਾ, ਉਹ ਤਾਂ ਇੱਥੋਂ ਮਿਲਣਾ ਨਾ, ਵਾਇਰਲੈਸ ਕੰਟਰੀ ਤੋਂ ਆ ਕੇ। ਠੀਕ ਹੈ,
2: ਜ਼ਰੂਰੀ ਵੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਹਰ ਘਰ ਵਿੱਚ ਫੋਨ ਵੀ ਹੈ ਤੇ ਗੱਡੀ ਵੀ ਹੈ। ਬਟ ਇਹ ਹੁੰਦਾ ਕਿ ਚਲੋ ਇੱਕ ਫੋਨ ਹੈ ਤੁਹਾਡੇ ਕੋਲ, ਉਹ ਕੀ ਕੰਡੀਸ਼ਨ ਵਿੱਚ ਹੈ, ਤੁਹਾਨੂੰ ਲੱਗਦਾ ਚੱਲ ਰਿਹਾ, ਚੱਲਣ ਦਿਓ ਚੱਲਣ ਦਿਓ, ਬਟ ਤੁਹਾਨੂੰ ਨਹੀਂ ਪਤਾ ਕਿ ਕਦੀ ਕਦੀ ਆਫਰ ਐਵੇਂ ਹੀ ਆਉਂਦੀਆਂ ਨੇ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਤੁਸੀਂ ਕੀ ਲੈ ਕੇ ਚਲੇ ਗਏ, ਔਰ ਬਾਅਦ ਵਿੱਚ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਉਹ ਮੈਂ ਤਾਂ ਐਵੇਂ ਗਿਆ ਸੀ ਚੈੱਕ ਕਰਨ, ਕਿਉਂਕਿ ਸੁਣਿਆ ਸੀ, ਬਟ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਡੀਲ ਮਿਲ ਜਾਊਗੀ। ਤੇ ਅੱਜ ਉਹ ਮੌਕਾ ਹੈ ਕਿ ਤੁਸੀਂ ਆ ਕੇ ਡੀਲ ਲੈ ਸਕਦੇ ਹੋ। ਅੱਜ ਡਿਫਰੈਂਟ ਡਿਫਰੈਂਟ ਤੁਹਾਨੂੰ ਹੈਂਡਸੈਟ ਦੇ ਰਹੇ ਨੇ, ਕੁਛ ਤੇ ਜਿਵੇਂ iPhone 17 Air, ਇਹ ਤੇ ਬਿਲਕੁਲ ਹੀ ਫ੍ਰੀ ਤੁਹਾਨੂੰ ਦੇ ਰਹੇ ਨੇ। ਕਰਨਾ ਕੀ ਹੈ, ਤੁਸੀਂ ਆ ਕੇ ਆਪਣਾ ਆਫਰ ਚੈੱਕ ਕਰਨੀ ਹੈ, ਤੁਸੀਂ ਸਕੀਮ ਚੈੱਕ ਕਰਨੀ ਹੈ, ਤੇ ਕੀ ਇਹਨਾਂ ਦੀ ਟਰਮਸ ਐਂਡ ਕੰਡੀਸ਼ਨ ਨੇ ਉਹ ਚੈੱਕ ਕਰਕੇ, ਅਗਰ ਤੁਸੀਂ ਜਿਵੇਂ ਕਹਿ ਰਹੇ ਸੀ ਅਗਰ ਕੁਆਲੀਫਾਈ ਕਰਦੇ ਹੋ ਤੇ ਤੁਸੀਂ ਲੈ ਸਕਦੇ ਹੋ। ਤੇ ਦੂਜਾ ਤੁਹਾਡਾ iPhone 17 Pro Max, ਕਿਉਂਕਿ ਅੱਜ ਕੱਲ ਕੀ ਹੈ ਨਾ, ਹਰ ਕਿਸੇ ਨੂੰ ਹੁੰਦਾ ਕਿ ਮੇਰੇ ਕੋਲ ਨਵਾਂ ਮਾਡਲ ਹੋਣਾ ਚਾਹੀਦਾ, ਕਿਉਂਕਿ ਨਈ ਉਹਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਐਪ ਹੋਊਗਾ ਜਾਂ ਉਹਦੇ ਵਿੱਚ ਕੋਈ ਫੈਸਿਲਿਟੀ ਹੋਏਗੀ, ਜੇ ਕਿ ਮੈਂ ਥੋੜਾ ਜਿਹਾ ਫਲੈਸ਼ ਵੀ ਕਰ ਸਕਦਾ ਕਮਿਊਨਿਟੀ ਵਿੱਚ ਕਿ ਦੇਖੋ ਜੀ ਮੈਂ ਨਵਾਂ ਫੋਨ ਚੱਕ ਕੇ ਲਾਇਆ, ਰਾਈਟ? ਤੁਹਾਡਾ ਕੀ ਮੰਨਣਾ ਹੈ?
1: ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਜਦੋਂ ਨਵਾਂ ਫੋਨ ਆਉਂਦਾ, ਨਵੀਂ ਟੈਕਨੋਲੋਜੀ ਆਉਂਦੀ, ਉਹਦੇ ਫਾਇਦੇ ਤਾਂ ਆਪਣੇ ਹੁੰਦੇ ਹੀ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਪਹਿਲਾਂ ਤੁਹਾਨੂੰ ਮੈਂ ਦੱਸਦਾ, ਨੰਬਰ ਵਾਇਰਲੈਸ ਕੰਟਰੀ, ਕਾਲ ਸਨੀ ਤੇ ਸੇਵ ਮਨੀ, ਇਹਨਾਂ ਦਾ ਸਲੋਗਨ ਹੈ ਜੀ। ਬਾਕੀ ਗੱਲ ਸਹੀ ਹੈ, ਤੁਸੀਂ ਇਹਨੂੰ ਕਾਲ ਕਰ ਲਓ, ਤੁਹਾਡੇ ਪੈਸੇ ਬਚਾ ਕੇ ਦੇ ਰਹੇ। ਮੈਂ ਦੁਬਾਰਾ ਤੋਂ ਇੱਕ ਵਾਰ ਤੁਹਾਨੂੰ ਸਾਰੀਆਂ ਡੀਲਸ ਜਿਹੜੀਆਂ ਹੁਣ ਤੱਕ ਦੀਆਂ ਮੈਂ ਦੱਸੀ ਉਹ ਦੱਸਦਾ। ਤੇ ਇਹਨਾਂ ਦਾ ਕਹਿਣਾ ਹੈ ਜੀ, ਸਮਰ ਬਲੈਕ ਫਰਾਈਡੇ ਸੇਲ ਲਾਈ ਇਹਨਾਂ ਨੇ, ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਸਸਤੇ ਫੋਨ ਮਿਲ ਰਹੇ ਆ ਤੇ ਤੁਹਾਨੂੰ ਮਿਲਦੀਆਂ ਲਾਈਨਾਂ। iPhone 17, ਜਿਵੇਂ ਸਾਡੇ ਮੇਰੇ ਸਾਥੀ ਪ੍ਰੀਤ ਜੀ ਨੇ ਦੱਸਿਆ, iPhone 17 Air ਬਿਲਕੁਲ ਫ੍ਰੀ ਹੈ। Samsung S26 ਇਹ ਵੀ ਫ੍ਰੀ ਹੈ, $0 ਤੇ, ਜ਼ੀਰੋ ਡਾਊਨ ਤੇ ਮਿਲਣਾ ਹੈ। Samsung S26 Ultra ਸਿਰਫ $2.5 ਤੇ ਤੁਹਾਨੂੰ ਮਿਲਣਾ ਹੈ। iPhone 17 Pro ਸਿਰਫ $40 ਤੇ iPhone 17 Pro Max ਸਿਰਫ $43। ਨੰਬਰ ਮੈਂ ਤੁਹਾਨੂੰ ਦੁਬਾਰਾ ਦੱਸਦਾ, ਜਿੱਥੇ ਤੁਸੀਂ ਕਾਲ ਕਰਨੀ, ਜਿੱਥੇ ਤੁਸੀਂ ਜ਼ਿਆਦਾ ਜਾਣਕਾਰੀ ਤੁਹਾਨੂੰ ਮਿਲਣੀ ਹੈ, ਜਿਹੜੇ ਸਿਲੈਕਟ ਪਲੈਨਸ ਨੇ ਤੇ ਤੁਸੀਂ ਐਲੀਜੀਬਿਲਿਟੀ ਕੀ ਹੈ ਤੁਹਾਨੂੰ ਸਾਰੇ ਦੱਸਣਗੇ ਸਨੀ ਜੋਣੀ। ਇਹਦਾ ਪੂਰਾ ਸਟਾਫ ਬੈਠਾ ਮੌਕੇ ਤੇ ਮੌਜੂਦ ਹੈ। 604-217-77-77 604-217-77-77 5 ਵਾਰ 7 ਹੈ, 604-21 ਫਿਰ 5 ਵਾਰ 7 ਇਹਦਾ ਨੰਬਰ ਹੈ। ਤੇ ਜਿਹੜੇ ਨਵੇਂ ਕਸਟਮਰ ਨੇ ਉਹਨਾਂ ਦੇ ਲਈ ਵੀ ਪਲਾਨ ਨੇ, ਤੇ ਜਿਹੜੇ ਪੁਰਾਣੇ ਕਸਟਮਰ ਨੇ ਉਹਦੇ ਲਈ ਵੀ ਸੁਪਰ ਡੁਪਰ ਡੀਲਸ ਇਹਨਾਂ ਦੇ ਕੋਲ ਨੇ। ਤੇ ਆ ਕੇ ਇੱਕ ਵਾਰ ਐਲੀਜੀਬਿਲਿਟੀ ਚੈੱਕ ਕਰਿਓ ਫੋਨ ਕਰਕੇ, ਤੇ ਬਾਕੀ ਜਿਹੜੇ ਪਲਾਨ ਨੇ ਤੁਹਾਨੂੰ ਦੱਸਦੇ ਰਹਾਂਗੇ, ਨਾਲ ਨਾਲ ਗਾਣਾ ਵੀ ਸੁਣਾਉਂਦੇ ਰਹਾਂਗੇ, ਗੱਲਾਂ ਬਾਤਾਂ ਵੀ ਕਰਦੇ ਰਹਾਂਗੇ। ਤੇ ਜਿਹੜੇ ਤੁਹਾਨੂੰ ਦੱਸਦਾ ਜਾਣ ਤੋਂ ਪਹਿਲਾਂ ਗਾਣੇ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਦਾ ਮੈਂ, ਜਿਹੜੇ ਇੱਕ ਹੋਰ ਇਹਦੇ ਵਿੱਚ ਬਹੁਤ ਹੀ ਸ਼ਾਨਦਾਰ ਪਲਾਨ ਹੈ, ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ, ਜਿਹੜੇ ਐਗਜ਼ਿਸਟਿੰਗ ਕਸਟਮਰ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਲਈ $60 ਦਾ ਪਰ ਮੰਥ ਦਾ ਇੱਕ ਪਲਾਨ ਹੈ, ਜਿਹਦੇ ਵਿੱਚ ਵਰਲਡ ਵਾਈਡ ਰੋਮਿੰਗ ਮਿਲਦੀ ਹੈ, ਕਿਤੇ ਵੀ ਚਲੇ ਜਾਓ ਦੁਨੀਆਂ ਦੇ ਵਿੱਚ, ਤੇ ਜਿਹੜਾ ਮਹਾਦੀਪ, ਜਿਹੜਾ ਕੰਟੀਨੈਂਟ ਘੁੰਮਣਾ, ਘੁੰਮਾ ਜਾ ਕੇ ਉੱਥੇ ਤੁਹਾਨੂੰ ਮਿਲਦੀ ਹੈ ਫ੍ਰੀ ਰੋਮਿੰਗ। ਇਹਦੇ ਨਾਲ ਹੀ iPhone 17 Air ਜਾਂ Samsung S26 ਇਹ ਤੁਹਾਨੂੰ ਫ੍ਰੀ ਮਿਲ ਜਾਣਾ, ਤੇ ਕਾਲ ਕਰਕੇ ਆਪਣੀ ਐਲੀਜੀਬਿਲਿਟੀ ਚੈੱਕ ਕਰ ਲਿਓ। ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਗਾਣਾ ਵੀ ਸੁਣਾਵਾਂਗੇ, ਵਾਪਸ ਆਵਾਂਗੇ। ਵਾਪਸ ਬਾਈ ਬਾਈ ਡੀਲ ਬਾਈ ਬਾਈ ਡੀਲ ਵਾਇਰਲੈਸ ਕੰਟਰੀ ਦੀ ਬਹੁਤ ਹੀ ਫੇਮਸ ਡੀਲ ਹੈ ਜਦੋਂ ਵੀ ਇੱਥੇ ਆਈਦਾ ਬਾਈ ਬਾਈ ਡੀਲ ਤਾਂ ਇੱਦਾਂ ਵਿਕਦੀ ਹੈ ਜਿਵੇਂ ਕੇਕ ਵਿਕ ਰਿਹਾ ਹੁੰਦਾ ਤੇ ਇਹ ਵੀ ਦੱਸਾਂਗੇ ਤੁਹਾਨੂੰ ਅੱਜ ਦੀ ਬਾਈ ਬਾਈ ਡੀਲ ਕੀ ਹੈ ਇਹ ਡਿਟੇਲ ਦੇ ਵਿੱਚ ਦੱਸਾਂਗੇ ਉਸ ਤੋਂ ਬਾਅਦ ਸਨੀ ਜੀ ਨੂੰ ਬੁਲਾਵਾਂਗੇ ਸਨੀ ਜੀ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਬਾਅਦ ਚੋਂ ਆ ਕੇ ਪਰ ਉਨੀ ਦੇਰ ਤੱਕ ਗਾਣਾ ਸੁਣਾਉਣਾ ਤੁਹਾਨੂੰ ਵਧੀਆ ਜਿਹਾ ਗਾਣਾ ਸੁਣਾ ਕੇ ਫਿਰ ਵਾਪਸ ਆਉਂਦੇ ਹਾਂ ਤੇ ਮੈਂ ਤੇ ਪਨੀਤ ਜੀ ਤੁਹਾਡੇ ਨਾਲ ਜੁੜੇ ਰਵਾਂਗੇ ਤੇ ਨੰਬਰ ਤੁਹਾਡਾ ਦੁਆ ਜਾਣ ਤੋਂ ਪਹਿਲਾਂ ਮੈਂ ਫਿਰ ਦੱਸ ਦਿਵਾਂ ਵਾਇਰਲੈਸ ਕੰਟਰੀ ਵਾਲਿਆਂ ਦਾ ਕਿੱਥੇ ਕਾਲ ਕਰਨੀ ਹੈ ਜਿੱਥੇ ਤੁਸੀਂ ਸਾਰਾ ਕੁਝ ਪਤਾ ਕਰਨਾ 604-217-77-77 604-217-77-77 ਪੰਜ ਵਾਰ ਸੱਤ ਆ ਮਤਲਬ ਸੋ ਹੁਣ ਗਾਣਾ ਸੁਣਿਓ ਗਾਣਾ ਸੁਣ ਕੇ ਵਾਪਸ ਆਉਂਦੇ ਹਾਂ ਤੇ ਫਿਰ ਮਾਰਦੇ ਅਗਲੀਆਂ ਗੱਲਾਂ ਬਾਤਾਂ ਕਰਦੇ ਤੁਹਾਡੇ ਨਾਲ ਦੱਸਦੇ ਹਾਂ

0: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ। ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਸਹੀ ਮੌਕਾ ਹੈ ਬਚਤ ਕਰਨ ਦਾ। ਇਸ ਸ਼ਨੀਵਾਰ 1 to 5 PM ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ। ਕਾਲ ਸਨੀ ਐਂਡ ਸੇਵ ਮਨੀ 6043811008। ਵਾਇਰਲੈਸ ਕੰਟਰੀ
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992 152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 June ਤੋਂ 24 June ਤੱਕ। ਲਾਰਜ ਸਾਈਜ਼ ਚੈਰੀਜ ਲਵੋ 2.99 ਪਾਊਂਡ, 2 pound ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 cents ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਊਂਡ।
2: You're listening to KRPI 1550 Radio, Ferndale, Washington.
3: ਵੈਲਕਮ ਬੈਕ ਜੀ, 1550 ਸੁਣ ਰਹੇ ਹੋ ਤੁਸੀਂ, ਮੈਂ ਤੁਹਾਡਾ ਸਾਥੀ ਜਗਦੀਪ ਸਿੰਘ। ਅੱਜ ਅਸੀਂ ਪਹੁੰਚੇ ਹੋਏ ਹਾਂ, ਮੈਂ ਤੇ ਪੁਨੀਤ ਜੀ ਮੇਰੇ ਸਾਥੀ ਕੁਲੀਗ, ਅਸੀਂ ਪਹੁੰਚੇ ਹੋਏ ਵਾਇਰਲੈਸ ਕੰਟਰੀ ਆਲਟਰ ਗ੍ਰੋਵ ਤੇ। ਅੱਜ ਤੁਹਾਡੇ ਲਈ ਵਾਇਰਲੈਸ ਕੰਟਰੀ ਲੈ ਕੇ ਬਹੁਤ ਹੀ ਸ਼ਾਨਦਾਰ ਡੀਲਾਂ, ਉਹਦੇ ਬਾਰੇ ਤੁਹਾਨੂੰ ਇੱਕ ਇੱਕ ਕਰਕੇ ਦੱਸ ਰਹੇ ਹਾਂ, ਅਸੀਂ ਅੱਗੇ ਵੀ ਦੱਸਦੇ ਰਹਾਂਗੇ, ਗੱਲਾਂ ਬਾਤਾਂ ਵੀ ਤੁਹਾਡੇ ਨਾਲ ਜਾਰੀ ਰਹਿਣਗੀਆਂ। ਤੇ ਤੁਸੀਂ ਪਹਿਲਾਂ ਇੱਕ ਵਾਰ ਕਾਲ ਜ਼ਰੂਰ ਕਰਿਓ, ਪੁੱਛੋ ਡੀਲਸ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਡਿਟੇਲ ਦੇ ਵਿੱਚ ਹੋਰ ਦੱਸਣਗੇ। ਨੰਬਰ ਮੈਂ ਇੱਕ ਵਾਰ ਸਨੀ ਕਾਲ ਸਨੀ ਤੇ ਸੇਵ ਮਨੀ, ਇਹਦਾ ਸਲੋਗਨ ਹੈ, ਇਹਦਾ ਕਹਿਣਾ ਹੈ 604-217-7777 ਇਹਦਾ ਨੰਬਰ ਹੈ ਤੇ ਅਡਰੈਸ ਤੁਹਾਨੂੰ ਮੈਂ ਦੱਸ ਦਿੰਦਾ। ਆਉਣਾ ਕਿੱਥੇ ਤੁਸੀਂ, 21730 ਫਰੇਜ਼ਰ ਹਾਈਵੇ ਆਲਟਰ ਗ੍ਰੋਵ, ਉੱਥੇ ਆਉਣਾ, ਉੱਥੇ ਆ ਕੇ ਗੱਲਬਾਤ ਕਰਨੀ ਹੈ, ਦੱਸਣਗੇ ਸਨੀ ਜੀ। ਸਨੀ ਜੀ ਪਹਿਲਾਂ ਤਾਂ ਤੁਹਾਡਾ 1550 ਤੇ ਸਵਾਗਤ ਹੈ ਮੇਰੇ ਨਾਲ। ਸਨੀ ਜੀ ਥੋੜਾ ਜਿਹਾ ਵੇਟ ਵਧਾ ਲਿਆ ਪਿਛਲੇ ਸਾਲ ਨਾਲ ਉਹਨਾਂ ਨੇ, ਜਦੋਂ ਮੈਂ ਲਾਸਟ ਟਾਈਮ ਆਇਆ ਸੀਗਾ, ਪਰ ਹੁਣ ਇਹ ਕਹਿੰਦੇ ਮੈਂ ਦੁਬਾਰਾ ਘੱਟ ਕਰ ਦੇਣਾ, ਪਰ ਵੇਟ ਤਾਂ ਵਧਾ ਲਿਆ, ਡੀਲਾਂ ਬੜੀਆਂ ਸਸਤੀਆਂ ਕਰਦੀਆਂ, ਕੀ ਚੱਕਰ ਆਇਆ? ਅੱਛਾ, ਮੈਨੂੰ ਤੁਹਾਡੇ ਨਾਲ ਲਗਾਵ ਇਸ ਜਗ੍ਹਾ ਨਾਲ, ਪਤਾ ਕਿਉਂ ਹੈ? ਪੂਰਾ ਲਗਭਗ ਸਾਲ ਹੋ ਗਿਆ, ਮੈਂ ਸਾਲ ਪਹਿਲਾਂ ਇੱਥੇ ਕੱਲਾ ਹੀ ਕਰਕੇ ਗਿਆ ਸੀਗਾ, ਉਹ ਲਾਈਵ ਲੋਕੇਸ਼ਨ, ਮੇਰੀ ਪਹਿਲੀ ਲਾਈਵ ਲੋਕੇਸ਼ਨ ਸੀਗੀ ਤੇ ਤਾਂ ਹੀ ਫਿਰ ਮੈਨੂੰ ਇਹ ਜਗ੍ਹਾ ਦੇ ਵਿੱਚ ਕੋਈ ਖਾਸ ਅਟ੍ਰੈਕਸ਼ਨ ਹੈ ਨਾ। ਸੋ ਸਨੀ ਜੀ ਪਹਿਲਾਂ ਤੁਹਾਡਾ ਵੈਲਕਮ ਭਾਜੀ, ਤੇ ਡੀਲ ਸਾਨੂੰ ਦੱਸੋ ਜਰਾ ਮੋਟੀਆਂ ਮੋਟੀਆਂ ਫਿਰ।
4: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਪਿਆਰ ਪਿਆਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਹੁਣ ਕਾਫੀ ਟਾਈਮ ਹੋ ਗਿਆ ਆਪਾਂ ਲਾਈਵ ਔਨ ਲੋਕੇਸ਼ਨ ਲਾਈ ਨੀਗੀ, ਪਰ ਹੁਣ ਆਪਣਾ ਟਾਈਮ ਉਹ ਫਿਰ ਦੁਬਾਰਾ ਆ ਗਿਆ, ਡੀਲਾਂ ਆ ਗਈਆਂ ਤੇ ਐਰਕੀ ਵਾਰੀ ਤਾਂ ਸਮਰ ਦੇ ਵਿੱਚ ਹੀ ਬਲੈਕ ਫਰਾਈਡੇ ਸੇਲ ਲਾਤੀ ਆਪਾਂ, ਕਦੇ ਅੱਗੇ ਨਵੰਬਰ ਚ ਲਾਉਣੇ ਹੁੰਦੇ ਆ। ਹੁਣ ਆਪਾਂ ਆਈਫੋਨ 17 Air ਕਰਤਾ ਬਿਲਕੁਲ ਫਰੀ 0 ਚ, ਸੈਮਸੰਗ ਦਾ S26 ਜਿਹੜਾ ਲੇਟੈਸਟ ਫੋਨ ਹੈ ਉਹ ਵੀ ਬਿਲਕੁਲ ਫਰੀ, ਸੈਮਸੰਗ ਦਾ S26 ਅਲਟਰਾ ਸਿਰਫ 2.5 ਡਾਲਿਆਂ ਚ। ਹੁਣ ਪਲਾਨ ਬਹੁਤ ਵਧੀਆ ਚੱਲਦੇ ਪਏ ਆ, ਜਿਵੇਂ ਐਗਜ਼ਿਸਟਿੰਗ ਕਸਟਮਰ ਨੂੰ ਕਈਆਂ ਨੂੰ ਇਸ ਟਾਈਮ ਮਿਲੀ ਜਾਂਦਾ 60 ਡਾਲਿਆਂ ਚ, ਵਰਲਡ ਵਾਈਡ ਰੋਮਿੰਗ ਵੀ, ਜਿੱਥੇ ਮਰਜ਼ੀ ਦੁਨੀਆਂ ਜਾ ਕੇ ਘੁੰਮੋ ਕਦੇ ਰੋਮਿੰਗ ਫੀਸ ਨਹੀਂ ਆਉਂਦੀ, ਵਿੱਚ ਹੀ ਆਈਫੋਨ 17 Air, ਵਿੱਚ ਹੀ ਸੈਮਸੰਗ ਦਾ S26। ਸੋ ਆਪਣਾ ਇੱਕ ਜਿਹੜਾ ਮੇਨ ਮੈਸੇਜ ਆ ਸਾਰਿਆਂ ਨੂੰ, ਅੱਜ ਵੀ ਸਾਨੂੰ ਫੋਨ ਕਰੋ ਤੇ ਇਹ ਡੀਲ ਦਾ ਫਾਇਦਾ ਲਓ, 604-217-7777 ਫੋਨ ਕਰ ਲਓ ਜਾਂ ਸਟੋਰ ਦੇ ਵਿੱਚ ਆਇਓ, 271-30 ਫਰੇਜ਼ਰ ਹਾਈਵੇ।
3: ਬਿਲਕੁਲ ਜੀ, ਫੋਨ ਕਰ ਲਿਓ ਆਉਣ ਤੋਂ ਪਹਿਲਾਂ, ਮੌਸਮ ਵੀ ਬੜਾ ਵਧੀਆ, ਤੁਹਾਨੂੰ ਨਾ ਡਿਟੇਲਸ ਦੇ ਵਿੱਚ ਦੱਸਣਗੇ ਸਾਰੀਆਂ ਜਿਹੜੀਆਂ ਕੋਈ ਸਿਲੈਕਟ ਡੀਲਾਂ ਨੇ ਉਹਦੇ ਵਿੱਚ, ਫਿਰ ਤੁਹਾਨੂੰ ਡਿਟੇਲ ਦੇ ਵਿੱਚ ਫੋਨ 'ਤੇ ਦੱਸ ਦੇਣਗੇ, ਤੁਹਾਡੇ ਆਉਣ ਦਾ ਫਾਇਦਾ ਵੀ ਹੋਏਗਾ। ਔਰ ਨਾਲ ਹੀ ਤੁਹਾਨੂੰ ਹੁਣ ਅਗਲੀ ਜਿਹੜੀ ਡੀਲ ਮੈਂ ਤੁਹਾਨੂੰ ਦੱਸਣੀ ਹੈ, ਜਿਹੜੀ ਅਗਲੀ ਡੀਲ ਮੈਂ ਦੱਸਣ ਲੱਗਿਆ ਤੁਹਾਨੂੰ, ਉਹ ਹੈਗੀ ਆ ਬਾਈ ਬਾਈ ਡੀਲਸ। ਇਹਨਾਂ ਦੀ ਸਭ ਤੋਂ ਫੇਮਸ ਡੀਲਾਂ ਦੇ ਵਿੱਚੋਂ ਇੱਕ ਆ ਬਾਈ ਬਾਈ ਡੀਲਸ, ਇਹ ਪਾਉਂਦੀ ਹੈ ਤੱਕ ਡੀਲ। ਇਹ ਜਿਹੜੀ ਡੀਲ ਹੈ ਇਹਦੇ ਵਿੱਚ ਦੱਸਿਆ ਕਿ ਆਈਫੋਨ 2 ਆਈਫੋਨ 17 Air, 200 GB ਕੈਨੇਡਾ USA ਫਰੀ ਰੋਮਿੰਗ, 200 GB ਡੇਟਾ ਮਤਲਬ, ਅਤੇ ਕੈਨੇਡਾ USA ਫਰੀ ਰੋਮਿੰਗ ਦਿੰਦੇ ਆ ਇਹ, ਸਿਰਫ $125 ਪਰ ਮੰਥ ਦੋਨੋਂ ਫੋਨਸ 'ਤੇ, ਦੋਨੋਂ ਪਲਾਨ ਇਨਕਲੂਡਿਡ ਨੇ। ਇਹ ਮੈਂ ਤੁਹਾਨੂੰ ਨਾਲ ਦੱਸਦਾ, ਇਹ ਨੋਟ ਕਰਨ ਵਾਲੀ ਜਿਹੜੀ ਗੱਲ ਹੈ, ਮੈਂ ਦੁਬਾਰਾ ਡੀਲ ਰਿਪੀਟ ਕਰਦਾ, ਇਹਨੂੰ ਬਾਈ ਬਾਈ ਡੀਲ ਕਹਿੰਦੇ ਆ, ਇਹ ਵਾਪਸ ਆ ਗਈ ਹੈ, 2 iPhone 17 Air, 200 GB ਕੈਨੇਡਾ ਅਤੇ US ਫਰੀ ਰੋਮਿੰਗ ਹੈ, 200 GB ਡੇਟਾ ਹੈ, ਅਤੇ ਨਾਲ ਹੀ $125 ਪਰ ਮੰਥ ਇਹਦੇ ਵਿੱਚ ਤੁਹਾਨੂੰ ਇਹ ਡੀਲ ਮਿਲ ਜਾਣੀ ਹੈ, ਅਤੇ ਦੋਨੋਂ ਫੋਨ ਦੇ ਉੱਤੇ ਦੋਨੋਂ ਪਲਾਨ ਇਨਕਲੂਡ ਨੇ। ਅਤੇ ਦੂਜੀ ਜਿਹੜੀ ਡੀਲ ਹੈ ਬਾਈ ਬਾਈ ਦੇ ਵਿੱਚ, ਬਾਕੀ ਮੈਂ ਫਿਰ ਦੱਸੂੰਗਾ, ਪਹਿਲਾਂ ਤੁਹਾਨੂੰ ਦੋ ਦੱਸਦਾ, 2 Samsung S26, ਇਹ ਬਹੁਤ ਹੀ ਲੇਟੈਸਟ ਫੋਨ ਹੈ ਸੈਮਸੰਗ ਦਾ, ਜਿਹਦੀ ਫੋਟੋ ਕੁਆਲਿਟੀ ਜ਼ਬਰਦਸਤ, ਰੰਗ ਐਂ ਬੰਦ ਆਉਂਦੀ ਹੈ ਜਿਵੇਂ ਬੰਦਾ ਦੇਖਦਾ ਜੀ ਕੋਈ ਹੋਰ ਹੀ ਹੁੰਦਾ, ਅਤੇ ਵਿੱਚ ਹੋਰ ਦੇਖਦਾ, ਫਿਰ ਪੂਰਾ ਮਤਲਬ ਬੰਦੇ ਨੂੰ ਦੱਸ ਦਿੰਦੇ, ਫਿਲਟਰ ਲਾਉਣ ਦੀ ਲੋੜ ਨਹੀਂ ਪੈਂਦੀ, ਇਕੱਲਾ ਇਕੱਲਾ ਮੂੰਹ ਦਾ ਦਿਖਦਾ ਨੈਣ ਨਕਸ਼ ਚੰਗੀ ਤਰ੍ਹਾਂ, ਇੰਨੀ ਵਧੀਆ ਫੋਟੋ ਹੈ ਜੀ, ਇਹਦੇ ਬਾਰੇ ਮਸ਼ਹੂਰ ਹੈ। 200 GB ਡੇਟਾ ਇਹਦੇ ਵਿੱਚ ਵੀ ਹੈ, ਕੈਨੇਡਾ ਦਾ ਯੂ ਐਸ ਰੋਮਿੰਗ ਹੈ। ਸਿਰਫ $107 ਪਰ ਮੰਥ, ਓਨਲੀ $107, $107 ਪਰ ਮੰਥ, ਅਤੇ ਫੁੱਲ ਬੰਡਲ ਡੀਲ ਹੈ ਇਹ, ਫੁੱਲ ਬੰਡਲ ਡੀਲ। ਇਹ ਵੀ ਲੈ ਸਕਦੇ ਹੋ, ਪਰ ਉਹਦੇ ਲਈ ਤੁਹਾਨੂੰ ਆਉਣਾ ਪੈਣਾ ਹੈ ਵਾਇਰਲੈਸ ਕੰਟਰੀ। ਇਹ ਕਹਿੰਦੇ ਸਾਡੇ ਵਾਈਫਸ ਬਹੁਤ ਵਧੀਆ ਨੇ ਅਤੇ ਗ੍ਰੇਟ ਸਰਵਿਸ ਸਰਵਿਸ ਤਾਂ ਮੈਂ ਵੀ ਇਹਨਾਂ ਨੂੰ ਗਰੰਟੀ ਦਿੰਦਾ, ਰਾਤ ਨੂੰ 8 ਵਜੇ ਫੋਨ ਕਰ ਲਿਓ, ਸਨੀ ਜੀ ਹੋਣੀ ਫੋਨ ਚੱਕ ਕੇ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਦੇਣਗੇ ਕੋਈ ਨਾ ਕੋਈ ਤੁਹਾਨੂੰ। ਇਹ ਤਾਂ ਇਹਨਾਂ ਦੀ ਖਾਸੀਅਤ ਹੈ। ਅਤੇ ਉਸ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ, ਫੋਨ ਚੱਕਣਾ, ਫੋਨ ਚੱਕ ਕੇ ਕਾਲ ਕਰਨੀ ਹੈ 604-217-7077 271-271-3031 ਫਰੇਜ਼ਰ ਹਾਈਵੇ, ਆਲਡਰ ਗੋਬਿੰਦ ਦਾ ਐਡਰੈਸ ਹੈ। ਇੱਥੇ ਆਉਣਾ ਫੋਨ 'ਤੇ, ਸਨੀ ਜੀ ਅਤੇ ਉਹਦਾ ਸਟਾਫ ਤੁਹਾਨੂੰ ਅਟੈਂਡ ਕਰੇਗਾ, ਗੱਲਬਾਤ ਕਰਨਗੇ ਤੁਹਾਡੇ ਨਾਲ, ਤੁਹਾਨੂੰ ਦੱਸਣਗੇ ਡੀਲਾਂ ਕਿਹੜੀਆਂ ਕਿਹੜੀਆਂ ਨੇ, ਕਿਹੜੇ ਕਿਹੜੇ ਪਲਾਨ ਨੇ ਅਤੇ ਕਿਹੜਾ ਕਿਹੜਾ ਕਿੱਥੋਂ ਕਿੱਥੋਂ ਤੁਹਾਡੇ ਪੈਸੇ ਬਚਣੇ ਨੇ। ਇਹ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ, ਜਦੋਂ ਮਹਿੰਗਾਈ ਨੇ ਪੂਰਾ, ਮਤਲਬ ਜੇਠ ਦੀ ਗਰਮੀ ਵਾਂਗੂ ਦਮ ਕੱਢਿਆ ਪਿਆ, ਉਵੇਂ ਹੀ ਜਿਹੜੇ ਫਿਰ ਡੀਲਾਂ ਨੇ ਬਿਲਕੁਲ ਇਹ ਤੁਹਾਨੂੰ ਥੋੜ੍ਹਾ ਰਿਲੈਕਸ ਕਰ ਦੇਣ, ਥੋੜ੍ਹਾ ਜਿਹਾ ਆਰਾਮ ਦੇਣਗੀਆਂ। ਵਾਇਰਲੈਸ ਕੰਟਰੀ ਵਾਲੇ ਰੋਜਰਸ, ਫਾਈਡੋ ਅਤੇ ਚਾਈਟਰ ਦੇ ਆਥੋਰਾਈਜ਼ ਡੀਲਰ ਨੇ। ਆਲਡਰ ਗਰੋਵ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਅਤੇ ਸਰਵਿਸ ਲਾਜਵਾਬ, ਆ ਕੇ ਦੇਖਿਓ, ਤੁਹਾਨੂੰ ਵਾਈਫਸ ਵੀ ਲਾਜਵਾਬ ਮਿਲਣੀ ਹੈ। ਸਾਰੇ ਸਟਾਫ ਇਹਦਾ ਬੈਠੇ ਨੇ, ਸਾਰੇ ਲੱਗੇ ਹੋਏ ਨੇ, ਹੁਣ ਤਾਂ ਬਿਜ਼ੀ ਨੇ ਖੈਰ, ਅਤੇ ਦੇਖ ਕੇ ਹੀ ਹੈ ਚਾਰ ਜਾ ਚੜ੍ਹ ਜਾਂਦਾ ਅੱਗੇ ਜਿਹੜਾ ਬੰਦਾ ਅੰਦਰ ਵੜਦਾ। ਛੋਟੇ ਛੋਟੇ ਕਸਟਮਰ ਵੀ ਆ ਗਏ ਸਾਡੇ, ਦੋ ਜਵਾਕ, ਉਹ ਵੀ ਫੋਨ ਦੇਖ ਕੇ ਗਏ, ਦੱਸੋ ਉਹਨਾਂ ਨੂੰ ਵੀ ਲੈਣਾ ਸੀ। ਅਤੇ ਬਾਈ ਬਾਈ ਡੀਲਸ ਮੈਂ ਦੁਬਾਰਾ ਰਿਪੀਟ ਕਰਦਾ, 2 iPhone 17 ਏਅਰ, 200 GB ਡੇਟਾ, USA ਫ੍ਰੀ ਰੋਮਿੰਗ ਦਿੰਦੇ ਆ, ਅਤੇ ਨਾਲ ਹੀ $125 ਪਰ ਮੰਥ ਦੋਨਾਂ ਫੋਨਾਂ ਦੇ ਉੱਤੇ ਜਿਹੜੇ ਪਲਾਨ ਨੇ ਇਨਕਲੂਡਡ ਨੇ। ਅਤੇ ਸੈਮਸੰਗ S26 ਲੇਟੈਸਟ ਫੋਨ, 200 GB ਡੇਟਾ, ਕੈਨੇਡਾ US ਰੋਮਿੰਗ ਫ੍ਰੀ ਹੈ ਇਹਦੇ 'ਤੇ ਵੀ, $107 ਦੇ ਵਿੱਚ ਪਰ ਮੰਥ, ਫੁੱਲ ਬੰਡਲ ਡੀਲ ਹੈ। ਅਤੇ ਮੇਰੇ ਨਾਲ ਮੇਰੇ ਪੁਨੀਤ ਜੀ, ਉਹ ਦੋਸਤ ਮੇਰੇ ਸਾਥੀ ਦੁਬਾਰਾ ਆ ਗਏ ਨੇ, ਕਿਉਂਕਿ ਚਾਹ ਲੈਣ ਗਏ ਸੀ, ਚਾਹ ਲੈ ਆਏ ਨੇ, ਹੁਣ ਚਾਹ ਨਾਲ ਗਲਾ ਥੋੜ੍ਹਾ ਜਿਹਾ ਤਰ ਕਰਕੇ ਫਿਰ ਮੈਂ ਦੁਬਾਰਾ ਆਉਣਾ, ਅਤੇ ਪੁਨੀਤ ਜੀ ਤੁਹਾਨੂੰ ਦੱਸਣਗੇ ਡੀਲਾਂ। ਬਾਈ ਬਾਈ ਡੀਲਸ।
5: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਮੈਂ ਤੁਹਾਡਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਤੁਸੀਂ ਪੂਰੀ ਚੱਕਿਆ ਹੋਇਆ ਇੱਥੇ, ਅਤੇ ਮੈਨੂੰ ਲੱਗਦਾ ਹੈ ਕਿ ਅੱਜ ਅਗਰ ਕੋਈ ਡੀਲਾਂ ਵਧੀਆ ਦੱਸ ਸਕਦਾ ਹੈ ਜਿਹੜੀ ਵਧੀਆ ਆਵਾਜ਼ ਨਾਲ, ਅਤੇ ਉਹ ਜਗਦੀਪ ਜੀ ਨੇ ਸਾਡੇ, ਕਿਉਂਕਿ ਉਹਨਾਂ ਦੀ ਆਵਾਜ਼ ਵਿੱਚ ਜਿਹੜਾ ਠਹਿਰਾਵ ਅਤੇ ਦਬਾਅ ਹੋਵੇ ਅਤੇ ਜ਼ੋਰ ਹੈ, ਅਤੇ ਮੈਨੂੰ ਜ਼ਰੂਰ ਲੱਗਦਾ ਹੈ ਕਿ ਸਾਡੇ ਜਿਹੜੇ ਲਿਸਟ

0: ਹੁਣੇ ਆਪਾਂ ਸ਼ੁਰੂ ਕੀਤਾ, ਤੁਹਾਨੂੰ ਕੀ ਲੱਗਦਾ ਸਾਨੂੰ ਕੀ ਕਰਨਾ ਚਾਹੀਦਾ, ਕਿਵੇਂ ਆਪਾਂ ਇਹ ਕਸਟਮਰ ਕੋਲੋਂ ਲੰਘ ਸਕਦੇ ਹਾਂ ਜਾਂ ਉਹਨੂੰ ਦੱਸ ਸਕਦੇ ਹਾਂ ਆਪਾਂ ਕੀ ਕਰ ਰਹੇ ਹਾਂ? ਬਿਕੋਜ਼ ਅਸੀਂ ਮਲਟੀ ਕਲਚਰਲ ਕਮਿਊਨਿਟੀ ਵਿੱਚ ਕੰਮ ਕੀਤਾ ਅਤੇ ਇੱਥੇ ਵੀ ਅਸੀਂ ਸਾਊਥ ਏਸ਼ੀਅਨ ਵੀ ਕਰ ਰਹੇ ਹਾਂ ਅਤੇ ਕੋਕੇਸ਼ੀਅਨ ਵੀ ਕੀਤਾ, ਫਿਲੀਪੀਨੋ ਵੀ ਕੀਤਾ ਅਤੇ ਡਿਫਰੈਂਟ ਏਸ਼ੀਅਨ ਕਮਿਊਨਿਟੀਜ਼ ਨੂੰ ਆਪਾਂ ਰੀਚ ਆਊਟ ਕੀਤਾ ਅਤੇ ਅੱਜ ਇਹ ਵੀ ਮੌਕਾ ਹੈ ਤੁਹਾਡੇ ਕੋਲ, ਅਗਰ ਤੁਹਾਡੇ ਕੋਲ ਕੋਈ ਵੀ ਹੈ ਜੋ ਤੁਸੀਂ ਪੁੱਛਣਾ ਚਾਹ ਰਹੇ ਹੋ ਕਿ ਆਪਾਂ ਮਾਰਕੀਟਿੰਗ ਕਿੱਦਾਂ ਕਰੀਏ, ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਸਾਡੇ ਕੋਲ ਹੀ ਆਓ, ਬਟ ਅਸੀਂ ਜ਼ਰੂਰ ਤੁਹਾਨੂੰ ਇਹ ਜ਼ਰੂਰ ਦੱਸ ਦਿਆਂਗੇ ਤੁਸੀਂ ਕੀ ਕਰ ਰਹੇ ਹੋ ਅਤੇ ਹੋਰ ਕੀ ਕਰਨ ਨਾਲ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਹ ਕਮਿਊਨਿਟੀ ਦਾ ਕੌਜ਼ ਹੈ ਜੇ ਆਪਾਂ ਇੱਥੇ ਜ਼ਰੂਰ ਕਰਨਾ ਚਾਹਾਂਗੇ। ਤੁਸੀਂ ਕੀ ਕਹਿੰਦੇ ਹੋ?
1: ਬਿਲਕੁਲ ਨਹੀਂ ਨਹੀਂ ਜੀ, ਆਪਣੇ ਨਾਲ ਬਿਲਕੁਲ ਕਰਨਗੇ, ਸਾਡੇ ਸੋਲਿਊਸ਼ਨ ਆਉਣਗੇ, ਤੁਹਾਡੀ ਪੂਰੀ ਉਹਨਾਂ ਦੀ ਅਸੀਂ ਹੈਲਪ ਕਰਾਂਗੇ। ਜਿਹਨੇ ਕੋਈ ਐਡ ਵੀ ਦੇਣੀ ਹੈ ਆ ਸਕਦਾ, ਪੁਨੀਤ ਜੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਨੇ, ਸਾਡੀ ਵਾਈਡੈਸਟ ਰੀਚ ਹੈ ਜੀ।
0: ਬਿਲਕੁਲ ਤੁਸੀਂ ਸਹੀ ਕਿਹਾ ਜਗਦੀਪ ਜੀ, ਮੈਂ ਇਹ ਤੁਸੀਂ ਬਹੁਤ ਵਧੀਆ ਪੁਆਇੰਟ ਚੱਕਿਆ ਕਿ ਅਸੀਂ ਖਾਲੀ, ਹਾਂਜੀ ਅਸੀਂ ਖਾਲੀ ਇੱਕ ਸਟੇਸ਼ਨ 1550 ਨਹੀਂ ਆ, ਅਸੀਂ ਤਿੰਨ ਸਟੇਸ਼ਨ ਆ। ਦੂਜਾ ਅਸੀਂ 1550 ਇੱਕ ਹੈ ਜਿੱਥੇ ਸਾਡੀ ਗੁਰਬਾਣੀ ਚੱਲਦੀ ਹੈ, ਸਤਸੰਗ ਚੱਲਦਾ ਹੈ, ਅਤੇ ਦੂਜਾ ਸਾਡਾ AM 600 ਹੈ ਜੋ ਕਿ ਵਾਈਡੈਸਟ ਕਵਰੇਜ ਹੈ ਸਾਡੀ। ਉਹ ਤੁਸੀਂ ਵਿਸਲਰ ਤੋਂ ਲੈ ਕੇ ਅਤੇ ਵਿਕਟੋਰੀਆ ਆਈਲੈਂਡ ਤੱਕ ਸਾਨੂੰ ਸੁਣ ਸਕਦੇ ਹੋ, ਅਤੇ ਇੱਥੇ ਈਵਨ ਤੁਹਾਨੂੰ ਤਾਂ ਪਤਾ ਹੀ ਹੈ ਕਿ ਆਪਾਂ ਸਟੇਟਸ ਵੀ ਕਵਰ ਕਰਦੇ ਹਾਂ, ਸਾਡਾ ਸੀਐਟਲ ਤੱਕ ਸਿਗਨਲ ਜਾਂਦਾ ਹੈ, ਅਤੇ ਕਾਫੀ ਵਾਈਡੈਸਟ ਕਵਰੇਜ, ਵਾਈਡੈਸਟ ਕਮਿਊਨਿਟੀ ਹੈ। ਬਿਕੋਜ਼ ਸਾਨੂੰ ਲੱਗਦਾ ਕਿ ਸਾਡਾ ਸਲੋਗਨ ਜੋ ਕਿ ਮੈਂ ਹਰ ਵਾਰੀ ਹਰਜੀਤ ਜੀ ਨੂੰ ਸੁਣਦਾ ਜਦੋਂ ਵੀ ਆਉਂਦੇ ਨੇ ਕਿ ਜਿੰਦਾਬਾਦ, ਅਤੇ ਜਿੰਦਾਬਾਦ ਇਹ ਸਾਡਾ ਜਿੰਦਾਬਾਦ ਨਹੀਂ ਹੈ, ਇਹ ਜਿੰਦਾਬਾਦ ਸਾਡੀ ਕਮਿਊਨਿਟੀ ਦਾ ਹੈ। ਕਿਉਂਕਿ ਕੱਲ੍ਹ ਨੂੰ ਕੁਛ ਵੀ ਆਉਂਦਾ ਤਾਂ ਪਹਿਲੀ ਚੀਜ਼ ਹੁੰਦੀ ਹੈ ਕਿ ਇਹਨਾਂ ਨੂੰ ਫੋਨ ਕਰਕੇ ਦੱਸਿਓ ਕੀ ਹੋ ਰਿਹਾ ਇੱਥੇ, ਆਪਾਂ ਕਿਵੇਂ ਸੰਦੇਸ਼ਾ ਪਹੁੰਚਾਏ। ਅਤੇ
1: ਬਿਲਕੁਲ ਬਿਲਕੁਲ ਬਿਲਕੁਲ ਪ੍ਰੀਤ ਜੀ ਸਹੀ ਕਿਹਾ, ਜਿੰਦਾਬਾਦ ਹਮੇਸ਼ਾ ਹੀ ਜਿੰਦਾਬਾਦ ਹੀ ਹੈ। 1550 ਸਾਡੇ ਸਾਰਾ ਗਰੁੱਪ, ਸਾਰੀ ਟੀਮ, ਬੜੀ ਮਿਹਨਤੀ ਟੀਮ, ਪ੍ਰੀਤ ਜੀ, ਕ੍ਰਿਸ ਸਾਡੇ ਦੇਖਦੇ ਨੇ ਜਿਹੜਾ ਸੇਲਸ ਦਾ, ਤੇ ਜੇ ਕੋਈ ਐਡਵਰਟੀਜ਼ਮੈਂਟ ਵੀ ਕਰਨੀ ਹੈ ਤਾਂ ਵੀ ਤੁਸੀਂ ਪੁਨੀਤ ਜੀ ਕੋਲ ਆ ਕੇ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਦੱਸਣਗੇ ਸਾਰੀਆਂ ਡੀਲ, ਉਹ ਸਾਡੀਆਂ ਵੀ ਦੱਸਣਗੇ, ਪਰ ਤੁਸੀਂ ਦੱਸਣੀ ਹੈ ਬਾਈ ਬਾਈ ਡੀਲ। ਹੁਣ ਬਾਈ ਬਾਈ ਡੀਲ ਜਿਹੜਾ ਸਮਝਾਓ, ਜਿਹੜਾ ਚੈਨ ਆਪਣੀ ਭਾਸ਼ਾ ਦੇ ਵਿੱਚ ਤਰੀਕੇ ਦੇ ਨਾਲ।
0: ਨਹੀਂ ਨਹੀਂ ਨਹੀਂ, ਤੇ ਮੈਂ ਇਹ ਸਿੱਧਾ ਤਰੀਕਾ ਰੱਖਾਂਗਾ ਜਿਹੜਾ ਕਿ ਮੈਨੂੰ ਪਤਾ ਕਮਿਊਨਿਟੀ ਨੂੰ ਫਾਇਦਾ ਹੋਏ। ਆਪਾਂ ਇੱਥੇ ਵਾਇਰਲੈਸ ਕੰਟਰੀ ਤੇ ਆਏ ਹੋਏ ਆ, ਇੱਥੇ ਐਲਡਰ ਗਰੋਵ ਲੋਕੇਸ਼ਨ ਇਹਨਾਂ ਦੀ, ਦੇ ਆਰ ਆਥੋਰਾਈਜ਼ਡ ਰੋਜਰ ਫਾਈਡੋ ਐਂਡ ਚਾਰਟਰ ਡੀਲਰ। ਔਰ ਮੈਨੂੰ ਲੱਗਦਾ ਹੈ ਕਿ ਆਪਾਂ ਕਿੰਨੇ 2-3 ਸਾਲ ਤੇ ਹੋਈ ਗਏ, ਉੱਤੇ ਹੋ ਗਏ ਆਪਾਂ ਆਉਂਦੇ ਹਾਂ ਇੱਥੇ, ਔਰ ਜਿਹੜਾ ਵੀ ਕਸਟਮਰ ਇੱਥੋਂ ਗਿਆ, ਮੈਂ ਨਹੀਂ ਕਦੇ ਸੁਣਿਆ ਕਿ ਭਾਜੀ ਉਹ ਡੀਲ ਲੈ ਗਏ ਸੀ ਬੜਾ ਮਜ਼ਾ ਨਹੀਂ ਆਇਆ, ਜਾਂ ਡੀਲ ਚੱਕ ਲਿੱਤੀ ਸੀ ਬਟ ਸਰਵਿਸ ਨਹੀਂ ਮਿਲੀ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਡੀਲਾਂ ਲੈ ਲੈਂਦੇ ਹੋ, ਮੌਕੇ ਦਾ ਫਾਇਦਾ ਉਠਾਉਂਦੇ ਹੋ, ਪਰ ਬਾਅਦ ਵਿੱਚ ਤੁਹਾਨੂੰ ਲੱਗਦਾ ਹੈ ਕਿ ਯਾਰ ਹੁਣ ਤੇ ਕੋਈ ਤੁਹਾਨੂੰ ਸਰਵਿਸ ਜਾਂ ਅਟੈਂਡਿੰਗ ਕਰ ਰਿਹਾ। ਤੇ ਇਹਨਾਂ ਦੀ ਇੱਕ ਖਾਸੀਅਤ ਬੜੀ ਹੈ ਕਿ ਜਦੋਂ ਵੀ ਤੁਸੀਂ ਆਓਗੇ, ਇਹ ਕਦੀ ਤੁਹਾਨੂੰ ਨਾ ਕਰਕੇ ਨਹੀਂ ਟੋਰਾਂਗੇ, ਚਾਹੇ ਤੁਸੀਂ ਇੱਥੋਂ ਲਿੱਤਾ ਜਾਂ ਨਹੀਂ ਲਿੱਤਾ। ਤੇ ਜਿੱਥੇ ਆਪਾਂ ਗੱਲ ਕਰਦੇ ਹਾਂ ਡੀਲਾਂ ਦੀ, ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਬਾਏ ਬਾਏ ਡੀਲ ਤੁਸੀਂ ਕਹਿ ਰਹੇ ਸੀ ਜਗਦੀਪ ਜੀ, ਉਹ ਬਾਏ ਬਾਏ ਡੀਲ ਵਿੱਚ ਕੀ ਹੈ ਕਿ ਤੁਹਾਨੂੰ 2 iPhone 17 ਹੈ। ਮੈਂ ਦੁਬਾਰਾ ਇਹ ਕਹਾਂਗਾ ਕਿ 2 iPhone 17 ਏਅਰ, 200 GB ਕੈਨੇਡਾ US ਫ੍ਰੀ ਰੋਮਿੰਗ। ਜਿਵੇਂ ਸਨੀ ਕਹਿ ਰਿਹਾ ਸੀ, ਤੁਸੀਂ ਕਿੱਥੇ ਵੀ ਘੁੰਮਦੇ ਰਹੋ, ਤੁਹਾਨੂੰ ਕੁਛ ਪੇ ਨਹੀਂ ਕਰਨਾ। ਤੇ ਐਕਚੁਲੀ ਉਹ ਗੱਲ ਬਿਲਕੁਲ ਠੀਕ ਹੈ ਕਿ ਤੁਹਾਨੂੰ ਬਾਏ ਬਾਏ ਡੀਲ ਵਿੱਚ ਤੁਹਾਨੂੰ 200 GB ਕੈਨੇਡਾ US ਫ੍ਰੀ ਰੋਮਿੰਗ ਤੇ ਸਿਰਫ $125 ਮਹੀਨਾ, $125 ਮੈਨੂੰ ਲੱਗਦਾ। ਤੇ ਅੱਜ ਤੇ ਤੁਸੀਂ ਅਗਰ ਤੇਲ ਵੀ ਪਹੁੰਚ ਜਾਂਦੇ ਹੋ ਨਾ ਮਹੀਨੇ ਦਾ, ਉਹ ਵੀ ਅੱਜ ਕੱਲ੍ਹ $500-$800 ਟੱਪ ਜਾਂਦਾ ਹੈ, ਇਹਨਾਂ ਤੇਲ ਦੀ ਮਹਿੰਗਾਈ ਹੋ ਗਈ। ਤੇ ਇਹ ਤੇ ਇਹਨਾਂ ਇੰਪੋਰਟੈਂਟ ਜ਼ਰੀਆ ਤੁਹਾਡੀ ਕਮਿਊਨੀਕੇਸ਼ਨ ਵਾਸਤੇ, ਤੁਹਾਨੂੰ ਕਿੱਥੇ ਰੀਚ ਆਊਟ ਕਰਨਾ ਤੁਹਾਡੇ ਬਿਜ਼ਨਸ ਵਾਸਤੇ, ਕਿਉਂਕਿ ਤੁਹਾਨੂੰ ਪਤਾ ਕਿ ਕਿਸੇ ਕੋਲੋਂ ਵੀ ਕੁਛ ਵੀ ਕਰਾਉਣਾ ਤੇ ਪਹਿਲੀ ਚੀਜ਼ ਹੁੰਦੀ ਹੈ ਇਹਨੂੰ ਫੋਨ ਕਰਿਓ, ਪੁੱਛੋ ਕਿੱਥੇ ਹੈ, ਕੀ ਕਰ ਰਹੇ। ਤੇ $125 ਮਹੀਨਾ ਦੋਨੋ ਫੋਨ ਤੇ, ਦੋਨੋ ਪਲਾਨਸ ਇੰਕਲੂਡਿਡ। ਮੈਂ ਫਿਰ ਕਹਾਂਗਾ $125 ਮਹੀਨਾ ਦੋਨੋ ਫੋਨ ਤੇ ਦੋਨੋ ਪਲਾਨਸ। ਕਰਨਾ ਕੀ ਹੈ ਤੁਹਾਨੂੰ, ਤੁਹਾਨੂੰ ਕਾਲ ਕਰਨਾ ਹੈ, ਨੰਬਰ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ, ਦੁਬਾਰਾ ਆਪਾਂ ਦੱਸ ਰਹੇ ਹਾਂ, ਨੰਬਰ ਹੈ 6042177777। ਮੈਂ ਫਿਰ ਦੱਸਦੇ ਹਾਂ 6042177777। ਇਹਨਾਂ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ, ਅਗੇਨ 27130 ਫਰੇਜ਼ਰ ਹਾਈਵੇ, ਐਲਡਰ ਗਰੋਵ। ਤੁਸੀਂ ਕਾਲ ਕਰਿਓ, ਉਹਨਾਂ ਕੋਲ ਸਨੀ ਦਾ ਨਾਂ ਪੁੱਛਿਓ ਤੇ ਫਰਦਰ ਡੀਲਾਂ ਪੁੱਛ ਸਕਦੇ ਹੋ। ਤੇ ਹੁਣ ਮੈਂ ਜਗਦੀਪ ਜੀ ਨੂੰ ਦਾਂਗਾ, ਹੋਰ ਤੁਹਾਨੂੰ ਦੁਬਾਰਾ ਨੰਬਰ ਰਿਪੀਟ ਕਰਾਂਗੇ।
1: ਨੰਬਰ ਹੈ ਜੀ 604-217-7770 ਨੰਬਰ ਹੈ ਨਾ ਜੀ ਇਹਨਾਂ ਦਾ, ਪਿੱਛੇ 5-7 ਪੈਂਦੇ ਆ, ਧਿਆਨ ਰੱਖਿਓ, 604-21 ਫਿਰ 5-12-7 27 130 ਫਰੇਜ਼ਰ ਹਾਈਵੇ ਆਊਟਰ ਗਰੋਵ ਦੇ ਵਿੱਚ ਇਹਨਾਂ ਦਾ ਲੋਕੇਸ਼ਨ ਆ ਸਾਡੀ ਵਾਇਰਲੈਸ ਕੰਟਰੀ ਜਿੱਥੇ ਅਸੀਂ ਬੈਠੇ ਹਾਂ।

ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।

0: ਇਲਾਵਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992 152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ, ਅਤੇ ਬੀਸੀ ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ।
1: ਦੋਸਤੋ ਸਵਾਗਤ ਹੈ ਤੁਹਾਡਾ, ਤੁਸੀਂ ਸੁਣ ਰਹੇ ਹੋ 1550। ਮੈਂ ਤੇ ਮੇਰੇ ਸਾਥੀ ਪੁਨੀਤ ਅਸੀਂ ਆਏ ਹੋਏ ਹਾਂ ਵਾਇਰਲੈਸ ਕੰਟਰੀ ਆਰਡਰ ਗਰੁੱਪ ਦੇ ਵਿੱਚ, ਤੇ ਅੱਜ ਡੀਲਾਂ ਦਾ ਪੂਰਾ ਜ਼ੋਰ ਰੌਲਾ ਪਾਇਆ ਪਿਆ ਪੂਰੇ ਆਰਡਰ ਗਰੁੱਪ ਦੇ ਵਿੱਚ ਸਨੀ ਹੋਣਾ ਨੇ। ਪਹਿਲਾਂ ਤਾਂ ਤੁਹਾਨੂੰ ਨੰਬਰ ਦੱਸਦਾ ਜਿੱਥੇ ਤੁਸੀਂ ਗੱਲ ਕਰਕੇ ਪੁੱਛਣਾ ਕਿ ਡੀਲਾਂ ਦੀ ਡਿਟੇਲ ਕੀ ਹੈ। ਬ੍ਰੇਕ ਤੋਂ ਪਹਿਲਾਂ ਪੁਨੀਤ ਜੀ ਦਾ ਧੰਨਵਾਦ, ਚਾਹ ਵੀ ਪਿਲਾਤੀ ਉਹਨਾਂ ਨੇ ਬਹੁਤ ਵਧੀਆ, ਕੈੜੀ ਜੀ ਚਾਹ ਪਿਲਾਈ ਹੈ, ਹੁਣ ਥੋੜੀ ਗੱਲ ਹੋਰ ਬਣੂਗੀ, ਗਲਾ ਤਰ ਹੋ ਗਿਆ ਹੁਣ ਪੂਰਾ, ਹੁਣ ਪਾਵਾਂਗੇ ਤੱਕ ਕੋਈ ਨਹੀਂ। ਤੇ 604-217-77-77 ਨੰਬਰ ਹੈ ਸਨੀ ਜੀ ਦਾ, ਤੁਸੀਂ ਇੱਥੇ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈਣੀ ਹੈ। ਸਿਲੈਕਟ ਡੀਲਸ ਉੱਤੇ ਬਹੁਤ ਡਿਟੇਲ ਦੇਣਗੇ ਤੁਹਾਨੂੰ, ਔਰ ਆ ਕੇ ਪਤਾ ਕਰਕੇ ਜਾਇਓ ਇੱਥੇ ਆਲਡਰ ਗਰੋਵ 271-30 ਫਰੇਜ਼ਰ ਹਾਈਵੇ, ਇੱਥੇ ਇਹਨਾਂ ਦੀ ਲੋਕੇਸ਼ਨ ਹੈ, ਇੱਥੇ ਸਾਰੇ ਇਹਨਾਂ ਸਟਾਫ ਹੈ ਤੁਹਾਨੂੰ ਅਟੈਂਡ ਕਰੇਗਾ। ਤੇ ਕੀ ਨੇ ਜਿਹੜੇ ਇਹਨਾਂ ਕੋਲ ਪਲਾਨਸ ਨੇ, ਹੁਣ ਮੈਂ ਪਹਿਲਾਂ ਜਦੋਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸੀ ਸੀ ਬਾਈ ਬਾਈ ਡੀਲ, ਬਾਈ ਬਾਈ ਡੀਲ ਇਹਨਾਂ ਦੀ ਬਹੁਤ ਹੀ ਫੇਮਸ ਡੀਲ ਹੈ। ਤੇ ਹੁਣ ਉਹਦੇ ਵਿੱਚੋਂ ਮੈਂ ਸੈਮਸੰਗ S26 ਤੱਕ ਤਾਂ ਦੱਸਦੀ ਸੀ, ਹੁਣ ਅਗਲੀ ਵੀ ਤੁਹਾਨੂੰ ਦੱਸਦੇ ਹਾਂ ਧਮਾਕਾ ਜਿਹੜਾ। 2 ਸੈਮਸੰਗ S26 ਅਲਟਰਾ, ਇਹ ਵੀ ਬਹੁਤ ਸ਼ਾਨਦਾਰ ਫੋਨ ਹੈ, ਇਹਦੇ ਰਿਵਿਊ ਕਰੇ ਪੜ੍ਹ ਕੇ ਦੇਖਿਓ, ਤੁਹਾਨੂੰ ਸਵਾਦ ਹੀ ਬੜਾ ਆਉਣਾ, ਕੈਮਰੇ ਤਾਂ ਜਮਾ ਹੀ ਲਾਜਵਾਬ। 200 GB ਡੇਟਾ US ਕੈਨੇਡਾ ਰੋਮਿੰਗ ਇਹਦੇ ਵਿੱਚ ਵੀ ਹੈ, ਤੇ ਸਿਰਫ 130 ਪਰ ਮੰਥ ਪੂਰਾ ਪੈਕੇਜ ਇਹਦੇ ਵਿੱਚ, ਤੁਸੀਂ ਆਇਓ ਤੇ ਤੁਹਾਨੂੰ ਪੂਰਾ ਪੈਕੇਜ ਬਣਾ ਕੇ ਦੇਣਗੇ ਡੀਲ ਦਾ, ਔਰ ਤੁਸੀਂ ਡੀਲ ਲੈ ਕੇ ਕਦੇ ਇਸ ਗੱਲ ਦਾ ਗਿਲਾ ਨਹੀਂ ਕਰੋਗੇ ਵੀ ਤੁਸੀਂ ਵਾਇਰਲੈਸ ਕੰਟਰੀ ਗਏ ਸੀ, ਇਹਦੀ ਗਰੰਟੀ ਅਸੀਂ ਦਿੰਦੇ ਹਾਂ। ਦੁਬਾਰਾ ਮੈਂ ਰਿਪੀਟ ਕਰਦਾ, ਬਾਈ ਬਾਈ ਡੀਲ ਦੇ ਵਿੱਚ ਕਿਹੜੀਆਂ ਕਿਹੜੀਆਂ, ਦੁਬਾਰਾ ਫੇਰ ਤੁਹਾਨੂੰ ਯਾਦ ਕਰਾ ਦਈਏ ਕੀ ਹੈ, ਕੀ ਇਹ ਧਮਾਕਾ ਕੀ ਹੈ। 2 iPhone 17 Air, 200 GB ਡੇਟਾ ਕੈਨੇਡਾ US ਫ੍ਰੀ ਰੋਮਿੰਗ ਹੈ, ਸਿਰਫ $125 ਪਰ ਮੰਥ, ਸਿਰਫ $125 ਪਰ ਮੰਥ, ਦੋਨੋਂ ਫੋਨਾਂ ਤੇ ਦੋਨੋਂ ਪਲਾਨ ਇੰਕਲੂਡ ਨੇ, ਦੋਨਾਂ ਤੇ ਮਿਲ ਜਾਣੇ ਦੋਨਾਂ ਲਾਈਨਾਂ ਤੇ। 2 ਸੈਮਸੰਗ S26, 200 GB ਡੇਟਾ US ਕੈਨੇਡਾ ਰੋਮਿੰਗ ਫ੍ਰੀ ਹੈ, ਤੇ ਸਿਰਫ $107 ਪਰ ਮੰਥ, ਫੁੱਲ ਬੰਡਲ ਡੀਲ ਹੈ, ਫੁੱਲ ਬੰਡਲ ਡੀਲ, ਫੋਨ ਕਰ ਲਓ, ਫੋਨ ਤੋਂ ਨੰਬਰ ਦੱਸਦਾ ਮੈਂ ਹੁਣੀ। 2 ਸੈਮਸੰਗ S26 ਅਲਟਰਾ, 200 GB ਡੇਟਾ US ਰੋਮਿੰਗ ਨਾਲ ਇਹਦੇ ਕੈਨੇਡਾ ਤੇ US ਰੋਮਿੰਗ, ਤੇ ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਹੈ। ਤੇ ਯਾਦ ਰੱਖਿਓ ਅਨਲਿਮਿਟਡ ਟਾਕ ਤੇ ਟੈਕਸ ਪਲਾਨਸ ਨੇ, ਸਟਾਰਟ ਹੁੰਦੇ ਨੇ ਸਿਰਫ $20 ਪਰ ਮੰਥ, ਸਿਰਫ $20 ਪਰ ਮੰਥ ਤੋਂ ਅਨਲਿਮਿਟਡ ਟਾਕ ਤੇ ਟੈਕਸ ਪਲਾਨਸ, ਇਹਨੂੰ ਕੋਈ ਬਹੁਤ ਸ਼ਾਨਦਾਰ ਪਲਾਨ, ਇਹਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਫਿਰ ਤੁਹਾਨੂੰ ਨੰਬਰ ਯਾਦ ਹੋਣਾ ਚਾਹੀਦਾ, 604-271-77-77 ਇਹਦੇ ਤੇ ਫੋਨ ਕਰਨਾ ਹੈ। ਸਨੀ ਜੀ ਤੁਹਾਡੇ ਨਾਲ ਗੱਲ ਕਰਨਗੇ, ਮੈਂ ਦੁਬਾਰਾ ਰਿਪੀਟ ਕਰਦਾ, 604-217-77-77 ਇਹਨਾਂ ਦਾ ਨੰਬਰ ਹੈ। ਤੇ ਪੁਨੀਤ ਜੀ ਮੇਰੇ ਨਾਲ ਬੈਠੇ ਨੇ, ਪੁਨੀਤ ਜੀ ਨੂੰ, ਹਾਂ ਪੁਨੀਤ ਜੀ ਕਹਿੰਦੇ ਮੈਂ ਹੁਣ ਦੱਸਣਾ, ਪੁਨੀਤ ਜੀ ਨੂੰ ਵੀ ਥੋੜਾ ਜਿਹਾ ਜੋਸ਼ ਆ ਗਿਆ, ਚਾਹ ਚੂ ਪੀ ਚੰਗੀ, ਲੋ ਪੁਨੀਤ ਜੀ ਗੱਲ ਕਰਕੇ ਦੱਸੋ ਤੁਸੀਂ ਆਪਣੇ ਹਿਸਾਬ ਨਾਲ।
2: ਨਹੀਂ ਨਹੀਂ, ਮੈਨੂੰ ਲੱਗਦਾ ਜਗਦੀਪ ਜੀ ਚਾਹ ਬਹੁਤ ਹੀ ਕੈਂਟ ਸੀ, ਪੀ ਕੇ ਇਕਦਮ ਹੀ ਕੈੜੀ ਸੀ ਤੇ ਪੀ ਕੇ ਬਹੁਤ ਹੀ ਮਜ਼ਾ ਆ ਗਿਆ, ਤੇ ਉੱਤੇ ਸਮੋਸੇ ਵੀ ਚੱਕ ਲਿੱਤੇ, ਤੇ ਵੀ ਆਰ ਫੁੱਲ ਐਂਡ ਸਟਫ ਨਾ, ਹੈ ਨਾ। ਤੇ ਜਦੋਂ ਤੁਸੀਂ ਇਹ ਪਲਾਨ ਦੱਸ ਰਹੇ ਸੀ ਤੇ ਤੁਸੀਂ ਕਹਿ ਰਹੇ ਸੀ ਕਿ ਆਓ ਆਪਣਾ ਫੋਨ ਲੈ ਕੇ ਆਓ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹ ਰਿਹਾ ਸੀ ਕਿ ਮੈਨੂੰ ਦੱਸੋ ਕਿ ਤੁਹਾਨੂੰ ਪਤਾ ਕਿ ਤੁਹਾਡੇ ਫੋਨ ਵਿੱਚ ਹੁਣੇ ਕਿੰਨੇ ਐਪ ਹੋਣਗੇ, ਅੰਦਾਜ਼ਾ ਲਾਓ।
1: ਕੋਈ ਅੰਦਾਜ਼ਾ ਨਹੀਂ।
3: ਦੇਖੋ ਇਹ ਚੀਜ਼ ਹੁੰਦੀ ਹੈ ਕਿ ਸਾਡੇ ਕੋਲ ਇੱਕ ਆਉਂਦਾ ਫੋਨ, ਇੱਕ ਆਉਂਦਾ ਫੋਨ ਵਿੱਚ ਕਿੰਨਾ ਕੁਛ ਹੈ,
1: ਇਹ ਬਹੁਤ ਜ਼ਰੂਰੀ ਹੈ,
3: ਆਪਾਂ ਉਹ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ। ਸਾਨੂੰ ਲੱਗਦਾ ਉਹ ਸਾਡੇ ਕੋਲ ਫੋਨ ਹੈ, ਬਾਹਰੋਂ ਵਧੀਆ ਲੱਗ ਰਿਹਾ, ਸਕਰੀਨ ਇਕਦਮ ਸਾਫ਼ ਹੈ, ਪਿੱਛੇ ਆਪਾਂ ਚੰਗਾ ਟਸ਼ਨੀ ਜਿਹਾ ਕਵਰ ਪਾਇਆ ਹੋਇਆ ਹੈ, ਤੇ ਜਦੋਂ ਹੀ ਫੋਨ ਚੱਕੋ ਵਧੀਆ ਆਵਾਜ਼ ਹੀ ਰਹੀ, ਫੋਨ ਰੱਖੋ ਤਾਂ ਵਧੀਆ ਆਵਾਜ਼ ਕੱਟ ਰਹੀ ਹੈ, ਬਟ ਮੈਨੂੰ ਲੱਗਦਾ ਹੈ ਕਿ ਫੋਨ ਖਾਲੀ ਹੁਣ ਫੋਨ ਹੀ ਨਹੀਂ ਰਹਿ ਗਿਆ, ਤੁਸੀਂ ਇਹਨੂੰ ਮੰਨੋਗੇ?
1: ਬਿਲਕੁਲ ਨਹੀਂ ਜੀ, ਫੋਨ ਤਾਂ ਹੁਣ ਇੱਕ ਪਾਰਟ ਆਫ ਲਾਈਫ ਹੋ ਗਿਆ, ਤੁਹਾਡਾ ਤੁਹਾਡੇ ਬਿੱਲ ਦੀ ਡਿਟੇਲ, ਤੁਹਾਡੇ ਹਰੇਕ ਬੈਂਕ ਦੀ ਡਿਟੇਲ, ਤੁਹਾਡੇ ਹਰ ਇੱਕ ਬੱਚਿਆਂ ਦੀ ਡਿਟੇਲ ਕਿ ਬੱਚੇ ਦਾ ਕਿਹੜੇ ਸਕੂਲ, ਸਾਰਾ ਕੁਝ ਤੁਹਾਡੇ ਫੋਨ ਤੇ ਆਉਣਾ, ਤੇ ਤੁਹਾਡੀ ਹਰ ਚੀਜ਼ ਦੀ ਡਿਟੇਲ ਹੀ ਫੋਨ ਤੇ ਆਉਣ।
3: ਬਿਲਕੁਲ, ਤੇ ਮੈਨੂੰ ਲੱਗਦਾ ਹੈ ਕਿ ਫੋਨ ਇੱਕ ਇਹੋ ਜਿਹਾ ਟੂਲ ਬਣ ਚੁੱਕਿਆ, ਇੱਕ ਇੰਨਾ ਪਾਵਰਫੁਲ ਟੂਲ ਹੈ ਕਿ ਇਹਦੇ ਬਿਨਾਂ ਲਾਈਫ ਅਧੂਰੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਫੋਨ ਇੰਨਾ ਇੰਪੋਰਟੈਂਟ ਹੋ ਗਿਆ ਕਿ ਘਰੋਂ ਨਿਕਲਣ ਤੋਂ ਪਹਿਲੇ ਤੁਸੀਂ ਇੱਕ ਗੱਡੀ ਦੀ ਚਾਬੀ ਚੈੱਕ ਕਰ ਦਿਓ ਤੇ ਚੈੱਕ ਕਰ ਦਿਓ ਦੂਜਾ ਫੋਨ ਹੈ ਜਾਂ ਨਹੀਂ। ਔਰ ਇਹ ਹੋ ਗਿਆ ਕਿ ਅਗਰ ਫੋਨ ਛੁੱਟ ਜਾਏ ਤੁਹਾਡਾ ਤੇ ਤੁਸੀਂ 2 ਕਿਲੋਮੀਟਰ ਦੂਰ ਵਾਪਿਸ ਲਾਂਦੇ ਹੋ ਕਿ ਪਹਿਲੇ ਫੋਨ ਚੱਕ ਲਈ ਆਪਾਂ।
1: ਨਾ ਨਾ ਜੀ, ਬੰਦਾ ਬੰਦੇ ਨੂੰ ਡਿੱਗਣ ਵਾਲਾ ਹੋ ਜਾਂਦਾ ਫੋਨ ਦੇ ਘਰੇ ਰਹਿ ਜਾਵੇ ਕਿਤੇ ਅਗਲੇ ਨੂੰ ਲੱਗਦਾ ਮੈਂ ਤਾਂ ਪਤਾ ਨੀ ਕੀ ਭੁੱਲਿਆ ਘਰ ਦਾ ਕੋਈ ਹਿੱਸਾ ਹੀ ਭੁੱਲਿਆ ਪਾਰਟ ਦਾ ਬੋਡੀ ਦਾ।
3: ਹਾਂਜੀ ਤੇ
1: ਟੈਨਸ਼ਨ ਨੂੰ ਐ ਹੁੰਦੀ ਜਿਵੇਂ ਕਬੂਤਰ ਨੇ ਖੰਭ ਮਾਰ ਦਿੰਦਾ ਫੜਫੜਾਉਂਦਾ ਹੁੰਦਾ ਇੱਕ ਵਾਰ ਵੀ ਕਿੱਥੇ ਗਿਆ ਮੇਰਾ ਫੋਨ।
3: ਆਹੋ ਸਹੀ ਕਹਿ ਰਹੇ ਤੁਸੀਂ। ਤੇ ਫੋਨ ਹੋਣਾ ਜ਼ਰੂਰੀ ਹੈ, ਬਟ ਕਿਹੜਾ ਫੋਨ ਹੋਣਾ ਚਾਹੀਦਾ, ਕੀ ਉਹ ਤੁਹਾਡੀ ਜ਼ਰੂਰਤ ਨੂੰ ਪੂਰਾ ਕਰ ਰਿਹਾ ਨਹੀਂ ਕਰ ਰਿਹਾ, ਉਹਦਾ ਉੱਤੇ ਮਨਨ ਕਰਨਾ ਬੜਾ ਜ਼ਰੂਰੀ ਹੈ।
1: ਇਹ ਤੋਂ ਸਭ ਤੋਂ ਵੱਧ ਜ਼ਰੂਰੀ ਹੈ ਕਿ ਡੀਲ ਚੰਗੀ ਹੋਵੇ, ਪੈਸੇ ਘੱਟ ਲੱਗਣ ਮਹੀਨੇ ਦੇ, ਇਹ ਬਹੁਤ ਜ਼ਰੂਰੀ ਹੈ।
3: ਬਹੁਤ ਹੀ ਵਧੀਆ ਤੁਸੀਂ।
1: ਇਹ ਜਿਹੜੀ ਡੀਲ ਹੈ ਨਾ, ਇਹ ਜਿਹੜੀ ਤੁਹਾਡੀ ਸਮੱਸਿਆ ਇੱਕ ਹੀ ਬੰਦੇ ਹੱਲ ਕਰ ਸਕਦੇ ਨੇ, ਇਹ ਹੈਗੇ ਵਾਇਰਲੈਸ ਕੰਟਰੀ ਵਾਲੇ।
3: ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜ ਦੇ ਬੜਦੇ ਹੋਏ ਖਰਚੇ ਨੂੰ ਵੇਖ ਕੇ ਕਿ ਹਰ ਜਗ੍ਹਾ ਜਿਵੇਂ ਤੁਹਾਡੇ ਹਰ ਡਾਲਰ ਘਰੋਂ ਬਾਹਰ ਨਿਕਲਦੇ ਹੋ ਤੇ ਪਹਿਲੇ ਤੁਹਾਡੇ ਡਾਲਰ ਨਿਕਲਦੇ ਨੇ, ਤੇ ਮੈਨੂੰ ਲੱਗਦਾ ਇਹਨਾਂ ਖਰਚਾ ਵੱਧ ਚੁੱਕਿਆ ਕਿ ਡੀਲਾਂ 'ਚ ਫਾਇਦਾ ਹੋਣਾ ਬਹੁਤ ਜ਼ਰੂਰੀ ਹੈ। ਕੁਝ ਡੀਲਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜੇ ਤੁਹਾਨੂੰ ਐਕਚੁਅਲ ਸਹੀ ਮਾਨੇ ਵਿੱਚ ਤੁਹਾਨੂੰ ਫਾਇਦਾ ਦੇ ਜਾਂਦੀਆਂ ਨੇ, ਤੇ ਵਾਇਰਲੈਸ ਕੰਟਰੀ ਵਾਲੇ ਅੱਜ ਉਹੀ ਉਹ ਡੀਲਾਂ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਤੇ ਇਹਨਾਂ ਨੇ ਇਹਨੂੰ ਨਾਂ ਦਿੱਤਾ ਹੈ ਸਮਰ ਬਲੈਕ ਫਰਾਈਡੇ ਸੇਲ। ਆਪਾਂ ਜਿਵੇਂ ਕਹਿ ਰਹੇ ਸੀ ਕਿ ਵਧੀਆ ਮੌਸਮ ਹੈ, ਤੇ ਵਧੀਆ ਮੌਸਮ ਦਾ ਲੁਪਤ ਉਠਾਉਂਦੇ ਹੋਏ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ ਹੋ, ਔਰ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਦੂਰ ਹੈ ਜਾਂ ਤੁਸੀਂ ਕਿਸੇ ਹੋਰ ਕੰਮ ਵਿੱਚ ਹੋ ਤੇ ਤੁਸੀਂ ਕਾਲ ਕਰਕੇ ਵੀ ਚੈੱਕ ਕਰ ਸਕਦੇ ਹੋ, ਕਿਉਂਕਿ ਉਹਨਾਂ ਨੇ ਆਪਣਾ ਨੰਬਰ ਵੀ ਦੇ ਦਿੱਤਾ ਹੈ। ਉਹਨਾਂ ਦਾ ਨੰਬਰ ਹੈ 604-217-7777। ਮੈਂ ਦੁਬਾਰਾ ਰਿਪੀਟ ਕਰਦੇ ਹਾਂ, 604-217-7777। ਇਹਨਾਂ ਦਾ ਐਡਰੈਸ, ਜਿਹੜਾ ਕੋਈ ਆਉਣ ਚਾਹ ਰਿਹਾ ਜੀ ਸੱਦ ਕੇ ਆਏ, ਇਹਨਾਂ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ, ਐਲਡਰ ਗਰੋਵ। ਜਾਂ ਤੁਸੀਂ ਕਾਲ ਕਰਕੇ ਸਨੀ ਨਾਲ ਗੱਲ ਕਰ ਸਕਦੇ ਹੋ ਤੇ ਉਹ ਤੁਹਾਨੂੰ ਸਾਰੀ ਸਕੀਮਾਂ ਦੱਸ ਸਕਦੇ ਨੇ। ਔਰ ਮੈਂ ਤੇ ਇਹ ਕਹਾਂਗਾ ਕਿ ਪਹਿਲੇ ਸਕੀਮਾਂ ਨਾ ਪੁੱਛ ਕੇ ਤੁਸੀਂ ਆਪਣਾ ਦੱਸੋ ਕਿ ਤੁਸੀਂ ਕੀ ਯੂਜ਼ ਕਰ ਰਹੇ ਹੋ ਤੇ ਤੁਹਾਡੇ ਮਾਇੰਡ ਵਿੱਚ ਕੀ ਹੈ, ਕਿਉਂਕਿ ਦੇਖੋ ਜਦ ਤੱਕ ਤੁਸੀਂ ਦੱਸੋਗੇ ਨਹੀਂ ਕਿ ਤੁਹਾਡੀ ਕੀ ਰਿਕੁਆਇਰਮੈਂਟ ਹੈ, ਮੈਨੂੰ ਨਹੀਂ ਲੱਗਦਾ ਕਿ ਖਾਲੀ ਫੋਨ ਚੱਕਣਾ ਤੇ $0 ਤੇ ਤੁਹਾਨੂੰ ਕੋਈ ਵੱਡਾ ਫਾਇਦਾ ਦੇ ਸਕਦਾ। ਤੇ ਇਹ ਫੋਨ ਤੋਂ ਤੁਸੀਂ ਕਦੋਂ ਵੀ ਲੈ ਸਕਦੇ ਹੋ, ਹੁਣੇ ਆਫਰ ਆਈ ਹੋਈ ਹੈ ਤੇ ਹੋਰ ਤੁਹਾਨੂੰ ਵਧੀਆ ਮਿਲ ਜਾਊਗਾ। ਲੇਟਰ ਹੋ ਸਕਦਾ ਸ਼ਾਇਦ ਇਹ ਆਫਰ ਨਾ ਹੋ ਤੇ ਤੁਹਾਨੂੰ ਲੱਗੇ ਉਹ ਮੈਂ ਉਸੇ ਦਿਨ ਹੀ ਇਹਨਾਂ ਉਹ ਰੇਡੀਓ ਤੇ ਆ ਵੀ ਰਿਹਾ ਸੀ, ਮੈਂ ਇੱਕ ਵਾਰੀ ਗੇੜੀ ਮਾਰ ਕੇ ਚੈੱਕ ਕਰ ਲੈਂਦਾ, ਮੈਂ ਲੈ ਲੈਂਦਾ ਤਾਂ ਸ਼ਾਇਦ ਫਾਇਦਾ ਹੋ ਜਾਂਦਾ। ਤੇ ਜ਼ਰੂਰ ਤੁਸੀਂ ਇਹਦਾ ਫਾਇਦਾ ਚੱਕ ਲਓ। ਤੇ ਸਕੀਮਾਂ ਇਹਨਾਂ ਦੀ iPhone 17 Air ਬਿਲਕੁਲ ਫਰੀ ਜਿਹੜਾ $0 ਤੇ, ਸੈਮਸੰਗ S26 $0 ਤੇ, ਸੈਮਸੰਗ S26 Ultra $2.50, iPhone 17 Pro ਸਿਰਫ ਤੁਹਾਡਾ $40 ਵਿੱਚ, ਤੇ iPhone 17 Pro Max $43 ਵਿੱਚ। ਔਰ ਜਿਹਦਾ ਆਪਾਂ ਗੱਲ ਕਰ ਰਹੇ ਸੀ ਐਪ ਨੂੰ ਲੈ ਕੇ ਜਗਦੀਪ ਜੀ, ਤੇ ਮੈਨੂੰ ਲੱਗਦਾ ਹੈ ਕਿ ਸਾਡੇ ਫੋਨ ਵਿੱਚ ਇੰਨੀ ਐਪਾਂ ਹੁੰਦੀਆਂ ਨੇ, ਆਪਾਂ ਕਦੀ ਕਦੀ ਨਾ ਕੁਛ ਕਰ ਰਹੇ ਹੁੰਦੇ ਆ, ਸਾਨੂੰ ਲੱਗਦਾ ਕਿ ਉਹ ਯਾਰ ਅਗਰ ਤੁਹਾਨੂੰ ਇਹ ਚਾਹੀਦਾ ਤਾਂ ਤੁਹਾਨੂੰ ਐਪ ਡਾਊਨਲੋਡ ਕਰਨੀ ਪਏਗੀ, ਤੁਸੀਂ ਡਾਊਨਲੋਡ ਕਰਕੇ ਤੁਸੀਂ ਉਹਦਾ ਯੂਜ਼ ਕਰਕੇ ਤੁਸੀਂ ਛੱਡ ਦਿੰਦੇ ਹੋ, ਬਟ ਤੁਹਾਨੂੰ ਨਹੀਂ ਪਤਾ ਹੈ ਕਿ ਉਹ ਤੁਹਾਡੀ ਐਪ ਤੁਹਾਡੀ ਮੈਮਰੀ ਕਿੰਨੀ ਕੰਜ਼ਿਊਮ ਕਰ ਰਹੀ ਹੈ ਫੋਨ ਦੀ, ਤੁਹਾਡੇ ਹਾਰਡਵੇਅਰ ਨੂੰ ਕਿੰਨਾ ਹੋਰ ਵੀਕ ਕਰ ਰਹੀ ਹੈ, ਤੁਹਾਡੀ ਬੈਟਰੀ ਕਿੰਨੀ ਖਾ ਰਹੀ ਹੈ। ਅਤੇ ਇਹ ਕੁਛ ਕੁਛ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਆਪਣੇ ਫੋਨ ਨੂੰ ਪ੍ਰੋਟੈਕਟ ਕਰ ਸਕਦੇ ਹੋ, ਅਤੇ ਮੇਰਾ ਮੰਨਣਾ ਹੈ ਕਿ ਤੁਸੀਂ ਅੱਜ ਜ਼ਰੂਰ ਜਾ ਕੇ ਆਪਣੇ ਫੋਨ ਵਿੱਚ ਐਪ ਚੈੱਕ ਕਰਿਓ, ਜਿਹੜੀ ਜਿਹੜੀ ਐਪ ਤੁਹਾਨੂੰ ਲੱਗਦੀ ਹੈ ਕਿ ਬਹੁਤ ਜ਼ਰੂਰੀ ਹੈ ਤੁਸੀਂ ਜ਼ਰੂਰ ਰੱਖਿਓ, ਬਟ ਜਿਹੜੀ ਐਪ ਤੁਹਾਨੂੰ ਲੱਗਦੀ ਹੈ ਤੁਸੀਂ ਮਾੜੇ ਮੋਟੇ ਕਿਸੇ ਵੇਲੇ ਯੂਜ਼ ਕਰੋ ਜਾਂ ਤੁਹਾਨੂੰ ਨਹੀਂ ਚਾਹੀਦੀ ਤਾਂ ਡੈਫੀਨੇਟਲੀ ਉਹਨੂੰ ਤੁਸੀਂ ਹਟਾ ਸਕਦੇ ਹੋ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਫੋਨ ਦੀ ਲਾਈਫ ਵੱਧ ਜਾਊਗੀ, ਤੁਹਾਡੀ ਜਿਹੜੀ ਬੈਟਰੀ ਬੈਕਅਪ ਹੈ ਜਿਹੜਾ ਕਿ ਮੇਨ ਮੁੱਦਾ ਹੁੰਦਾ ਫੋਨ ਦਾ, ਆਪਾਂ ਕਿੱਥੇ ਹੁੰਦੇ ਕਹਿੰਦੇ ਉਹ ਯਾਰ ਬੈਟਰੀ ਖਤਮ ਹੋ ਰਹੀ ਹੈ, ਭਰਾਵਾ ਮੈਨੂੰ ਕੋਈ ਕਨੈਕਸ਼ਨ ਦੇ ਦੇ, ਮੈਨੂੰ ਚਾਰਜ ਕਰਾ ਦੇ, ਅਤੇ ਤੁਸੀਂ ਆਪਣੀ ਬੈਟਰੀ ਨੂੰ ਸੇਵ ਕਰ ਸਕਦੇ ਹੋ ਅਤੇ ਤੁਸੀਂ ਫੋਨ ਦੀ ਲਾਈਫ ਵੀ ਵਧਾ ਸਕਦੇ ਹੋ। ਅਤੇ ਹੁਣ ਜਿਹੜੀ ਆਪਾਂ ਇੱਥੇ ਆਫਰ ਦੱਸ ਰਹੇ ਹਾਂ, ਤੁਸੀਂ ਆਫਰ ਦਾ ਵੀ ਫਾਇਦਾ ਚੱਕ ਸਕਦੇ ਹੋ। ਜਗਦੀਪ ਜੀ ਇੱਕ ਵਾਰੀ ਦੁਬਾਰਾ ਆਫਰ ਦੱਸਿਓ।
1: ਦੋਸਤੋ ਦੇਰ ਨਾ ਕਰਿਓ, ਫਿਰ ਹੁਣ 5 ਵਜੇ ਤੱਕ ਤਾਂ ਅਸੀਂ ਹੈ, ਇਹ ਇੱਥੇ ਤੁਹਾਨੂੰ ਅਟੈਂਡ ਕਰਨਗੇ, ਰਾਤ ਤੱਕ ਹੋਣਗੇ, ਤੇ ਕਾਲ ਕਰ ਲਿਓ, ਕਾਲ ਕਰਕੇ ਸਮਾਂ ਲੈ ਲਿਓ, ਸਮਾਂ ਦੇਣਗੇ ਵੀ ਤੇ ਤੁਹਾਡੀ ਵੇਟ ਵੀ ਕਰਨਗੇ ਤੇ ਤੁਹਾਡੀ ਸਮੱਸਿਆ ਵੀ ਹੱਲ ਕਰਨਗੇ। ਜਿਵੇਂ ਪੁਨੀਤ ਜੀ ਨੇ ਦੱਸਿਆ, ਕਾਫੀ ਡਿਟੇਲ ਦੇ ਵਿੱਚ ਦੱਸਦਾ, ਉਹ ਕਹਿੰਦੇ ਅੱਜ ਹੀ ਵਿਜ਼ਿਟ ਕਰ ਲਿਓ ਵਾਇਰਲੈਸ ਕੰਟਰੀ ਨੂੰ ਤੇ ਸਮਰ ਬਲੈਕ ਫਰਾਈਡੇ ਡੀਲਸ ਮਿਸ ਨਾ ਕਰੋ। ਲਾਈਵ ਆਨ ਲੋਕੇਸ਼ਨ ਤੇ ਅਸੀਂ ਜਿਵੇਂ ਤੁਹਾਨੂੰ ਦੱਸਿਆ ਅੱਜ 1550 ਤੇ ਮੈਂ ਤੇ ਪੁਨੀਤ ਜੀ ਮੇਰੇ ਸਾਥੀ ਨੇ ਸਾਡੇ, ਇਹ ਵੈਸੇ ਪੁਨੀਤ ਜੀ ਸਾਡੇ ਆਲਰਾਊਂਡਰ ਨੇ, ਜਿੱਥੇ ਮਰਜ਼ੀ ਲਾ ਦਿੰਦੇ ਉੱਥੇ ਲੱਗ ਜਾਂਦੇ ਆ, ਇਹ ਈਵੈਂਟ ਵੀ ਦੇਖ ਲੈਂਦੇ ਆ, ਸੇਲਸ ਵੀ ਦੇਖ ਲੈਂਦੇ ਆ, ਤੇ ਕਦੇ ਅੱਜ ਮੈਂ ਵੀ ਬਿਠਾ ਲਿਆ, ਤੇ ਮੈਨੂੰ ਲੱਗਦਾ ਕਈ ਵਾਰ ਅਗਲੀ ਵਾਰ ਸ਼ੋਅ ਚ ਵੀ ਬਿਠਾਉਣਾ ਪੈਣਾ ਇਹਨਾਂ ਨੂੰ, ਥੋੜਾ ਜਿਹਾ ਸੇਲਸ ਦੇ ਟਿਪ ਲੈ ਲਾਂਗੇ ਇਹਨਾਂ ਤੋਂ। ਔਰ ਨਾਲ ਹੀ ਖਾਸ ਗੱਲ, ਜੇਕਰ ਤੁਸੀਂ ਸਾਡੇ ਨਾਲ ਐਡਵਰਟੀਜ਼ ਕਰਨਾ ਚਾਹੁੰਦੇ ਹੋ, ਸਾਡੇ ਨਾਲ ਜਿਹੜਾ ਇਸ਼ਤਿਹਾਰ ਦੇਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਪੁਨੀਤ ਜੀ ਨੂੰ ਕੰਟੈਕਟ ਕਰ ਸਕਦੇ ਹੋ, ਇੱਥੇ ਆ ਸਕਦੇ ਹੋ ਲੋਕੇਸ਼ਨ ਦੇ ਉੱਤੇ, ਵਾਇਰਲੈਸ ਕੰਟਰੀ ਆਲਟਰ ਰੋਵ ਤੇ ਰੋਜਰਸ ਫਾਈਡਰ, ਰੋਜਰਸ ਫਾਈਡੋ ਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ। ਵਾਇਰਲੈਸ ਕੰਟਰੀ ਵਾਲੇ ਇੱਥੇ ਇਹਨਾਂ ਕੋਲ ਬਹੁਤ ਹੀ ਸ਼ਾਨਦਾਰ ਬਿਹਤਰੀਨ ਡੀਲਾਂ ਨੇ ਇਹਨਾਂ ਕੋਲ ਤੇ ਨੰਬਰ ਮੈਂ ਤੁਹਾਨੂੰ ਫਿਰ ਦੱਸਦਾ 604-200-1777 ਇਹਦਾ ਨੰਬਰ ਹੈ 27130 ਫਰੇਜ਼ਰ ਹਾਈਵੇ ਓਲਡ ਗ੍ਰੋਵ ਕਾਲ ਸਨੀ ਸੇਵ ਮਨੀ ਇਹਦਾ ਸਲੋਗਨ ਹੈ ਇਹਨੂੰ ਮਾਰਿਆ ਫੋਨ ਮਾਰਿਓ ਦੇਖੋ ਤੁਹਾਡੇ ਫੋਨ ਦੇ ਪੈਸੇ ਕਿੱਦਾਂ ਬਚਾਉਂਦੇ ਆ ਇਹ ਆ ਡੀਲਾਂ ਵੀ ਤੁਹਾਨੂੰ ਦੱਸਦੇ ਹਾਂ ਪਰ ਡੀਲ ਜਿਹੜੀ ਲੈਣੀ ਹੈ ਨਾ ਉਹਦੇ ਲਈ ਆਪਣੀ ਐਲੀਜੀਬਿਲਿਟੀ ਚੈੱਕ ਕਰਨ ਵਾਸਤੇ ਜਾਂ ਕੋਈ ਹੋਰ ਡਿਟੇਲ ਲੈਣ ਵਾਸਤੇ ਜਿਹੜੀ ਹੋਰ ਵੀ ਤੁਹਾਨੂੰ ਜ਼ਿਆਦਾ ਸ਼ਾਇਦ ਦੱਸਦਾ ਮੇਰੇ ਨਾਲ ਵੀ ਵੱਧ ਹੋਰ ਡਿਟੇਲ ਦੇ ਵਿੱਚ ਉਹਦਾ ਸਟਾਫ ਹੈਗਾ ਉਹਦੇ ਲਈ ਤੁਸੀਂ ਫੋਨ ਜ਼ਰੂਰ ਕਰ ਲਿਓ ਪਹਿਲਾਂ ਤੇ ਹਾਂਜੀ ਪੁਨੀਤ ਜੀ ਤੇ ਫਿਰ ਪਹਿਲਾਂ ਦੱਸੋ ਤੁਹਾਡੀ ਫਸਟ ਲਾਈਵ ਔਨ ਲੋਕੇਸ਼ਨ ਹੈ ਜਦੋਂ ਮੈਂ ਆਇਆ ਸੀ ਤੇ ਮੈਨੂੰ ਤਾਂ ਬੜਾ ਪਹਿਲਾਂ ਤਾਂ ਲੱਗਿਆ ਡਰ ਜਿਹਾ ਮੈਂ ਕਿਹਾ ਹੁਣ ਕਰੀਏ ਕੀ ਜਦੋਂ ਪਹਿਲੇ ਦਿਨ ਮਾਈਕ ਫੜਦੇ ਹੋ ਨਾ ਬੜਾ ਔਖਾ ਲੱਗਦਾ ਫਿਰ ਜਦੋਂ ਲੱਗੇ 2 ਘੰਟੇ ਫਿਰ ਗਿੱਲ ਸਾਹਿਬ ਆਇਆ ਸੀ ਮੇਰੀ ਲਾਈਵ ਲੋਕੇਸ਼ਨ ਤੇ ਪਹਿਲੇ ਦਿਨ ਮੈਨੂੰ ਯਾਦ ਹੈ ਲੱਗ ਗਿਆ 40 ਮਿੰਟ ਬਸ ਫਿਰ ਉਹ ਤੋਂ ਬਾਅਦ ਰਮਾ ਜਿਹਾ ਹੋ ਗਿਆ ਕੰਮ ਜਦ ਤੱਕ ਚਲੋ ਚਾਲ ਹੈ ਤੇ ਤੁਸੀਂ ਵੀ ਤੁਹਾਡਾ ਵੀ ਮੀਡੀਆ ਦਾ ਐਕਸਪੀਰੀਅੰਸ ਜਿਵੇਂ ਤੁਸੀਂ ਦੱਸਿਆ ਚਲੋ ਮੀਡੀਆ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ ਪਰ ਇਹ ਡੀਲਾਂ ਨਾ ਸਾਡੇ ਪੰਜਾਬ 'ਚ ਕਹਿੰਦੇ ਵੀ ਤਾਪ ਚੜ ਜਾਂਦਾ ਤਾਪ ਮਤਲਬ ਸਮਝਣਾ ਟੈਂਪਰੇਚਰ ਅਪ ਹੋ ਜਾਂਦਾ ਹੈ ਨਾ ਤੇ ਸਾਡੇ ਕਹਿੰਦੇ ਤਾਪ ਸਾਡੀ ਦੇਸੀ ਭਾਸ਼ਾ 'ਚ ਬੁਖਾਰ ਨੂੰ ਤਾਪ ਕਹਿੰਦੇ ਸਾਡੇ ਇਲਾਕੇ 'ਚ ਵੀ ਤਾਪ ਹੋ ਗਿਆ ਹੈ ਨਾ ਤੇ ਤਾਪ ਚੜਾਉਣੀਆਂ ਡੀਲਾਂ ਨੇ ਤੇ ਤੁਸੀਂ ਵੀ ਲੈ ਕੇ ਜਾਣੀ ਫਿਰ ਕੋਈ ਅੱਜ
2: ਨਹੀਂ ਨਹੀਂ ਜ਼ਰੂਰ ਜੀ ਮੈਂ ਬਿਲਕੁਲ ਮੈਂ ਇੱਥੋਂ ਆਉਣ ਤੋਂ ਪਹਿਲੇ ਮੈਂ ਆਪਣੀ ਵਾਈਫ ਨੂੰ ਕਾਲ ਕੀਤਾ ਮੈਂ ਉਹਨੂੰ ਕਿਹਾ ਕਿ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਸਾਡੀ ਇੱਕ ਰਿਕੁਆਇਰਮੈਂਟ ਸੀ ਬਿਟੀਆ ਵੱਡੀ ਹੋ ਰਹੀ ਹੈ ਅਤੇ ਮੈਨੂੰ ਲੱਗਿਆ ਉਹਨੂੰ ਫੋਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਹਦੇ ਨਾਲ ਕਨੈਕਟਡ ਰਹੀਏ ਅਤੇ ਮੈਨੂੰ ਲੱਗਿਆ ਕਿ ਔਫਰਾਂ ਚੱਲ ਰਹੀਆਂ ਨੇ ਅਤੇ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕੀਤੀ ਕੁਆਲੀਫਿਕੇਸ਼ਨ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਡੀਲ ਵਿੱਚ ਜਾਂ ਨਹੀਂ ਅਤੇ ਜ਼ਰੂਰ ਆਪਾਂ ਕੁਆਲੀਫਾਈ ਕਰਾਂਗੇ ਅਤੇ ਆਪਾਂ ਇੱਥੋਂ ਲੈ ਕੇ ਜਾਵਾਂਗੇ ਉੱਥੇ ਕੋਈ ਸ਼ੱਕ ਹੀ ਨਹੀਂ ਹੈ ਦੂਜਾ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਮੇਰੀ ਪਹਿਲੀ ਲੋਕੇਸ਼ਨ ਹੈ ਅਤੇ ਮੈਂ ਕਹਾਂਗਾ ਕਿ ਮੈਨੂੰ ਡਰ ਤਾਂ ਲੱਗ ਰਿਹਾ ਸੀ ਬਟ ਮੈਨੂੰ ਯਕੀਨ ਵੀ ਸੀ ਕਿਉਂਕਿ ਜਦੋਂ ਤੁਹਾਡਾ ਸਾਥ ਤੁਹਾਨੂੰ ਪਤਾ ਹੁੰਦਾ ਨਾ ਅਤੇ ਤੁਸੀਂ ਲੰਘ ਜਾਂਦੇ ਹੋ ਕੁਛ ਵੀ ਅਤੇ ਜਿੰਨਾ ਵੀ ਮੈਨੂੰ ਐਕਸਪੀਰੀਅੰਸ ਬੜਾ ਜ਼ਿਆਦਾ ਮਿਲਿਆ ਚਾਹੇ ਉਹ ਹਰਜੀਤ ਗਿੱਲ ਜੀ ਹੋ ਗਏ ਚਾਹੇ ਮਨਦੀਪ ਜੀ ਹੋ ਗਏ ਚਾਹੇ ਜਗਦੀਪ ਜੀ ਹੋ ਗਏ ਅਤੇ ਬਾਕੀ ਜਿੰਨੇ ਪੌਲ ਬਰਾੜ ਜੀ ਹੋ ਗਏ ਉਹ ਸ਼ਾਮੀ ਆਉਂਦੇ ਨੇ ਕੰਮ ਮਿਲਦੇ ਨੇ ਬਟ 2 ਮਿੰਟ ਵਿੱਚ ਵੀ ਉਹ ਇੰਨਾ ਕੁਛ ਸਾਰ ਦੇ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਯੂ ਹੈਵ ਲਰਨ ਸਮਥਿੰਗ ਟੂਡੇ ਅਤੇ ਮੈਨੂੰ ਲੱਗਦਾ ਹੈ ਕਿ ਈਵਨ ਸਾਡੇ ਜਿਹੜੇ ਓਨਰ ਨੇ ਗੁਰਦਿਆਲ ਭਾਅ ਜੀ ਸੁੱਖੀ ਭਾਅ ਜੀ ਜਸਬੀਰ ਭਾਅ ਜੀ ਇਟ ਇਜ਼ ਅ ਫੈਮਿਲੀ ਫੋਰ ਅਸ ਸਾਨੂੰ ਕਦੀ ਨਹੀਂ ਇਹ ਲੱਗਿਆ ਕਿ ਆਪੇ ਕੋਈ ਕਮਰਸ਼ੀਅਲ ਐਕਟੀਵਿਟੀ ਕਰ ਰਹੇ ਹਾਂ ਉਹਨਾਂ ਨੇ ਹਮੇਸ਼ਾ ਸਾਨੂੰ ਪ੍ਰਮੋਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਉਹੀ ਕਰਨਾ ਕਮਿਊਨਿਟੀ 'ਚ ਮਾਇੰਡ ਰੱਖ ਕੇ ਕਿ ਕਮਿਊਨਿਟੀ ਵਾਸਤੇ ਕਰ ਰਹੇ ਹੋ ਕੱਲ ਨੂੰ ਕਮਿਊਨਿਟੀ ਨੂੰ ਕੋਈ ਫਾਇਦਾ ਹੋਣਾ ਚਾਹੀਦਾ ਕਮਿਊਨਿਟੀ ਆ ਕੇ ਇਹ ਕਹੇ ਕਿ ਹਾਂਜੀ ਕੱਲ੍ਹ ਆਪਾਂ ਸੁਣਿਆ ਸੀ ਅਤੇ ਸਾਨੂੰ ਲੱਗ ਗਿਆ ਕਿ ਅਸੀਂ ਕੁਛ ਸਿੱਖ ਕੇ ਜਾ ਰਹੇ ਹਾਂ ਉਹਨੇ ਵੀ ਅਸੀਂ ਇੱਥੇ ਕੀ ਕਹਿ ਰਹੇ ਹਾਂ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਆ ਕੇ ਲੈ ਕੇ ਜਾਓ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਫਾਇਦਾ ਹੋ ਸਕਦਾ ਜਿੰਨਾ ਖਰਚੇ ਵੱਧ ਰਹੇ ਨੇ ਇੱਥੇ ਅਗਰ ਕੁਛ ਓਪਰਚੁਨਿਟੀ ਤੁਹਾਨੂੰ ਮਿਲ ਸਕਦੀ ਹੈ ਜੇ ਤੁਹਾਡੇ ਬਜਟ ਨੂੰ ਲੋਡ ਨਾ ਪਾਏ ਤਾਂ ਡੈਫੀਨੇਟਲੀ ਤੁਹਾਨੂੰ ਆਉਣਾ ਚਾਹੀਦਾ ਅਤੇ ਮੈਨੂੰ ਲੱਗਦਾ ਹੈ ਅੱਜ ਦੀ ਲਾਈਵ ਲੋਕੇਸ਼ਨ ਮੇਰੇ ਵਾਸਤੇ ਇੱਕ ਅਨਦਰ ਮਾਈਲ ਸਟੋਨ ਬਣ ਚੁੱਕੀ ਹੈ ਇਟਸ ਜਸਟ ਲਾਈਕ ਸੈਰ ਫੈਦਰ ਔਨ ਦਾ ਹਾਰਟ ਅਤੇ ਮੈਂ ਇੱਕ ਹੋਰ ਐਕਸਪੀਰੀਅੰਸ ਇੱਥੋਂ ਲੈ ਕੇ ਜਾ ਰਿਹਾ ਤੁਹਾਡੇ ਨਾਲ ਅਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਕੇ ਅਤੇ ਬਟ ਡੈਫੀਨੇਟਲੀ ਜਦ ਤੁਸੀਂ ਈਵੈਂਟ ਦੀ ਗੱਲਾਂ ਕੀਤੀਆਂ ਮੈਨੂੰ ਲੱਗਦਾ ਹੈ ਕਿ ਈਵੈਂਟਸ ਕਮਿਊਨਿਟੀ ਨੂੰ ਜੋੜਦਾ ਅਸੀਂ ਰੇਡੀਓ 'ਤੇ ਗੱਲਾਂ ਕਰਦੇ ਨੇ ਹਰ ਵਾਲੀ ਜ਼ਰੂਰੀ ਨਹੀਂ ਕਿ ਆਪਾਂ ਲਿਸਨਰ ਨਾਲ ਮਿਲ ਸਕੀਏ ਰਾਈਟ ਅਸੀਂ ਵੀ ਕਾਫੀ ਬਿਜ਼ੀ ਹੁੰਦੇ ਹਾਂ ਕਾਫੀ ਐਕਟੀਵਿਟੀ ਕਰ ਰਹੇ ਹੁੰਦੇ ਬਟ ਈਵੈਂਟ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿੱਥੇ ਤੁਸੀਂ ਜਾ ਕੇ ਰਲ ਮਿਲ ਕੇ ਮਿਲਦੇ ਹੋ ਗੱਲਾਂ ਬਾਤਾਂ ਕਰਦੇ ਹੋ ਅਤੇ ਆਪਣਾ ਸ਼ੇਅਰ ਕਰਦੇ ਹੋ ਅਤੇ ਈਵੈਂਟ ਮੈਂ ਕਹਾਂਗਾ ਸ਼ੇਰੇ ਪੰਜਾਬ ਦੇ ਬਹੁਤ ਸਾਰੇ ਅਤੇ ਕੇ ਆਰ ਪੀ ਏ 150-50 ਦੇ ਬਹੁਤ ਸਾਰੇ ਈਵੈਂਟ ਹੁੰਦੇ ਨੇ ਅਤੇ ਹੁਣੇ ਵੀ ਤੁਸੀਂ ਸਾਡਾ ਇੱਕ ਈਵੈਂਟ ਹੋ ਰਿਹਾ ਹੈ ਕੈਨੇਡਾ ਡੇ July 1st ਤੁਹਾਨੂੰ ਬਟ ਪਤਾ ਹੀ ਹੈ ਕਿ ਬਹੁਤ ਵੱਡਾ ਡੇ ਹੈ ਕੈਨੇਡਾ ਡੇ ਅਤੇ July 1st ਨੂੰ ਆਪਾਂ ਬਿਲ ਰੀਡ ਐਮਫੀ ਥੀਏਟਰ ਕਲੋਵਰਡੇਲ ਵਿੱਚ ਈਵੈਂਟ ਕਰ ਰਿਹਾ ਸਿਟੀ ਆਫ ਸਰੀ ਦੇ ਨਾਲ ਮਿਲ ਕੇ ਅਤੇ ਸਾਡਾ ਆਪਣਾ ਬੂਥ ਹੋਏਗਾ ਉੱਥੇ ਮੈਂ ਕਮਿਊਨਿਟੀ ਨੂੰ ਸੰਧਿਆ ਦਾਂਗਾ ਕਿ ਉੱਥੇ ਆਉਣ ਆਪਾਂ ਹੀਨਾ ਕਰ ਰਹੇ ਹਾਂ ਤੁਸੀਂ ਆ ਕੇ ਆਪਣੀ ਮਹਿੰਦੀ ਲਗਵਾ ਸਕਦੇ ਹੋ ਅਤੇ ਕਮਿਊਨਿਟੀ ਨਾਲ ਮਿਲ ਕੇ ਕੈਨੇਡਾ ਨੂੰ ਇੰਜੋਏ ਕਰ ਸਕਦੇ ਹੋ ਜਿੱਥੇ ਜਿਸ ਥਾਂ 'ਤੇ ਤੁਸੀਂ ਬਹਿ ਕੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋ ਅਤੇ ਉੱਥੇ ਮੌਕਾ ਹੈ ਕਿ ਆ ਕੇ ਤੁਸੀਂ ਆਪਣਾ ਸ਼ੇਰੇ ਪੰਜਾਬ ਦੇ ਵੀ ਬੂਥ 'ਤੇ ਅਤੇ 1550 ਵੀ ਆਪਣੇ ਐਂਕਰ ਉੱਥੇ ਹੋਵਾਂਗੇ ਅਤੇ ਤੁਸੀਂ ਉਹਨਾਂ ਨਾਲ ਮਿਲ ਕੇ ਮਹਿੰਦੀ ਲਗਾ ਕੇ ਹੋਰ ਐਕਟੀਵਿਟੀ ਕਰਕੇ ਅਤੇ ਤੁਸੀਂ ਜ਼ਰੂਰ ਉੱਥੇ ਆਓ
1: ਬਿਲਕੁਲ ਪੁਨੀਤ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਸਾਡੇ ਸਾਰੇ ਸਰੋਤਿਆਂ ਨੂੰ ਤੇ ਬਿਲਕੁਲ ਜੀ ਫਾਇਦਾ ਲਿਓ ਆ ਰਿਹਾ ਕੈਨੇਡਾ ਡੇ ਵੀ ਰਹਿ ਕੇ 10 ਦਿਨ ਬਸ ਅਤੇ ਉਸ ਤੋਂ ਬਾਅਦ ਫਿਰ ਸਾਡਾ ਉੱਥੇ ਹੋਏਗਾ ਲੱਗਾ ਹੋਇਆ ਬੂਥ ਅਤੇ ਪੁਨੀਤ ਜੀ ਵੀ ਹੋਣਗੇ ਸਾਰੇ ਉੱਥੇ ਸਾਡੇ ਜਿਹੜੇ ਹੋਸਟ ਵੀ ਹੋਣਗੇ ਸਾਰੇ ਸੀਨੀਅਰ ਸਾਹਿਬਾਨ ਜਿਹੜੇ ਹੋਸਟ ਸਾਹਿਬਾਨ ਨੇ ਅਤੇ ਨਾਲ ਹੀ ਇਹਦੇ ਵਿੱਚ ਸਨੀ ਜੀ ਹੁਣ ਮੈਨੂੰ ਨਾਲ ਇੱਕ ਪਰਚੀ ਫੜਾ ਗਿਆ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਮਤਲਬ ਕੋ ਅੱਗੇ ਰੱਖਿਆ ਸੀ ਬੰਬ $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਫੋਨਾਂ ਦੇ ਉੱਤੇ ਜੇਕਰ ਫੋਨ ਟੁੱਟਿਆ ਵੀ ਹੋਵੇ ਤਾਂ ਵੀ ਲੈਂਦੇ ਨੇ
2: ਲੱਗਦਾ ਹੈ ਕਿ ਇਹ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਸਾਡੇ ਮਾਇੰਡ ਵਿੱਚ ਹਮੇਸ਼ਾ ਹੁੰਦਾ ਹੈ ਕਿ ਯਾਰ ਮੇਰਾ ਫੋਨ ਨਾ ਸਹੀ ਕੰਡੀਸ਼ਨ ਵਿੱਚ ਨਹੀਂ ਹੈ
3: ਇੱਕ ਤੇ ਤੁਹਾਨੂੰ ਖੁਦ ਵੀ ਇੱਕ ਇੰਬੈਰਸਮੈਂਟ ਜੀ ਹੁੰਦੀ ਹੈ ਨਾ ਕਿ ਯਾਰ ਮੈਂ ਜਾ ਕੇ ਕੀ ਦਿਖਾਂਗਾ ਕਿ ਮੇਰੇ ਕੋਲ ਇਹ ਫੋਨ ਹੈ, ਉਹ ਕਹਿ ਸਕਦੇ ਨੇ ਨਹੀਂ ਨਹੀਂ, ਬਟ ਅਗਰ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਟੁੱਟਿਆ ਫੋਨ ਵੀ ਇੱਥੇ ਲਿਆਓ, ਆਈ ਮੀਨ ਸਰਟਨਲੀ ਕੁਛ ਉਹਨਾਂ ਦੀ ਕੰਡੀਸ਼ਨ ਹੋਊਂਗੀ, ਉਹ ਦੇਖ ਕੇ ਦੱਸਾਂਗੇ, ਐਵੇਂ ਨਹੀਂ ਕਿ ਇੱਕਦਮ ਹੀ ਤੁਸੀਂ ਟੁੱਟਿਆ, ਬਟ ਹਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਗਰ ਤੁਹਾਡਾ ਕੋਈ ਟੁੱਟਿਆ ਫੋਨ ਹੈ ਤੁਸੀਂ ਉਹ ਵੀ ਲਾ ਕੇ ਇੱਥੇ ਦਿਖਾ ਸਕਦੇ ਹੋ, ਕੋਈ ਪਤਾ ਨਹੀਂ ਤੁਹਾਨੂੰ ਕੋਈ ਡੀਲ ਮਿਲ ਜਾਏ ਇੱਥੋਂ।
1: ਬਿਲਕੁਲ ਜੀ, ਇਹ ਬੈਦ ਰੋਗੀਆਂ ਦੇ ਨੇ ਪੂਰੇ, ਇਹੋ ਜਿਹੀ ਗੱਲ ਨਹੀਂ, ਇਹ ਬੜੇ ਕਲਾਕਾਰ ਬੰਦੇ ਨੇ। ਮੈਂ ਦੱਸਾਂ ਵੀ ਬੈਦ ਰੋਗੀਆਂ ਦੇ ਨੇ ਸਨੀ ਹੋਣੀ, ਸਨੀ ਉਹਨਾਂ ਦਾ ਨੰਬਰ ਹੈ 604-217-7777 604-217-7777 ਨੰਬਰ ਆ, ਨੰਬਰ ਤੇ ਕਾਲ ਕਰ ਲਿਓ, ਕਾਲ ਕਰਕੇ ਫਿਰ ਇਹ ਬੈਦ ਰੋਗੀਆਂ ਤੋਂ ਲਿਓ ਸੇਵਾ, ਤੁਹਾਨੂੰ ਦੱਸਣਗੇ ਇਹ ਸ਼ਾਨਦਾਰ ਡੀਲਾਂ, $300 up to $300 ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਫੋਨ ਦੇ ਲਈ, ਤੇ ਚਾਹੇ ਟੁੱਟਿਆ ਵੀ ਹੋਵੇ ਉਹਦਾ ਵੀ ਇਲਾਜ ਕਰ ਦੇਣਗੇ, ਵਿਗੜੇ ਤਿਗੜੇ ਦਾ ਇਲਾਜ ਵੀ ਕਰ ਦੇਣੇ ਇਹ, ਤੇ ਸ਼ਾਨਦਾਰ ਡੀਲਾਂ। ਬਾਕੀ ਆ ਕੇ ਦੱਸ ਦਿਆ, ਇੱਕ ਬ੍ਰੇਕ ਲਈਏ ਛੋਟੀ ਜੀ, ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ, ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ, ਵਾਇਰਲੈਸ ਕੰਟਰੀ ਤੇ ਪਹੁੰਚੇ ਹੋਏ ਆਰਡਰ ਰੋਫ ਜਿਹਨੇ ਆਉਣਾ ਸਾਥੀ ਨੇ ਆਏ ਤੇ ਮਿਲਾਂਗੇ ਵੀ, ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਸਨੀ ਹੋਣੀ ਬਿਜ਼ੀ ਨੇ, ਸਨੀ ਹੋਣੀ ਹੁਣ ਲੱਗੇ ਹੋਏ ਨੇ ਆਪਣੇ ਕੰਮਾਂ ਕਾਰਾਂ ਤੇ, ਫੋਨ ਫਾਨ ਦੇ ਆ ਰਹੇ ਨੇ ਉਹਨੂੰ ਸਾਰੇ ਜਿਹੜੇ ਲੈਣ ਵਾਸਤੇ ਜਾਣਕਾਰੀ, ਤੇ ਡੀਲਾਂ ਵਾਸਤੇ ਜਾਣਕਾਰੀ ਲੈਣ ਵਾਸਤੇ ਫੋਨ ਕਰਨਾ ਬਹੁਤ ਜ਼ਰੂਰੀ। ਪਹਿਲਾਂ ਪੁੱਛ ਲਓ ਚੰਗੀ ਤਰ੍ਹਾਂ, ਦਿਨ ਖਿੜਿਆ ਹੋਇਆ ਪੂਰਾ ਚੰਗੀ ਤਰ੍ਹਾਂ, ਬਾਹਰ ਲੱਗਦਾ ਪਤਾ ਵੀ ਅੱਜ ਕੋਈ ਦਿਨ ਚੜਿਆ ਹੋਇਆ ਕੈਨੇਡਾ 'ਚ ਹੈ। ਤੇ ਹੁਣ ਬ੍ਰੇਕ ਲੈਂਦੇ ਹਾਂ, ਮੈਂ ਤੇ ਪ੍ਰੀਤ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਫਿਰ ਦੁਬਾਰਾ ਆ ਕੇ।

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
0: हुन मोबिलिटी एड रेंट जां बाय भी कर सकदे हो।
1: फ्री ब्लिस्टर पैकिंग ते डिलीवरी ते नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक
0: जां कॉल किरण एट 604-581-1900।
3: You're listening to KRPI 1550 Radio, Ferndale, Washington.
4: Radio station 1550 AM Gurbani segment tuhade tak swargvasi Sardar Ajit Singh di baad swargvasi Mata Surinder Kaur baad di yaad de vich 1550 AM to Gurbani प्रचार किया जाता है। 1550 रेडियो दे उत्ते गुरबाणी दे किसे भी प्रोग्राम नू स्पॉन्सर करन वास्ते 604-961-7790 604-961-7790 1550 AM। वाहिगुरु जी का खालसा, वाहिगुरु जी की फतेह।
5: हां जी, तुसी भी सब तो वधिया सेलफोन डील दी भाल कर रहे हो ता पहुंचो वायरलेस कंट्री तुहाडे ऑथराइज्ड रॉजर्स डीलर ते ले जाओ आईफोन एयर या सैमसंग S26 $0 नाल ऑन सिलेक्ट प्लान्स। चाहे तुसी अपना फोन अपग्रेड करन बारे सोच रहे हो जा रॉजर्स ते स्विच करन बारे सोच रहे हो, ए सही मौका है बचत करन दा। इस शनिवार 1 तो 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन ते। कॉल सनी एंड सेव मनी 604-381-1000 Wireless Country.
3: You're listening to KRPI 1550 Radio, Ferndale, Washington.
6: Welcome back, ji. Tusi sun rahe ho 1550. Call Sunny Save Money. Bilkul. Jo das ke gaye ne saadi pehla ad de vich, bilkul sahi gall aa, ohi hai. Call karyo te paise bachao. Hune main piche das ke gaya si, jad parchi fadai si mainu Sunny ji ne. ਉਹ ਦੁਆਰਾ ਮੈਂ ਤੁਹਾਨੂੰ ਦੱਸਦਾ, ਬਹੁਤ ਇੰਪੋਰਟੈਂਟ, ਬਹੁਤ ਜ਼ਰੂਰੀ ਹੈ। ਉਹ $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨਾਂ ਵਾਸਤੇ। ਜਦੋਂ ਕੋਈ ਸੈਮਸੰਗ ਦਾ ਫੋਨ ਦਾ ਟ੍ਰੇਡ ਇਨ ਜਿਹੜਾ ਕ੍ਰੈਡਿਟ ਲੈਣਾ ਹੈ, ਕੋਈ ਬਟਾਉਣਾ ਫੋਨ ਕਹਿ ਲਓ, ਉਹ ਆ ਜਾਓ। ਚਾਹੇ ਟੁੱਟਿਆ ਹੋਵੇ ਫੋਨ ਮਾੜਾ ਮੋਟਾ, ਉਹ ਵੀ ਕਰ ਦੇਣਗੇ ਐਡਜਸਟ, ਸਨੀ ਜੀ ਨੇ ਕਿਹਾ ਹੈ। ਬਾਕੀ ਸਨੀ ਜੀ ਤੋਂ ਜਦੋਂ ਆਉਣਗੇ, ਸਨੀ ਜੀ ਫਿਰ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਾਂਗੇ, ਹੁਣ ਬਿਜ਼ੀ ਹੈ। ਅਤੇ ਪੁਨੀਤ ਜੀ, ਤੁਹਾਡਾ ਸਵਾਗਤ ਹੈ ਫਿਰ ਤੋਂ ਮੇਰੇ ਨਾਲ। ਅੱਜ ਮੇਰੇ ਦੋਸਤ, ਸਾਥੀ ਦੋਸਤ ਪਹਿਲੀ ਅੱਜ ਲਾਈਵ ਆਨ ਕਰ ਰਹੇ ਹਾਂ, ਪੁਨੀਤ ਜੀ। ਪੁਨੀਤ ਜੀ ਸਾਡੇ ਆਲਰਾਊਂਡਰ ਨੇ। ਅਤੇ ਪੁਨੀਤ ਜੀ, ਇਹ ਦੱਸੋ ਪਹਿਲਾਂ, ਅੱਜ ਤੋਂ ਪਹਿਲਾਂ ਲਾਈਵ ਆਨ ਦੇਖਿਆ ਤੁਸੀਂ ਬਹੁਤ ਨੇ?
7: ਹਾਂਜੀ ਜਗਦੀਪ ਜੀ, ਮੈਂ ਕਾਫੀ ਲਾਈਵ ਆਨ ਦੇਖੀਆਂ ਨੇ।
6: ਕਦੇ ਜ਼ਿੰਦਗੀ ਸੋਚਿਆ ਵੀ ਕਦੇ ਰੇਡੀਓ ਤੇ ਵੀ ਬੋਲਾਂਗੇ?
7: ਨਹੀਂ ਨਹੀਂ, ਮੈਨੂੰ ਤੇ ਹੁਣੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੈਂ ਰੇਡੀਓ ਤੇ ਗੱਲ ਕਰ ਰਿਹਾ ਤੇ ਲੋਕੀ ਮੈਨੂੰ ਸੁਣ ਰਹੇ ਨੇ। ਤੇ ਜਦੋਂ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਰੇਡੀਓ ਵੀ ਕਰਨਾ ਜਗਦੀਪ ਜੀ ਨਾਲ, ਤੇ ਤੁਹਾਨੂੰ ਯਾਦ ਹੋਊਗਾ ਤੇ ਮੈਂ ਕਿਹਾ ਸੀ ਕਿ ਜਗਦੀਪ ਜੀ, ਮੈਨੂੰ ਥੋੜਾ ਫੋਬੀਆ ਆਉਂਦਾ ਬੋਲਣ ਦਾ। ਤੇ ਤੁਸੀਂ ਕਿਹਾ ਕੋਈ ਗੱਲ ਨੀ, ਮੈਂ ਹੈ ਨਾ ਕਰਾ ਲਾਂਗਾ। ਤੇ ਮੈਨੂੰ ਲੱਗਦਾ ਕਿ ਇਸ ਸਟੇਟਮੈਂਟ ਨੇ ਮੈਨੂੰ ਕਾਫੀ ਕੰਫੀਡੈਂਸ ਦਿੱਤਾ ਤੇ ਅੱਜ ਮੈਂ ਤੁਹਾਡੇ ਨਾਲ ਬਹਿ ਕੇ ਇਹ ਕਰ ਪਾ ਰਿਹਾ।
6: ਕੋਈ ਚੱਕਰ ਨੀ, ਇਹ ਤਾਂ ਕੋਈ ਕੰਮਾਂ ਚੋਂ ਕੰਮ ਹੋ ਗਈ ਤਾਂ ਹੈ। ਇਹ ਤਾਂ ਜਦੋਂ ਮੈਂ ਆਇਆ ਸੀ, ਮੈਨੂੰ ਵੀ ਇੱਦਾਂ ਗਿਆ ਸੀ। ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ। ਮੈਂ ਗਿਆ ਸਾਡੇ ਬੌਸ ਨੇ ਸੁਖੀ ਜੀ, ਮੈਨੂੰ ਕਹਿੰਦੇ ਕਿ ਸ਼ੋਅ ਕਰਨਾ। ਮੈਂ ਕਿਹਾ ਜੀ, ਮੈਂ ਕਦੇ ਮੈਂ ਬੈਠਿਆ ਨੀ, ਮੈਨੂੰ ਤਾਂ ਇੱਦਾਂ ਲੱਗੇ ਮੈਂ ਕਿਤੇ ਜਹਾਜ਼ ਦੇ ਵਿੱਚ ਬੈਠ ਗਿਆ ਚਲਾਉਣ ਵਾਸਤੇ, ਪਾਇਲਟ ਨੀ ਬੈਠੇ ਹੁੰਦੇ ਜਿਵੇਂ। ਮੈਂ ਕਿਹਾ ਜੀ, ਉਡਾਉਣਾ ਕਿੱਦਾਂ ਹੋਣਾ, ਇਹ ਬਿਠਾ ਦਿੱਤਾ। ਕਹਿੰਦੇ ਜਿੰਨੀ ਦੇਰ ਡਰੀ ਜਾਏਗਾ ਨਾ, ਉਨੀ ਦੇਰ ਨੀ ਹੋਣਾ ਕੁਛ ਵੀ। ਬੈਠ ਜਾ ਵਿੱਚ ਜਾ ਕੇ ਦੇਖ, ਲੈ ਜਰਾ ਚੈੱਕ ਕਰ ਮੇਚ ਲੈ ਕਿੰਨਾ ਗਾ, ਤੇ ਬਸ ਚੱਲ ਸੋ ਚੱਲ ਫਿਰ ਉਸ ਤੋਂ ਬਾਅਦ।
7: ਨਹੀਂ ਤੇ ਬਿਲਕੁਲ ਤੁਸੀਂ ਸਹੀ ਕਿਹਾ, ਔਰ ਮੈਨੂੰ ਲੱਗਦਾ ਹੈ ਕਿ ਇੱਕ ਇਹੀ ਲੀਡਰਸ਼ਿਪ ਦੀ ਪਹਿਚਾਣ ਹੁੰਦੀ ਹੈ। ਲੀਡਰ ਦਾ ਕੰਮ ਆਉਂਦਾ ਹੈ ਕਿ ਕਿਵੇਂ ਹਰ ਟੀਮ ਮੈਂਬਰ ਨੂੰ ਅੱਗੇ ਖੜਾ ਕਰਕੇ ਚੱਲਣਾ, ਤੇ ਲੀਡਰ ਪਿੱਛੇ ਰਹਿੰਦਾ। ਤੇ ਮੈਨੂੰ ਲੱਗਦਾ ਹੈ ਕਿ ਸੁਖੀ ਜੀ ਜਾਂ ਪੂਰਾ ਜਿਹੜੀ ਮੈਨੇਜਮੈਂਟ ਹੈ, ਉਹਨਾਂ ਦਾ ਹਮੇਸ਼ਾ ਆਪਣੀ ਟੀਮ 'ਤੇ ਭਰੋਸਾ ਰਿਹਾ। ਉਹਨਾਂ ਨੇ ਯਕੀਨ ਕੀਤਾ। ਟਰੱਸਟ ਇੱਕ ਬਹੁਤ ਹੀ ਵੱਡੀ ਗੱਲ ਹੈ ਜਿਹੜਾ ਉਹ ਕਰਦੇ ਨੇ ਸਭ ਦੇ ਉੱਤੇ। ਅਤੇ ਮੈਨੂੰ ਲੱਗਦਾ ਹੈ ਕਿ ਇਹੀ ਚੀਜ਼ ਹੈ ਜੇ ਸਾਨੂੰ ਅੱਗੇ ਲੈ ਕੇ ਹੋਰ ਵੱਧ ਚੜ੍ਹ ਕੇ ਕਰਨ ਦਾ ਮੌਕਾ ਦਿੰਦੇ ਨੇ। ਅਤੇ ਇਹ ਓਪਰਚੁਨਿਟੀ ਹਰ ਵਾਰੀ ਨਹੀਂ ਮਿਲਦੀਆਂ, ਬਟ ਜਦੋਂ ਮਿਲੀਆਂ ਨੇ, ਮੈਨੂੰ ਲੱਗਦਾ ਕਿ ਕੋਈ ਮੁੜ ਕੇ ਆਇਆ ਤੇ ਉਹਨੇ ਕਿਹਾ ਕਿ ਉਹ ਮੈਂ ਕਰ ਨਹੀਂ ਪਾ ਰਿਹਾ ਜਾਂ ਮੈਂ ਕਰ ਨਹੀਂ ਸਕਦਾ। ਤੇ ਦੀਜ਼ ਆਰ ਦਾ ਓਪਰਚੁਨਿਟੀ ਜਿਹੜੀ ਮੈਨੂੰ ਲੱਗਦੀਆਂ ਨੇ ਕਿ ਉਹ ਮਿਲਦੀਆਂ ਨੇ, ਬੜੀ ਕਮ ਮਿਲਦੀਆਂ ਨੇ, ਬਟ ਜਦੋਂ ਮਿਲਦੀਆਂ ਨੇ ਤੇ ਬਾਅਦ ਵਿੱਚ ਉਹਦਾ ਅਹਿਸਾਸ ਹੁੰਦਾ।
6: ਨਹੀਂ ਜੀ, ਇਹਦੇ ਲਈ ਸਾਡੇ ਜਿਹੜੇ ਸਾਰੇ ਬੌਸ, ਉਹਨਾਂ ਦਾ ਜ਼ਰੂਰ ਸ਼ੁਕਰਾਨਾ ਬਣਦਾ, ਧੰਨਵਾਦ ਵੀ ਬਣਦਾ, ਕਦੇ ਇਹੋ ਜਿਹੀ ਗੱਲ ਹੀ ਨਹੀਂ ਹੋਈ। ਸੋ ਅਸੀਂ ਮੁੜਦੇ ਹਾਂ ਹੁਣ ਵਾਇਰਲੈਸ ਕੰਟਰੀ ਵੱਲ। ਵਾਇਰਲੈਸ ਕੰਟਰੀ ਤੇ ਪਹੁੰਚੇ ਹੋਏ ਹਾਂ, ਇੱਥੇ ਸਨੀ ਜੀ, ਉਹਦਾ ਪੂਰਾ ਸਟਾਫ ਮੌਕੇ ਤੇ ਮੌਜੂਦ ਹੈ ਤੇ ਲੋਕ ਆ ਰਹੇ ਨੇ, ਗੱਲਬਾਤ ਕਰ ਰਹੇ ਨੇ, ਪੁੱਛ ਵੀ ਰਹੇ ਨੇ। ਨੰਬਰ ਉਹਨਾਂ ਦਾ ਮੈਂ ਤੁਹਾਨੂੰ ਦੱਸਦਾ, ਪਹਿਲਾਂ ਨੰਬਰ ਦੱਸਣਾ ਬਹੁਤ ਜ਼ਰੂਰੀ ਹੈ। ਨੰਬਰ ਇੱਕ ਤਾਂ ਸੋਹਣਾ ਬਹੁਤ ਉਹਨਾਂ ਦਾ, ਤੇ ਮੇਰਾ ਜਿਹੜਾ ਜਿਹੜਾ ਮੇਰਾ ਬਰਥ ਹੈ ਨਾ, ਉਹਦੇ ਵਿੱਚ ਵੀ 7 ਆਉਂਦਾ।
7: ਅੱਛਾ ਜੀ,
6: ਹਾਂ, ਹੁਣ ਮੈਂ ਪੂਰਾ ਦਿਨ ਦੱਸੂੰਗਾ। ਡੇਟ ਆਫ ਬਰਥ ਜਿਹੜੀ ਮੇਰੀ ਉਹ ਵੀ 7 ਹੋਵੇ।
8: ਤੁਸੀਂ ਆਪਣੀ ਏਜ ਛੁਪਾਉਣਾ ਚਾਹ ਰਹੇ ਹੋ?
6: ਨਹੀਂ ਨਹੀਂ, ਛੁਪਾਉਣੀ ਨਹੀਂ ਚਾਹੁੰਦਾ, ਉਹ ਤਾਂ ਮੈਂ ਜੇ ਸਾਲ ਦੱਸੂਗਾ ਤਾਂ ਪਤਾ ਲੱਗੂਗਾ ਨਾ, ਡੇਟ ਨਾਲ ਹੀ ਨਾ ਪਤਾ ਲੱਗਦਾ। ਸੋ 604-217-7070 ਇਹ ਨਹੀਂ ਛੁਪਾਉਣੀ ਚਾਹੀਦੀ, ਗੱਲ ਲੁਕਾਉਣੀ ਚਾਹੀਦੀ। ਤੇ ਇਹ ਤਾਂ ਜਿਹੜੇ ਜਿਹੜੇ ਹੋ ਗਏ ਜਿਹੜੀ ਗੱਲ ਆ, ਹੁਣ ਜੋ ਦੁਨੀਆਂ ਦੇਖੀ ਹੈ ਤਾਂ ਮਤਲਬ ਵਧੀਆ ਗੱਲ ਆ, ਤੁਸੀਂ ਇੰਨੀ ਉਮਰ ਦੇ ਵਿੱਚ ਦੁਨੀਆਂ ਦੇਖੀ ਆ, ਹੈ ਨਾ। ਸੋ 604-217-7070 ਨੰਬਰ ਹੈ ਜੀ ਸਨੀ ਹੁਣਾਂ ਦਾ। ਸਨੀ ਬਾਈ ਜੀ ਖੜੇ ਆ ਤੇ ਫਿਟਨੈਸ ਦੇ ਫਰੀਕ ਨੇ ਬਹੁਤ, ਇਹ ਜਿਮ ਜੁਮ ਦੇ ਬਹੁਤ ਸ਼ੌਕੀਨ ਨੇ ਇਹ। ਤੇ ਫਰੇਜ਼ਰ ਹਾਈਵੇ ਓਲਡਰ ਗਰੋਵ ਦੀ ਲੋਕੇਸ਼ਨ ਇਹਨਾਂ ਦੀ, ਜਿੱਥੇ ਅਕਸਰ ਹੀ ਹੁੰਦੇ ਨੇ ਇਹ ਆ ਕੇ। ਇਹਨਾਂ ਤੋਂ ਲਿਓ ਜਿਹੜਾ ਫਾਈਡੋ ਰੋਜਰਸ ਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ। ਜਦੋਂ ਵੀ ਗੱਲ ਹੁੰਦੀ ਹੈ ਨਾ ਕਦੇ ਇੱਥੇ ਆ ਕੇ, ਦੇਖੋ ਮੈਂ ਨਾ ਪਿਛਲੀ ਵਾਰ ਜਦੋਂ ਆਇਆ ਨਾ, ਲਾਸਟ ਜਿਹੜੀ ਲਾਈਵ ਆਨ ਲੋਕੇਸ਼ਨ ਸੀ ਮੇਰੀ, ਇੱਥੇ ਕੁਛ ਬੰਦੇ ਆਏ, ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੀ ਸਰਵਿਸ ਦੀ ਜਾਂਦੀ ਕਮਾਲ, ਬਾ ਕਮਾਲ ਸਰਵਿਸ।
8: ਹਾਂਜੀ,
6: ਇਹ ਫੋਨ ਤਾਂ ਬੰਦਾ ਲੈ ਜਾਂਦਾ, ਤੁਸੀਂ ਲਿਆਓਗੇ ਵੱਡੇ ਮਾਲ ਤੋਂ ਫੋਨ, ਕੋਈ ਚੱਕਰ ਨਹੀਂ ਹੈ, ਮੁੜ ਕੇ ਨਹੀਂ, ਪਰ ਪੁੱਛਦਾ ਉੱਥੇ ਜਾ ਕੇ ਖੜੇ ਆ ਤਾਂ ਖੜੇ ਆ ਉੱਥੇ। ਇੱਥੇ ਆ ਕੇ ਘੱਟੋ ਘੱਟ ਤੁਹਾਨੂੰ ਨਾ ਇੱਕ ਆਪਣਾਪਣ ਜਿਹਾ ਮਹਿਸੂਸ ਹੁੰਦਾ, ਆਓ ਤੁਹਾਨੂੰ ਅਟੈਂਡ ਕਰਦੇ ਨੇ ਪ੍ਰੋਪਰਲੀ, ਚਾਹ ਪਾਣੀ ਪੁੱਛਦੇ ਨੇ, ਇੱਥੇ ਇਸ ਮੁਲਕ ਦੇ ਵਿੱਚ ਬੜਾ ਰੇਅਰ ਹੁੰਦਾ।
7: ਨਹੀਂ, ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਵਿੱਚ ਇਹ ਬੜੀ ਚੀਜ਼ ਦਾ ਖਾਸ ਕਰ ਧਿਆਨ ਰੱਖਿਆ ਜਾਂਦਾ ਕਿ ਸਭ ਦਾ ਸਤਿਕਾਰ ਕੀਤਾ ਜਾਂਦਾ ਤੇ ਇਹ ਨਹੀਂ ਕਿ ਖਾਲੀ ਬਿਜ਼ਨਸ ਨੂੰ ਬਿਜ਼ਨਸ ਦੇ ਤਰੀਕੇ ਕੀਤਾ ਜਾਂਦਾ, ਉਹ ਪਹਿਲੇ ਕਮਿਊਨਿਟੀ ਦੀ ਪੂਰੀ ਕਦਰ ਹੁੰਦੀ ਹੈ, ਉਹਨਾਂ ਦੇ ਰਿਸਪੈਕਟ ਕਰਕੇ ਆਓ ਭਗਤ ਕਰਕੇ ਤਦ ਉਹਨੂੰ ਪੁੱਛਿਆ ਜਾਂਦਾ ਹਾਂਜੀ ਦੱਸੋ, ਤੇ ਇਹ ਸਾਡਾ ਪ੍ਰੇਮ ਹੈ ਕਮਿਊਨਿਟੀ ਦਾ ਜੇ ਸਾਨੂੰ ਅੱਗੇ ਲੈ ਕੇ ਚੱਲਦਾ। ਤੁਸੀਂ ਗੱਲ ਕੀਤੀ ਜਿਮ ਦੀ, ਬੜੀ ਵਧੀਆ ਗੱਲ ਕੀਤੀ। ਹੁਣ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਦੋਂ ਵੀ ਆਪਾਂ ਜਿਮ ਜਾਂਦੇ ਹਾਂ ਤੇ ਦੋ ਕਿਹੜੀ ਚੀਜ਼ਾਂ ਹੁੰਦੀਆਂ ਨੇ ਜਿਹੜੇ ਤੁਸੀਂ ਪਹਿਲੇ ਚੈੱਕ ਕਰਦੇ ਹੋ ਕਿ ਜਿਮ ਵਿੱਚ ਇਹ ਹੋਣੀ ਚਾਹੀਦੀਆਂ ਨੇ, ਤੁਹਾਨੂੰ ਕੀ ਲੱਗਦਾ?
6: ਜਿਮ ਦੇ ਵਿੱਚ ਪਹਿਲੀ ਗੱਲ ਤਾਂ ਬੰਦੇ ਦੇ ਵਿੱਚ ਡਿਸਿਪਲਿਨ ਹੋਣਾ ਚਾਹੀਦਾ ਜੀ, ਉਸ ਤੋਂ ਬਾਅਦ ਬੰਦਾ ਜਿਮ ਦੇ ਰਸਤੇ ਚੱਲਦਾ। ਨਹੀਂ ਤਾਂ ਕਈ ਮੈਨੂੰ ਕਹਿ ਦਿੰਦੇ ਮੋਟੀਵੇਸ਼ਨ ਨਾਲ ਜਿਮ ਜਾਂ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਹੁੰਦਾ, ਮੇਰਾ ਮੰਨਣਾ, ਮੇਰੇ ਨਾਲ ਕੋਈ ਡਿਸਐਗਰੀ ਵੀ ਕਰ ਸਕਦਾ, ਪਹਿਲਾਂ ਡਿਸਿਪਲਿਨ ਹੁੰਦਾ, ਚਾਹੇ ਦਿਨ ਜੋ ਮਰਜ਼ੀ ਹੋਵੇ, ਰਾਤੀ ਲੇਟ ਸੁੱਤੇ ਆ, ਪਰ ਜਦੋਂ ਉੱਠ ਕੇ ਜਾਣਾ ਪੈਂਦਾ ਨਾ, ਫਿਰ ਉਹ ਜਿਮ ਚ ਪਹਿਲੀ ਗੱਲ ਤੁਹਾਨੂੰ ਉਹ ਦੇਖਣੀ ਪੈਂਦੀ ਹੈ। ਮਸ਼ੀਨਾਂ ਤਾਂ ਕਿਤੇ ਵੀ ਹੋ ਸਕਦੀਆਂ, ਇੱਥੇ ਬਹੁਤ ਐਡਵਾਂਸ ਮਸ਼ੀਨ ਹੈ ਇਸ ਕੰਟਰੀ ਚ, ਤੇ ਮਸ਼ੀਨਾਂ ਆਲਮੋਸਟ ਉਹਨੂੰ ਸਾਰੀਆਂ ਮਿਲ ਜਾਂਦੀਆਂ। ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਜਿਹੜਾ 24 ਘੰਟੇ ਵਾਲਾ ਜਿਮ ਹੈ ਨਾ, ਉਹ ਵਧੀਆ ਲੱਗਦਾ ਹੁੰਦਾ ਮੈਨੂੰ, ਵੀ ਜਦੋਂ ਮਰਜ਼ੀ ਜਾਓ, ਬਸ ਤੁਹਾਡਾ ਮਨ ਜਿਹਾ ਹੋਵੇ, ਉਹ ਬਹੁਤ ਜ਼ਰੂਰੀ ਹੈ, ਬਾਕੀ ਤਾਂ ਸਾਰੀਆਂ ਸੈਕੰਡਰੀ ਚੀਜ਼ਾਂ ਨੇ।
7: ਨਹੀਂ ਤੇ ਤੁਸੀਂ ਸਹੀ ਕਿਹਾ ਕਿ ਇੱਕ ਤੇ ਡਿਸਿਪਲਿਨ ਹਰ ਚੀਜ਼ ਵਿੱਚ, ਚਾਹੇ ਉਹ ਜਿਮ ਹੋਏ, ਚਾਹੇ ਬਿਜ਼ਨਸ ਹੋਏ, ਚਾਹੇ ਤੁਸੀਂ ਰਾਤੀ ਸੌ ਕੇ ਉੱਠਦੇ ਹੋ ਨਾ ਸਵੇਰੇ, ਤੇ ਹਮੇਸ਼ਾ ਇਹ ਸਿਖਾਇਆ ਜਾਂਦਾ ਕਿ ਪਹਿਲੇ ਆਪਣੇ ਬੈੱਡ ਨੂੰ ਤੈਅ ਕਰਿਓ, ਤਦ ਹੀ ਉੱਠੋ, ਤੇ ਤੁਸੀਂ ਅਗਰ ਉਹਦੀ ਰਿਸਪੈਕਟ ਕਰੋਗੇ ਤੇ ਉਹ ਤੁਹਾਡੀ ਰਿਸਪੈਕਟ ਕਰੂਗਾ। ਤੇ ਇੱਕ ਚੀਜ਼ ਤੁਸੀਂ ਜਿਹੜੀ ਮਿਸ ਕਰ ਰਹੇ, ਜਿਹੜੀ ਮੈਨੂੰ ਲੱਗਦਾ ਜਿਹੜੀ ਅੱਜ ਦੇ ਨਾਲ ਜੁੜੀ ਹੋਈ ਹੈ, ਉਹ ਹੈ ਮਿਊਜ਼ਿਕ। ਮੈਨੂੰ ਲੱਗਦਾ ਮਿਊਜ਼ਿਕ ਇੱਕ ਬਹੁਤ ਹੀ ਵੱਡਾ ਕੰਮ ਕਰਦਾ ਜਿਮ ਵਿੱਚ, ਚਾਹੇ ਤੁਸੀਂ ਜਿਮ ਕਰ ਰਹੇ ਹੋ, ਚਾਹੇ ਪਾਰਕ ਵਿੱਚ ਤੁਸੀਂ ਜਿਵੇਂ ਰਨਿੰਗ ਜਾਂਦੇ, ਤੁਸੀਂ ਕਹਿ ਰਹੇ ਸੀ ਕਿ ਹਰ ਸਵੇਰੇ 6-6:30 ਉੱਠ ਕੇ ਤੁਸੀਂ ਹਾਲੈਂਡ ਪਾਰਕ 'ਚ ਜਾ ਕੇ ਰਨਿੰਗ ਕਰਦੇ ਹੋ, ਚਾਹੇ ਵਾਕ ਕਰਦੇ ਹੋ, ਤੇ ਮੈਨੂੰ ਲੱਗਦਾ ਅਗਰ ਮਿਊਜ਼ਿਕ ਨਹੀਂ ਹੁੰਦਾ ਨਾ, ਤੇ ਬੰਦੇ ਨੂੰ ਥੋੜੀ ਜਿਹੀ ਕਮੀ ਮਹਿਸੂਸ ਹੁੰਦੀ ਹੈ ਕਿ ਉਹ ਕੱਢ ਤੇ ਲੈਂਦਾ, ਬਟ ਮਿਊਜ਼ਿਕ ਸ਼ਾਇਦ ਤੁਹਾਡਾ 15-20 ਮਿੰਟ, ਅੱਧਾ ਘੰਟਾ ਹੋਰ ਵਧਾ ਦਿੰਦਾ, ਰਾਈਟ?
6: ਤੇ ਇਹ ਗੱਲ ਤੁਸੀਂ ਬੜੀ ਇੰਪੋਰਟੈਂਟ ਕਹੀ ਆ, ਪਰ ਬਾਕੀ ਸਹੀ ਗੱਲ ਹੈ, ਜਦੋਂ ਕਰਨਾ ਹੋਵੇ ਨਾ ਐਕਸਰਸਾਈਜ਼ ਕਰਨਾ, ਤੁਹਾਡਾ ਮਿਊਜ਼ਿਕ ਲੱਗਾ ਹੋਵੇ, ਉਹਦਾ ਆਪਣੇ ਉਹ ਡਬਲ ਹੋ ਜਾਂਦਾ, ਤੁਹਾਡੀ ਇੰਟੈਂਸਿਟੀ ਡਬਲ ਹੋ ਜਾਂਦੀ ਹੈ, ਤੁਹਾਡੀ ਜਿਹੜੀ ਉਹ ਜਿਹੜਾ ਜੋਸ਼ ਹੁੰਦਾ ਨਾ, ਡਬਲ ਹੋ ਜਾਂਦਾ ਤੁਸੀਂ ਆਪ, ਕਿਉਂਕਿ ਉਹਦਾ ਕੰਟਰੋਲ ਤੁਹਾਡੇ ਹੱਥ 'ਚ ਹੁੰਦਾ, ਤੁਸੀਂ ਆਪਣੀ ਮਰਜ਼ੀ ਦਾ ਲਾ ਲਓ, ਜੋ ਮਰਜ਼ੀ ਸੁਣ ਲਓ, ਪਰ ਉਹਦੇ ਲਈ
8: ਫੋਨ ਹੋਣਾ
6: ਜ਼ਰੂਰੀ ਹੈ। ਤੇ ਫੋਨ ਜੇ ਤੁਹਾਨੂੰ ਚੰਗੇ ਪਲਾਨ ਵਾਲਾ ਮਿਲਿਆ ਹੋਵੇ, ਹੈ ਨਾ, ਫਿਰ ਉਹਦਾ ਹੋਰ ਵੀ ਡਬਲ ਹੋ ਜਾਂਦਾ ਕੰਮ, ਜੋ ਮਰਜ਼ੀ ਕਰੀ ਜਾਓ, ਫਿਰ ਤੇ ਫਿਰ ਉਹ ਤੁਹਾਨੂੰ ਕਿੱਥੇ ਮਿਲਣਾ ਹੁਣ ਆ ਕੇ?
7: ਉਹ ਤੁਹਾਨੂੰ ਸਨੀ ਸੇਮ ਮਨੀ ਉੱਥੇ ਹੀ ਆ ਕੇ
6: ਮਿਲਣਾ, ਤੁਹਾਨੂੰ ਮਿਲਣਾ ਵਾਇਰਲੈਸ ਕੰਟਰੀ ਤੇ ਆ ਕੇ। ਤੇ ਵਾਇਰਲੈਸ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਕੀ ਮਿਲਣਾ? ਆਈਫੋਨ 17 Air ਬਿਲਕੁਲ 0 ਡਾਊਨ ਪੇਮੈਂਟ ਤੇ, ਬਿਲਕੁਲ 0। ਸੈਮਸੰਗ S26 0 ਤੇ, ਸੈਮਸੰਗ S26 ਅਲਟਰਾ ਸਿਰਫ $2.5 ਡਾਊਨ ਪੇਮੈਂਟ, ਆਈਫੋਨ 17 ਪ੍ਰੋ ਸਿਰਫ $40, ਸਿਰਫ $40, 17 ਪ੍ਰੋ ਦੀ ਗੱਲ ਕਰ ਰਹੇ ਹਾਂ, 17 ਪ੍ਰੋ ਮੈਕਸ ਸਿਰਫ $43, ਇਹ ਮਿਲਣੇ ਆ ਡੀਲਾਂ ਨੇ। ਬਾਕੀ ਇਹਨਾਂ ਡੀਲਾਂ ਬਾਰੇ ਹੋਰ ਵੀ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਲੈਣੀ ਹੈ ਤਾਂ 604-217-7070 ਇਹ ਤੇ ਕਾਲ ਕਰਨੀ ਹੈ। ਨਵੇਂ ਕਸਟਮਰ ਤੇ ਪੁਰਾਣੇ ਕਸਟਮਰ ਲਈ ਸੁਪਰ ਡੁਪਰ ਡੀਲਾਂ ਇਹਨਾਂ ਦੇ ਕੋਲ ਅੱਜ ਆਈਆਂ ਹੋਈਆਂ ਨੇ, ਉਹਦੇ ਲਈ ਤੁਹਾਨੂੰ ਪਤਾ ਕਰਨ ਦੇ ਲਈ ਜ਼ਿਆਦਾ ਫੋਨ ਕਰਨਾ ਪੈਣਾ, ਜਾਂ ਫਿਰ ਆਉਣਾ ਪੈਣਾ ਮੌਕੇ ਤੇ, ਲੋਕੇਸ਼ਨ ਤੇ ਪਹੁੰਚੋ ਜਾਇਆ ਬਕੂਆ ਤੇ ਫਿਰ।
8: ਹਾਂਜੀ ਬਿਲਕੁਲ,
6: ਤੇ ਵਾਇਰਲੈਸ ਕੰਟਰੀ, ਵਾਇਰਲੈਸ ਕੰਟਰੀ ਦੇ ਉੱਤੇ ਤੁਹਾਨੂੰ ਸਾਰੀਆਂ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ, ਤੁਹਾਡੇ ਸਾਰੇ ਫੋਨ ਦੇ ਰਿਲੇਟਡ ਜੋ ਵੀ ਤੁਹਾਡਾ ਕੋਈ ਸਵਾਲ ਆ ਮਿਲੇਗਾ। ਤੇ ਫਿਰ ਜਦੋਂ ਫੋਨ ਲੈ ਕੇ ਜਾਓਗੇ ਨਾ, ਫਿਰ ਜਦੋਂ ਸੈਰ ਸੂਰ ਕਰਨ ਦਾ ਮੌਕਾ ਮੂਡ ਬਣਦਾ ਨਾ, ਜਾਂ ਰਨਿੰਗ ਰੁਨਿੰਗ ਕਰਨ ਦਾ, ਤੇ ਫਿਰ ਉੱਥੇ ਉਹ ਮਿਊਜ਼ਿਕ ਬੜਾ ਕੰਮ ਆਉਂਦਾ, ਫਿਰ ਉਹ ਬੰਦਾ ਹੋਰ ਵੀ ਖੁਸ਼ ਹੁੰਦਾ ਵੀ ਚਲੋ ਕੋਈ ਇਹਦੇ ਕਿਹੜੇ ਪੈਸੇ ਲੱਗਣੇ ਬਹੁਤੇ।
7: ਨਹੀਂ ਨਹੀਂ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ, ਤੇ ਮੈਂ ਇਹੀ ਕਹਾਂਗਾ ਕਿ ਜਦੋਂ ਵੀ ਫੋਨ ਨਿਆ ਲਓ ਤੁਸੀਂ ਇੱਥੋਂ ਦੀ ਆ ਕੇ, ਤੇ ਤੁਸੀਂ ਦੋ ਕੰਮ ਕਰਨੇ ਨੇ, ਪਹਿਲਾਂ ਤੁਸੀਂ 15:50 ਉੱਥੇ ਪਾਉਣਾ ਹੈ, ਤੇ ਉੱਥੇ ਆ ਕੇ ਗੁਰਬਾਣੀ ਸਵੇਰੇ ਸੁਣੀ ਹੈ, ਤੇ ਉਹਦੇ ਬਾਅਦ ਤੁਸੀਂ ਆਪਣੇ ਗਾਣੇ ਸੁਣਨੇ ਨੇ, ਤੇ ਐਂਡ ਆਫ ਦ ਡੇ ਤੇ ਇਹੀ ਹੈ ਸਰ, ਅਗਰ ਵਧੀਆ ਫੋਨ ਹੈ, ਵਧੀਆ ਤੇ ਤੁਸੀਂ ਸਾਰਾ ਕੁਛ ਕਰ ਸਕਦੇ ਹੋ ਜੋ ਤੁਹਾਡੀ ਰਿਕੁਆਇਰਮੈਂਟ ਹੈ। ਤੁਸੀਂ ਗੱਲਬਾਤ ਕਰਨੀ ਹੈ, ਤੁਸੀਂ ਵੀਡੀਓ ਕਾਲ ਕਰਨੀ ਹੈ, ਤੁਸੀਂ ਜ਼ੂਮ ਕਾਲ ਕਰਨੀ ਹੈ, ਤੇ ਇਹ ਹੋ ਗਿਆ ਕਿ ਇੱਥੇ ਬੈਠੇ ਬੈਠੇ ਤੁਸੀਂ ਆਪਣੇ ਪਿੰਡ ਕਾਲ ਕਰਕੇ ਵੀਡੀਓ ਕਾਲ ਕਰਕੇ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਨੇੜੇ ਹੋ ਉੱਥੇ। ਤੇ ਫੋਨ ਹੈ ਵਧੀਆ, ਸਕਰੀਨ ਵਧੀਆ, ਤੇ ਸਭ ਕੁਝ ਵਧੀਆ, ਹੈਲਥ ਵਧੀਆ ਤੇ ਸਭ ਕੁਝ ਚੰਗਾ, ਤੇ ਇਹ ਦੋ ਚੀਜ਼ਾਂ ਦਾ ਤੁਸੀਂ ਖਿਆਲ ਰੱਖੋਗੇ ਤੇ ਮੈਨੂੰ ਲੱਗਦਾ ਹੈ ਕਿ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈ ਅਦਰ ਦੈਨ ਤੁਹਾਡਾ ਖਾਣ ਪੀਣ ਦੀ।
6: ਪੁਨੀਤ ਜੀ, ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤੇ ਸਾਡੇ ਇਲਾਕੇ 'ਚ ਇੱਕ ਸ਼ਹਿਰ ਪੈਂਦਾ ਛੋਟਾ ਜਿਹਾ ਖੰਨਾ ਟਾਊਨ ਹੈ, ਜਿਹੜੇ ਮੇਰੇ ਇਲਾਕੇ ਦੇ ਨੇ ਉਹਨਾਂ ਨੂੰ ਪਤਾ ਹੋਊਗਾ, ਖੰਨਾ ਬੜਾ ਮਸ਼ਹੂਰ ਟਾਊਨ ਹੁੰਦਾ ਸੀ। ਤੇ ਉੱਥੇ ਗਏ ਤੇ ਉੱਥੇ ਮੈਂ ਕਿਸੇ ਰਿਸ਼ਤੇਦਾਰਾਂ ਦੇ ਘਰੇ ਰਹਿ ਮਾਮਾ ਜੀ ਦੇ, ਉੱਥੇ ਇੱਕ ਨਾ ਮੈਂ ਮੂਵੀ ਦੇਖੀ, ਉਦੋਂ ਕੇਬਲ ਹੁੰਦੀ ਸੀ ਸ਼ਹਿਰਾਂ 'ਚ, ਸਾਡੇ ਪਿੰਡ ਪੁੰਡ ਤੋਂ ਉਦੋਂ ਕੇਬਲ ਨਹੀਂ ਸੀ ਹੁੰਦੀ ਤੇ ਛੁੱਟੀਆਂ 'ਚ ਗਿਆ ਹੋਇਆ ਸੀ ਤੇ ਮੈਂ ਉੱਥੇ ਦੇਖੀ ਮੂਵੀ। ਮੂਵੀ ਤਾਂ ਹੁਣ ਮੈਨੂੰ ਨਾਂ ਨਹੀਂ ਯਾਦ, ਭੁੱਲਰ ਵਿਸਰ ਗਿਆ, ਬਹੁਤ ਪੁਰਾਣੀ ਗੱਲ ਹੈ। ਉਹਦੇ ਵਿੱਚ ਨਾ ਇੱਕ ਕੋਈ ਦਿਖਾ ਰਹੇ ਆ ਵੀ ਉਹ ਕੋਈ US ਦੇ ਨਾ ਕੋਈ ਦੋ ਵੱਡੇ ਕੋਈ ਲੀਡਰ ਆਪਸ ਗੱਲ ਕਰ ਰਹੇ ਨੇ ਵੀਡੀਓ ਕਾਲ, ਉਦੋਂ ਪੁਰਾਣੀ। ਅੱਛਾ ਮੈਨੂੰ ਦੱਸ ਦੇਣਾ, ਮੈਂ ਹੀ ਸੋਚੀ ਗਿਆ ਵੀ ਇਹ ਝੂਠ, ਮਤਲਬ ਮੈਂ ਤਾਂ ਸੋਚਿਆ ਫਿਲਮ ਹੈ ਨਾ, ਤੇ ਮੈਂ ਸੋਚਿਆ ਕਿਤੇ ਪੋਸੀਬਲ ਹੋ ਸਕਦਾ ਦੋ ਬੰਦੇ ਕਿਤੇ ਆਪਸ ਗੱਲ ਕਰ ਸਕਦੇ ਆ ਵੀਡੀਓ ਦੇ ਉੱਤੇ, ਤੇ ਅੱਜ ਉਹ ਸੱਚ ਹੋ ਗਿਆ। ਤੇ ਹੁਣ ਤੁਸੀਂ ਦੱਸੋ ਵੀ ਵੀਡੀਓ ਤੇ ਕਾਲ ਕਰਨੀ ਕਰਨੀ ਹੈ ਤੇ ਉੱਪਰੋਂ ਸੋਨੇ ਦੇ ਸੁਹਾਗਾ ਉਦੋਂ ਹੋ ਜਾਂਦਾ ਫਿਰ ਜਦੋਂ ਤੁਹਾਡਾ ਫੋਨ ਦਾ ਜਿਹੜਾ ਪਲਾਨ ਹੈ ਸਸਤਾ ਹੋਵੇ। ਬਾਈ ਬਾਈ ਕਾਲ ਤੁਹਾਨੂੰ ਅਗਲੇ ਜਾ ਕੇ ਦੱਸਾਂਗੇ। ਜਾਣ ਤੋਂ ਪਹਿਲਾਂ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਹਿਲਾਂ ਮੈਂ ਇਸ ਬ੍ਰੇਕ ਦੇ ਆਉਣ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ, $300 ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨ ਵਾਸਤੇ, ਇਹਨਾਂ ਨੇ ਇਹ ਵੀ ਲਾਇਆ ਹੋਇਆ ਜੀ, ਇਹਦੀ ਵੀ ਪਲਾਨ। ਅੱਜ ਤੁਸੀਂ ਆ ਕੇ ਇਹਦੇ ਬਾਰੇ ਪਤਾ ਕਰ ਲਿਓ, ਨੰਬਰ ਤੁਹਾਨੂੰ ਦੱਸ ਦੇਣਾ 604-217-7070 ਇਹਨਾਂ ਦਾ ਨੰਬਰ ਹੈ। ਤੇ ਜੇਕਰ ਫੋਨ ਮਾੜਾ ਮੋਟਾ ਟੁੱਟਿਆ ਭੰਨਿਆ ਤਾਂ ਵੀ ਕੋਈ ਚੱਕਰ ਨਹੀਂ ਹੈ, ਟੁੱਟ ਭੱਜ ਵੀ ਕਰ ਦੇਣਗੇ ਸੈੱਟ, ਤੇ ਪੂਰੇ ਮਤਲਬ ਬੈਤ ਰੋਕੀ ਜਾਂਦੇ ਨੇ। ਪ੍ਰੀਤ ਜੀ ਖੈਰ ਕੋਈ ਕੈਲਕੂਲੇਸ਼ਨ ਕਰ ਰਹੇ ਨੇ, ਹੁਣ ਸੇਲਸ ਵਾਲਿਆਂ ਦਾ ਕੰਮ ਹੀ ਹੁੰਦਾ, ਕਰਨੀ ਹੁੰਦੀ ਹੈ ਜੀ। ਪ੍ਰੀਤ ਜੀ
7: ਨਹੀਂ ਮੈਂ ਬਸ ਇਹੀ ਕਰ ਰਿਹਾ ਸੀ, ਮੈਂ ਇਹੀ ਵੇਖ ਰਿਹਾ ਸੀ ਕਿ ਇਹਨਾਂ ਦੇ ਜਿਨ ਸਕੀਮ ਕੱਢੀਏ ਬ੍ਰੋਕਨ ਫੋਨ, ਮੈਨੂੰ ਲੱਗਦਾ ਹੈ ਕਿ ਇਹ ਬੜੀ ਐਕਸਾਈਟਿੰਗ ਹੈ। ਤੇ ਸੱਚੀ ਅਗਰ ਮੇਰੇ ਕੋਲ ਕੋਈ ਟੁੱਟਿਆ ਫੋਨ ਹੁੰਦਾ ਨਾ ਤੇ ਮੈਂ ਤੇ ਲੈ ਕੇ ਪਹੁੰਚ ਜਾਣਾ ਸੀ, ਕਿਉਂਕਿ ਮੈਨੂੰ ਲੱਗਦਾ ਉਹ ਤੇ ਵੈਸੇ ਹੀ ਕੋਈ ਕੰਮ ਦਾ ਨਹੀਂ, ਐਟਲੀਸਟ ਹੋਰ ਕੁਛ ਨਹੀਂ ਤੇ ਕੀ ਪਤਾ ਤੁਹਾਨੂੰ ਕੁਝ ਮਿਲ ਜਾਏ। ਹੁੰਦਾ ਨਾ ਜਦੋਂ ਤੁਸੀਂ ਖਦਾਨ ਨੂੰ ਖੋਦਣ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਹੁੰਦਾ ਉੱਥੇ ਕੀ ਨਿਕਲੇ ਕੀ ਨਾ ਨਿਕਲੇ, ਤੇ ਉਹੀ ਖਦਾਨ ਹੈ ਕਿ ਤੁਸੀਂ ਜਾ ਕੇ ਖੋਦ ਦਿਓ, ਤੁਹਾਨੂੰ ਨਹੀਂ ਪਤਾ ਖੋਦ ਕੇ ਤੁਹਾਨੂੰ ਕੀ ਮਿਲ ਜਾਓ।
6: ਸਹੀ ਗੱਲ ਹੈ ਜੀ, ਇਹ ਤਾਂ ਜਦੋਂ ਫਿਰ ਖੂਹ ਪੱਟਦੇ ਫਿਰ ਹੀ ਪਤਾ ਲੱਗਦਾ ਪਾਣੀ ਤਾਂ ਹੀ ਨਿਕਲਦਾ, ਖੂਹ ਪੱਟ ਗਈ। ਅਸੀਂ ਤਾਂ ਖੈਰ ਪ੍ਰੋਫੈਸ਼ਨ ਚ ਇਹੋ ਜਿਹੇ ਚੋਣ ਜਿਹੜਾ ਰੋਜ਼ ਖੂਹ ਪੱਟ ਗਈ ਪਾਣੀ ਪੀਣਾ ਪੈਂਦਾ, ਰੋਜ਼ ਹੀ ਨਵਾਂ ਬਣਾਉਣਾ ਪੈਂਦਾ, ਰੋਜ਼ ਹੀ ਨਵੇਂ ਪਤੀਲਾ ਚ ਧਰਨਾ ਪੈਂਦਾ। ਤੇ ਹੁਣ ਆ ਕਿ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਵਾਪਸ ਆ ਕੇ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਨੂੰ ਦੱਸਦੇ ਹਾਂ ਡੀਲਾਂ।
9: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
10: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: स्वागत है दोस्तों, तुसी सुन रहे हो 1550 रेडियो ते। असीं अज पहुंचे हां वायरलेस कंट्री। वायरलेस कंट्री ते डीलां लाईयां ने इन्होंने, जिहड़ियां कि बाकमाल डील्स। सनी जी हुण साडे नाल आउणगे 2 मिंट लई, ते उहनां तों इक वार फिर तों बाई बाई जिहड़ी डील है ना दी, जिहड़ी सब तों खासम खास डील हुंदी है उहदे बारे गल्लबात करनी है, ते जिहड़ा ट्रेड इन वाला ऑप्शन है उहदे बारे भी गल्लबात करनी है, उहदे बारे भी गल्लबात इहदे नाल करनी है। ਪਹਿਲਾਂ ਤਾਂ ਸਨੀ ਜੀ ਤੁਹਾਡਾ ਸਵਾਗਤ ਹੈ ਜੀ, ਫਿਰ ਤੋਂ ਇੱਕ ਵਾਰ 1550 ਤੇ।
2: ਥੈਂਕ ਯੂ ਜੀ। ਚੇੜੀਆਂ ਆਪਣੇ ਕੋਲ ਬਾਈ ਬਾਈ ਡੀਲਾਂ ਚਲੀ ਜਾਂਦੀਆਂ ਸੈਮਸੰਗ ਤੇ ਵੀ, ਆਈਫੋਨ ਤੇ ਵੀ। ਸੋ ਜੇ ਤਾਂ ਸੈਮਸੰਗ ਦੇ ਲੈਣੇ ਆ, ਸੈਮਸੰਗ ਲੇਟੈਸਟ S26, S26, ਤੁਹਾਨੂੰ ਮਿਲਣਗੀਆਂ 2 ਲਾਈਨਾਂ, 200 GB, ਕੈਨੇਡਾ US ਫ੍ਰੀ ਰੋਮਿੰਗ, ਸਿਰਫ $107 ਮਹੀਨੇ ਵਿੱਚ। ਇਹਦੇ ਵਿੱਚ ਦੋਨੇ ਲਾਈਨਾਂ, ਦੋਨੇ ਫੋਨ, ਸਿੰਗਲ ਸਿੰਗਲ ਨਹੀਂ, 107, ਦੋਨੇ 107 'ਚ ਮਿਲਦੇ ਆ। ਜੇ ਤੁਸੀਂ ਲੈਣੇ 2 ਆਈਫੋਨ 17 ਏਅਰ, 200 GB ਕੈਨੇਡਾ US ਫ੍ਰੀ ਰੋਮਿੰਗ, ਇਹ ਸਿਰਫ $125 ਵਿੱਚ ਫੋਨ, ਵਿੱਚ ਪਲਾਨ। ਬਾਕੀ ਜਿਵੇਂ ਵੀਰੇ ਕਹਿੰਦੇ ਸੀਗੇ ਵੀ ਅਪ ਟੂ $300 ਆਪਾਂ ਟ੍ਰੇਡ ਇਨ ਕ੍ਰੈਡਿਟ ਵੀ ਦੇਈ ਜਾਂਦੇ ਹੁਣ, ਵੀ ਟੁੱਟੇ ਫੋਨ ਵੀ ਹੋਣ ਅਪ ਟੂ $300 ਮਿਲ ਜਾਂਦਾ। ਸੋ ਮੇਨ ਮੈਸੇਜ ਇਹ ਹੈ, ਸਾਨੂੰ ਸਟੋਰ 'ਚ ਆ ਕੇ ਮਿਲੋ ਜਾਂ ਫੋਨ ਕਰੋ। ਪਲਾਨ ਆਪਣੇ ਕੋਲ ਸਾਰਿਆਂ ਵਾਸਤੇ ਹੈਗੇ, ਤੁਹਾਡੇ ਕੋਲ 1 ਲਾਈਨ ਹੈ, 2 ਲਾਈਨ ਹੈ, 10 ਲਾਈਨ ਹੈ, ਸਾਰਿਆਂ ਵਾਸਤੇ ਆਪਾਂ ਕਸਟਮਾਈਜ਼ ਕਰ ਸਕਦੇ ਪਲਾਨ। ਸੋ ਪਲੀਜ਼ ਸਾਨੂੰ ਆ ਕੇ ਮਿਲੋ ਜਾਂ ਫੋਨ ਕਰੋ।
1: ਟੁੱਟੇ
2: ਹੋਣ, ਚੱਲਦੇ ਹੋਣ, ਨਾ ਚੱਲਦੇ ਹੋਣ, ਸਾਰੇ ਚੀਜ਼, ਸਾਰੇ ਫੋਨਾਂ ਦੀ ਕੋਈ ਨਾ ਕੋਈ ਵੈਲਿਊ ਹੈਗੀ ਹੈ। ਹੁਣ ਤੁਹਾਡੇ ਕੋਲ ਘਰੇ ਪਏ, ਉਹਦੀ ਤਾਂ ਕੋਈ ਵੈਲਿਊ ਹੈ ਨੀ ਗੀ, ਪਰ ਸਾਡੇ ਕੋਲ ਲੈ ਕੇ ਆਓ ਤੇ ਉਹੀ ਫੋਨ ਨੂੰ ਤੁਸੀਂ ਕੈਸ਼ ਰਿਟਰਨ ਕਰੋ।
1: ਸਹੀ ਗੱਲ ਹੈ ਜੀ, ਕੋਈ ਟੁੱਟਿਆ ਫੋਨ ਪਿਆ ਹੋਵੇ ਘਰੇ ਉਹਦਾ ਕੋਈ ਫਾਇਦਾ ਨੀ ਹੈਗਾ, ਐਵੇਂ ਟੁੱਟਿਆ ਹੀ ਹੁੰਦਾ ਉਹ। ਤੇ ਤੁਸੀਂ ਸਨੀ ਜੀ ਨੂੰ ਕਾਲ ਕਰਨੀ ਹੈ 604-217-7070 ਤੇ, ਫਰੇਜ਼ਰ ਹਾਈਵੇ ਆਲਡਰ ਗ੍ਰੋਵ ਤੇ ਲੋਕੇਸ਼ਨ ਹੈ, ਉੱਥੇ ਆ ਕੇ ਤੁਸੀਂ ਹੋਰ ਵੀ ਜ਼ਿਆਦਾ ਜਿਹੜੀ ਡਿਟੇਲ ਲੈ ਸਕਦੇ ਹੋ ਤੇ ਉੱਥੇ ਆ ਕੇ ਆਪਣੇ ਪਲਾਨ ਸਮਝ ਵੀ ਸਕਦੇ ਹੋ ਤੇ ਲੈ ਵੀ ਸਕਦੇ ਹੋ। ਤੇ ਸਨੀ ਜੀ ਕਿੱਦਾਂ ਦਾ ਰਿਸਪੌਂਸ ਰਿਹਾ ਫਿਰ, ਪਹਿਲਾਂ ਤੇ ਦੱਸੋ।
2: ਰਿਸਪੌਂਸ ਵਧੀਆ, ਫੋਨ ਕਾਲਾਂ ਕਾਫੀ ਆਈ ਜਾਂਦੇ ਆ, ਤੇ ਅੱਜ ਆਪਾਂ ਜਿਵੇਂ KRPI ਨਾਲ ਤਾਂ 4 ਵਜੇ ਤੱਕ ਹੀ ਜੁੜੇ, 5 ਵਜੇ ਤੱਕ, ਪਰ ਆਪਣੀ ਸਟੋਰ ਖੁੱਲੀ ਰਹੂਗੀ ਅੱਜ 9 ਵਜੇ ਤੱਕ। ਸੋ ਜੇ ਕੋਈ ਕੰਮ ਕਾਰ ਤੇ ਹੈ, ਅੱਜ ਵੀ ਨਹੀਂ ਆ ਸਕਦੇ, ਕੱਲ ਨੂੰ ਵੀ ਆ ਸਕਦੇ, ਇਹ ਸਾਰੀਆਂ ਵੀਕਐਂਡ ਡੀਲਾਂ ਚੱਲਣਗੀਆਂ, ਪਰ ਮੇਨ ਮੈਸੇਜ ਇਹ ਹੈ ਜੀ ਅੱਜ ਆਇਓ, ਕਿਉਂਕਿ ਸਟਾਕ ਲਿਮਿਟਡ ਹੈ,
1: ਸਟਾਕ ਲਿਮਿਟਡ ਹੈ ਜੀ। ਤੇ ਸਨੀ ਜੀ ਨੇ ਸਾਨੂੰ ਦੱਸਿਆ ਕਿ 9 ਵਜੇ ਤੱਕ ਇੱਥੇ ਹੋਣਗੇ, ਅਸੀਂ ਤੁਹਾਡੇ ਨਾਲ 5 ਵਜੇ ਤੱਕ ਜੁੜੇ ਰਹਾਂਗੇ। ਤੇ ਕਾਲ ਕਰਕੇ ਪੁੱਛ ਲਿਓ ਤੇ ਮੈਂ ਤੁਹਾਨੂੰ ਦੱਸਦਾ ਕਿ ਟੁੱਟਿਆ ਕੋਈ ਫੋਨ ਘਰੇ ਪਿਆ ਟ੍ਰੇਡ ਇਨ ਬਾਰੇ ਦੱਸਤਾ ਤੁਹਾਨੂੰ ਸਾਰਾ, ਇਹਨੂੰ ਜ਼ਰੂਰ ਜਿਹੜਾ ਦੇਖਿਓ, ਧਿਆਨ ਦਿਓ, ਤਵੱਜੋ ਦਿਓ ਇਸ ਗੱਲ ਦੇ ਉੱਤੇ। ਬਹੁਤ ਹੀ ਵਧੀਆ ਡੀਲ ਹੈ, ਇਹਦੇ ਨਾਲ ਤੁਹਾਨੂੰ ਫਾਇਦੇ ਬੜੇ ਹੋਣੇ ਆ। ਤੇ ਮੇਰੇ ਨਾਲ ਮੇਰੇ ਸਾਥੀ ਪੁਨੀਤ ਜੀ ਜੁੜੇ ਹੋਏ ਨੇ। ਪੁਨੀਤ ਜੀ ਨੂੰ ਅੱਜ ਪਹਿਲਾਂ ਐਕਸਪੀਰੀਅੰਸ ਹੈ ਲਾਈਵ ਲੋਕੇਸ਼ਨ ਦਾ, ਖੁਸ਼ ਬੜੇ ਨੇ, ਵੀਡੀਓ ਬਣਾ ਰਹੇ ਨੇ, ਅੱਜ ਪੂਰੀ ਆਇਆ ਨੇ ਕਲਾਸ, ਬੇਟੀ ਵੀ ਉਹਨੇ ਸੁਣ ਰਹੀ ਸੀ ਬੈਠੀ ਇਹਨਾਂ ਨੂੰ, ਤੇ ਚੰਗੀ ਗੱਲ ਲੱਗਦੀ ਹੈ ਨਾ। ਤੇ ਪਹਿਲਾਂ ਥੋੜੀ ਜਿਹੀ ਹੁੰਦੀ ਆ ਘਬਰਾਹਟ ਬੰਦੇ ਦੇ ਵਿੱਚ, ਜਦੋਂ ਆਪਾਂ ਗੱਡੀ ਦੇ ਸਟੀਅਰਿੰਗ ਤੇ ਬੈਠਦੇ ਹਾਂ ਨਾ, ਲੱਗਦਾ ਵੀ ਕਿਤੇ ਹੋਰ ਨਹੀਂ ਜਾ ਕੇ ਵੱਜੇ, ਪਰ ਫਿਰ ਹੌਲੀ ਹੌਲੀ ਜਦੋਂ ਪੈਰਾਂ ਪੂਰਾ ਤੇ ਕੰਟਰੋਲ ਆ ਜਾਂਦਾ, ਫਿਰ ਬੰਦਾ ਕਹਿੰਦਾ ਮੇਰੇ ਵਰਗਾ ਡਰਾਈਵਰ ਕੋਈ ਨਹੀਂ। ਕਿਉਂ ਪ੍ਰੀਤ ਜੀ?
3: ਨਹੀਂ ਨਹੀਂ ਸਰ, ਮੈਂ ਇਹ ਕਹਾਂਗਾ ਕਿ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਨੀ ਕਹਿ ਰਹੇ ਨੇ ਕਾਫੀ ਫੋਨ ਆ ਰਹੇ ਨੇ, ਲੋਕੀ ਉਹਨਾਂ ਕੋਲ ਪੁੱਛ ਰਹੇ ਨੇ, ਤੇ ਦੂਜੀ ਖੁਸ਼ੀ ਮੈਨੂੰ ਇਹ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਟੁੱਟਿਆ ਫੁੱਟਿਆ ਤੁਹਾਡਾ ਫੋਨ ਹੈ, ਆਪਾਂ ਗੱਲ ਕਰ ਰਹੇ ਸੀ ਤੇ ਥੋੜੇ ਡਰੇ ਹੋਏ ਸੀ ਕਿ ਯਾਰ ਆਪਾਂ ਕਹਿ ਤਾਂ ਰਹੇ ਹਾਂ ਕਿ ਟੁੱਟਿਆ ਫੋਨ ਲੈ ਆਓ, ਬਟ ਸਾਨੂੰ ਨਹੀਂ ਪਤਾ ਕਿ ਕੰਡੀਸ਼ਨ ਨੇ ਟੁੱਟੇ ਫੋਨ ਦੀ ਇੱਥੇ, ਬਟ ਉਹਨਾਂ ਨੇ ਕਿਹਾ ਕਿ ਤੁਹਾਡਾ ਟੁੱਟਿਆ ਫੁੱਟਿਆ ਫੋਨ ਨਾ ਵੀ ਚੱਲਦਾ ਹੋਏ, ਤੁਲ ਮਿੱਟੀ ਲੱਗੀ ਹੋਈ ਉਹ ਵੀ ਲਿਆਓ ਇੱਥੇ, ਆਪਾਂ ਉਹਦੇ ਉੱਤੇ ਵੀ ਤੁਹਾਨੂੰ ਕੋਈ ਡੀਲ ਦੇ ਦਿਆਂਗੇ। ਤੇ ਤਦ ਮੈਨੂੰ ਕਾਫੀ ਖੁਸ਼ੀ ਮਿਲੀ ਕਿ ਐਟਲੀਸਟ ਹੁਣ ਸਾਡੀ ਕਮਿਊਨਿਟੀ ਵਾਸਤੇ ਉਹ ਫਿਰ ਵੀ ਸੋਚ ਰਹੇ ਨੇ ਕਿ ਉਹ ਕੀ ਕਰ ਸਕਦੇ ਨੇ, ਕਿਉਂਕਿ ਅਸੀਂ ਵੀ ਇੱਥੇ ਟਾਈਮ ਲਾ ਰਹੇ ਹਾਂ, ਉਹ ਵੀ ਇੱਥੇ ਟਾਈਮ ਲਾ ਰਹੇ ਨੇ, ਤੇ ਉਹਨਾਂ ਨੂੰ ਇਹ ਹੈ ਕਿ ਐਟਲੀਸਟ ਜਿਹੜੇ ਲਿਸਨਰ ਸਾਡੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਕਿੱਥੋਂ ਕਿੱਦਾਂ ਫਾਇਦਾ ਮਿਲ ਸਕਦਾ, ਤੇ ਉਹ ਉੱਥੇ ਆ ਕੇ ਜ਼ਰੂਰ ਫਾਇਦਾ ਲੈਣ। ਅਗਰ ਤੁਸੀਂ ਆ ਸਕਦੇ ਹੋ ਤੇ ਜੀ ਸਦ ਕੇ, ਵੈਦਰ ਬਹੁਤ ਹੀ ਵਧੀਆ ਹੈ, ਇਕਦਮ ਧੁੱਪ ਨਿਕਲੀ ਹੋਈ ਹੈ, ਤੇ ਆਪਾਂ ਵੀ ਉੱਥੇ ਸਮਰ ਬੈਕ ਫਰਾਈਡੇ ਸੇਲ ਲਾਈ ਹੋਈ ਹੈ, ਤੇ ਅਗਰ ਤੁਸੀਂ ਨਹੀਂ ਵੀ ਆ ਸਕਦੇ ਕਿਸੇ ਕਾਰਨ ਵਰਸ਼, ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਐਂਡ ਉਹ ਕਹਿ ਰਹੇ ਨੇ ਕਿ ਅਸੀਂ ਫੋਨ ਤੇ 9 ਵਜੇ ਤੱਕ ਇੱਥੇ ਹਾਂ, ਆਪਾਂ ਤੁਹਾਡੀ ਹਰ ਗੱਲ ਨੂੰ ਸੁਣ ਕੇ ਤੁਹਾਨੂੰ ਦੱਸ ਸਕਦੇ ਹਾਂ। ਉਹਨਾਂ ਦਾ ਫੋਨ ਨੰਬਰ ਹੈ 604-217-7777, ਮੈਂ ਇੱਕ ਵਾਰੀ ਫਿਰ ਦੱਸਦੇ ਹਾਂ, 604-217-7777। ਉਹਨਾਂ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ ਐਲਡਰ ਗ੍ਰੋਵ। ਤੁਸੀਂ ਇੱਥੇ ਆ ਕੇ ਸਨੀ ਨਾਲ ਗੱਲ ਵੀ ਕਰ ਸਕਦੇ

0: ਕਾਫੀ ਸਾਡਾ ਵੀ ਸਹਿਯੋਗ ਦਿੱਤਾ ਹੈ। ਅਸੀਂ ਵੀ ਉਹਨਾਂ ਕੋਲ ਜਾ ਕੇ ਉਹਨੂੰ ਦੱਸ ਰਹੇ ਹਾਂ ਕਿ ਲੋਕਾਂ ਨੂੰ ਕੀ ਪਸੰਦ ਹੈ ਜਾਂ ਕਿਹੋ ਜਿਹਾ ਕਨੈਕਸ਼ਨ ਜਾਂ ਕਿਹੋ ਜਿਹਾ ਫੋਨ ਜਾਂ ਕਿਹੋ ਜਿਹੀ ਆਫਰ ਉਹਨਾਂ ਨੂੰ ਵਧੀਆ ਲੱਗੂਗੀ, ਤੇ ਉਹ ਵੀ ਸਾਡਾ ਪੂਰਾ ਸਾਥ ਦੇ ਕੇ ਤੇ ਥੋੜੀ ਥੋੜੀ ਦੇਰ ਵਿੱਚ ਆ ਕੇ ਸਾਨੂੰ ਇਹ ਸ਼ੇਅਰ ਕਰ ਰਹੇ ਨੇ। ਮੈਂ ਫਿਰ ਦੱਸ ਦਿਆਂ ਕਿ ਇੱਥੇ ਕਾਫੀ ਕੁਝ ਆਫਰਾਂ ਚੱਲ ਰਹੀਆਂ ਨੇ ਤੇ ਤੁਸੀਂ ਜ਼ਰੂਰ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਆ ਕੇ ਸਾਡੇ ਨਾਲ ਵੀ ਮਿਲ ਕੇ ਗੱਲਬਾਤ ਕਰਕੇ ਤੁਸੀਂ ਹੋਰ ਫਾਇਦਾ ਉਠਾ ਸਕਦੇ ਹੋ।
1: ਬਿਲਕੁਲ, ਪੁਨੀਤ ਜੀ ਨੇ ਜਿਵੇਂ ਦੱਸਿਆ ਡਿਟੇਲ ਦੇ ਵਿੱਚ ਸਾਰੀਆਂ ਤੁਹਾਨੂੰ ਡੀਲਾਂ ਦੱਸਦੀਆਂ, ਮੈਂ ਵੀ ਤੁਹਾਨੂੰ ਦੱਸਦਾ ਰਵਾਂਗਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਅਸੀਂ ਪਹੁੰਚੇ ਹੋਏ ਅੱਜ ਵਾਇਰਲੈਸ ਕੰਟਰੀ ਜਿਵੇਂ ਵਾਰ ਵਾਰ ਤੁਹਾਨੂੰ ਅਨਾਊਂਸ ਕਰ ਰਹੇ ਹਾਂ। ਇੱਥੇ ਅੱਜ ਸ਼ਾਨਦਾਰ ਡੀਲਾਂ, ਫੋਨ ਤੋਂ ਨੰਬਰ ਮੈਂ ਦੁਬਾਰਾ ਫਿਰ ਤੋਂ ਇੱਕ ਵਾਰ ਦੱਸਣ ਲੱਗਾ ਕਿਉਂਕਿ ਜਦੋਂ ਫੋਨ ਕਰੋਗੇ ਥੋੜਾ ਟਾਈਮ ਵੀ ਬਚ ਜਾਂਦਾ, ਫਿਰ ਤੁਹਾਨੂੰ ਡੀਲ ਸਮਝ ਆ ਜਾਂਦੀ ਹੈ ਤੇ ਬੰਦਾ ਫਿਰ ਨਾਲ ਹੀ ਟਾਈਮ ਬਚਾ ਲੈਂਦਾ, ਨਹੀਂ ਤੇ ਫਿਰ ਆ ਕੇ ਥੋੜਾ ਜਿਹਾ ਟਾਈਮ ਲੱਗਦਾ ਤੁਹਾਨੂੰ ਵੀ ਸਮਝਣ ਨੂੰ ਵੀ। 604-217-7070 ਇਹਨਾਂ ਦਾ ਨੰਬਰ ਹੈ, ਇੱਥੇ ਕਾਲ ਕਰਕੇ ਸਾਰੀ ਡੀਲ ਸਮਝ ਲਿਓ ਪਹਿਲਾਂ, ਉਸ ਤੋਂ ਬਾਅਦ ਫਿਰ ਆਪਣਾ ਫਾਈਨਲ ਕਰਿਓ। ਤੇ ਨਵੇਂ ਤੇ ਪੁਰਾਣੇ ਦੋਨਾਂ ਕਸਟਮਰਾਂ ਲਈ ਇਹਨਾਂ ਕੋਲ ਬਹੁਤ ਹੀ ਸ਼ਾਨਦਾਰ ਡੀਲਾਂ ਨੇ। ਇਹਨਾਂ ਚੋਂ ਇੱਕ ਡੀਲ ਬੜੀ ਵਧੀਆ ਹੈ ਪੁਨੀਤ ਜੀ, $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ ਜਿਹੜੇ ਕਿ ਵਰਲਡ ਵਾਈਡ ਰੋਮਿੰਗ ਵਾਲੇ ਨੇ, ਜਿੱਥੇ ਜਾਓਗੇ ਪੂਰੀ ਦੁਨੀਆ 'ਚ ਫ੍ਰੀ ਨੇ, ਰੋਮਿੰਗ ਫ੍ਰੀ ਹੈ ਤੇ ਨਾਲ ਹੀ ਆਈਫੋਨ 17 ਏਅਰ ਜਾਂ ਸੈਮਸੰਗ S26 ਮਿਲ ਰਿਹਾ। ਤੇ ਕਾਲ ਕਰੋ, ਚੈੱਕ ਕਰੋ, ਕੁਆਲੀਫਾਈ ਕਰਦੇ ਹੋ ਕਿ ਨਹੀਂ ਕਰਦੇ, ਇਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਜਿਹੜਾ ਮੈਂ ਨੰਬਰ ਦੱਸਿਆ, ਓਲਡ ਗ੍ਰੋਵ ਫਰੇਜ਼ਰ ਹਾਈਵੇ ਦੇ ਉੱਤੇ। ਸੋ ਇਹ ਤਾਂ ਜਿਹੜੀਆਂ ਹੋ ਗਈਆਂ ਗੱਲਾਂ ਬਾਤਾਂ ਅੱਜ ਡੀਲ ਦੀਆਂ, 1 ਜੁਲਾਈ ਨੂੰ ਕੈਨੇਡਾ ਡੇ ਤੇ ਸਾਨੂੰ ਦੱਸਿਆ ਪੁਨੀਤ ਜੀ ਨੇ, ਅਸੀਂ ਉਹਦਾ ਹਿੱਸਾ ਬਣ ਰਹੇ ਹਾਂ। ਤੇ ਬਿਲ ਰੀਡ ਮਿਲੇਨੀਅਮ ਐਮਪੀਥੀਏਟਰ, ਉੱਥੇ ਅਸੀਂ ਸਾਡੀ ਟੀਮ ਰਹੇਗੀ, ਹੋਏਗੀ ਸਾਡਾ ਸਟਾਲ ਹੋਏਗਾ, ਤੇ ਜਿਹਨੇ ਸਾਡੀ ਕਿਸੇ ਮਹਿੰਦੀ ਦਾ ਕੋਈ ਸ਼ੌਕੀਨ ਹੈ ਲਗਾਉਣ ਦੇ ਸਾਡੀਆਂ ਭੈਣਾਂ, ਉਹ ਜਾ ਕੇ ਉੱਥੇ ਲਵਾ ਸਕਦੀਆਂ ਨੇ ਤੇ ਉੱਥੇ ਸਾਡੀ ਸਾਰੀ ਟੀਮ ਰਹੇਗੀ। ਪੁਨੀਤ ਜੀ ਲੀਡ ਕਰਨਗੇ ਟੀਮ ਨੂੰ, ਉੱਥੇ ਹੋਣਗੇ ਤੇ ਦੱਸਣਗੇ ਤੁਹਾਨੂੰ ਬਾਅਦ ਚੋਂ ਡਿਟੇਲ ਦੇ ਵਿੱਚ ਕੀ ਹੈ। ਤੇ ਇਹ ਜਿਹੜੀਆਂ ਡੀਲਾਂ ਨੇ ਪੁਨੀਤ ਜੀ, ਤੁਸੀਂ ਕਾਫੀ ਡਿਟੇਲ ਦੇ ਵਿੱਚ ਦੱਸੀਆਂ ਡੀਲਾਂ, ਪਹਿਲਾਂ ਜਦੋਂ ਫੋਨ ਤੁਸੀਂ ਪਹਿਲਾਂ ਲਿਆ ਸੀ, ਸਭ ਤੋਂ ਪਹਿਲਾਂ ਫੋਨ ਤੁਸੀਂ ਕਿੱਦਾਂ ਫੋਨ ਲਿਆ ਸੀ, ਤੁਹਾਡਾ ਕਿਵੇਂ ਸੁਭਾਅ ਬਣਿਆ ਸੀ ਫੋਨ ਲੈਣ ਦਾ, ਕਦੋਂ ਲਿਆ ਸੀ?
0: ਦੇਖੋ ਜੀ, ਜਦੋਂ ਪਹਿਲਾਂ ਮੈਂ ਫੋਨ ਚੱਕਿਆ ਸੀ ਤੇ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਮੈਨੂੰ ਮੈਨੂੰ ਲੱਗਦਾ ਸੀ ਕਿ ਫੋਨ ਹੀ ਮਿਲ ਜਾਏ, ਇੱਥੇ ਜਿਹੜਾ ਹੀ ਮਿਲ ਜਾਏ, ਬਟ ਫੋਨ ਮਿਲ ਗਿਆ ਤੇ ਕਾਫੀ ਵੱਡੀ ਅਚੀਵਮੈਂਟ ਹੈ ਕਿਉਂਕਿ ਉਸ ਵੇਲੇ ਮੈਨੂੰ ਲੱਗਦਾ ਹੈ ਕਿ ਕਾਫੀ ਕੰਮ ਆਉਂਦੇ ਸੀ ਲੋਕਾਂ ਕੋਲ ਫੋਨ, ਔਰ ਜਿਹਨਾਂ ਕੋਲ ਹੁੰਦੇ ਸੀ ਉਹ ਲੱਗਦਾ ਸੀ ਕਿ ਇਹਦੇ ਕੋਲ ਤੇ ਮਰਸਡੀਜ਼ ਆ ਗਈ ਹੈ, ਤੇ ਇਹ ਨਹੀਂ ਤੁਹਾਡੀ ਉਹ ਤਾਕ ਹੋ ਜਾਂਦੀ ਸੀ ਕਿ ਤੁਸੀਂ ਉਹ ਕਮਿਊਨੀਕੇਟਰ ਕਰਕੇ ਫੋਨ ਆਉਂਦੇ ਸੀ ਡਬਲ ਡੈਕਰ, ਉਹ ਤੁਸੀਂ ਖੋਲ ਕੇ ਕਰਦੇ ਸੀ ਦੇਖੋ ਜੀ ਇਹ ਫੋਨ ਆ ਗਿਆ, ਤੇ ਮੈਨੂੰ ਲੱਗਦਾ ਹੈ ਕਿ ਪਹਿਲਾ ਫੋਨ ਮੇਰੇ ਵਾਸਤੇ ਐਕਸਾਈਟਮੈਂਟ ਜ਼ਿਆਦਾ ਸੀ, ਬ੍ਰਾਂਡ ਕਮ ਸੀ, ਮੈਨੂੰ ਲੱਗਦਾ ਸੀ ਕਿ ਉਸ ਵੇਲੇ ਚਾਹੇ ਤੁਹਾਨੂੰ ਨੋਕੀਆ ਹੋ, ਐਰਿਕਸਨ ਹੋ, ਇਹ ਵੱਡੇ ਵੱਡੇ ਬ੍ਰਾਂਡ ਚੱਲਦੇ ਸੀ, ਤੇ ਮੇਰਾ ਪਹਿਲਾ ਫੋਨ ਨੋਕੀਆ ਸੀ, ਉਹ ਨੋਕੀਆ ਤੁਹਾਨੂੰ ਪਤਾ ਛੋਟਾ ਡੱਬੀ ਜਿਹੀ ਹੁੰਦੀ ਸੀ, ਤੇ ਉਹ ਮੈਨੂੰ ਕਾਫੀ ਵਧੀਆ ਲੱਗਦਾ ਸੀ, ਔਰ ਉਹਦੀ ਟੋਨ ਨੋਕੀਆ ਦੀ ਜਿਹੜੀ ਟੋਨ ਹੁੰਦੀ ਸੀ ਨਾ, ਉਹ ਮੈਨੂੰ ਲੱਗਦਾ ਸੀ ਕਿ ਹੁਣ ਆਈਫੋਨ ਦੀ ਟੋਨ ਨੂੰ ਰਿਪਲੇਸ ਕਰ ਦਿੱਤਾ, ਆਈਫੋਨ ਨੇ ਉਹਨੂੰ ਰਿਪਲੇਸ ਕਰ ਦਿੱਤਾ, ਤੇ ਨੋਕੀਆ ਮੇਰਾ ਪਹਿਲਾ ਫੋਨ ਸੀ, ਔਰ ਮੈਨੂੰ ਲੱਗਦਾ ਹੈ ਕਿ ਉਹ ਹੁਣੇ ਵੀ ਮੇਰਾ ਬੜਾ ਇਤਿਹਾਸਿਕ ਫੋਨ ਹੈ। ਅੱਜ ਵੀ ਅਗਰ ਮੈਨੂੰ ਮੌਕਾ ਮਿਲਿਆ ਤੇ ਮੈਂ ਉਹ ਫੋਨ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ।
1: ਹੁਣ ਤਾਂ ਨਹੀਂ, ਮੈਨੂੰ ਲੱਗਦਾ ਮੌਕਾ ਮਿਲਦਾ ਉਹ ਤਾਂ ਹੁਣ ਨਿਬੜ ਲਿਆ ਕੰਮ ਉਹਨਾਂ ਨਾਲ, ਹੁਣ ਤਾਂ ਜਿਸ ਹਿਸਾਬ ਨਾਲ ਐਡਵਾਂਸਮੈਂਟ ਹੋ ਰਹੀ ਹੈ, ਹੁਣ ਉਹ ਦਿਨ ਤਾਂ ਲੱਥ ਗਏ ਪ੍ਰੀਤ ਜੀ। ਹੁਣ ਮੈਨੂੰ ਲੱਗਦਾ ਫੋਨ ਮੈਨੂੰ ਲੱਗਦਾ ਤੁਹਾਡੇ ਕੰਨਾਂ 'ਚ ਹੀ ਦੇਣਾ, ਉਹਦੇ ਬਸ ਇੱਕ ਕੰਨਾਂ 'ਚ ਪਾਇਆ ਕਰਨਾ, ਬਾਅਦ ਤੁਹਾਡੀ ਘੜੀ 'ਤੇ ਦਿਖਿਆ ਕਰਨਾ, ਉੱਥੇ ਤੁਸੀਂ ਕਰ ਲਿਆ ਕਰਨਾ ਸਾਰਾ ਓਪਰੇਟ, ਲੱਗਦਾ ਤਾਂ ਹੁਣ ਲੱਗ ਗਿਆ ਅਤੇ ਬਸ ਮੈਨੂੰ ਲੱਗਦਾ ਹੁਣ ਕਿ ਤੁਹਾਨੂੰ ਹੁਣ ਤਾਂ ਐਨਕਾਂ ਵੀ ਇਹੋ ਜਿਹੀ ਆ ਗਈ, ਉਹ ਲਾ ਕੇ ਤੁਹਾਨੂੰ ਸਾਰਾ ਕੁਝ ਉੱਥੇ ਓਪਰੇਟ ਕਰੀ ਜਾਂਦਾ ਬੰਦਾ, ਅਤੇ ਉਹ ਹੁਣ ਨੋਕੀ ਵਾਲਾ ਤਾਂ ਦਿਲ ਲੱਥ ਗਏ ਹੁਣ ਜਿਹੜੇ ਪੁਰਾਣੇ ਹੁੰਦੇ ਸੀਗੇ। ਖੈਰ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਟ੍ਰੇਡ ਇਨ ਆਪਸ਼ਨ ਆ ਸਾਰਿਆਂ ਵਾਸਤੇ ਬਹੁਤ ਵਧੀਆ, ਉਹ ਹੈ ਕਿ $300 up to $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਦੇ ਫੋਨ ਵਾਸਤੇ, ਟੁੱਟੇ ਫੋਨ ਵੀ ਲੈ ਰਹੇ ਨੇ, ਅਤੇ ਜੇ ਕੋਈ ਘਰ ਫੋਨ ਕੋਈ ਟੁੱਟਿਆ ਪਿਆ ਉਹਦਾ ਕੋਈ ਫਾਇਦਾ ਨਹੀਂ ਹੈ, ਉਹ ਬੇਇੱਜ਼ਤੀ ਹੈ, ਉਹਨੂੰ ਲੈ ਆਇਓ ਅਤੇ ਆ ਕੇ ਸਨੀ ਜੀ ਨਾਲ ਗੱਲ ਕਰ ਲਿਓ, ਤੁਹਾਨੂੰ ਡੀਲ ਚੰਗੀ ਤਰ੍ਹਾਂ ਸਮਝਾ ਦੇਣਗੇ ਕਿਵੇਂ ਆ ਉਹ, ਅਤੇ ਉਹਦੇ ਲਈ ਫੋਨ ਵੀ ਕਰ ਲਓ, ਚਾਹੇ ਜ਼ਿਆਦਾ ਚੱਕਰ 'ਤੇ ਪੈਣ ਦੀ ਲੋੜ ਨਹੀਂ ਹੈ, ਜੇ ਟ੍ਰੇਡਿੰਗ ਕਰ ਸਕਦੇ ਟ੍ਰੇਡਿੰਗ ਕਰ ਲਓ, 604-217-7070 ਇਹਦਾ ਨੰਬਰ ਹੈ। ਸੋ ਅਸੀਂ ਤੁਹਾਨੂੰ ਡੀਲਾਂ ਵੀ ਦੱਸਦੇ ਰਹਾਂਗੇ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਨੇ, ਵਾਇਰਲੈਸ ਕੰਟਰੀ 'ਤੇ ਅਸੀਂ ਪਹੁੰਚੇ ਹੋਏ ਹਾਂ। ਮੈਂ ਜਦੋਂ ਫੋਨ ਲਿਆ ਸੀ ਨਾ ਪਹਿਲਾਂ ਆਪਣੀ ਜੀ ਆਪਣਾ, ਮੈਨੂੰ ਫੋਨ ਮਿਲਿਆ, ਕੰਪਨੀ ਮੈਨੂੰ ਸ਼ਾਇਦ ਮੋਟਰੋਲਾ ਹੁੰਦੀ ਸੀ ਉਦੋਂ, ਉਦੋਂ ਉਹਦਾ ਮਿਲਿਆ ਫੋਨ ਮੈਨੂੰ, ਤੇ ਉਹਦੇ ਵਿੱਚ ਚਾਰ ਤਾਂ ਪੰਜ ਮੈਸੇਜ ਆ ਜਾਂਦੇ ਸੀਗੇ ਟੈਕਸਟ ਮੈਸੇਜ, ਤੇ ਪੰਜਵੇਂ ਤੋਂ ਬਾਅਦ ਉਹਦੀ ਜਗ੍ਹਾ ਭਰ ਜਾਂਦੀ ਸੀਗੀ, ਤੇ ਉਸ ਤੋਂ ਬਾਅਦ ਬਸ ਚਾਰਜ ਕਰਨਾ ਸੁਣਨਾ, ਚਾਰਜ ਕਰਨਾ ਸੁਣਨਾ, ਹੋਰ ਕੁਛ ਐਪਲੀਕੇਸ਼ਨ ਤਾਂ ਉਹਦੇ ਹੁੰਦੀ ਨਹੀਂ ਸੀ ਕੋਈ, ਤੇ ਉਹਦੇ ਨਾਲ ਵੀ ਬੜੇ ਖੁਸ਼ ਸੀਗੇ। ਫਿਰ ਉਹਨਾਂ ਹੁਣ ਐਡਵਾਂਸ ਲੈ ਲਏ, ਹੁਣ ਇਹਦੇ ਨਾਲ ਵੀ ਇਹ ਲੱਗਦਾ ਵੀ ਇਹ ਘੱਟ ਆ ਕੁਛ ਨਾ ਕੁਛ, ਇਹਦੇ ਵਿੱਚ ਘੱਟ ਹੈ, ਤੇ ਇੰਨੀਆਂ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਐਪਾਂ ਕਿੰਨੀਆਂ ਪਾਈਆਂ ਹੋਈਆਂ, ਵੀ ਕੀ ਕੀ ਪਿਆ ਕੀ ਨਹੀਂ ਪਿਆ, ਫਿਰ ਹੁਣ ਇਹ ਵੀ ਲੱਗ ਜਾਂਦਾ ਵੀ ਨਹੀਂ ਯਾਰ ਮੈਮਰੀ ਹੋ, ਪਹਿਲਾਂ ਮੈਮਰੀ ਮੂਮਰੀ ਦਾ ਹਿਸਾਬ ਤਾਂ ਵੀ ਕੋਈ ਨੀ ਹੁੰਦਾ, ਪਹਿਲਾਂ ਫੋਨ ਚੱਕਿਆ ਜੇਬ ਚ

0: ਹੁੰਦਾ ਸੀਗਾ, ਕੋਈ ਕਰਦਾ ਵੀ ਨੀ ਹੁੰਦਾ, ਪੜ੍ਹਦੇ ਨੂੰ ਕੌਣ ਕਰਦਾ ਫੋਨ ਪਰ?
1: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤੁਹਾਨੂੰ ਯਾਦ ਹੋਗਾ ਜਦੋਂ ਨਏ ਨਏ ਫੋਨ ਆਏ ਸੀ ਤੇ ਜ਼ਿਆਦਾਤਰ ਉਹਦੇ ਵਿੱਚ ਕਾਲਿੰਗ ਹੁੰਦਾ ਸੀ ਤੇ ਟੈਕਸਟਿੰਗ ਹੁੰਦਾ ਸੀ, ਤੇ ਸਾਡੇ ਪਲਾਨ ਵੀ ਉਹੀ ਕਾਲਿੰਗ ਐਂਡ ਟੈਕਸਟਿੰਗ ਹੁੰਦਾ ਸੀ, ਤੇ ਆਪਾਂ ਦੇਖਦੇ ਸੀ ਅੱਛਾ ਤੁਹਾਨੂੰ 30 ਟੈਕਸਟ ਮੈਸੇਜ ਮਿਲਾਂਗੇ ਤੇ ਇੰਨੀ 100 ਤੁਹਾਡੀ ਕਾਲਿੰਗ ਹੋ ਸਕਦੀਆਂ ਨੇ, ਤੇ ਉਹੀ ਕਰਕੇ ਤੁਹਾਨੂੰ ਪਲਾਨ ਵੀ ਮਿਲਦੇ ਸੀ, ਤੇ ਬੜੀ ਰਿਸਟ੍ਰਿਕਟਿਡ ਕੰਜ਼ਮਪਸ਼ਨ ਫੋਨ ਦੀ ਹੁੰਦੀ ਸੀ। ਤੇ ਹੁਣ ਫੋਨ ਅਗਰ ਤੁਸੀਂ ਦੇਖੋ, ਖਾਸ ਕਰ ਜਦੋਂ ਵੀ ਸੋਸ਼ਲ ਮੀਡੀਆ ਆਇਆ, ਤੁਹਾਡੇ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਲਿੰਕਡਇਨ, ਇਹਨਾਂ ਦਾ ਇੰਨਾ ਇਨਵੋਲਵਮੈਂਟ ਹੋ ਗਿਆ ਫੋਨਾਂ 'ਚ ਕਿ ਫੋਨ 'ਤੇ ਇੱਕ ਮਾਧਿਅਮ ਹੈ, ਇਟ ਜਸਟ ਅ ਪਲੇਟਫਾਰਮ ਵੱਧ ਗਿਆ। ਅਦਰਵਾਈਜ਼ ਇਹਨਾਂ ਐਪ ਨਾਲ ਤੁਹਾਡਾ ਕੰਜ਼ਮਪਸ਼ਨ ਫੋਨ ਦਾ ਵੱਧ ਗਿਆ। ਤੁਸੀਂ ਹੁਣ ਸਕਰੀਨ ਟਾਈਮ, ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਕਰੀਨ ਟਾਈਮ ਕੀ ਹੁੰਦਾ, ਹੁਣ ਆਈਫੋਨ ਆਪਣੇ ਆਪ ਹੀ ਦੱਸ ਦੇਗਾ ਕਿ ਤੁਹਾਡਾ ਸਕਰੀਨ ਟਾਈਮ ਪਿਛਲੇ ਮਹੀਨੇ ਜਾਂ ਪਿਛਲੇ ਹਫ਼ਤੇ ਇੰਨਾ ਵੱਧ ਚੁੱਕਿਆ। ਅਤੇ ਟੈਕਨੋਲੋਜੀ ਧੀਰੇ ਧੀਰੇ ਵੱਧਦੀ ਗਈ, ਲੋਕਾਂ ਦੇ ਫੋਨ ਮਾਡਲ ਸਾਰੇ ਵੱਧਦੇ ਗਏ, ਹੁਣ ਨਏ ਨਏ ਫੋਨ ਆ ਰਹੇ ਨੇ, ਨਈ ਨਈ ਉਹਦੇ ਵਿੱਚ ਟੈਕਨੋਲੋਜੀ ਆ ਰਹੀ ਹੈ, ਤੁਸੀਂ ਆਪਣੇ ਫੋਨ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹੋ। ਹੁਣ ਤਾਂ ਇਹ ਹੋ ਗਿਆ ਕਿ ਤੁਸੀਂ ਆਪਣੇ ਫੋਨ ਨੂੰ ਪਾਣੀ ਵਿੱਚ ਛੱਡ ਦਿਓ ਤੇ ਤੁਹਾਨੂੰ ਟਰਨ ਦੀ ਲੋੜ ਨਹੀਂ, ਕਿਉਂਕਿ ਵਾਟਰ ਪ੍ਰੂਫਿੰਗ ਹੋ ਗਈ ਹੈ। ਪਹਿਲੇ ਇਹ ਕੁਛ ਨਹੀਂ ਹੁੰਦਾ ਸੀ, ਪਹਿਲੇ ਤੇ ਹੁੰਦਾ ਸੀ ਇੱਕ ਫੋਨ ਹੈ ਉਹਨੂੰ ਚੱਕ ਕੇ ਸੰਭਾਲ ਕੇ ਰੱਖਣਾ, ਹੁਣ ਤਾਂ ਇਹ ਕਿ ਟੈਂਪਰਡ ਸਕਰੀਨਾਂ ਹੋ ਗਈਆਂ ਨੇ, ਪ੍ਰੋਟੈਕਟਰ ਆ ਗਏ ਨੇ, ਸਕਰੀਨ ਕਿਵੇਂ ਤੁਸੀਂ ਉਹਨੂੰ ਆਪਣੇ ਟੈਕਸਟ ਨੂੰ ਦੂਜੇ ਕੋਲੋਂ ਛੁਪਾ ਕੇ ਵੇਖ ਸਕਦੇ ਹੋ, ਇਹਨਾਂ ਵੀ ਟੈਂਪਰਡ ਸਕਰੀਨਾਂ ਦਾ ਹੁਣ ਹੋ ਚੁੱਕਿਆ, ਤੇ ਇਹਨਾਂ ਇਵੋਲਵਮੈਂਟ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਇਹਨਾਂ ਫੋਨਾਂ ਦਾ। ਤਦ ਹੀ ਕਰਕੇ ਜਿੰਨੇ ਵੀ ਨਏ ਮਾਡਲ ਆ ਰਹੇ ਨੇ ਉਹ ਨਈ ਨਈ ਟੈਕਨੋਲੋਜੀ ਨੂੰ ਅਡਾਪਟ ਕਰ ਰਹੇ ਨੇ, ਤਾਂ ਕਿ ਕੱਲ ਨੂੰ ਅਗਰ ਆਪਾਂ AI ਦਾ ਰੋਲਾ ਪਾ ਰਹੇ ਹਾਂ ਤੇ AI ਐਕਚੁਅਲੀ ਸਹੀ ਮਾਇਨੇ ਵਿੱਚ ਤੇ ਨਏ ਫੋਨਾਂ ਵਿੱਚ ਆ ਚੁੱਕੀ ਹੈ। ਜਿਵੇਂ ਤੁਸੀਂ ਕਿਹਾ ਕਿ ਹੁਣ ਚਸ਼ਮੇ ਵਿੱਚ ਹੀ AI ਹੈ, ਕਿ ਤੁਸੀਂ ਚਸ਼ਮਾ ਲਓ ਤੇ ਉਹਦੇ ਵਿੱਚ AI ਤੁਸੀਂ ਕਾਲ ਚੱਕ ਸਕਦੇ ਹੋ, ਲੋਕਾਂ ਨੂੰ ਲੱਗੇਗਾ ਬਾਵਰਾ ਹੋ ਗਿਆ, ਗੱਲਾਂ ਕਰ ਰਿਹਾ, ਕੋਈ ਫੋਨ ਨਹੀਂ ਕੁਛ ਨਹੀਂ, ਬਟ ਤੁਹਾਡੇ ਚਸ਼ਮੇ ਵਿੱਚ ਸਾਡੀ ਗੱਲਾਂ ਹੋ ਰਹੀਆਂ ਨੇ, ਤੁਸੀਂ ਉਹਦੇ ਵਿੱਚ ਸਾਰਾ ਕੁਝ ਆਪਣਾ ਟੈਕਸਟ ਦੇਖ ਸਕਦੇ ਹੋ। ਤੇ ਆਉਣ ਵਾਲਾ ਟਾਈਮ ਇੰਨਾ ਐਡਵਾਂਸ ਹੁੰਦਾ ਜਾ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫੋਨ, ਤੁਸੀਂ ਸਹੀ ਕਹਿ ਰਹੇ ਹੋ, ਉਹ ਫੋਨ ਤੁਹਾਡਾ ਹੈਡਫੋਨ ਜਿੰਨਾ ਬਣ ਕੇ ਨਾ ਤੁਹਾਡੇ ਕੰਨਾਂ ਵਿੱਚ ਚਲਾ ਜਾਊਗਾ, ਉਹ ਉਹਦੇ ਵਿੱਚ ਹੀ ਤੁਹਾਡਾ ਸਾਰਾ ਕੁਛ ਇੰਕਲੂਡ ਹੋ ਜਾਏਗਾ, ਔਰ ਤੁਹਾਡੀ ਵੋਇਸ ਵੁੱਡ ਬੀ ਯੋਰ ਕਮਾਂਡ, ਜਿਵੇਂ ਆਪਾਂ ਕਹਿੰਦੇ ਨਾ ਸਿਰੀ ਪਲੇ ਦਿਸ, ਸਿਰੀ ਡੂ ਦਿਸ। ਤੇ ਆਉਣ ਵਾਲਾ ਸਮੇਂ ਇਹ ਹੋਗਾ ਕਿ ਤੁਸੀਂ ਯਾ ਤੇ ਚਸ਼ਮਾ ਪਹਿਨਾ ਹੈ, ਯਾ ਤੁਸੀਂ ਹੈਡਫੋਨ ਲਾਇਆ ਹੋਇਆ, ਤੇ ਤੁਸੀਂ ਕਮਾਂਡ ਦੇਣੀ ਹੈ ਤੇ ਤੁਹਾਡੇ ਸਾਰੇ ਕੰਮ ਹੋ ਜਾਂਦੇ। ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਤੁਸੀਂ ਆਪਣੇ ਫੋਨ ਨੂੰ ਅਪਗ੍ਰੇਡ ਕਰਿਓ, ਜਿੰਨੇ ਪੁਰਾਣੇ ਫੋਨ ਨੇ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਕੁਛ ਨਹੀਂ ਮਿਲਣਾ, ਹੋਰ ਹੀ ਨੁਕਸਾਨ ਹੋਏਗਾ। ਤੇ ਮੈਨੂੰ ਲੱਗਦਾ ਹੈ ਕਿ ਅੱਜ ਮੌਕਾ ਹੈ ਤੁਸੀਂ ਆਪਣੇ ਟੁੱਟੇ ਫੁੱਟੇ ਫੋਨਾਂ ਨੂੰ ਲਾ ਕੇ ਉਹਨੂੰ ਆਪਣੇ ਨਏ ਫੋਨਾਂ ਨਾਲ, ਨਏ ਆਫਰ ਨਾਲ ਚੇਂਜ ਕਰਕੇ ਜਾ ਸਕਦੇ ਹੋ।
2: ਸੀਰੀ ਸਭ ਤੋਂ ਬਿਜ਼ੀ ਦੁਨੀਆਂ ਦਾ ਕੋਈ ਇਨਸਾਨ ਦੇਖਣਾ ਹੋਵੇ ਨਾ, ਕੌਣ ਆ ਸੀਰੀ ਹੈ ਉਹ? ਤੇ ਸਾਡੇ ਪੰਜਾਬ ਦੇ ਵਿੱਚ ਜਦੋਂ ਕੋਈ ਘਰ ਦੇ ਵਿੱਚ ਨੌਕਰ ਰੱਖਦੇ ਹੁੰਦੇ ਸੀ ਨਾ, ਸਾਡੇ ਜਿਹੜਾ ਖਾਸ ਕਰਕੇ ਐਗਰੀਕਲਚਰ, ਖਾਸ ਖੇਤੀਬਾੜੀ ਦੇ ਕੰਮ ਚ ਨੌਕਰ ਹੁੰਦੇ ਸੀ ਪਹਿਲਾਂ ਪੁਰਾਣੇ, ਕਹਿੰਦਾ ਸੀ ਨੌਕਰ ਮੰਨੇ ਨੀ, ਪਰ ਚਲੋ ਉਹਨੂੰ ਸੀਰੀ ਕਹਿੰਦੇ ਸੀ, ਉਦਲੇ ਜਿਹੜਾ ਠੇਠ ਵਾਰ ਨਾ ਪੰਜਾਬੀ ਉਹ ਸੀਰੀ ਹੈ। ਤੇ ਆਹ ਐਪਲ ਵਾਲੇ ਨੇ ਵੀ ਸੀਰੀ ਰੱਖਦਾ, ਕਹਿੰਦਾ ਉਹ ਵੀ ਸੀਰੀ ਰੱਖਦਾ, ਉਹ ਵੀ ਸੀਰੀ ਵਾਂਗੂ ਕੰਮ ਕਰਦਾ, ਉਹਨੂੰ ਕਹਿ ਦੋ ਵੀ ਆਹ ਫਲਾਣਾ ਕਰਦੇ, ਮੈਨੂੰ ਲੱਗਦਾ ਕਿਤੇ ਚਾਹ ਨਾ ਬਣਾਉਣ ਲੱਗ ਜਾਏ ਸੀਰੀ, ਬੜਾ ਔਖਾ ਹੋ ਜਾਣਾ ਕੰਮ ਫਿਰ। ਤੇ ਬਾਹਰਲੈਸ ਕੰਟਰੀ ਇੱਥੇ ਵੀ ਆਓ ਤੇ ਸੀਰੀ ਤੁਸੀਂ ਵੀ, ਸੀਰੀ ਵੀ ਨਾਲ ਹੀ ਦੇਣਗੇ ਤੁਹਾਨੂੰ, ਜਦੋਂ ਤੁਸੀਂ ਫੋਨ ਲਓਗੇ ਸੀਰੀ ਵੀ ਨਾਲ ਹੀ ਦੇਣਗੇ।
1: ਮੈਂ ਬਿਲਕੁਲ ਬਿਲਕੁਲ ਮੈਂ ਕਹਾਂਗਾ ਤੁਸੀਂ ਉੱਥੇ ਸੀਰੀ ਪਾ ਕੇ ਕਹਿਣਾ, ਸੀਰੀ ਮੈਨੂੰ ਲੈ ਚੱਲ ਐਲਡਗਰੋ ਵਾਇਰਲੈਸ ਤੇ ਸਾਡਾ ਐਡਰੈਸ ਪਾ ਦਿਓ 27130 ਫਰੇਜ਼ਰ ਹਾਈਵੇ ਐਲਡਗਰੋ, ਤੇ ਸੀਰੀ ਤੁਹਾਨੂੰ ਆਪਣੇ ਆਪ ਹੀ ਚੱਕ ਕੇ ਇੱਥੇ ਲੈ ਆਏਗੀ।
2: ਸੀਰੀ ਨੇ ਲੈ ਆਉਣਾ, ਸੀਰੀ ਨੂੰ ਦੱਸ ਦੇਣਾ। ਤੇ ਮੈਂ ਸਹੀ ਗੱਲ, ਠੇਠ ਪੰਜਾਬੀ ਦਾ ਜਿਹੜਾ ਸ਼ਬਦ ਸੀ ਨਾ ਸੀਰੀ ਸੀਗਾ, ਉਹਨੂੰ ਅਸੀਂ ਨੌਕਰ ਨਹੀਂ ਕਹਿੰਦੇ, ਰਿਸਪੈਕਟਫੁਲੀ ਅਸੀਂ ਸੀਰੀ ਕਹਿੰਦੇ ਆ। ਇਹ ਮੈਨੂੰ ਲੱਗਦਾ ਐਪਲ ਵਾਲਿਆਂ ਨੇ ਉੱਥੇ ਚੋਰੀ ਕੀਤਾ ਨਾ, ਪੰਜਾਬੀ ਦੇ ਸ਼ਬਦ ਬੜੇ ਚੋਰੀ ਹੁੰਦੇ ਆ। ਤੇ ਮੈਨੂੰ ਯਾਦ ਹੈ ਇੱਕ ਵਾਰ ਬਹੁਤ ਪੁਰਾਣੀ ਐਡ ਆਈ ਸੀ ਕਿਸੇ ਕੋਲਡ ਡਰਿੰਕ ਦੀ, ਚਲੋ ਨਾ ਤਾਂ ਲਊਂਗਾ ਮੈਂ ਉਹਦਾ, ਟਸ਼ਨ, ਉਹ ਟਸ਼ਨ ਪੰਜਾਬੀ ਦਾ ਸ਼ਬਦ ਸੀ, ਉਹ ਸ਼ਬਦ ਦੇ ਉੱਤੇ ਬਾਅਦ ਚੋਂ ਰਿਸਰਚ ਵੀ ਟਸ਼ਨ ਦਾ ਮਤਲਬ ਕੀ ਹੈ, ਅਮੀਰ ਖਾਨ ਇੱਕ ਬਹੁਤ ਵੱਡੇ ਐਕਟਰ ਨੇ, ਉਹਨਾਂ ਦੀ ਐਡ ਸੀਗੀ, ਉਹ ਬੜੀ ਪੁਰਾਣੀ ਐਡ ਸੀ। ਸਿਰਫ ਪੰਜਾਬੀ ਦੇ ਸ਼ਬਦ ਬੜੇ ਉਹ ਹੁੰਦੇ ਆ, ਮਤਲਬ ਬੜੇ ਰੌਚਕ ਸ਼ਬਦ ਹੁੰਦੇ ਆ, ਆ ਸੀਰੀ ਵੀ ਮੈਨੂੰ ਲੱਗਦਾ ਕਿਤੇ ਉੱਥੋਂ ਤਾਂ ਲੱਭਿਆ ਹੋਇਆ, ਮੈਨੂੰ ਇਹੀ ਲੱਗਦਾ ਹੁੰਦਾ ਕਈ ਵਾਰ। ਖੈਰ ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ ਜੀ, 604-200-17-70-70 ਤੁਹਾਡੇ ਕੋਲ, ਤੁਹਾਨੂੰ ਜਿਹੜਾ ਨੰਬਰ ਦੇ ਰਹੇ ਹਾਂ ਇਹਦੇ ਤੇ ਕਈ ਸਵਾਲਾਂ ਦੇ ਜਵਾਬ ਤੁਹਾਡੇ, ਜੇ ਕੋਈ ਫੋਨ ਦਾ ਪਲਾਨ ਲੈਣਾ, ਚੇਂਜ ਕਰਨਾ, ਕੋਈ ਹੋਰ ਕੋਈ ਗੱਲਬਾਤ ਫੋਨ ਬਾਰੇ ਲੈਣੀ ਹੈ, ਕਰਨੀ ਹੈ, ਇਸ ਫੋਨ ਨੰਬਰ ਤੋਂ ਤੁਹਾਨੂੰ ਮਿਲਣਾ ਜਵਾਬ, ਕਿਉਂਕਿ ਇਹ ਫੋਨ ਨੰਬਰ ਹੈ ਜੀ ਸਨੀ ਜੀ ਦਾ, ਸਨੀ ਤੇ ਮਨੀ, ਕੋ ਕਹਿੰਦੇ ਕਾਲ ਸਨੀ ਤੇ ਸੇ ਮਨੀ, ਇਹ ਦੋਨੋਂ ਹੀ ਤੁਹਾਨੂੰ ਜਿਹੜੇ ਮਿਲਣੇ ਆ ਕੇ ਵਾਇਰਲੈਸ ਕੰਟਰੀ, ਉੱਥੇ ਆਇਓ, ਗੱਡੀ ਦੀ ਮਾਰੋ ਸੈਲਫ ਤੇ ਪਹੁੰਚੋ, ਜਰਾ ਵਾਇਰਲੈਸ ਕੰਟਰੀ ਇੱਥੇ ਆ ਕੇ ਦੇਖੋ ਕੀ ਪਲਾਨ ਨੇ। ਅਗਲੀ ਬ੍ਰੇਕ ਤੋਂ ਬਾਅਦ ਆ ਕੇ ਤੁਹਾਨੂੰ ਸਾਰੇ ਪਲਾਨ ਇੱਕ ਵਾਰ ਦੁਬਾਰਾ ਤੋਂ ਦੱਸਾਂਗਾ ਮੈਂ ਤੇ ਪ੍ਰੀਤ ਜੀ, ਤੇ ਹੁਣ ਛੋਟਾ ਜਿਹਾ ਬ੍ਰੇਕ ਤੇ ਕੁਛ ਸੁਣਦੇ ਆ ਗਾਣੇ, ਫਿਰ ਵਾਪਸ ਆਉਂਦੇ ਆ ਜੀ।

0: listening to KRPI 1550 Radio, Ferndale, Washington.
1: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ

0: शनिवार 1 to 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रो वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ ਇਸ ਹਫਤੇ ਦੇ ਸਪੈਸ਼ਲ ਹਨ 19 June ਤੋਂ 24 June ਤੱਕ ਪਾਲਕ ਲਵੋ 99 cents ਦੀ ਗੁੱਛੀ 10 pound ਸਨੋ ਬੋਏ ਰਸਿਟ ਪਟੇਰੋਜ 2.98 ਦਾ ਬੈਗ ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 pound ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ
2: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ 6043515111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
1: हुन मोबिलिटी एड रेंट जां बाय भी कर सकदे हो।
2: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जां कॉल किरण एट 604-581-1900।
0: You're listening to KRPI 1550 Radio, Ferndale, Washington.
4: ਦੋਸਤੋ ਸਵਾਗਤ ਹੈ ਤੁਹਾਡਾ 1550 ਰੇਡੀਓ ਤੇ। ਤੁਸੀਂ ਸੁਣ ਰਹੇ ਹੋ 1550 ਰੇਡੀਓ ਤੇ, ਮੈਂ ਜਗਦੀਪ ਸਿੰਘ, ਮੇਰੇ ਨਾਲ ਮੇਰੇ ਸਾਥੀ ਪੁਨੀਤ ਜੀ। ਅਸੀਂ ਅੱਜ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਓਲਡਰ ਗ੍ਰੋਵ। ਇੱਥੇ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਹੀ ਸ਼ਾਨਦਾਰ ਜਿਹੜੀਆਂ ਇਹਨਾਂ ਨੇ ਪਲਾਨ ਤੁਹਾਡੇ ਵਾਸਤੇ ਰੱਖੇ ਹੋਏ ਨੇ, ਫੋਨਾਂ ਦੀਆਂ ਲਾਈਨਾਂ ਦੇ। ਤੇ ਨੰਬਰ ਤੁਹਾਨੂੰ ਮੈਂ ਬਾਰ ਬਾਰ ਦੱਸ ਰਿਹਾ, ਕਾਲ ਕਰਕੇ ਤੁਸੀਂ ਪਹੁੰਚ ਜਾਓ ਇੱਥੇ, ਤੇ ਉਸ ਤੋਂ ਬਾਅਦ ਅਸੀਂ ਵੀ ਤੁਹਾਡੇ ਲਈ ਇੱਕ ਛੋਟਾ ਜਿਹਾ ਕਹਿ ਲਓ ਵੀ ਉਪਰਾਲਾ ਕੀਤਾ, ਅਸੀਂ ਵੀ ਸਾਡੇ ਲਿਸਨਰ ਨੇ ਉਹਨਾਂ ਵਾਸਤੇ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ। ਤੁਸੀਂ ਵੀ ਜਿੱਤ ਸਕਦੇ ਹੋ, ਤੁਹਾਨੂੰ ਕੁਛ ਜਿਹੜਾ ਇਨਾਮ ਜਿੱਤਣ ਦਾ ਮੌਕਾ ਦੇਵਾਂਗੇ, ਥੋੜੀ ਦੇਰ ਤੱਕ ਅਨਾਊਂਸ ਕਰਾਂਗੇ ਅਸੀਂ। ਉਸ ਤੋਂ ਬਾਅਦ ਜਿਹੜਾ ਵਿਨਰ ਹੋਏਗਾ, ਜਿਹੜਾ ਵਿਜੇਤਾ ਹੋਏਗਾ, ਜਿਹੜਾ ਜੇਤੂ ਹੋਊਗਾ ਬੰਦਾ ਸਾਡਾ ਲਿਸਨਰ, ਉਹਨਾਂ ਦਾ ਨਾਂ ਅਸੀਂ ਅਨਾਊਂਸ ਕਰਾਂਗੇ ਔਨ ਏਅਰ, ਤਾਂ ਕਿ ਜਦੋਂ ਅਸੀਂ ਜਾਵਾਂਗੇ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਕਾਰਡ ਹੋਊਗਾ। ਪੁਨੀਤ ਜੀ ਉਹਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ ਥੋੜ੍ਹੀ ਦੇਰ ਤੱਕ ਤੁਹਾਨੂੰ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 604-217-7770 ਨੰਬਰ ਹੈ, ਤੁਸੀਂ ਇਸ 'ਤੇ ਕਾਲ ਕਰਨੀ ਹੈ। ਅਤੇ ਕੋਈ ਵੀ ਜਿਹੜੀ ਪਲਾਨ ਹੈ, ਤੁਸੀਂ ਜਿਹੜਾ ਹੁਣ ਇਸ ਸਮੇਂ ਵਾਇਰਲੈਸ ਕੰਟਰੀ 'ਤੇ ਚੱਲ ਰਿਹਾ ਉਹਦੇ ਬਾਰੇ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਹੋ। ਅਤੇ ਪਲਾਨ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸਦਾ। ਪਹਿਲੀ ਗੱਲ ਦੱਸ ਦਈਏ ਕਿ ਜਿਹੜੇ ਵਾਇਰਲੈਸ ਕੰਟਰੀ ਆਥੋਰਾਈਜ਼ਡ ਡੀਲਰ ਨੇ ਰੋਜਰਸ, ਫਾਈਡੋ ਅਤੇ ਚੈਟਰ ਦੇ, ਇਹਦੇ ਆਥੋਰਾਈਜ਼ ਡੀਲਰ ਨੇ, ਇੱਥੇ ਆ ਕੇ ਤੁਸੀਂ ਆਪਣੇ ਫੋਨ ਜਾਂ ਜਿਹੜੀਆਂ ਲਾਈਨਾਂ ਨੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ, ਖਰੀਦ ਸਕਦੇ ਹੋ। ਅਤੇ ਤੁਹਾਨੂੰ ਬੜੇ ਜ਼ਬਰਦਸਤ ਪਲਾਨ ਦੇਣਗੇ, ਅਤੇ ਰੱਖੇ ਵੀ ਹੋਏ ਨੇ ਇਹਨੇ ਪਲਾਨ, ਆਫਰ ਅੱਜ ਇਹਨਾਂ ਨੇ ਕਮਾਲ ਦੇ ਲਾਏ ਹੋਏ ਨੇ। ਮੈਂ ਤੁਹਾਨੂੰ ਇੱਕ ਵਾਰ ਹਲਕੇ ਹਲਕੇ ਰਿਪੀਟ ਵੀ ਕਰ ਦਿੰਦਾ, ਦੁਬਾਰਾ ਦੁਹਰਾ ਵੀ ਦਿੰਦਾ ਵੀ ਕਿਹੜੇ ਕਿਹੜੇ ਪਲਾਨ ਨੇ ਮੇਨ ਮੇਨ ਜਿਹੜੇ ਵੱਡੇ ਨੇ। ਆਈਫੋਨ 17 ਏਅਰ ਬਿਲਕੁਲ ਜ਼ੀਰੋ ਡਾਊਨ ਪੇਮੈਂਟ 'ਤੇ ਹੈ, ਸੈਮਸੰਗ S26 ਜ਼ੀਰੋ ਡਾਲਰ 'ਤੇ, ਸੈਮਸੰਗ S26 ਅਲਟਰਾ $2.5 ਦੇ ਉੱਤੇ ਤੁਹਾਨੂੰ ਦੇਣਾ ਇਹਨਾਂ ਨੇ। ਇਸ ਦੇ ਨਾਲ ਹੀ ਆਈਫੋਨ 17 ਪ੍ਰੋ ਸਿਰਫ $40 $40 ਦੇ ਵਿੱਚ ਮਿਲਣਾ, ਆਈਫੋਨ 17 ਪ੍ਰੋ ਮੈਕਸ ਸਿਰਫ $43। ਅਤੇ ਇਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਫੋਨ ਕਰਨਾ, ਜਿਵੇਂ ਨੰਬਰ ਮੈਂ ਤੁਹਾਨੂੰ ਦੱਸਦਾ, ਜ਼ਿਆਦਾ ਡਿਟੇਲ ਵੀ ਤੁਹਾਨੂੰ ਜਾਣਕਾਰੀ ਦੇਣਗੇ। ਨੰਬਰ ਹੈ ਜੀ 604-217-7770। ਨਵੇਂ ਅਤੇ ਪੁਰਾਣੇ ਕਸਟਮਰਸ ਲਈ, ਦੋਨਾਂ ਦੇ ਲਈ ਬਹੁਤ ਹੀ ਸ਼ਾਨਦਾਰ ਇਹਨਾਂ ਦੇ ਕੋਲ ਡੀਲਰ ਨੇ, ਸੁਪਰ ਡੁਪਰ ਡੀਲਰ ਨੇ ਇਹਨਾਂ ਦੇ ਕੋਲ। ਅਤੇ ਜਿਹੜੇ ਇਹਨਾਂ ਦੇ ਐਗਜਿਸਟਿੰਗ ਕਸਟਮਰ ਨੇ, ਮਤਲਬ ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ ਕਹਿ ਲਓ, $60 ਦੀ ਇੱਕ ਕੋਈ ਇਹਨਾਂ ਕੋਲ ਸਕੀਮ ਹੈ, ਪਲਾਨ ਹੈ। ਇਹ ਜਿਹੜਾ ਪਲਾਨ ਹੈ ਇਹਦੇ ਬਾਰੇ, ਇਹ ਬੜਾ ਸ਼ਾਨਦਾਰ ਪਲਾਨ, ਵਰਲਡ ਵਾਈਡ ਰੋਮਿੰਗ ਹੈ ਇਹਦੇ ਵਿੱਚ, ਫ੍ਰੀ ਹੈ। ਅਤੇ ਨਾਲ ਹੀ ਆਈਫੋਨ 17 ਏਅਰ ਜਾਂ ਸੈਮਸੰਗ S26 ਇਹ ਵੀ ਮਿਲਣਗੇ। ਕਾਲ ਕਰੋ ਅਤੇ ਚੈੱਕ ਕਰ ਲਿਓ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਇਸ ਲਈ ਜਾਂ ਨਹੀਂ। ਦੂਜੀ ਜਿਹੜੀ ਇਹਦੀ ਡੀਲ ਹੈ, ਬਾਈ ਬਾਈ ਡੀਲ ਹੈ। ਬਾਈ ਬਾਈ ਡੀਲ ਜਿਹੜੀ ਹੈ ਇਹ ਇਹਨਾਂ ਦੀ ਬਹੁਤ ਹੀ ਫੇਮਸ ਡੀਲ ਹੁੰਦੀ ਹੈ, ਹਰ ਵਾਰ ਜਦੋਂ ਵੀ ਇੱਥੇ ਆਈਦਾ ਇਹ ਡੀਲ ਜ਼ਰੂਰ ਲੱਗ ਦਿੰਦੇ ਨੇ ਇਹ। ਅਤੇ ਇਹ ਡੀਲ ਦੇ ਉੱਤੇ ਬੜੇ ਲੋਕਾਂ ਦਾ ਰਿਸਪੋਂਸ ਵੀ ਆਉਂਦਾ, ਜਦੋਂ ਕਈ ਵਾਰ ਕਿਸੇ ਨੂੰ ਪੁੱਛੀਦਾ ਵੀ ਕਿਵੇਂ ਲੱਗਿਆ, ਉਹ ਤਾਰੀਫ ਜ਼ਰੂਰ ਕਰਦਾ। ਬਾਈ ਬਾਈ ਡੀਲ ਦੇ ਵਿੱਚ ਦੋ ਆਈਫੋਨ 17 ਏਅਰ, 200 GB ਡੇਟਾ ਦਿੰਦੇ ਨੇ, US ਅਤੇ ਕੈਨੇਡਾ ਫ੍ਰੀ ਰੋਮਿੰਗ ਹੈ, ਸਿਰਫ 125 ਦੇ ਵਿੱਚ ਦੇਣਾ ਦਿੰਦੇ ਤੁਹਾਨੂੰ ਪਰ ਮੰਥ। ਦੋਨੋਂ ਫੋਨਾਂ ਦੇ ਉੱਤੇ ਪਲਾਨ ਵੀ ਇੰਕਲੂਡਡ ਨੇ। ਸੈਮਸੰਗ S26 200 GB ਡੇਟਾ, US ਕੈਨੇਡਾ ਰੋਮਿੰਗ ਫ੍ਰੀ ਹੈ, ਅਤੇ ਨਾਲ 107 ਪਰ ਮੰਥ ਫੁੱਲ ਬੰਡਲ ਡੀਲ ਹੈ। ਦੋ ਸੈਮਸੰਗ S26 ਅਲਟਰਾ 200 GB ਡੇਟਾ, ਕੈਨੇਡਾ US ਰੋਮਿੰਗ ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਦਿੰਦੇ ਨੇ। ਅਤੇ ਇਹ ਵੀ ਯਾਦ ਰੱਖਿਓ ਕਿ ਟਾਕ ਟਾਈਮ ਅਤੇ ਅਨਲਿਮਿਟਡ ਟੈਕਸਟ ਇਹਦਾ ਵੀ ਪਲਾਨ ਹੈ, ਜਿਹੜਾ ਕਿ ਸਿਰਫ $20 ਤੁਹਾਨੂੰ ਮਿਲ ਜਾਣਾ ਮੰਥਲੀ। ਇਹਦੇ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਜਿਵੇਂ ਮੈਂ ਤੁਹਾਨੂੰ ਨੰਬਰ ਦੱਸਿਆ ਪਹਿਲਾਂ ਸ਼ੁਰੂ ਦੇ ਵਿੱਚ, 604-217-7770 ਇਹਨਾਂ ਦਾ ਨੰਬਰ ਹੈ, ਅਤੇ ਇਹਨਾਂ ਨੂੰ ਕਾਲ ਕਰ ਲਿਓ, ਸਨੀ ਜੀ ਨੂੰ ਕਾਲ, ਸਨੀ ਅਤੇ ਸੇਵ ਮਨੀ ਜੀ, ਪ੍ਰੀਤ ਜੀ। ਅਤੇ ਹੁਣ ਜਿਹੜਾ ਆਪਾਂ ਆਪਣੇ ਜਿਹੜੇ ਸਾਡੇ ਸਰੋਤੇ ਨੇ, ਜਿਹੜੇ ਸਾਡੇ ਲਿਸਨਰ ਨੇ, ਉਹਨਾਂ ਵਾਸਤੇ ਫਿਰ ਅਸੀਂ ਕੀ ਤੋਹਫ਼ਾ ਪੇਸ਼ ਕਰ ਰਹੇ ਹਾਂ, ਵੀ ਸਾਨੂੰ ਦੱਸੋ ਜਰਾ ਡਿਟੇਲ ਦੇ ਵਿੱਚ।
5: ਜੀ ਜਗਦੀਪ ਜੀ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਪਹਿਲੇ ਵੀ ਕਿ ਸਨੀ ਜੀ ਬਹੁਤ ਹੀ ਖੁਸ਼ ਨੇ, ਕਾਫੀ ਉਹਨਾਂ ਨੂੰ ਕਾਲਾਂ ਆ ਰਹੀਆਂ ਨੇ, ਲੋਕੀ ਕਾਫੀ ਪਲਾਨ ਪੁੱਛ ਰਹੇ ਨੇ ਉਹਨਾਂ ਕੋਲ, ਫੋਨਾਂ ਦੀ ਸਕੀਮ ਪੁੱਛ ਰਹੇ ਨੇ. ਔਰ ਇੱਕ ਵਧੀਆ ਗੱਲ ਹੈ, ਬਹੁਤ ਹੋ ਰਹੀ ਹੈ ਕਿ ਜਿਨ੍ਹਾਂ ਕੋਲ ਵੀ ਟੁੱਟੇ ਵੁੱਟੇ ਫੋਨ ਨੇ ਉਹ ਵੀ ਹੁਣ ਫੋਨ ਕਰਕੇ ਪੁੱਛ ਰਹੇ ਨੇ ਕੀ ਹੋ ਸਕਦਾ ਹੈ ਜਾਂ ਸਾਨੂੰ ਹੋਰ ਕੁਛ ਮਿਲ ਸਕਦਾ ਜਿਵੇਂ ਸਾਡੇ ਕੋਈ ਐਕਸਟਰਾ ਕੁਛ ਨਾ ਲੱਗੀਏ. ਤੇ ਜਿਨ੍ਹਾਂ ਵੀ ਵੇਸਟੇਜ ਹੈ, ਇਹਨੂੰ ਕਹਿੰਦੇ ਨੇ ਵੇਸਟ, ਆਈ ਟੀ ਵੇਸਟ ਕਹਾਂਗੇ ਰਾਈਟ, ਜਿਹੜਾ ਕਿ ਨੁਕਸਾਨਦਾਇਕ ਹੈ. ਤੇ ਲੋਕੀ ਉਹਨਾਂ ਨੂੰ ਵੀ ਗੱਲਬਾਤ ਕਰਕੇ ਪੁੱਛ ਰਹੇ ਨੇ. ਤੇ ਹੁਣੇ ਸਾਨੂੰ ਸਾਡੀ ਮੈਨੇਜਮੈਂਟ ਦਾ ਕਾਲ ਵੀ ਆਇਆ ਤੇ ਅਸੀਂ ਸਭ ਨੂੰ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇੰਨਾ ਸਾਡਾ ਸਮਰਥਨ ਦਿੱਤਾ, ਸਾਡਾ ਆਦਰ ਸਤਿਕਾਰ ਕੀਤਾ ਕਿ ਉਹ ਇੱਥੇ ਫੋਨ ਕਰਕੇ ਪੁੱਛ ਰਹੇ ਨੇ. ਤੇ ਮੈਨੇਜਮੈਂਟ ਤਰਫੋਂ ਇੱਕ ਛੋਟੀ ਜਿਹੀ ਸਾਡੀ ਤਰਫ ਭੇਟ ਹੀ ਕਹਿ ਲਓ ਜਗਦੀਪ ਜੀ, ਕਿ ਅਸੀਂ ਉਹਨਾਂ ਨੂੰ ਇੱਕ ਰਿਵਾਰਡ ਕਹਿ ਕੇ ਉਹਨਾਂ ਨੂੰ ਦੇਣਾ ਚਾਹ ਰਹੇ ਹਾਂ ਕਿ ਹੁਣੇ ਅਸੀਂ $50 ਦਾ ਗਿਫਟ ਕਾਰਡ ਜੇ ਕਿ ਆਪਾਂ 4:40 ਤੇ ਜਗਦੀਪ ਜੀ ਕੱਢਾਂਗੇ, ਤੇ 4:30 ਆਪਾਂ ਇੱਕ ਡਰਾ ਕੱਢ ਰਹੇ ਹਾਂ. ਕਿਉਂਕਿ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇੰਨੇ ਫੋਨ ਆ ਰਹੇ ਨੇ, ਤੇ ਸਿੰਪਲ ਹੈ ਕਿ ਅਸੀਂ ਨਹੀਂ ਚਾਹ ਰਹੇ ਕਿ ਤੁਸੀਂ ਅਗਰ ਨਹੀਂ ਆ ਪਾ ਰਹੇ ਤੇ ਤੁਹਾਨੂੰ ਆਉਣਾ ਇੱਥੇ ਜ਼ਰੂਰੀ ਹੈ. ਚਾਹੇ ਤੁਸੀਂ ਇੱਥੇ ਆ ਰਹੇ ਹੋ, ਚਾਹੇ ਤੁਸੀਂ ਫੋਨ ਕਾਲ ਕਰਕੇ ਪੁੱਛ ਰਹੇ ਹੋ, ਤੁਹਾਨੂੰ ਕਰਨਾ ਬਸ ਇਹ ਹੈ ਕਿ ਤੁਹਾਨੂੰ ਸਨੀ ਨੂੰ ਫੋਨ ਕਰਨਾ ਹੈ. ਸਨੀ ਦਾ ਅਸੀਂ ਨੰਬਰ ਤੁਹਾਨੂੰ ਦੱਸ ਚੁੱਕੇ ਹਾਂ, ਉਹਦਾ ਨੰਬਰ ਹੈ 604-217-7777. ਇੱਕ ਵਾਰੀ ਦੁਬਾਰਾ ਮੈਂ ਰਿਪੀਟ ਕਰਦੇ ਹਾਂ, ਇਟਸ 604-217-7777. ਤੁਸੀਂ ਸਨੀ ਨੂੰ ਫੋਨ ਕਰ ਸਕਦੇ ਹੋ ਜਾਂ ਵਾਇਰਲੈਸ ਕੰਟਰੀ ਐਲਡਗਰੋਵ ਲੋਕੇਸ਼ਨ ਤੇ ਆ ਸਕਦੇ ਹੋ, ਜਿਹਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ. ਤੁਸੀਂ ਚਾਹੇ ਫੋਨ ਕਰਿਓ, ਚਾਹੇ ਇੱਥੇ ਆਓ. ਕਹਿਣਾ ਹੈ ਕਿ ਤੁਸੀਂ ਆ ਕੇ ਆਪਣੀ ਇੰਕੁਆਇਰੀ ਲੈਣੀ ਹੈ, ਤੁਸੀਂ ਉਹਨਾਂ ਕੋਲ ਪੁੱਛਣਾ, ਚਾਹੇ ਫੋਨ ਬਾਰੇ ਪੁੱਛੋ, ਚਾਹੇ ਕਨੈਕਸ਼ਨ ਬਾਰੇ ਪੁੱਛੋ. ਖਾਲੀ ਤੁਸੀਂ ਉਹਨਾਂ ਕੋਲ ਪੁੱਛ ਕੇ ਲਓਗੇ ਤੇ ਬਹੁਤ ਹੀ ਵਧੀਆ ਹੈ, ਨਹੀਂ ਤੇ ਅਗਰ ਤੁਸੀਂ ਪੁੱਛ ਵੀ ਲਿੱਤਾ ਤੇ ਤੁਸੀਂ ਕੁਆਲੀਫਾਈ ਕਰੋਗੇ ਇੱਕ ਡਰਾ ਵਿੱਚ. ਉਹ ਡਰਾ ਕੀ ਹੈ, ਫਰਜ਼ ਕਰਿਓ ਕਿ ਤੁਸੀਂ ਕਾਲ ਕਰ ਰਹੇ ਹੋ ਸਨੀ ਨੂੰ, ਸਨੀ ਨੂੰ ਕਾਲ ਕਰਕੇ ਤੁਸੀਂ ਆਪਣੀ ਇੰਕੁਆਇਰੀ ਪੁੱਛ ਕੇ ਤੇ ਤੁਸੀਂ ਆਪਣੇ ਨੰਬਰ ਤੇ ਨਾਂ ਨੂੰ ਸਾਡਾ ਨੰਬਰ ਹੈ 7788736003. ਇੱਕ ਵਾਰੀ ਆਪਾਂ ਪੰਜਾਬੀ ਵਿੱਚ ਵੀ ਕਹਿ ਦਈਏ ਨੰਬਰ ਨੂੰ,
6: 7788-873-6003. ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ, 7788-873-6003 ਇਹ ਸਾਡਾ ਨੰਬਰ ਹੈ ਜਿੱਥੇ ਤੁਸੀਂ ਗੱਲ ਕਰਨੀ ਹੈ. ਬਾਕੀ ਪੁਨੀਤ ਜੀ ਤੁਹਾਨੂੰ
5: ਇੱਥੇ ਤੁਸੀਂ ਆਪਣਾ ਨਾਂ ਤੇ ਨੰਬਰ ਖਾਲੀ ਸਾਨੂੰ ਮੈਸੇਜ ਜਾਂ ਵਟਸਐਪ ਕਰ ਦਿਓ ਤੇ ਉਹ ਨੰਬਰ ਸਾਡਾ ਕੁਆਲੀਫਾਈ ਕਰ ਜਾਊਗਾ ਡਰਾ ਵਿੱਚ. ਮੈਂ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ, ਤੁਸੀਂ ਇੱਥੇ ਬੇਸ਼ੱਕ ਆਓ, ਚਾਹੇ ਤੁਸੀਂ ਫੋਨ ਤੇ ਸਨੀ ਨੂੰ ਕਾਲ ਕਰਿਓ ਸਨੀ ਦੇ ਨੰਬਰ 'ਚ, ਉੱਥੇ ਗੱਲਬਾਤ ਕਰਕੇ ਤੁਸੀਂ ਆਪਣਾ ਨਾਂ ਤੇ ਨੰਬਰ ਸਾਨੂੰ ਮੈਸੇਜ ਕਰਨਾ ਹੈ 7788-873-6003. ਉਹ ਨੰਬਰ ਤੁਹਾਡਾ ਡਰਾ ਵਿੱਚ ਚਲਾ ਜਾਊਗਾ, ਫਿਰ ਆਪਾਂ 4:30 ਤੇ ਡਰਾ ਕੱਢਾਂਗੇ. ਜਿੱਦਾਂ ਵੀ ਨਾਂ ਨਿਕਲੂਗਾ ਅਸੀਂ ਉਹਨੂੰ ਔਨ ਏਅਰ ਅਨਾਊਂਸ ਕਰਾਂਗੇ. ਉਹਨੂੰ ਔਨ ਏਅਰ ਅਨਾਊਂਸ ਕਰਕੇ ਤੇ ਉਹ ਸਾਡੇ ਆ ਤੋਂ ਸਟੇਸ਼ਨ ਤੋਂ ਚੱਕ ਸਕਦਾ ਹੈ ਜਾਂ ਉਹ ਫੋਨ ਕਰਕੇ ਸਾਡੇ ਕੋਲ ਡਿਟੇਲ ਲੈ ਸਕਦਾ ਕਾਰਡ ਦੀ.
6: 5 ਤੱਕ ਅਸੀਂ ਇੱਥੇ ਹੋਵਾਂਗੇ, ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜਿੱਦਾਂ 5:30 ਤੱਕ ਆ ਗਿਆ ਤਾਂ ਅਸੀਂ ਸਨੀ ਨੂੰ ਕਹਿ ਦਾਂਗੇ, ਬਟ ਨਹੀਂ ਤੇ ਫਿਰ ਸਾਡੇ ਉੱਥੇ ਸਟੇਸ਼ਨ ਤੇ ਆ ਕੇ ਕੋਈ ਸਾਡੇ ਤੋਂ ਲੈ ਸਕਦਾ. ਪੁਨੀਤ ਜੀ ਉਹਨੂੰ ਦੱਸਣਗੇ, ਦੱਸ ਦੇਣਗੇ ਸਾਰਾ ਕੁਛ, ਉਹਦੀ ਕੀ ਡਿਟੇਲਸ ਨੇ. ਪੁਨੀਤ ਜੀ ਉੱਥੇ ਹੋਣਗੇ ਵੀ ਮੌਕੇ ਤੇ, ਤੇ ਜੇ ਪੁਨੀਤ ਜੀ ਨਾ ਹੋਏ ਤਾਂ ਕੋਈ ਨਾ ਕੋਈ ਸਾਡੇ ਆਫਿਸ ਦਾ ਹੋਏਗਾ, ਪੁਨੀਤ ਜੀ ਉਹਨਾਂ ਨੂੰ ਜਾ ਕੇ ਦੱਸ ਦੇਣਗੇ ਤੇ ਤੁਸੀਂ ਆਪਣਾ ਜਿਹੜਾ ਰਿਵਾਰਡ ਹੈ ਜਿਹੜਾ ਵੀ ਤੁਹਾਨੂੰ ਦਿੱਤਾ ਜਾਣਾ ਚੈਨਲ ਵੱਲੋਂ ਤੋਹਫਾ ਉਹ ਤੁਸੀਂ ਉੱਥੋਂ ਲੈ ਸਕਦੇ ਹੋ. ਤੇ ਸਾਰਿਆਂ ਦਾ ਧੰਨਵਾਦ ਮੈਂ ਦੁਬਾਰਾ ਕਰੂੰਗਾ ਸਾਡੇ ਲਿਸਨਰਸ ਦਾ ਜਿਨ੍ਹਾਂ ਨੇ ਕਾਲ ਕਰਕੇ ਸਾਰੀਆਂ ਇਨਕੁਆਇਰੀਆਂ ਕੀਤੀਆਂ ਨੇ. ਤੇ ਇਨਕੁਆਇਰੀਆਂ ਨਾ ਕਰੋ, ਹੁਣ ਆ ਕੇ ਫੋਨ ਵੀ ਲਓ.
5: ਬਿਲਕੁਲ ਤੁਸੀਂ ਸਹੀ ਕਿਹਾ, ਤੇ ਮੈਂ ਫਿਰ ਦੁਬਾਰਾ ਇੱਕ ਵਾਰੀ ਰਿਪੀਟ ਕਰਦੇ ਹਾਂ ਕਿ ਤੁਸੀਂ ਸਨੀ ਨੂੰ ਕਾਲ ਕਰਨਾ ਹੈ, ਕਾਲ ਕਰਕੇ ਉਹਦੇ ਕੋਲ ਚੈੱਕ ਕਰਨਾ ਹੈ ਆਫਰਾਂ ਕੀ ਚੱਲ ਰਹੀਆਂ ਨੇ, ਤੇ ਉਹਦੇ ਬਾਅਦ ਤੁਸੀਂ ਸਾਨੂੰ ਆਪਣਾ ਨਾਂ ਤੇ ਨੰਬਰ ਮੈਸੇਜ ਕਰਨਾ ਹੈ ਸਾਡੇ ਨੰਬਰ ਤੇ 7788736003 ਤੇ. ਉਹ ਨੰਬਰ ਤੁਹਾਡਾ ਨਾਂ ਡਰਾ ਵਿੱਚ ਚਲਾ ਜਾਊਗਾ, ਆਪਾਂ 4:30 ਡਰਾ ਕੱਢਾਂਗੇ. ਜਿੱਦਾਂ ਵੀ ਨਾਂ ਆਏਗਾ ਉਸ ਨੂੰ ਆਪਾਂ ਔਨ ਏਅਰ ਅਨਾਊਂਸ ਕਰ ਦਿਆਂਗੇ, ਭਾਵੇਂ 5 ਤੱਕ ਇੱਥੇ ਆ ਕੇ ਉਹ ਆਪਣਾ ਕਾਰਡ ਚੱਕ ਸਕਦਾ ਜਾਂ ਕਦੀ ਵੀ ਸਟੇਸ਼ਨ ਤੋਂ ਆ ਕੇ ਸਾਡੇ ਫਰੰਟ ਡੈਸਕ ਤੇ ਕਿਰਨ ਨੂੰ ਅਸੀਂ ਉੱਥੇ ਡਿਟੇਲ ਛੱਡ ਦਿਆਂਗੇ, ਉੱਥੋਂ ਉਹ ਕਲੈਕਟ ਕਰ ਸਕਦਾ ਸਾਡੇ ਆਫਿਸ ਤੋਂ.
6: ਬਿਲਕੁਲ ਜੀ, ਇਹ ਸਾਡਾ ਪ੍ਰੋਸੀਜਰ ਹੈ ਸਾਰਾ, ਜਿਵੇਂ ਜਿਵੇਂ ਤੁਸੀਂ ਜਿਹੜੀ ਪ੍ਰੋਸੈਸ ਫੋਲੋ ਕਰਨੀ ਹੈ ਪ੍ਰਕਿਰਿਆ ਇਹੀ ਹੈ. ਇਹਦੇ ਤਹਿਤ ਤੁਸੀਂ ਆਪਣਾ ਰਿਵਾਰਡ ਵੀ ਲੈ ਲਿਓ, ਤੇ ਜਿਵੇਂ ਤੁਹਾਨੂੰ ਪੁਨੀਤ ਜੀ ਨੇ ਸਾਰਾ ਡਿਟੇਲ ਦੇ ਵਿੱਚ ਦੱਸਤਾ ਹੈ, ਸਮਝਾਤਾ ਹੈ, ਤੁਸੀਂ ਉਵੇਂ ਕਰ ਸਕਦੇ ਹੋ.
4: ਤੇ ਜਿੱਤ ਸਕਦੇ ਹੋ ਤੁਸੀਂ ਵੀ ਸਾਡੇ ਲਈ ਛੋਟਾ ਜਿਹਾ ਸਾਡਾ ਸਾਡੇ ਵੱਲੋਂ ਤੁਹਾਨੂੰ ਗਿਫਟ ਹੈ ਜਿਹੜਾ ਦੇਣਾ ਸਾਡੀ ਮੈਨੇਜਮੈਂਟ ਤੋਂ ਸਾਨੂੰ ਆਇਆ ਸੀ ਸੁਨੇਹਾ ਕਿ ਲਾ ਦਿਓ ਜਿਹੜੇ ਸਾਡੇ ਲਿਸਨਰ ਨੇ ਇੰਨੇ ਸਾਲਾਂ ਤੋਂ ਸਾਨੂੰ ਸੁਣ ਰਹੇ ਨੇ ਸਾਡੀ ਸਾਡਾ ਅਸੀਂ ਉਹਨਾਂ ਦਾ ਵੀ ਹਮੇਸ਼ਾ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਨੇ ਹਮੇਸ਼ਾ ਹੀ ਜਦੋਂ ਵੀ ਲੋੜ ਪੈਂਦੀ ਹੈ ਹਮੇਸ਼ਾ ਖੜੇ ਹੁੰਦੇ ਨੇ 1550 ਰੇਡੀਓ ਜਿਹੜਾ ਕਿ ਸਭ ਤੋਂ ਪੁਰਾਣਾ ਰੇਡੀਓ ਇਸ ਖਿੱਤੇ ਦਾ ਜਿਹਨੇ ਇਸ ਸਾਡੀ ਕਮਿਊਨਿਟੀ ਨੂੰ ਸਭ ਤੋਂ ਪਹਿਲਾਂ ਆਵਾਜ਼ ਦਿੱਤੀ ਹੈ ਜਿੱਥੇ ਕਮਿਊਨਿਟੀ ਦੀਆਂ ਗੱਲਾਂ ਹੋਈਆਂ ਜਿੱਥੇ ਸਾਡੀਆਂ ਆਪਣੀਆਂ ਗੱਲਾਂ ਹੋਈਆਂ ਸਾਡੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਗੱਲਾਂ ਹੋਈਆਂ ਉਹ ਰੇਡੀਓ ਸਟੇਸ਼ਨ ਮਾਣ ਵੀ ਹੁੰਦਾ ਕਈ ਵਾਰ ਇਸ ਧਰਤੀ ਉੱਤੇ ਇਸ ਖਿੱਤੇ ਉੱਤੇ ਜਿੱਥੇ ਕਿਸੇ ਸਮੇਂ ਸਾਡੇ ਬਜ਼ੁਰਗਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਵਾਪਸ ਜਾਓ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਸਾਰਿਆਂ ਨੇ ਕਹਾਣੀ ਸੁਣੀ ਹੈ ਉਹਦੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਇਸ ਖਿੱਤੇ ਉੱਤੇ ਆ ਕੇ ਆਪਣੇ ਰੇਡੀਓ ਸਟੇਸ਼ਨ ਹੋਣਾ 1550 ਵਰਗਾ ਰੇਡੀਓ ਸਟੇਸ਼ਨ ਚੱਲਣਾ ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਈ ਵਾਰ ਮਾਈਕ ਫੜ ਹੱਥ ਫੜ ਕੇ ਬੋਲਦੇ ਹਾਂ ਤੇ ਇਹਦੇ ਪਿੱਛੇ ਬਜ਼ੁਰਗਾਂ ਦੀ ਕਿੰਨੀ ਮਿਹਨਤ ਹੋਈ ਹੋਊਗੀ ਉਸ ਸਮੇਂ ਤੇ ਇਹ ਬਹੁਤ ਬਹੁਤ ਹੀ ਸਾਡੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਪ੍ਰਾਊਡ ਵਾਲੀ ਗੱਲ ਸੋ ਮੈਂ ਵਾਇਰਲੈਸ ਤੁਹਾਡਾ ਜ਼ਿਆਦਾ ਸਮਾਂ ਵੀ ਨਹੀਂ ਲਊਂਗਾ ਹੁਣ ਮੈਂ ਵਾਇਰਲੈਸ ਕੰਟਰੀ ਤੇ ਦੁਬਾਰਾ ਮੁੜ ਕੇ ਆਉਣਾ ਤੇ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਸ਼ਾਨਦਾਰ ਪਲਾਨ ਲੈ ਕੇ ਆਏ ਨੇ ਵਾਇਰਲੈਸ ਕੰਟਰੀ ਵਾਲੇ ਜਿਵੇਂ ਮੈਂ ਦੱਸਿਆ 604-217-7770 ਇਹਨਾਂ ਦਾ ਨੰਬਰ ਹੈ ਤੁਸੀਂ ਇੱਥੇ ਕਾਲ ਕਰਕੇ ਆਉਣਾ ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਇਹ ਡੀਲਾਂ ਦੱਸਣਗੇ ਸਾਰੀਆਂ ਕੀ ਨੇ ਤੇ ਨਾਲ ਹੀ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਮੈਂ 271-30 ਫਰੇਜ਼ਰ ਹਾਈਵੇ ਓਲਡਰ ਗਰੋਵ ਦੇ ਵਿੱਚ ਇਹਦੀ ਲੋਕੇਸ਼ਨ ਹੈ ਬਿਲਕੁਲ ਖੂੰਜੇ ਵਾਲਾ ਇਹਨਾਂ ਦਾ ਜਿਹੜਾ ਸ਼ੋਰੂਮ ਹੈ ਜਿਹੜਾ ਜਿਹੜੀ ਸ਼ੋਪ ਹੈ ਜਿੱਥੇ ਤੁਸੀਂ ਆ ਸਕਦੇ ਹੋ ਉੱਥੋਂ ਆ ਕੇ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਸਟਾਫ ਹੈ ਤੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਟ੍ਰੀਟਮੈਂਟ ਔਰ ਦੱਸ ਕੇ ਗਏ ਨੇ ਸਨੀ ਸਾਨੂੰ ਕਿ 9 ਵਜੇ ਤੱਕ ਇੱਥੇ ਹੋਣਗੇ ਅਸੀਂ ਤੁਹਾਡੇ ਕੋਲ ਹੋਵਾਂਗੇ 5 ਵਜੇ ਤੱਕ 1550 ਰੇਡੀਓ ਅੱਜ 5 ਵਜੇ ਤੱਕ ਲਾਈਵ ਔਨ ਲੋਕੇਸ਼ਨ ਤੇ ਹੋਏਗਾ ਇੱਥੇ ਇਸ ਜਗ੍ਹਾ ਦੇ ਉੱਤੇ ਪਰ ਸਨੀ ਹੋਣੀ 9 ਵਜੇ ਤੱਕ ਹੋਣਗੇ ਉਹ ਕਹਿੰਦੇ ਜੋ ਕਿ ਰਹਿ ਗਿਆ ਅੱਜ ਫੋਨ ਕਰਕੇ ਆਪਣਾ ਬੁੱਕ ਕਰਾ ਲਓ ਕੱਲ ਨੂੰ ਵੀ ਲੈ ਕੇ ਪਿੱਕ ਕਰ ਸਕਦੇ ਹਾਂ ਸੋ ਕੱਲ ਨੂੰ ਵੀ ਤੁਹਾਨੂੰ ਆਪਸ਼ਨ ਦੇ ਰਹੇ ਨੇ ਵੀ ਕੱਲ ਨੂੰ ਵੀ ਤੁਸੀਂ ਆ ਕੇ ਲੈ ਸਕਦੇ ਹੋ ਤੇ ਪੁਨੀਤ ਜੀ ਮੇਰੇ ਸਾਥੀ ਅੱਜ ਹੁਣ ਕੰਫਰਟੇਬਲ ਫੀਲ ਕਰ ਰਹੇ ਨੇ ਪਹਿਲਾਂ ਤਾਂ ਕਹਿੰਦੇ ਸੀ ਨਹੀਂ ਇੱਦਾਂ ਥੋੜਾ ਜਿਹਾ ਬੰਦੇ ਨੂੰ ਘਬਰਾਹਟ ਹੁੰਦੀ ਹੈ ਪਹਿਲੇ ਦਿਨ ਜਦੋਂ ਬੰਦਾ ਬਰਾਤ ਚੜ੍ਹਨ ਲੱਗਦਾ ਹੁੰਦਾ ਉਹਨੂੰ ਹੁੰਦਾ ਪਤਾ ਨੀ ਕੀ ਹੋਊਗਾ ਬਾਅਦ ਚੋਂ ਪਤਾ ਲੱਗਦਾ ਵੀ ਕੋਈ ਨੀ ਮਿੱਤਰਾ ਸਾਰੇ ਬਰਾਬਰ ਹੀ ਨੇ ਹੁਣ ਖੁਸ਼ ਨੇ ਵੀ ਕੋਈ ਗੱਲ ਨੀ ਹੁਣ ਤਾਂ ਚੜ੍ਹ ਗਏ ਹੁਣ ਤਾਂ ਘੋੜੀ ਚੜਾ ਲਿਆ ਇਹਨੂੰ ਸੋ ਪ੍ਰੀਤ ਜੀ ਚੜ ਗਏ ਫਿਰ ਘੋੜੀ ਕਿ ਨਹੀਂ
7: ਸਰ ਮੈਨੂੰ ਲੱਗਦਾ ਕਿ ਇਹ ਤੁਹਾਡਾ ਸਾਥ ਹੈ ਤੇ ਸਾਡਾ ਵਿਕਾਸ ਹੈ ਤੇ ਬਿਲਕੁਲ ਅਸੀਂ ਘੋੜੀ ਚੜ ਚੁੱਕੇ ਹਾਂ ਇੱਕ ਘੰਟਾ ਰਹਿ ਗਿਆ ਤੁਸੀਂ ਵਾਇਰਲੈਸ ਕੰਟਰੀ ਆ ਸਕਦੇ ਹੋ ਜਿਵੇਂ ਆਪਾਂ ਦੱਸਿਆ ਤੁਹਾਨੂੰ ਤੁਸੀਂ ਇੱਥੇ ਕਾਲ ਵੀ ਕਰ ਸਕਦੇ ਹੋ ਕਾਲ ਕਰਕੇ ਤੁਸੀਂ ਇੱਥੇ ਡੀਲਾਂ ਤੇ ਆਫਰ ਬਾਰੇ ਜਾਣਕਾਰੀ ਲੈ ਸਕਦੇ ਹੋ ਆਪਣੇ ਟੁੱਟੇ ਫੁੱਟੇ ਪੁਰਾਣੇ ਗਲੇ ਗੁਲੇ ਸਾਰੇ ਫੋਨ ਇੱਥੇ ਲਾ ਕੇ ਤੁਸੀਂ ਉਹਨਾਂ ਕੋਲ ਚੱਕ ਸਕਦੇ ਹੋ ਕਿ ਕੀ ਪਤਾ ਤੁਹਾਨੂੰ ਕੋਈ ਅੱਛੀ ਆਫਰ ਹੀ ਮਿਲ ਜਾਓ ਤੇ ਇਹ ਸਭ ਕਰਨ ਬਾਅਦ ਤੁਸੀਂ ਸਾਡਾ $50 ਦਾ ਗੈਸ ਕਾਰਡ ਜੇ ਕਿ ਆਪਾਂ ਤੁਹਾਨੂੰ ਦੇਣਾ ਚਾਹ ਰਹੇ ਹਾਂ ਐਜ਼ ਅ ਟੋਕਨ ਆਫ ਥੈਂਕਸ ਕਿ ਹਮੇਸ਼ਾ ਤੁਸੀਂ ਸਾਡਾ ਸਮਰਥਨ ਦਿੱਤਾ ਤੇ ਕਰਨਾ ਇਹੀ ਹੈ ਕਿ ਪਹਿਲੇ ਤੁਸੀਂ ਸਨੀ ਨੂੰ ਕਾਲ ਕਰਕੇ ਆਪਣੀ ਆਫਰ ਤੇ ਹੈਂਡਸੈਟ ਬਾਰੇ ਗੱਲਬਾਤ ਕਰਕੇ ਉਹਦੇ ਬਾਅਦ ਤੁਸੀਂ ਆਪਣਾ ਨਾਂ ਤੇ ਨੰਬਰ ਸਾਨੂੰ ਸਾਡੇ ਨੰਬਰ ਤੇ ਜਿਹੜਾ ਕਿ 778-873-6003 ਤੇ ਨਾਂ ਤੇ ਨੰਬਰ ਮੈਸੇਜ ਕਰਨਾ ਖਾਲੀ ਉਹਦੇ ਬਾਅਦ ਅਸੀਂ ਉਹ ਨੰਬਰ ਨੂੰ ਡਰਾਅ 'ਚ ਪਾ ਦਿਆਂਗੇ ਤੇ 4:30 ਤੇ ਆਪਾਂ ਡਰਾਅ ਕੱਢਾਂਗੇ ਜਿੱਦਾਂ ਵੀ ਨਾਂ ਆਇਆ ਉਹ ਆਪਾਂ ਔਨ ਏਅਰ ਅਨਾਊਂਸ ਵੀ ਕੱਢਾਂਗੇ ਔਨ ਏਅਰ ਅਨਾਊਂਸ ਕਰਨ ਬਾਅਦ ਉਹ ਤੁਸੀਂ ਜਾਂ ਤਾਂ 5 ਵਜੇ ਤੱਕ ਇੱਥੇ ਆ ਕੇ ਕਲੈਕਟ ਕਰ ਸਕਦੇ ਹੋ ਨਹੀਂ ਤੇ ਤੁਸੀਂ ਸਾਡੇ ਸਟੇਸ਼ਨ ਤੋਂ ਵੀ ਕਿਰਨ ਤੋਂ ਸਾਡੀ ਫਰੰਟ ਡੈਸਕ ਸੰਭਾਲਦੀ ਹੋ ਉੱਥੋਂ ਵੀ ਜਾ ਕੇ ਤੁਸੀਂ ਕਦੇ ਵੀ ਚੱਕ ਸਕਦੇ ਹੋ ਬਟ ਮੈਂ ਤੁਹਾਨੂੰ ਇਹ ਦੱਸਦੇ ਹਾਂ ਕਿ ਇਹਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਕਿ ਕੁਛ ਖਰੀਦਦਾਰੀ ਕਰਨੀ ਹੈ ਇਹ ਸਾਡੇ ਤਰਫੋਂ ਇੱਕ ਰਿਕਾਰਡ ਹੈ ਆਪਾਂ ਤੁਹਾਨੂੰ ਦੇਣਾ ਚਾਹ ਰਹੇ ਹਾਂ ਅਤੇ ਤੁਹਾਡਾ ਸਤਿਕਾਰ ਹੈ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਸਾਡੇ ਨਾਲ ਰਹੇ ਤੁਹਾਡੀ ਕਾਫੀ ਸਪੋਰਟ ਸਾਨੂੰ ਮਿਲੀ ਸਨੀ ਨੂੰ ਵੀ ਕਾਫੀ ਕਾਲਾਂ ਆ ਰਹੀਆਂ ਸੀ ਤੇ ਸਾਨੂੰ ਲੱਗ ਗਿਆ ਕਿ ਜਦੋਂ ਲੋਕੀ ਇਹਨਾਂ ਕਰ ਰਹੇ ਨੇ ਤੇ ਐਜ਼ ਅ ਸਟੇਸ਼ਨ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਦਾ ਮਾਣ ਤੇ ਸਤਿਕਾਰ ਕਰੀਏ ਕੀ ਕਹਿੰਦੇ ਜਗਦੀਪ ਜੀ ਤੁਸੀਂ
4: ਬਿਲਕੁਲ ਜੀ ਬਿਲਕੁਲ ਮਾਣ ਸਤਿਕਾਰ ਸਾਡੇ ਵੱਲੋਂ ਪੂਰਾ ਤੇ ਜਿੰਨਾ ਸਾਨੂੰ ਮਾਣ ਸਤਿਕਾਰ ਦਿੰਦੇ ਆ ਸਾਡੇ ਲਿਸਨਰ ਉਹਨਾਂ ਲਈ ਤਾਂ ਹਮੇਸ਼ਾ ਹੀ ਹਾਜ਼ਰ ਜਦੋਂ ਵੀ ਕਦੇ ਸਮਾਂ ਆਉਂਦਾ ਹੈ ਹਮੇਸ਼ਾ ਹੀ ਹਾਜ਼ਰ ਇੱਕ ਦੂਜੇ ਲਈ ਰਹਿੰਦੇ ਹਾਂ ਤੇ ਸਾਰਿਆਂ ਦਾ ਧੰਨਵਾਦ ਤੇ ਵਾਇਰਲੈਸ ਕੰਟਰੀ ਜਿਵੇਂ ਮੈਂ ਦੱਸਿਆ ਫਿਰ ਤੋਂ ਇੱਕ ਵਾਰ ਮੈਂ ਦੱਸਦਾ 604-217-7770 ਨੰਬਰ ਹੈ ਇੱਥੇ ਕਾਲ ਕਰ ਲਿਓ ਕਾਲ ਕਰਕੇ ਪੁੱਛਦੇ ਰਹੋ ਡੀਲਾ ਡੀਲਾ ਬੜੀਆਂ ਸ਼ਾਨਦਾਰ ਨੇ ਪ੍ਰੀਤ ਜੀ ਨੇ ਸਾਰਾ ਡਿਟੇਲ ਵੀ ਦੱਸਤਾ ਤੁਹਾਨੂੰ ਸਮਝਾਤਾ ਆਹ ਜਿਹੜੀ ਇੱਕ ਡੀਲ ਹੈ ਵੀ ਅਪ ਟੂ $300 ਮਤਲਬ $300 ਤੱਕ ਦਾ ਜਿਹੜਾ ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨਾਂ ਦੇ ਵਾਸਤੇ ਇਹ ਬੜੀ ਸ਼ਾਨਦਾਰ ਡੀਲ ਹੈ
6: ਜੇ ਕਿਸੇ ਦਾ ਘਰ ਕੋਈ ਫੋਨ ਪਿਆ ਹੈ ਤੁਹਾਨੂੰ ਲੱਗਦਾ ਵੀ ਖਰਾਬ ਹੋਇਆ ਪਿਆ ਟੁੱਟਿਆ ਭੱਜਿਆ ਪਿਆ ਉਹ ਜ਼ਰੂਰ ਲਿਆਓ ਉਹ ਲਿਆ ਕੇ ਤੇ ਇਹਨੂੰ ਕਰਾਓ ਬਟਾਓ ਇਹਨੂੰ ਇਹ ਵਧੀਆ ਇਹਨਾਂ ਦੀ ਡੀਲ ਹੈ ਤੇ ਕਿਉਂ ਉੱਥੇ ਪਿਆ ਵੀ ਕੀ ਕਰਦਾ ਘਰੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਖੁੰਜ ਸੱਟਿਆ ਪਿਆ ਹੋਣਾ ਕਿਤੇ ਤੇ ਉਹਨੂੰ ਲਿਆਓ ਤੇ ਉਹਨੂੰ ਜ਼ਰੂਰ ਬਦਲਾਓ ਲਿਆ ਕੇ ਤੇ ਬੜੀ ਵਧੀਆ ਡੀਲ ਲੱਗਦੀ ਹੁੰਦੀ ਹੈ ਮੈਨੂੰ ਮੈਂ ਤਾਂ ਹੀ ਵਾਰ ਵਾਰ ਇਹਨੂੰ ਅਨਾਊਂਸ ਕਰ ਰਹੇ ਹਾਂ ਤੇ ਇਹਨਾਂ ਨੇ ਬਕਾਇਦਾ ਸਾਨੂੰ ਸਪੈਸ਼ਲੀ ਦਿੱਤੀ ਹੈ ਸਨੀ ਨੇ ਉਹ ਕਹਿੰਦਾ ਵੀ ਕਹੋ ਦੱਸੋ ਉਹਨਾਂ ਨੂੰ ਸਾਡੇ ਆਪਣੇ ਲਿਸਨਰਾਂ ਨੂੰ ਵੀ ਇਹਨੂੰ ਵੱਡੋ ਫਾਇਦੇ ਜਿਹੜੇ ਪੁਰਾਣੇ ਫੋਨ ਪਏ ਟੁੱਟੇ ਟੁੱਟੇ
7: ਬਿਲਕੁਲ ਜਗਦੀਪ ਜੀ ਔਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੋਨ ਦੀ ਯੂਜ਼ੇਬਿਲਿਟੀ ਕਿੰਨੀ ਵੱਧ ਚੁੱਕੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਫੋਨ ਇੱਥੇ ਲਾ ਕੇ ਉਹਨੂੰ ਚੈੱਕ ਕਰਾਉਣਾ ਅਗਰ ਤੁਸੀਂ ਨਹੀਂ ਵੀ ਆ ਪਾ ਰਹੇ ਤੇ ਤੁਸੀਂ ਸਨੀ ਨਾਲ ਗੱਲ ਕਰਕੇ ਐਟਲੀਸਟ ਆਪਣੇ ਫੋਨ ਦੀ ਫੋਟੋ ਖਿੱਚ ਕੇ ਉਹਨਾਂ ਨੂੰ ਵਟਸਐਪ ਜਾਂ ਮੈਸੇਜ 'ਤੇ ਪਾ ਸਕਦੇ ਹੋ ਤਾਂ ਕਿ ਉਹ ਉੱਥੇ ਵੀ ਕੋਸ਼ਿਸ਼ ਕਰਾਂਗੇ ਚੈੱਕ ਕਰਕੇ ਤੁਹਾਨੂੰ ਇੱਕ ਐਸਟੀਮੇਟ ਆਈਡੀਆ ਦੇ ਦੇਣ ਤਾਂ ਕਿ ਜਦੋਂ ਵੀ ਤੁਸੀਂ ਆ ਰਹੇ ਹੋ ਤਾਂ ਤੁਹਾਨੂੰ ਪਤਾ ਕਿ ਤੁਹਾਡੀ ਗੱਲਬਾਤ ਹੋ ਚੁੱਕੀ ਹੈ ਅਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪਹਿਲੀ ਕਾਲ ਵਿੱਚ ਇੱਥੇ ਆਉਣਾ ਹੀ ਆਉਣਾ ਫੋਨ ਚੈੱਕ ਕਰਾਉਣ
6: ਸਹੀ ਗੱਲ ਹੈ ਜੀ ਬਿਲਕੁਲ ਅਤੇ ਅੱਜ ਤਾਂ ਵੈਸੇ ਦਿਨ ਵੀ ਬਹੁਤ ਸ਼ਾਨਦਾਰ ਸੀਗਾ ਪੂਰਾ ਜਿਵੇਂ ਕਹਿੰਦੇ ਨੇ ਟਿਕਾ ਕੇ ਦਿਨ ਲੱਗਿਆ ਹੋਇਆ ਸੀ ਧੁੱਪ ਚੜੀ ਹੋਈ ਸੀ ਮੌਸਮ ਵੀ ਖਰਾਬ ਸੀ 9 ਵਜੇ ਤੱਕ ਇੱਥੇ ਨੇ ਸਨੀ ਹੋਣੀ ਖੁੱਲ੍ਹਾ ਹੁੰਦਾ ਇਹਨਾਂ ਦੀ ਸ਼ੋਪ ਤੇ 9 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਆਓ ਤੇ ਇਹਨਾਂ ਦੇ ਕੋਲ ਆ ਕੇ ਜਿਹੜੀਆਂ ਡੀਲਾਂ ਤੁਹਾਨੂੰ ਅਸੀਂ ਦੱਸੀਆਂ ਨੇ ਉਹਦੇ ਵਿੱਚੋਂ ਕੋਈ ਵੀ ਆਪਣੀ ਦੇਖ ਲਓ ਕਿਹੜੀ ਤੁਹਾਨੂੰ ਫਿੱਟ ਬੈਠਦੀ ਹੈ ਉਹ ਲੈ ਲਓ ਤੇ ਹੁਣ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਆ ਕੇ ਫਿਰ ਕਰਦੇ ਅਗਲੀਆਂ ਗੱਲਾਂ ਬਾਤਾਂ ਤੇ ਫਿਰ ਸਨੀ ਜੀ ਨੂੰ ਬੁਲਾਉਂਦੇ ਹਾਂ ਦੁਬਾਰਾ ਤੁਹਾਡੇ ਰੂਬਰੂ ਕਰਾਉਂਦੇ ਹਾਂ ਉਹਨਾਂ ਤੋਂ ਵੀ ਹੋਰ ਪੁੱਛਦੇ ਕੀ ਸੱਪ ਕੱਢ ਰਿਹਾ ਨਵਾਂ ਹੁਣ
8: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ ਏਅਰ ਜਾਂ ਸੈਮਸੰਗ S26 $0 ਨਾਲ ਔਨ ਸਿਲੈਕਟ ਪਲਾਨਸ ਚਾਹੇ ਤੁਸੀਂ ਆਪਣਾ ਫੋਨ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਰੋਜਰਸ ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ ਇਹ ਸਹੀ ਮੌਕਾ ਹੈ ਬਚਤ ਕਰਨ ਦਾ ਇਸ ਸ਼ਨੀਵਾਰ 1 ਤੋਂ 5 ਵਜੇ ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ ਕਾਲ ਸਨੀ ਐਂਡ ਸੇਵ ਮਨੀ 604-381-1008 ਵਾਇਰਲੈਸ ਕੰਟਰੀ
9: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992-152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 299 ਪਾਉਂਡ 2 ਪਾਉਂਡ ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ
10: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
11: DJ, Chandra Rapper Radha.

0: listening to KRPI 1550 Radio, Ferndale, Washington.
1: ਸਵਾਗਤ ਹੈ ਦੋਸਤੋ। ਹੁਣੇ ਹੁਣੇ ਬ੍ਰੇਕ ਤੇ ਗਏ ਸੀ, ਬੜੇ ਮੈਸੇਜ ਆਏ ਤੁਹਾਡੇ ਸਾਰਿਆਂ ਦੇ। ਇੱਕ ਛੋਟਾ ਜਿਹਾ ਤੁਹਾਨੂੰ ਜਿਵੇਂ ਦੱਸਿਆ ਇੱਕ ਟੋਕਨ ਆਫ ਲਵ ਹੀ ਹੈ ਸਾਡੇ ਮੈਨੇਜਮੈਂਟ ਵੱਲੋਂ, ਛੋਟਾ ਜਿਹਾ ਇੱਕ ਤੋਹਫਾ ਤੁਹਾਨੂੰ ਤੁਹਾਨੂੰ ਪੁਨੀਤ ਜੀ ਨੇ ਦੱਸਤਾ। ਮੈਂ ਦੁਬਾਰਾ ਇਸ ਜਿਹੜਾ ਹੁਣ ਇਸ ਹਿੱਸੇ 'ਚ ਅਸੀਂ ਗੱਲਬਾਤ ਕਰਾਂਗੇ, ਤੁਹਾਨੂੰ ਹੋਰ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਐਲੀਜੀਬਲ ਹੋ, ਫਿਰ ਤਾਂ ਕਿ ਤੁਹਾਨੂੰ ਜਿਹੜਾ ਅਵਾਰਡ ਦੇ ਦੀ 4:30 ਵਜੇ ਅਸੀਂ ਡਰੋਅ ਦੱਸ ਦਾਂਗੇ। ਜਿਹੜਾ ਵੀ ਜੇਤੂ ਹੋਊਗਾ ਉਹਦਾ ਨਾਂ ਅਸੀਂ ਔਨ ਏਅਰ ਅਨਾਊਂਸ ਕਰ ਦਾਂਗੇ, ਅਤੇ ਜੋ ਜੋ ਮੈਸੇਜ ਆਉਣਗੇ ਫਿਰ ਉਹਦੇ ਹਿਸਾਬ ਨਾਲ ਅਸੀਂ ਦੇਖ ਲਾਂਗੇ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਅਸੀਂ ਅੱਜ 1550 ਰੇਡੀਓ ਪਹੁੰਚਿਆ ਹੋਇਆ ਵਾਇਰਲੈਸ ਕੰਟਰੀ, ਮੈਂ ਅਤੇ ਮੇਰੇ ਸਾਥੀ ਪੁਨੀਤ ਜੀ ਅਸੀਂ ਆਏ ਹੋਏ ਹਾਂ। ਇੱਥੇ ਸ਼ਾਨਦਾਰ ਡੀਲਾਂ ਤੁਹਾਡੇ ਲਈ ਲੈ ਕੇ ਆਏ ਨੇ। ਮੈਂ ਬਾਕੀ ਡੀਲਾਂ ਦੱਸਣ ਤੋਂ ਪਹਿਲਾਂ ਬਾਈ ਬਾਈ ਡੀਲਾਂ ਇੱਕ ਵਾਰ ਦੁਬਾਰਾ ਦੱਸਦਾ, ਜਿਹੜੀ ਕਿ ਇਹਨਾਂ ਦੀ ਸਭ ਤੋਂ ਮਸ਼ਹੂਰ ਡੀਲਾਂ ਮੰਨੀਆਂ ਜਾਂਦੀਆਂ ਨੇ। ਸਮਰ ਬਲੈਕ ਫਰਾਈਡੇ ਵਾਲੀ ਡੀਲ ਲਾਈ ਇਹਨਾਂ ਨੇ ਅੱਜ ਸ਼ਾਨਦਾਰ। ਇਹਨਾਂ ਦੇ ਕੋਲ ਜਿਹੜਾ ਪਲਾਨ, 2 ਆਈਫੋਨ 17 ਏਅਰ, 200 GB ਕੈਨੇਡਾ US ਰੋਮਿੰਗ ਫ੍ਰੀ ਹੈ, ਸਿਰਫ $125 ਪਰ ਮੰਥ। ਆਹ ਸੈਮਸੰਗ ਦੇ ਬੜੇ ਵਧੀਆ ਫੋਨ ਆ, ਇਹਦੀ ਫੋਟੋ ਬਹੁਤ ਵਧੀਆ ਹੁੰਦੀ ਹੈ, ਅਤੇ ਬਾਕੀ ਵੀ ਇਹਦੀ ਕੋਈ ਜਿਹੜੀ ਮੈਮਰੀ ਹੁੰਦੀ ਹੈ ਅਤੇ ਕਹਿੰਦੇ ਹੈਂਗ ਨਹੀਂ ਹੁੰਦੀ, ਅੱਜ ਕੱਲ੍ਹ ਬੜੇ ਵਧੀਆ ਟੈਕਨੋਲੋਜੀ ਦੇ ਆਏ ਨੇ। 200 GB ਡੇਟਾ ਕੈਨੇਡਾ US ਰੋਮਿੰਗ ਫ੍ਰੀ ਹੈ, 2 ਸੈਮਸੰਗ S26 ਬਹੁਤ ਲੇਟੈਸਟ ਫੋਨ ਹੈ ਇਹਦਾ, $107 ਪਰ ਮੰਥ, ਫੁੱਲ ਬੰਡਲ ਡੀਲ ਹੈ। 2 ਸੈਮਸੰਗ S26 ਅਲਟਰਾ, 200 GB ਕੈਨੇਡਾ ਅਤੇ US ਰੋਮਿੰਗ, ਸਿਰਫ $130 ਪਰ ਮੰਥ, ਕੰਪਲੀਟ ਪੈਕੇਜ ਹੈ, ਅਤੇ ਅਨਲਿਮਿਟਡ ਟਾਕ ਟਾਈਮ ਅਤੇ ਟੈਕਸਟ ਜਿਹੜੇ ਮੈਸੇਜ ਨੇ ਉਹਨਾਂ ਦਾ ਪਲਾਨ $20 ਦੇ ਤੁਹਾਨੂੰ ਮਿਲ ਜਾਣਾ। ਇਹ ਇਹਨਾਂ ਦੀ ਬਾਈ ਬਾਈ ਡੀਲ ਹੈ, ਬਾਈ ਬਾਈ ਡੀਲ ਦਾ ਫਾਇਦਾ ਲੈ ਸਕਦੇ ਹੋ ਤੁਸੀਂ। ਕਰਨਾ ਕੀ ਹੈ, ਵਾਇਰਲੈਸ ਕੰਟਰੀ ਆਉਣਾ, ਵਾਇਰਲੈਸ ਕੰਟਰੀ ਆ ਕੇ ਮਿਲੋ ਸਨੀ ਜੀ ਨੂੰ। ਸਨੀ ਕਹਿੰਦਾ ਕਾਲ ਸਨੀ ਸੇਵ ਮਨੀ, ਇਹਦਾ ਸਲੋਗਨ ਹੈ, ਇਹਨੂੰ ਕਾਲ ਕਰ ਲਓ, ਤੁਹਾਡੇ ਕਈ ਪੈਸੇ ਬਚਾ ਲੈਣੇ ਨੇ, ਚੰਗੇ ਪੈਸੇ ਬਚਾ ਲੈਣੇ, ਕਈ ਤਾਂ ਨਹੀਂ, ਚੰਗੇ ਪੈਸੇ ਬਚਾ ਲੈਣੇ ਤੁਹਾਡੇ। ਇਹ ਡੀਲਾਂ ਬੜੀਆਂ ਸਸਤੀਆਂ ਨੇ। ਖੈਰ ਡੀਲਾਂ ਦੀ ਗੱਲਬਾਤ ਵੀ ਕਰਦੇ ਰਹਾਂਗੇ ਅਸੀਂ 1550 ਸੁਣਨ ਵਾਲਿਆਂ ਨੂੰ। ਪਹਿਲਾਂ ਸਾਰਿਆਂ ਦਾ ਧੰਨਵਾਦ ਜਿਹਨਾਂ ਨੇ ਰਿਸਪੋਂਸ ਦਿੱਤਾ ਅੱਜ, ਦੱਸਿਆ ਸਨੀ ਨੇ ਸਾਨੂੰ ਆ ਕੇ, ਕਹਿੰਦੇ ਵੀ ਸਾਨੂੰ ਕਾਲਾਂ ਦੀ ਲੜੀ ਟੁੱਟ ਨਹੀਂ ਰਹੀ ਹੈ, ਝੜੀ ਲੱਗੀ ਹੋਈ ਹੈ, ਕਾਲ ਕਰ ਕਰਕੇ ਪੁੱਛ ਰਹੇ ਨੇ ਡੀਲਾਂ ਬਾਰੇ, ਅਤੇ ਜਿਹੜੇ ਆ ਸਕਦੇ ਨੇ ਆ ਕੇ ਵੀ ਜਾਇਓ, ਅਤੇ ਜੋ ਕਿ ਮਿਲਣਾ ਚਾਹੁੰਦਾ ਦੋਸਤ ਮਿੱਤਰ ਸੱਜਣ ਆ ਕੇ ਮਿਲ ਸਕਦਾ। ਅਸੀਂ 5 ਵਜੇ ਤੱਕ ਇੱਥੇ ਹਾਂ, ਪਰ 9 ਵਜੇ ਤੱਕ ਸਟੋਰ ਖੁੱਲ੍ਹਾ, ਸਟੋਰ 9 ਵਜੇ ਤੱਕ ਖੁੱਲ੍ਹਾ ਹੋਊਗਾ, ਅਤੇ ਇਹ ਤੁਹਾਨੂੰ 9 ਵਜੇ ਤੱਕ ਅਟੈਂਡ ਕਰਨਗੇ। ਜੇ ਤੁਸੀਂ ਕੋਈ ਅੱਜ ਡੀਲ ਲੈਣੀ ਹੈ ਬੁੱਕ ਕਰਾ ਦਿਓ ਫੋਨ ਕਰਕੇ, ਅਤੇ ਕੱਲ੍ਹ ਆ ਕੇ ਲੈ ਸਕਦੇ ਹੋ, ਕੱਲ੍ਹ ਆ ਕੇ ਤੁਸੀਂ ਆਪਣਾ ਜਿਹੜਾ ਕੁਲੈਕਟ ਕਰ ਸਕਦੇ ਹੋ ਸਾਰਾ ਕੁਛ। ਪੁਨੀਤ ਜੀ ਮੇਰੇ ਨਾਲ ਨੇ, ਪੁਨੀਤ ਜੀ ਅੱਜ ਬੜਾ ਅਲੱਗ ਵਿਲੱਖਣ ਐਕਸਪੀਰੀਅੰਸ ਅੱਜ ਉਹਨਾਂ ਦਾ, ਅਲੱਗ ਐਕਸਪੀਰੀਅੰਸ ਕਹਿੰਦੇ ਤਾਂ ਕਰਕੇ ਮੈਂ ਕਦੇ ਸਪੀਕਰ 'ਤੇ ਨਹੀਂ ਮਾਈਕ 'ਤੇ ਬੋਲਿਆ ਨਹੀਂ ਇੰਨਾ ਲੰਬਾ, ਅੱਜ ਫਿਰ ਮੈਂ ਬੁਲਾ ਲਿਆ ਉਹਨਾਂ ਨੂੰ। ਪੁਨੀਤ ਜੀ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ, ਫਿਰ ਜੋ ਇੱਕ ਪੱਕਾ ਹੀ ਹੁੰਦਾ ਨਾ ਸਵਾਲ ਵੀ, ਕੈਸਾ ਮਹਿਸੂਸ ਕਰ ਰਹੇ
2: ਹੈ? ਸਵਾਲ ਦਾ ਜਵਾਬ ਇੱਕ ਹੀ ਰਹੇਗਾ ਕਿ ਬਹੁਤ ਅੱਛਾ ਮਹਿਸੂਸ ਕਰ ਰਹੇ ਹੈ, ਅਤੇ ਇਹਦਾ ਸ਼੍ਰੇ ਸਾਰਾ ਜਗਦੀਪ ਜੀ ਨੂੰ ਜਾਂਦਾ ਹੈ, ਜੋ ਕਿ ਬਹੁਤ ਹੀ ਸੁਲਝੇ ਹੋਏ ਅਤੇ ਬਹੁਤ ਹੀ ਐਕਸਪੀਰੀਅੰਸਡ ਐਂਕਰ ਨੇ, ਇਹ ਸਾਰੇ ਸੈਕਟਰ ਨੂੰ ਕਵਰ ਕਰ ਚੁੱਕੇ ਨੇ, ਅਤੇ ਇਹਨਾਂ ਦੀ ਐਕਸਪਰਟੀਜ਼ ਹਮੇਸ਼ਾ ਇਮੀਗ੍ਰੇਸ਼ਨ ਅਤੇ ਕ੍ਰਿਮੀਨਲ ਚਾਰਜਸ ਅਤੇ ਕ੍ਰਿਮੀਨਲ ਓਫੈਂਸ ਨੂੰ ਲੈ ਕੇ ਰਹੀ ਹੈ, ਅਤੇ ਮੈਨੂੰ ਲੱਗਦਾ ਹੈ ਬਹੁਤ ਹੀ ਦੋਨੋਂ ਹੀ ਬੜੇ ਸੈਂਸਿਟਿਵ ਮੁੱਦੇ ਨੇ। ਜਿੰਨੇ ਵੀ ਸਟੂਡੈਂਟ ਸਾਡੇ ਨਿਆਣੇ ਇੱਥੇ ਨੇ, ਇਮੀਗ੍ਰੇਸ਼ਨ ਬਹੁਤ ਹੀ ਵੱਡਾ ਮੁੱਦਾ ਹੈ, ਤਾਂ ਆਈ ਥਿੰਕ ਜਿੰਨੀ ਡਿਟੇਲ ਵਿੱਚ ਹੈ, ਅਤੇ ਮਨਦੀਪ ਜੀ ਆਪਣੇ ਦੁਪਹਿਰੀ ਸ਼ੋਅ ਵਿੱਚ ਵੀ ਸ਼ੇਰੇ ਪੰਜਾਬ 'ਤੇ ਵੀ ਜਾ ਕੇ ਕਰਦੇ ਨੇ, ਕਾਫੀ ਲੋਕ ਰੀਚ ਆਊਟ ਕਰਦੇ ਨੇ ਇਹਨਾਂ ਨੂੰ, ਅਤੇ ਉਹਨਾਂ ਨੂੰ ਵੀ ਬਿਨਾਂ ਕਿਸੇ ਚਾਰਜਿਸ 'ਤੇ ਜਾਂ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੈਲਪ ਕਰਦੇ ਨੇ। ਅਤੇ ਕ੍ਰਿਮੀਨਲ 'ਤੇ ਬਹੁਤ ਹੀ ਵੱਡਾ ਚੈਪਟਰ ਹੈ ਮੈਨੂੰ ਲੱਗਦਾ, ਅਤੇ ਜਗਦੀਪ ਜੀ ਦੀ ਨੌਲੇਜ ਇੰਨੀ ਹੈ ਮੈਨੂੰ ਲੱਗਦਾ ਉਹ ਚੈਪਟਰ ਤੋਂ ਵੀ ਵੱਧ ਕੇ ਹੈ, ਅਤੇ ਉਹਨਾਂ ਦਾ ਐਕਸਪੀਰੀਅੰਸ ਡੈਫੀਨੇਟਲੀ ਮੈਨੂੰ ਮਿਲਿਆ, ਆਪਾਂ ਗੱਲਾਂ ਬਾਤਾਂ ਕਰਦੇ ਨੇ ਸਟੂਡੀਓ ਵਿੱਚ ਵੀ, ਅਤੇ ਉਹਨਾਂ ਦਾ ਹੀ ਸ਼੍ਰੇਅ ਅਤੇ ਉਹਨਾਂ ਦੀ ਹੀ ਸਪੋਰਟ ਹੈ ਜੀ ਮੈਨੂੰ ਲੱਗਦਾ ਆਪਾਂ ਇੱਥੇ ਬਹਿ ਕੇ ਅੱਜ ਫਸਟ ਟਾਈਮ ਲਾਈਵ ਔਨ ਲੋਕੇਸ਼ਨ ਕਰ ਰਹੇ ਹਾਂ ਵਾਇਰਲੈਸ ਕੰਟਰੀ 'ਚ, ਅਤੇ ਤੁਹਾਨੂੰ ਡੀਲਾਂ ਦੱਸ ਰਹੇ ਹਾਂ ਜਿਹੜੀ ਕਿ ਸਮਰ ਬਲੈਕ ਫਰਾਈਡੇ ਸੇਲ ਲੱਗੀ ਹੋਈ ਹੈ। ਤੁਸੀਂ ਸਨੀ ਨੂੰ ਕਾਲ ਕਰ ਸਕਦੇ ਹੋ, ਅਤੇ ਸਨੀ ਨਾਲ ਗੱਲ ਕਰਕੇ ਤੁਸੀਂ ਆਪਣਾ ਨਾਂ ਅਤੇ ਨੰਬਰ ਸਾਨੂੰ ਜ਼ਰੂਰ ਮੈਸੇਜ ਕਰਿਓ ਸਾਡੇ ਨੰਬਰ 'ਤੇ 7788736003 'ਤੇ, ਤਾਂ ਕਿ ਜਿਹੜਾ ਅਸੀਂ $50 ਦਾ ਗੈਸ ਕਾਰਡ 4:30 ਵਜੇ ਕੱਢਾਂਗੇ ਅਤੇ ਨਾਂ ਵੀ ਅਨਾਊਂਸ ਕਰਾਂਗੇ। ਅਤੇ ਸਾਨੂੰ ਕਾਫੀ ਮੈਸੇਜ ਹੁਣ ਤੱਕ ਆ ਚੁੱਕੇ ਨੇ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਅਸੀਂ ਉਹਨਾਂ ਨੂੰ ਨੋਟ ਕਰ ਲਿੱਤਾ, ਅਤੇ ਬਾਕੀ ਜਿਹਨੇ ਹੋਰ ਵੀ ਕਰਨਾ ਚਾਹ ਰਹੇ ਨੇ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਆਪਣਾ ਕਾਲ ਨਹੀਂ ਸਾਨੂੰ ਮੈਸੇਜ ਕਰਕੇ ਆਪਣਾ ਨਾਂ ਅਤੇ ਨੰਬਰ ਜ਼ਰੂਰ ਕਰੇ। ਬਾਕੀ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇੱਥੇ ਕਾਫੀ ਸਾਰੇ ਫੋਨ ਨੇ ਅਤੇ ਉਹਨਾਂ 'ਚ ਫਰੀ ਡੀਲਾਂ ਨੇ ਜਿਵੇਂ ਆਈਫੋਨ 17 ਏਅਰ ਜੇ ਕਿ ਉਹ ਕਹਿ ਰਹੇ ਨੇ ਬਿਲਕੁਲ $0 'ਤੇ ਦੇ ਰਹੇ ਨੇ। ਇਹਦੇ 'ਚ ਇੱਕ ਚੀਜ਼ ਜ਼ਰੂਰ ਤੁਸੀਂ ਯਾਦ ਰੱਖਣਾ ਕਿ ਜਿੰਨੀ ਵੀ ਨਈ ਟੈਕਨੋਲੋਜੀ ਆਉਂਦੀ ਹੈ ਉਹ ਨਵਾਂ ਕੁਛ ਨਾ ਕੁਛ ਫੀਚਰ ਲੈ ਕੇ ਆਉਂਦੀ ਹੈ। ਜਿਵੇਂ ਤੁਹਾਡਾ ਆਈਫੋਨ 17 ਏਅਰ ਹੈ, ਇਹਦੇ ਬਾਰੇ 'ਚ ਕਿਹਾ ਗਿਆ ਕਿ ਇਹ ਬਹੁਤ ਹੀ ਅਲਟਰਾ ਥਿਨ ਅਤੇ ਲਾਈਟ ਵੇਟ ਹੈ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੋ ਚੁੱਕੀ ਹੈ ਫੋਨਾਂ ਵਿੱਚ ਕਿ ਅੱਜ ਕੱਲ੍ਹ ਲੋਕਾਂ ਨੂੰ ਫੋਨ ਪਸੰਦ ਆਉਣੇ ਬਟ ਉਹਨਾਂ ਦਾ ਵੇਟ ਇੰਨਾ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਨਹੀਂ ਨਹੀਂ ਆਪਾਂ ਇਹਨੂੰ ਨਹੀਂ ਚੱਕ ਸਕਦੇ ਕਿਉਂਕਿ ਬਹੁਤ ਹੀ ਹੈਵੀ ਵੇਟ ਹੈ। ਅਤੇ ਜਦੋਂ ਵੀ ਆਪਾਂ ਲੈ ਕੇ ਚੱਲਦੇ ਹਾਂ ਐਟ ਟਾਈਮਸ ਲੱਗਦਾ ਹੈ ਕਿ ਬਹੁਤ ਹੀ ਭਾਰੀ ਵੇਟ ਚੱਲ ਰਿਹਾ ਸਾਡੇ ਨਾਲ। ਅਤੇ ਇਹਦੇ ਵਿੱਚ ਇਹ ਫੀਚਰ ਬਹੁਤ ਵਧੀਆ ਹੈ ਕਿ ਬਹੁਤ ਹੀ ਥਿਨ ਅਤੇ ਲਾਈਟ ਵੇਟ ਹੈ। ਦੂਜਾ ਇਹਦੀ ਡਿਸਪਲੇ ਬੜੀ ਸਮੂਥ ਹੈ, ਤੁਹਾਨੂੰ 6.5 ਇੰਚ ਸੁਪਰ ਰੈਟੀਨਾ XDR OLED screen. I think it's a new technology. Smooth display hai. Te aaj kal jive football da FIFA match chal reha hai. Te agar tusi nahi vi ja rahe te mainu lagda hai phone utte vi tuhanu badi clear te wide screen te tusi football match nu enjoy kar sakde ho. Plus hor vi hai ede utte kaafi kuch features ne je ki tusi khud vi ja ke enu check kar sakde ho. Te mainu lagda hai ki eh khali ek phone hi nahi hai ya ek nayi ਅਪਗ੍ਰੇਡੇਸ਼ਨ ਨਹੀਂ ਹੈ, ਮਾਡਲ ਨਹੀਂ ਹੈ ਜਾਂ ਇੱਕ ਹੈ ਪ੍ਰਾਈਸ ਟੈਗ ਨਹੀਂ ਹੈ। ਇਹਦੇ 'ਚ ਕਾਫੀ ਹੋਰ ਵੀ ਖਾਸ ਚੀਜ਼ਾਂ ਨੇ ਜਿਹੜੀ ਜਦ ਤੁਸੀਂ ਮਨਨ ਕਰੋਗੇ ਜਾਂ ਤੁਸੀਂ ਆਪਣੇ ਫੋਨ ਨੂੰ ਚੱਕ ਕੇ ਵੇਖੋਗੇ ਤਾਂ ਤੁਹਾਨੂੰ ਜ਼ਰੂਰ 1% ਲੱਗੂਗਾ ਕਿ ਨਹੀਂ ਤੁਹਾਨੂੰ ਇਹ ਚੈੱਕ ਕਰਨਾ ਚਾਹੀਦਾ। ਅਤੇ ਤੁਹਾਡਾ ਹੋ ਸਕਦਾ ਕਿ ਤੁਸੀਂ ਕਹੋ ਕਿ ਮੈਂ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛ ਲਾਂ।
1: ਬਿਲਕੁਲ, ਜਿਵੇਂ ਤੁਸੀਂ ਨਾ ਬਾਰ ਬਾਰ ਗੱਲ ਕਰ ਰਹੇ ਹੋ ਪ੍ਰੀਜੀ, ਇਹ ਜਿਹੜੀ ਫੋਨ ਆ ਨਾ ਸਾਡੇ ਜ਼ਿੰਦਗੀ ਦਾ ਇੱਕ ਅਨਿੱਖੜ ਮੰਗ, ਜਿਹਨੂੰ ਅਸੀਂ ਕਹਿੰਦੇ ਨਾ ਇਨਸੈਪਰੇਬਲ ਪਾਰਟ ਅੰਗਰੇਜ਼ੀ 'ਚ, ਅਤੇ ਪੰਜਾਬੀ 'ਚ ਅਸੀਂ ਕਹਿੰਦੇ ਅਨਿੱਖੜ ਮੰਗ, ਸਾਡੇ ਤੋਂ ਦੂਰ ਨਹੀਂ ਹੋ ਸਕਦਾ। ਮੈਂ ਕਿਸੇ ਸਟੱਡੀ ਪੜ੍ਹ ਰਿਹਾ ਸੀ, ਵੀ ਇੱਕ ਦਿਨ ਦੇ ਵਿੱਚ ਆਪਾਂ ਕਿੰਨੀ ਵਾਰ ਫੋਨ ਦੇਖਦੇ ਇੱਕ ਐਵਰੇਜ ਬੰਦਾ, ਉਹ ਕਹਿੰਦਾ 96 ਤੋਂ ਲੈ ਕੇ 352 ਵਾਰ ਅਸੀਂ ਆਪਣਾ ਫੋਨ ਚੈੱਕ ਕਰਦੇ ਹਾਂ ਇੱਕ ਦਿਨ 'ਚ, 96 ਤੋਂ ਲੈ ਕੇ 352 ਵਾਰ ਫੋਨ ਚੱਕ ਕੇ। ਔਰ ਜਿਹੜਾ ਬ੍ਰੇਕ ਡਾਊਨ ਪੀਰੀਅਡ ਹੁੰਦਾ ਨਾ, ਟਾਈਮ ਹੁੰਦਾ ਵੀ ਕਿੰਨੇ ਮਿੰਟ ਬਾਅਦ ਆਪਾਂ 2 ਤੋਂ 3 ਮਿੰਟ ਦੇ ਵਿੱਚ। ਸੋ ਇਹ ਸਾਡੀ ਫੋਨ ਦੇ ਨਾਲ ਲਗਾਵ ਹੋ ਗਿਆ ਸਾਡਾ। ਸੋ ਫੋਨ ਜਿਵੇਂ ਹੁਣ ਤੁਸੀਂ ਵੇਟ ਘੱਟ ਹੋਵੇ, ਫੀਚਰ ਜ਼ਿਆਦਾ ਹੋਣ, ਤੇ ਮੈਨੂੰ ਲੱਗਦਾ ਫਿਰ ਇਹ 352 ਡਬਲ ਹੋ ਜਾਣਾ, 700 ਹੋ ਜਾਣਾ ਇਹ। ਇੰਨਾ ਫੋਨ ਵੈਸੇ ਕਹਿੰਦੇ ਵਰਤਣਾ ਵੀ ਚੰਗਾ ਨਹੀਂ ਹੁੰਦਾ, ਪਰ ਗੱਲ ਇਹ ਹੈ ਵੀ ਫੋਨ ਤੋਂ ਬਿਨਾਂ ਸਰਦਾ ਵੀ ਨਹੀਂ ਹੈਗਾ ਅੱਜ ਕੱਲ੍ਹ, ਇਹ ਵੀ ਗੱਲ ਆ ਨਾਲ। ਸੋ ਜਿਵੇਂ ਜਿਵੇਂ ਸਮਾਂ ਸਮਾਂ ਬਦਲ ਗਿਆ, ਜਿਵੇਂ ਜਿਵੇਂ ਟੈਕਨੋਲੋਜੀ ਨਵੀਂ ਆ ਗਈ, ਪਹਿਲਾਂ ਕੋਈ ਸਮਾਂ ਹੁੰਦਾ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਦੱਸਿਆ ਸੀ ਫੋਨ ਡਿੱਗ ਜਾਂਦਾ ਸੀਗਾ, ਹੁਣ ਤਾਂ ਅੱਜ ਕੱਲ੍ਹ ਵਾਟਰ ਪਰੂਫ ਜੇ। ਅੱਛਾ ਪਹਿਲਾਂ ਫੋਨ ਵੀ ਬੜੇ ਢੀਠ ਹੁੰਦੇ ਸੀਗੇ, ਉਹ ਗਿਰ ਵੀ ਗਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਉਹਨਾਂ ਨੂੰ, ਇਕੱਠਾ ਜਿਹਾ ਕਰਦੇ ਸੀਗੇ ਚੱਕ ਕੇ ਫਿਰ ਚੱਲ ਪੈਂਦੇ ਸੀਗੇ ਉਹ। ਮੈਨੂੰ ਯਾਦ ਆ ਮੇਰੇ ਤੋਂ ਇੱਕ ਵਾਰ ਫੋਨ ਪਾਣੀ ਜਿਹਾ ਗਿਰ ਗਿਆ, ਲੱਗਿਆ ਤਾਂ ਨਹੀਂ ਜ਼ਿਆਦਾ ਪਾਣੀ, ਉੱਪਰ ਉੱਪਰੋਂ ਚੱਕਿਆ ਉਹਦੇ ਮਾਰਿਆ ਜਾ ਕੇ ਡਰਾਇਰ ਜਿਹਾ ਸੁਕਾਇਆ ਫਿਰ ਚੱਲ ਪਿਆ ਉਹ, ਉਹ ਤੋਂ ਬਾਅਦ ਵੀ ਸਾਲ ਕੱਢ ਗਿਆ ਉਹ। ਘੱਸ ਜਾਂਦੇ ਸੀ ਫੋਨ, ਬਟਨ ਘੱਸ ਜਾਂਦੇ ਸੀ ਉਹਦੇ ਕੀਪੈਡ, ਨੰਬਰ ਨਹੀਂ ਦੇਦੇ ਪਰ ਇੰਨੇ ਯਾਦ ਹੁੰਦੇ ਸੀ, ਉੱਥੇ ਦੱਬਦੇ ਹੁੰਦੇ ਸੀ ਜਾ ਕੇ, ਫਿਰ ਉਹ ਜਿਹੜੀ ਸੱਪ ਵਾਲੀ ਗੇਮ ਖੇਡਣੀ ਹੁੰਦੀ ਸੀ। ਖੇਡੀ ਗਏ ਸੱਪ ਵਾਲੀ ਗੇਮ?
2: ਨਹੀਂ, ਮੈਨੂੰ ਲੱਗਦਾ ਅੱਜ ਵੀ ਆਪਾਂ ਜਦੋਂ ਇਹ ਗੇਮ ਦੀ ਯਾਦ ਆਉਂਦੀ ਹੈ ਨਾ ਤੇ ਸੱਪ ਸੀੜੀ ਹੁੰਦੀ ਹੈ ਤੇ ਲੂਡੋ ਹੁੰਦੀ ਹੈ। ਇੱਕ ਸੱਪ ਹੁੰਦਾ ਹੈ ਜਿਵੇਂ ਕਿ ਉਹ ਖਾਂਦਾ ਖਾਂਦਾ ਖਾਂਦਾ ਖਾਂਦਾ ਉਹ ਬਕਸਿਆਂ ਨੂੰ ਉੱਤੇ ਪਹੁੰਚ ਜਾਂਦਾ, ਤੇ ਇਹ ਬਚਪਨ ਦੀ ਗੇਮਾਂ ਰਹੀਆਂ ਨੇ ਔਰ ਸਾਡੇ ਉਹ ਲੱਟੂ ਤੇ ਕੰਚੇ ਛੱਡ ਕੇ ਤੇ ਆਪਾਂ ਫੋਨਾਂ 'ਚ ਸੱਪਾਂ 'ਚ ਆ ਗਏ ਨੇ। ਤੇ ਤੁਸੀਂ ਜਿਹੜੀ ਇੱਕ ਗੱਲ ਬੜੀ ਵਧੀਆ ਕੀਤੀ ਕਿ ਪਹਿਲੇ ਬੜੇ ਭਾਰੀ ਫੋਨ ਹੁੰਦੇ ਸੀ, ਤੇ ਹੁਣੀ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਤੇ ਮੈਂ ਜਾ ਕੇ ਉਹ ਸਰਚ ਕਰ ਰਿਹਾ ਸੀ, ਤੇ ਪਹਿਲਾ ਜਿਹੜਾ ਫੋਨ ਆਇਆ ਸੀ ਜਗਦੀਪ ਜੀ ਉਹ 2.2 ਪਾਊਂਡ ਦਾ ਸੀ। ਤੁਸੀਂ ਮੰਨੋਗੇ ਇੰਨਾ ਭਾਰੀ ਫੋਨ?
1: ਬੱਲੇ ਨਾ, ਮੈਂ ਨਹੀਂ ਮੰਨ ਸਕਦਾ, ਹੁਣ ਤਾਂ ਗ੍ਰਾਮਾਂ ਦੇ ਵਿੱਚ ਨੇ।
2: ਹੁਣ ਤੇ ਗ੍ਰਾਮਾਂ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇਟ ਇਜ਼ ਦਾ ਲਾਈਟੈਸਟ ਫੋਨ, ਤੁਸੀਂ ਏਅਰ ਮੀਨਸ ਅ ਪੇਪਰ ਫੋਨ ਹੈ ਕਿ ਤੁਸੀਂ ਕਿੱਥੇ ਵੀ ਲੈ ਲਓ। ਦੂਜਾ ਕੀ ਹੁੰਦਾ ਸੀ ਕਿ ਪਹਿਲੇ ਫੋਨਾਂ ਵਿੱਚ ਖਾਲੀ ਤੁਹਾਨੂੰ ਮੈਸੇਜ ਫੈਸਿਲਿਟੀ ਜ਼ਿਆਦਾ ਹੁੰਦੀ ਸੀ ਤੇ ਕਾਲਿੰਗ ਬੜੀ ਲਿਮਿਟਿਡ ਹੁੰਦੀ ਸੀ, ਹੁਣ ਕੀ ਹੈ ਜਿੰਨੇ ਮਰਜ਼ੀ ਮੈਸੇਜ ਕਰੋ ਜਿੰਨੀ ਮਰਜ਼ੀ ਕਾਲਾਂ ਕਰੋ, ਜਿਵੇਂ ਕਹਿੰਦੇ ਨੇ ਤੁਸੀਂ ਪਲਾਨ ਲਓ, ਤੁਹਾਡੇ ਪਲਾਨ ਵਿੱਚ ਵੀ ਅਨਲਿਮਿਟਿਡ ਕਾਲਿੰਗ ਹੈ, ਤੁਸੀਂ ਚਾਹੇ ਕੈਨੇਡਾ ਹੋ ਚਾਹੇ US ਹੋ, ਬਟ ਤੁਸੀਂ ਉਹ ਪਲਾਨ ਵਿੱਚ ਅਗਰ ਕੁਆਲੀਫਾਈ ਕਰ ਰਹੇ ਹੋ ਤੇ ਤੁਹਾਨੂੰ ਅਨਲਿਮਿਟਿਡ ਕਾਲਿੰਗ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੇ ਅੱਜ ਵੀ ਜਦੋਂ ਤੁਸੀਂ ਇੰਟਰਨੈਟ ਲੈਣ ਜਾਂਦੇ ਹੋ ਤਾਂ ਤੁਹਾਨੂੰ ਪਤਾ ਕਿੰਨਾ ਕੋਸਟਲੀ ਹੈ।
1: ਕੋਸਟਲੀ ਬਿਲਕੁਲ ਜੀ, ਮੈਂ ਇੱਥੇ ਆ ਕੇ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਮਹਿੰਗਾ ਲੱਗਦਾ ਹੁੰਦਾ, ਉੱਥੇ ਤਾਂ ਖੈਰ ਇੰਨਾ ਮਹਿੰਗਾ ਨਹੀਂ ਸੀ ਸਾਡਾ, ਪਰ ਗੱਲ ਇਹ ਆ ਵੀ ਜੇ ਕੋਈ ਚੰਗੀ ਡੀਲ ਲੱਗੀ ਹੋਵੇ ਤੇ ਚੰਗਾ ਫੋਨ ਨਾਲ ਮਿਲ ਰਿਹਾ ਵਧੀਆ ਹੈ, ਕਲਾਸ ਜਿਵੇਂ ਦੱਸਿਆ ਫੀਚਰਾਂ ਦੱਸ ਰਹੇ ਨੇ ਮੈਨੂੰ ਬੈਠ ਕੇ ਨਾਲ ਪੁਨੀਤ ਜੀ, ਕਰ ਮੈਂ ਤਾਂ ਬਹੁਤ ਟੈਕਸ ਹੈ ਵੀ ਨਹੀਂ ਹੈਗਾ ਫੋਨਾਂ ਫਾਨਾਂ ਦੇ ਮਾਮਲੇ 'ਚ, ਮੈਂ ਤਾਂ ਬਹੁਤ ਹੀ ਬੇਸਿਕ ਜਿਹਾ ਫੋਨ ਰੱਖਦਾ ਉਹਨਾਂ ਵੀ ਜਿੰਨਾ ਕੁ ਸਮਝ ਆਵੇ ਉਹਨਾਂ ਕੋਈ। ਹਾਲਾਂਕਿ ਪੁਨੀਤ ਜੀ ਮੈਂ ਆਪਣਾ ਅੱਧਾ ਕਰੀਅਰ ਦਾ ਕੰਮ ਫੋਨ ਦੇ ਉੱਤੇ ਹੀ ਕੀਤਾ, ਮੈਂ ਕੰਪਿਊਟਰ ਬੜਾ ਘੱਟ ਵਰਤਿਆ, ਮੇਰੀ ਸਪੀਡ ਇੰਨੀ ਜ਼ਿਆਦਾ ਸੀਗੀ, ਫੋਨ ਵੀ ਇੰਨੀ ਜ਼ਿਆਦਾ ਮੇਰੀ ਟਾਈਪ ਕਰਦੀ, ਮੈਨੂੰ ਕਈ ਵਾਰ ਆਪ ਨੂੰ ਯਕੀਨ ਨਹੀਂ ਹੁੰਦਾ ਹੁੰਦਾ ਮੈਂ ਮਤਲਬ ਆਪਣੀ ਖਬਰਾਂ ਫੋਨ ਤੇ ਟਾਈਪ ਕਰਦਾ ਰਿਹਾ ਹੁਣ ਤੱਕ।
2: ਨਹੀਂ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਔਰ ਜਿਵੇਂ ਮੈਂ ਸਵੇਰੇ ਵੀ ਕਹਿ ਰਿਹਾ ਸੀ ਕਿ ਪਹਿਲੇ ਕੀ ਹੁੰਦਾ ਸੀ, ਜਿੰਨੇ ਵੀ ਗਰਾਊਂਡ ਰਿਪੋਰਟਰ ਆਉਂਦੇ ਸੀ ਉੱਥੇ ਦੋ ਬੰਦੇ ਜਾਂਦੇ ਸੀ, ਇੱਕ ਆਉਂਦਾ ਸੀ ਜਿਹੜਾ ਕੈਮਰਾ ਚੱਕਦਾ ਸੀ ਤੇ ਦੂਜਾ ਆਉਂਦਾ ਸੀ ਜਿਹੜਾ ਮਾਈਕ ਚੱਕ ਕੇ ਰਿਪੋਰਟਿੰਗ ਕਰ ਰਿਹਾ ਹੁੰਦਾ ਸੀ। ਬਟ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਹੁਣ ਤੁਹਾਡੇ ਫੋਨ ਨਾਲ ਹੀ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਕੋਈ ਵੀ ਵਾਰਦਾਤ ਹੁੰਦੀ ਹੈ ਇੱਕ ਮਿੰਟ ਲੱਗਦਾ, ਤੁਹਾਨੂੰ ਕਿਸੇ ਬੰਦੇ ਦੀ ਲੋੜ ਨਹੀਂ, ਤੁਸੀਂ ਖੁਦ ਹੀ ਫੋਨ ਚੱਕ ਕੇ, ਕੈਮਰਾ ਤੁਹਾਡਾ ਵਧੀਆ ਹੋਣਾ ਚਾਹੀਦਾ ਤੇ ਤੁਹਾਡੀ ਵੋਇਸ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਤੇ ਤੁਸੀਂ ਜਾ ਕੇ ਉਹਨੂੰ ਪੋਸਟ ਵੀ ਖੁਦ ਹੀ ਕਰ ਸਕਦੇ ਹੋ। ਤੇ ਇਹ ਅੱਜ ਦੇ ਟਾਈਮ ਵਿੱਚ ਇਹ ਵਪਾਰ ਬਣ ਚੁੱਕਿਆ। ਅਗਰ ਤੁਸੀਂ ਜਿਹਨੂੰ ਕਹਿੰਦੇ ਨੇ ਤੁਸੀਂ ਇਨਫਲੂਐਂਸਰ ਹੋ, ਯੂਟਿਊਬਰ ਹੋ, ਤੇ ਅੱਜ ਕੱਲ੍ਹ ਲੋਕ ਜਿਹੜੇ ਵੀ ਨਿਆਣੇ ਨੇ ਜੋ ਕਿ ਜੈਨਜ਼ੀ ਹੈ, ਉਹ ਕੀ ਕਰ ਰਹੇ ਨੇ, ਉਹਨਾਂ ਨੂੰ ਵੱਡੇ ਵੱਡੇ ਕੈਮਰੇ ਨਹੀਂ ਚਾਹੀਦੇ, ਉਹਨਾਂ ਨੂੰ ਮਾਈਕ ਨਹੀਂ ਚਾਹੀਦੇ, ਉਹਨਾਂ ਨੂੰ ਕੋਈ ਸਿਸਟਮ ਨਹੀਂ ਚਾਹੀਦਾ ਤੇ ਕੋਈ ਪਲੇਟਫਾਰਮ ਨਹੀਂ ਚਾਹੀਦਾ, ਉਹਨਾਂ ਨੂੰ ਫੋਨ ਹੀ ਹੋ, ਉਹਨਾਂ ਦੇ ਵਾਸਤੇ ਸਭ ਕੁਛ ਹੈ, ਉਹਨਾਂ ਦੀ 90% ਜਿਹੜੀ ਲਾਈਫ ਹੈ ਉਹ ਫੋਨਾਂ ਵਿੱਚ। ਅੱਜ ਜਿਹੜੇ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਪੈਦਾ ਹੋ ਰਹੇ ਨੇ, ਉਹਨਾਂ ਨੂੰ ਪਹਿਲੀ ਚੀਜ਼ ਆਪਾਂ ਖਿਲੌਣੇ ਨਹੀਂ ਦਿੰਦੇ, ਉਹਨਾਂ ਨੂੰ ਫੋਨ ਦਿੰਦੇ। ਕਿਉਂ? ਕਿਉਂਕਿ ਪਤਾ ਇੱਕ ਫੋਨ ਹੀ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਗੇਮਾਂ ਵੀ ਖੇਡ ਸਕਦੇ ਹੋ, ਜਿਹਦੇ ਵਿੱਚ ਤੁਸੀਂ ਮੂਵੀ ਵੇਖ ਸਕਦੇ ਹੋ, ਜਿਹਦੇ ਵਿੱਚ ਤੁਸੀਂ ਆਪਣੀ ਸੋਸ਼ਲ ਮੀਡੀਆ ਵੀ ਕਰ ਸਕਦੇ ਹੋ, ਤੇ ਜਦੀ ਅਗਰ ਤੁਸੀਂ ਦੂਰ ਰਹਿੰਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ ਜੁੜ ਕੇ ਗੱਲਬਾਤ ਕਰ ਸਕਦੇ ਹੋ। ਤੇ ਫੋਨਾਂ ਦਾ ਬਹੁਤ ਬੜਾ ਮਹੱਤਵ ਬਣ ਚੁੱਕਿਆ ਹੈ। ਤੇ ਤਦੀ ਮੈਨੂੰ ਲੱਗਦਾ ਹੈ ਕਿ ਅਗਰ ਤੁਹਾਡਾ ਕੋਈ ਵੀ ਫੋਨ ਟੁੱਟਿਆ ਹੋਇਆ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੈਮਰਾ ਵਧੀਆ ਨਹੀਂ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਸਪੀਡ ਕਮ ਹੈ, ਜਾਂ ਉਹਦੀ ਬੈਟਰੀ ਹੁਣ ਬੜੀ ਜਲਦੀ ਡਰੇਨ ਆਊਟ ਹੋ ਜਾਂਦੀ ਹੈ, ਤੇ ਕੋਈ ਵੀ ਇਹੋ ਜਿਹੀ ਪ੍ਰੋਬਲਮ ਹੈ ਤੁਹਾਨੂੰ, ਜਾਂ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਜਾਂ ਮੈਨੂੰ ਫੋਨ ਤੇ ਚਾਹੀਦਾ ਬਟ ਜਿੰਨੀ ਐਕਸਪੈਂਸ ਵੱਧ ਰਹੀ ਹੈ ਮੈਂ ਹੁਣ ਐਕਸਟਰਾ ਖਰਚਾ ਨਹੀਂ ਕਰਨਾ ਚਾਹੁੰਦਾ, ਤੇ ਤਦ ਵੀ ਮੈਨੂੰ ਲੱਗਦਾ ਹੈ ਕਿ ਸਨੀ ਜਿਹਨੇ ਆਪਣਾ ਸਲੋਗਨ ਰੱਖਿਆ ਸਨੀ ਸੇਵ ਮਨੀ, ਉਹ ਆਪਣੇ ਸਲੋਗਨ ਤੇ ਬੜੇ ਖਰੇ ਉਤਰ ਰਹੇ ਨੇ। ਉਹ ਫੋਨ ਵੀ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੇ $0 ਨੇ, ਉਹ ਤੁਹਾਨੂੰ ਆਫਰ ਵੀ ਦੇ ਰਹੇ ਨੇ ਜਿਹਦੇ ਵਿੱਚ ਤੁਸੀਂ ਪੈਸੇ ਬਚਾ ਸਕਦੇ ਹੋ, ਤੇ ਉਹ ਤੁਹਾਨੂੰ ਉਹ ਤੋਂ ਵੱਧ ਕਿਆ ਕਹਿ ਰਹੇ ਨੇ, ਟੁੱਟੇ ਫੋਨ ਵੀ ਲਿਆਓ, ਉਹਦੇ ਵਿੱਚ ਵੀ ਆਪਾਂ ਕੁਛ ਕੱਢ ਦਿਆਂਗੇ।
1: ਟੁੱਟਿਆ ਫੋਨ ਮੈਂ ਤਾਂ ਪਹਿਲਾਂ ਕਿਹਾ ਕਿ ਹਟਿਆ ਵੀ ਜਿਹੜੇ ਪਏ ਆ ਟੁੱਟੇ ਖੁੰਜਿਆਂ ਚੋਂ ਲਿਆਓ, ਜਿਹੜਾ ਉਹ ਪਹਿਲਾਂ ਬਟਾਓ ਆ ਜਾ ਕੇ, ਕੁਛ ਨਹੀਂ ਹੈ, $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਹੈ ਜਿਹੜਾ ਕਿ ਸੈਮਸੰਗ ਦੇ ਫੋਨਾਂ 'ਚ ਦੇ ਰਹੇ ਨੇ ਇਹ, ਵੈਸੇ ਸੈਮਸੰਗ ਦੀ ਨਹੀਂ। ਬਾਕੀ ਜੇ ਡਿਟੇਲ ਲੈਣੀ ਹੈ ਫਿਰ ਤੁਹਾਨੂੰ ਮੈਂ ਨੰਬਰ ਬਾਰ ਬਾਰ ਰਿਪੀਟ ਕਰ ਰਿਹਾ, 604-200-77-77 ਤੇ ਕਾਲ ਕਰ ਲਿਓ, ਤੇ ਇਹ ਤੁਹਾਨੂੰ ਦੇ ਦੇਣਗੇ, ਕਹਿੰਦੇ ਫੋਨ ਚਾਹੇ ਟੁੱਟਿਆ ਹੋਵੇ, ਇਹ ਟੁੱਟ ਭੱਜ ਵੀ ਅੱਜ ਪੂਰੀ ਮਨਜ਼ੂਰ ਕਰ ਰਹੇ ਨੇ ਲਿਆਓ, ਕਿਉਂਕਿ ਉਹ ਪੈਣ ਦਾ ਫਾਇਦਾ ਕੋਈ ਹੈ ਨਹੀਂ ਹੈ, ਨਾ ਉਹ ਕਿਸੇ ਕੰਮ ਦੇ ਨੇ, ਨਾ ਕਾਰ ਦੇ ਨੇ, ਇੱਥੇ ਲਿਆ ਕੇ ਵਧੀਆ ਨਵਾਂ ਲੈ ਜਾਓ, ਕੋਈ ਫਾਇਦਾ ਨਹੀਂ ਰੱਖਣ ਦਾ ਹੁੰਦਾ। ਸੋ ਤੁਸੀਂ ਸਮਰ ਬਲੈਕ ਫਰਾਈਡੇ ਸੇਲ ਲੱਗੀ ਹੋਈ ਹੈ ਜੀ, ਵਾਇਰਲੈਸ ਕੰਟਰੀ ਉੱਤੇ ਆਰਡਰ ਗਰੋਪ ਬੈਠੇ ਹਾਂ ਅਸੀਂ, ਮੈਂ ਤੇ ਪੁਨੀਤ ਜੀ, 1550 ਰੇਡੀਓ ਸੁਣ ਰਹੇ ਹੋ ਤੁਸੀਂ, ਇਸ ਸਮੇਂ 3:45 ਹੋ ਚੁੱਕੇ ਨੇ, 5 ਵਜੇ ਤੱਕ ਤੁਹਾਡੇ ਕੋਲ ਹਾਂ ਅਸੀਂ, ਤੇ 9 ਵਜੇ ਤੱਕ ਸਟੋਰ ਖੁੱਲ੍ਹਾ, ਤੇ ਡਰਾਅ ਅਸੀਂ ਕੱਢਾਂਗੇ 4:30, ਤੇ ਪੁਨੀਤ ਜੀ ਹੁਣ ਤੁਹਾਨੂੰ ਡਰਾਅ ਬਾਰੇ ਥੋੜ੍ਹਾ ਜਿਹਾ ਬਰੀਫਲੀ ਦੱਸ ਦੇਣਗੇ, ਉਹ ਉਸ ਪ੍ਰਕਿਰਿਆ ਜਿਹੜੀ ਪੂਰੀ ਦੱਸਣਗੇ ਉਹਨੂੰ ਫੋਲੋ ਕਰ ਲਿਓ, ਮੈਸੇਜ ਕਰ ਲਿਓ, ਫਿਰ ਅਸੀਂ ਡਰਾਅ ਕੱਢ ਦਾਂਗੇ, ਜਿਹੜਾ ਜੇਤੂ ਹੋਊਗਾ ਡਰਾਅ ਦਾ ਉਹਦਾ ਅਸੀਂ ਨਾਂ ਅਸੀਂ ਅਨਾਊਂਸ ਕਰਵਾ ਦਾਂਗੇ।
2: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਔਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਲੋਕੀ ਫੋਨ ਕਰ ਰਹੇ ਨੇ, ਸਨੀ ਵੀ ਉਹਦੇ ਕੋਲ ਵੀ ਟਾਈਮ ਨਹੀਂ ਕਿ ਸਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਲੈ, ਉਹਨੂੰ ਵੀ ਜਦੀ ਵੇਖੋ ਫੋਨ ਚੱਕ ਕੇ ਗੱਲਾਂ ਕਰ ਰਿਹਾ, ਆਫਰਾਂ ਦੱਸ ਰਿਹਾ, ਤੇ ਅਗੇਨ ਮੈਂ ਸਭ ਨੂੰ ਸਭ ਦਾ ਸ਼ੁਕਰੀਆ ਧੰਨਵਾਦ ਕਹਾਂਗਾ, ਤੇ ਜ਼ਰੂਰ ਹੈ ਸਾਡਾ ਤੁਸੀਂ ਮਾਣ ਰੱਖਿਆ ਜੋ ਹਰ ਵਾਰੀ ਤੁਸੀਂ ਰੱਖਦੇ ਹੋ, ਤੇ ਇੱਕ ਮੈਨੇਜਮੈਂਟ ਤਰਫੋਂ ਇੱਕ ਛੋਟੀ ਜਿਹੀ ਭੇਟ ਸਮਝ ਲਓ ਇਹਨੂੰ ਕਿ ਆਪਾਂ ਤੁਹਾਨੂੰ ਦੇ ਰਹੇ ਹਾਂ। ਤੁਸੀਂ ਹੁਣ ਜਦੋਂ ਵੀ ਉਹਨੂੰ ਫੋਨ ਕਰਿਓ ਸਨੀ ਨੂੰ, ਤੇ ਉਹਦੇ ਬਾਅਦ ਸਾਨੂੰ ਆਪਣਾ ਨਾਂ ਨੰਬਰ ਜ਼ਰੂਰ ਮੈਸੇਜ ਜਾਂ ਵਟਸਐਪ ਕਰ ਸਕਦੇ ਹੋ, ਸਾਡਾ ਨੰਬਰ ਹੈ 7788736003, ਮੈਂ ਰਿਪੀਟ ਕਰ ਰਿਹਾ 7788736003, ਤੁਸੀਂ ਕਰਨਾ ਹੈ ਕਿ ਖਾਲੀ ਆਪਣਾ ਨਾਂ ਤੇ ਨੰਬਰ ਸਾਨੂੰ ਮੈਸੇਜ ਜਾਂ ਵਟਸਐਪ ਕਰ ਦਿਓ, ਅਸੀਂ 4:30 ਇੱਕ ਨੰਬਰ ਕੱਢਾਂਗੇ ਤੇ ਔਨ ਏਅਰ ਜਗਦੀਪ ਜੀ ਉਹਨੂੰ ਅਨਾਊਂਸ ਕਰਾਂਗੇ, ਉਹ ਨੰਬਰ ਦੇ ਬਾਅਦ ਜਿਹਦਾ ਵੀ ਉਹ ਨੰਬਰ ਹੋਊਗਾ ਉਹਨੂੰ ਆਪਾਂ ਫੋਨ ਵੀ ਕਰ ਦਿਆਂਗੇ, ਉਹ ਆ ਕੇ ਜਾਂ ਤਾਂ 5 ਵਜੇ ਤੱਕ ਸਾਡੇ ਕੋਲ ਇੱਥੋਂ ਆ ਕੇ ਕਾਰਡ ਲੈ ਸਕਦਾ, ਨਹੀਂ ਤਾਂ ਸਾਡੇ ਆਫਿਸ ਵਿੱਚ ਕਿਰਨ ਕੋਲ ਜਿਹੜੀ ਫਰੰਟ ਡੈਸਕ ਵਿੱਚ ਸਾਡਾ ਆਫਿਸ ਸੰਭਾਲਦੀ ਹੈ ਉਹਦੇ ਕੋਲ ਜਾ ਕੇ ਕਦੇ ਵੀ ਆਪਣਾ ਕਲੈਕਟ ਕਰ ਸਕਦਾ। ਅਗੇਨ ਮੈਂ ਇਹ ਕਹਾਂਗਾ ਕਿ ਇਹ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਸਾਡੀ ਤਰਫੋਂ ਇੱਕ ਭੇਂਟ ਹੈ, ਇਹਨੂੰ ਕਬੂਲ ਕਰਿਓ, ਤੇ ਤੁਹਾਡਾ ਅਗੇਨ ਤਹਿ ਦਿਲ ਤੋਂ ਸ਼ੁਕਰੀਆ ਕਿ ਤੁਸੀਂ ਸਾਡਾ ਸਾਥ ਦਿੱਤਾ, ਸਾਡੀ ਲੋਕੇਸ਼ਨ ਵਿੱਚ ਸਾਡੇ ਨਾਲ ਹੋ। ਸਾਨੂੰ ਪਤਾ ਹੈ ਕਿ ਹੁਣੇ ਤੁਸੀਂ ਸਾਨੂੰ ਕਾਲ ਨਹੀਂ ਕਰ ਸਕਦੇ ਕਿਉਂਕਿ ਥੋੜ੍ਹੀ ਟੈਕਨੋਲੋਜੀ ਦੀ ਲਿਮਿਟੇਸ਼ਨ ਰਹਿੰਦੀ ਹੈ, ਏ ਆਈ ਜਿੰਨਾ ਮਰਜ਼ੀ ਐਡਵਾਂਸ ਹੋ ਜਾਏ ਬਟ ਆਪਾਂ ਕਹਿ ਰਹੇ ਸੀ ਕਿ ਹਿਊਮਨ ਇੰਟਰਵੈਂਸ਼ਨ ਜ਼ਰੂਰੀ ਹੈ, ਬਟ ਸਾਨੂੰ ਪਤਾ ਹੈ ਕਿ ਤੁਹਾਡੀ ਕਾਲਾਂ ਨਾਲ ਹੀ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਸਾਨੂੰ ਸੁਣ ਰਹੇ ਹੋ, ਸਾਡਾ ਮਾਣ ਸਤਿਕਾਰ ਤੁਸੀਂ ਰੱਖਿਆ ਹੋਇਆ, ਤੇ ਸਾਡੀ ਤਰਫੋਂ ਵੀ ਜ਼ਰੂਰ ਤੁਸੀਂ ਪਲੀਜ਼ ਆਪਣਾ ਨਾਂ ਨੰਬਰ ਜ਼ਰੂਰ ਮੈਸੇਜ ਕਰਿਓ, ਤੇ ਕੀ ਪਤਾ ਤੁਸੀਂ ਇਹ $50 ਗੈਸ ਕਾਰਡ ਲੈ ਕੇ ਜਾਓ।
1: ਬਿਲਕੁਲ ਜੀ, ਜਿਵੇਂ ਤੁਹਾਨੂੰ ਪੁਨੀਤ ਜੀ ਨੇ ਦੱਸਤਾ ਸਾਰਾ, ਤੁਹਾਨੂੰ ਸਾਰਾ ਵੇਰਵਾ ਦੱਸਤਾ ਹੈ, ਤੁਹਾਨੂੰ ਸਾਰੀ ਜਾਣਕਾਰੀ ਉਹਨੇ ਦਿੱਤੀ ਹੈ, ਇਸ ਤਰ੍ਹਾਂ ਤੁਸੀਂ ਜਿੱਤ ਸਕਦੇ ਹੋ ਜਿਹੜਾ ਸਾਡਾ ਡਰਾਅ ਅਸੀਂ 4:30 ਕੱਢ ਦਾਂਗੇ। ਤੇ ਇਹ ਤੁਸੀਂ ਬਿਨਾ ਕਿਸੇ ਉਹਦੇ ਤੇ ਸ਼ੱਕ ਸ਼ੁਬੇ ਦੇ ਤੁਸੀਂ ਇਹ ਕਾਲ ਕਰ ਲਿਓ, ਸਨੀ ਦੇ ਨੰਬਰ ਤੁਹਾਨੂੰ ਦੱਸਿਆ ਉਹਨਾਂ ਨੇ, ਉਸ ਤੋਂ ਬਾਅਦ ਮੈਸੇਜ ਆਊਗਾ ਤੇ ਫਿਰ ਪੁਨੀਤ ਜੀ ਦੱਸ ਦੇਣਗੇ, ਉਹਦਾ ਡਰਾ ਕੱਢ ਦਾਂਗੇ ਤੇ ਡਰਾ ਤੋਂ ਬਾਅਦ ਤੁਹਾਨੂੰ ਇਹ ਸਾਰਾ ਜਿਹੜਾ ਦਿੱਤਾ ਹੈ ਗੈਸ ਕਾਰਡ ਉਹ ਮਿਲ ਜਾਏਗਾ। ਸੋ ਹੁਣ ਅਸੀਂ ਗੱਲਬਾਤ ਕਰਾਂਗੇ ਦੁਬਾਰਾ ਤੋਂ ਵਾਇਰਲੈਸ ਕੰਟਰੀ ਦੀ ਜਿੱਥੇ ਪਹੁੰਚੇ ਹੋਏ ਮੈਂ ਤੇ ਪੁਨੀਤ ਜੀ। ਪੁਨੀਤ ਜੀ ਗੱਲ ਇਹ ਹੈ ਕਿ ਜਦੋਂ ਬੰਦਾ ਪਹਿਲਾਂ ਫੋਨ ਲੈਂਦਾ ਸੀ ਨਾ, ਬੜਾ ਇੱਕ ਤਰ੍ਹਾਂ ਦਾ ਹੁੰਦਾ ਸੀ, ਚਾਅ ਹੁੰਦਾ ਸੀ ਮੁਹੱਲੇ ਦੇ ਵਿੱਚ ਵੀ। ਮੈਨੂੰ ਯਾਦ ਹੈ ਮੈਂ 2001 ਦੇ ਆਸ ਪਾਸ ਦੇਖਿਆ ਸੀ ਪਹਿਲੀ ਵਾਰ ਫੋਨ, ਇਹ ਮਤਲਬ ਮੈਂ ਕਿਸੇ ਦੇ ਹੱਥ 'ਚ ਦੇਖਿਆ ਸੀਗਾ ਤੇ ਐਡਾ ਵੱਡਾ ਫੋਨ ਸੀਗਾ ਬੋਟਲ ਜਿੱਦਾਂ। ਮੈਂ ਸੋਚਦਾ ਸੀ ਇਹਦਾ ਫਾਇਦਾ ਕੀ ਹੈ, ਜਿਵੇਂ ਪਹਿਲਾਂ ਕੋਡਲੈਸ ਹੁੰਦੇ ਸੀ ਨਾ, ਜਦੋਂ ਕੋਡਲੈਸ ਸੀ ਬੜਾ ਚਾਅ ਚੜਿਆ ਸੀਗਾ। ਅੱਛਾ ਸਾਡੀ ਜਨਰੇਸ਼ਨ ਇੰਨੀ ਜ਼ਬਰਦਸਤ ਜਨਰੇਸ਼ਨ ਹੈ, ਮੈਨੂੰ ਲੱਗਦਾ ਮੈਂ ਸਾਰਾ ਕੁਛ ਹੀ ਦੇਖ ਲਿਆ ਸੀ। ਅਸੀਂ ਬਲੈਕ ਐਂਡ ਵਾਈਟ ਟੀਵੀ ਵੀ ਦੇਖ ਲਏ, ਅਸੀਂ ਛੱਤਾਂ ਦੇ ਕੋਠਿਆਂ ਦੇ ਪੈ ਕੇ ਵੀ ਸੌਂ ਕੇ ਵੀ ਦੇਖ ਲਿਆ, ਵਿਦਆਊਟ ਬਿਨਾਂ ਲਾਈਟ ਜਦੋਂ ਕੱਟ ਲੱਗਦੇ ਉਹ ਵੀ ਦੇਖਿਆ। ਉਸ ਤੋਂ ਬਾਅਦ ਫਿਰ ਆ ਫੋਨ ਆ ਗਏ ਲੈਂਡਲਾਈਨ, ਪਹਿਲਾਂ ਫਿਰ ਕੋਡਲੈਸ ਵੀ ਹੁੰਦੇ ਸੀਗੇ, ਲੈਂਡਲਾਈਨ ਹੁੰਦਾ ਸੀ ਫਿਰ ਕੋਡਲੈਸ ਹੁੰਦਾ ਸੀ, ਅੰਦਰ ਜਾ ਕੇ ਬੜਾ ਚਾਹ ਹੁੰਦਾ ਸੀ, ਅੱਛਾ ਦੂਰ ਜਾ ਕੇ ਸੁਣਦੇ ਆ ਫੋਨ। ਉਸ ਤੋਂ ਬਾਅਦ ਫਿਰ ਮੋਬਾਈਲ ਫੋਨ ਆ ਗਏ, ਫਿਰ ਉਹ ਵੀ ਇੱਕ ਬੜਾ ਆਪਣੇ ਆਪ 'ਚ ਵਿਲੱਖਣ ਐਕਸਪੀਰੀਅੰਸ, ਮੋਬਾਈਲ ਫੋਨ ਆ ਗਏ ਜੀ, ਤਾਰੇ ਨਹੀਂ ਤਾਂ ਮਰਜ਼ੀ ਲੈ ਜਾਓ, ਆ ਫਿਰ ਹੁਣ ਆ ਗਏ, ਆ ਹੁਣ ਏ ਆਰ ਆ ਗਏ ਜਿਹੜਾ ਪਤਾ ਹੀ ਲੱਗਦਾ ਵੀ ਨਾ, ਫਿਰ ਉਹ ਦੇਖੋ ਤੁਸੀਂ, ਆ ਫਿਰ ਹੋਰ ਕਈ ਫੀਚਰ ਆ ਗਈਆਂ, ਤੁਸੀਂ ਗੱਲ ਕਰ ਸਕਦੇ ਹੋ, ਵੀਡੀਓ ਕਾਲ ਕਰ ਲਓ ਜਾਂ ਹੋਰ ਲੱਲੇ ਭਾਵੇਂ ਜਿੰਨਾ ਮਰਜ਼ੀ ਕਰੀ ਹੋਏ ਤੇ ਬੈਠੇ ਹੁਣ, ਮਤਲਬ ਹੁਣ ਤੁਹਾਡਾ ਸਾਥੀ ਆ ਇੱਕ ਤਰ੍ਹਾਂ ਦਾ, ਇਹ ਤੁਹਾਡਾ ਸਾਥੀ ਹੋ ਗਿਆ ਬੰਦੇ ਨੂੰ। ਪਰ ਇੱਕ ਗੱਲ ਆ, ਇਹਨੇ ਬੰਦੇ ਨੂੰ ਇਕੱਲਾ ਵੀ ਕਰਤਾ ਬਹੁਤ।
3: ਇਹ ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਦੋਂ ਨਿਆ ਨਿਆ ਫੋਨ ਆਇਆ ਸੀ ਤੇ ਫੋਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਪੇਜਰ ਚੱਲਦੇ ਸੀ, ਉਹ ਪੇਜਰ ਦੀ ਵੀ ਇੰਨੀ ਉਹ ਹੁੰਦੀ ਸੀ ਵੱਡੀ ਬੜਾਈ ਕਿ ਲੋਕੀ ਕਹਿੰਦੇ ਸੀ, ਅੱਗੇ ਟੰਗ ਕੇ ਚੱਲਦੇ ਸੀ ਪੈਂਟਾਂ 'ਚ ਤੇ ਉਹ ਦਿਖਾਉਂਦੇ ਸੀ, ਕੋਈ ਵੀ ਮੈਸੇਜ ਆਉਣਾ ਫਟਾਫਟ ਪੇਜਰ ਕੱਢਣਾ ਤੇ ਮੈਸੇਜ ਪੜ੍ਹਨਾ ਤੇ ਮੈਸੇਜ ਸੈਂਡ ਕਰਨਾ, ਤੇ ਉਹ ਟੈਕਨੋਲੋਜੀ ਪੇਜਰ ਤੋਂ ਫੋਨ ਆਇਆ। ਤੇ ਤੁਸੀਂ ਸਹੀ ਕਹਿ ਰਹੇ ਹੋ, ਫੋਨ ਪਹਿਲੇ ਬਲੈਕ ਆਉਂਦੇ ਸੀ, ਜਦੋਂ ਨਏ ਨਏ ਆਏ ਸੀ ਨਾ, ਕਿਸੇ ਵੀ ਮੁਹੱਲੇ ਵਿੱਚ ਇੱਕ ਵੀ ਫੋਨ ਹੁੰਦਾ ਸੀ ਨਾ ਤੇ ਉਹਦੇ ਜ਼ਿਆਦਾਤਰ ਦੋਸਤ ਬਣ ਜਾਂਦੇ ਸੀ, ਤੇ ਉਹ ਖੁਦ ਤੇ ਫਲੌਂਟ ਕਰਦਾ ਹੀ ਸੀ, ਬਾਕੀ ਜਿੰਨੇ ਵੀ ਉਹਦੇ ਦੋਸਤ ਵੀ ਆਉਂਦੇ ਸੀ ਨਾ, ਉਹ ਵੀ ਕਹਿੰਦੇ ਸੀ ਯਾਰ ਮੇਰੇ ਦੋਸਤ ਕੋਲ ਫੋਨ ਹੈ। ਤੇ ਮੈਨੂੰ ਲੱਗਦਾ ਕਿ ਫੋਨ ਇੱਕ ਸਟੇਟਸ ਸਿੰਬਲ ਸੀ ਉਸ ਸਮੇਂ, ਲੋਕਾਂ ਨੂੰ ਲੱਗਦਾ ਸੀ ਕਿ ਜਿਹਦੇ ਕੋਲ ਫੋਨ ਹੈ ਉਹਦੇ ਕੋਲ ਪਾਵਰ ਹੈ, ਪਾਵਰ ਹੁੰਦੀ ਸੀ ਕਮਿਊਨੀਕੇਸ਼ਨ ਦੀ ਕਿ ਉਹਨੂੰ ਬੇਲੀ ਯਾਰ ਬਣਾ ਕੇ ਚੱਲਣਾ ਕਿ ਯਾਰ ਉਹਦੇ ਕੋਲ ਫੋਨ ਹੈ, ਯਾਰ ਉਹਦੇ ਨਾਲ ਗੱਲ ਕਰੀਏ, ਉਹਦੇ ਨਾਲ ਰਹੀਏ। ਤੇ ਧੀਰੇ ਧੀਰੇ ਫੋਨ ਕਰਦੇ ਕਰਦੇ ਕਾਲਿੰਗ ਵਧੀ, ਕਾਲਿੰਗ ਵਧਦੇ ਵਧਦੇ ਕੈਮਰੇ ਆਏ, ਕੈਮਰੇ ਵਧਦੇ ਵਧਦੇ ਕੈਲਕੂਲੇਟਰ ਆਏ, ਕਲੋਕ ਆ ਗਈ, ਤੇ ਹੁਣ ਉਹ ਤੇ ਇਹਨੇ ਬੇਸਿਕ ਬਣ ਚੁੱਕੇ ਨੇ ਕਿ ਕੋਈ ਉਹਨੂੰ ਵੇਖਦਾ ਹੀ ਨਹੀਂ। ਹੁਣ ਕੀ ਹੋ ਗਿਆ, ਹੁਣ ਲੋਕੀ ਕਹਿੰਦੇ ਨੇ ਕਿ ਮੈਨੂੰ ਉਹ ਫੋਨ ਚਾਹੀਦਾ ਜਿਹਦੇ ਵੱਧ ਤੋਂ ਵੱਧ ਕੈਮਰਾ ਆਉਣਾ ਚਾਹੀਦਾ, ਕਿ ਮੈਂ ਇੱਥੇ ਖੜਾ ਨਾ 5 ਕਿਲੋਮੀਟਰ ਤੱਕ ਮੈਂ ਕੈਪਚਰ ਕਰ ਲਾਂ, ਤੇ ਦੂਜਾ ਸਾਊਂਡ ਅੱਛੀ ਹੋਣੀ ਚਾਹੀਦੀ ਹੈ, ਤੀਜਾ ਉਹਦੇ ਵਿੱਚ ਮੈਮਰੀ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਅੱਜ ਕੱਲ੍ਹ ਇੰਨੇ ਐਪ ਆ ਗਏ ਨੇ। ਦੂਜਾ ਉਹਦੇ ਐਪ ਜੋ ਤੁਸੀਂ ਜਦੋਂ ਐਪ ਪਾਉਂਦੇ ਹੋ ਉਹਦੇ ਬਾਅਦ ਉਹ ਅਪਲੋਡ ਹੁੰਦੇ ਨੇ, ਉਹ ਅਪਗ੍ਰੇਡ ਹੁੰਦੇ ਨੇ, ਤੇ ਤੁਹਾਨੂੰ ਮੈਮਰੀ ਚਾਹੀਦੀ ਹੈ। ਉਹਦੇ ਉੱਤੇ ਇੰਨੀ ਗੇਮਾਂ ਆ ਗਈਆਂ ਨੇ, ਹੁਣ ਮੈਨੂੰ ਲੱਗਦਾ ਕਿ ਜਿੰਨਾ ਵੀ ਪਲੇ ਸਟੇਸ਼ਨ ਤੇ ਐਕਸਬੋਕਸ ਨੇ, ਹੁਣ ਲੋਕ ਕਹਿੰਦੇ ਨੇ ਉਹਨੂੰ ਛੱਡ ਕੇ ਫੋਨਾਂ ਵਿੱਚ ਖੇਡਦੇ ਰਹੋ। ਕਾਫੀ ਬੱਚੇ ਮੈਂ ਵੇਖੇ ਨੇ ਕਿ ਜਿਹੜੇ ਫੋਨਾਂ ਵਿੱਚ ਹੀ ਗੇਮ ਖੇਡਦੇ ਰਹਿੰਦੇ ਨੇ, ਤੇ ਗੇਮ ਵਾਸਤੇ ਵੀ ਤੁਹਾਨੂੰ ਮੈਮਰੀ ਚਾਹੀਦੀ ਹੈ। ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜਾ ਪਹਿਲੇ ਸਮੇਂ ਸੀ

0: जी भाई फ्री $0 डाउन पेमेंट थे. सैमसंग S26 जीरो थे. सैमसंग S26 अल्ट्रा सिर्फ $25. आईफोन 17 प्रो सिर्फ $40. आईफोन 17 प्रो मैक्स सिर्फ 43. ਨਵੇਂ ਤੇ ਪੁਰਾਣੇ ਕਸਟਮਰਾਂ ਲਈ ਬਹੁਤ ਹੀ ਸੁਪਰ ਡੁਪਰ ਡੀਲਾਂ ਨੇ ਅੱਜ ਵਾਇਰਲੈਸ ਕੰਟਰੀ ਵਾਲਿਆਂ ਕੋਲ. ਨੰਬਰ ਨੋਟ ਕਰ ਲਓ ਜੀ 604-204-7777 ਤੇ ਇਹਨਾਂ ਦਾ ਨੰਬਰ ਹੈ. ਫੋਨ ਕਰਕੇ ਗੱਲਬਾਤ ਕਰਿਓ ਤੇ ਇਹਨਾਂ ਤੋਂ ਜਾਣਕਾਰੀ ਲੈ ਲਿਓ. ਸਾਰੀ ਤੁਹਾਨੂੰ ਜਾਣਕਾਰੀ ਦੇਣਗੇ ਤੇ 9 ਵਜੇ ਤੱਕ ਸਟੋਰ ਖੁੱਲਿਆ ਜਿਵੇਂ ਮੈਂ ਦੱਸਿਆ ਤੇ ਤੁਸੀਂ ਆ ਕੇ ਇੱਥੇ 9 ਵਜੇ ਤੱਕ ਲੈ ਸਕਦੇ ਹੋ. ਜੇ ਕੋਈ ਮਾੜਾ ਮੋਟਾ ਬੁੱਕ ਕਰਾਉਣਾ ਫੋਨ ਦੇ ਉੱਤੇ ਕਰਾ ਲਿਓ ਆਪਣੀ ਡੀਲ ਤੇ ਕੱਲ ਨੂੰ ਆ ਕੇ ਫਿਰ ਇੱਥੋਂ ਲੈ ਲਿਓ. ਕੱਲ ਨੂੰ ਵੀ ਖੁੱਲਿਆ ਸਟੋਰ.
1: ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ. ਤੇ ਇੱਕ ਗੱਲ ਹੋਰ, $300 ਦਾ ਟ੍ਰੇਡ ਇਨ ਕ੍ਰੈਡਿਟ ਵੀ ਦੇ ਰਹੇ ਨੇ ਔਨ ਸੈਮਸੰਗ ਫੋਨ. ਔਰ ਤੁਸੀਂ ਅਗਰ ਤੁਹਾਡੇ ਕੋਈ ਟੁੱਟਿਆ ਉੱਡਿਆ ਫੋਨ ਵੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਉਹਦੀ ਜ਼ਰੂਰਤ ਨਹੀਂ ਹੈ, ਕਿਤੇ ਤੁਸੀਂ ਰੱਖਿਆ ਹੋਇਆ ਤੇ ਉਹਨੂੰ ਵੀ ਤੁਸੀਂ ਲਾ ਕੇ ਉਹ ਟੁੱਟੇ ਹੋਏ ਨੂੰ ਵੀ ਚਲਾ ਸਕਦੇ ਹੋ ਦੂਜਾ ਨਵਾਂ ਫੋਨ ਲੈ ਕੇ. ਉਹਦੇ ਵਾਸਤੇ ਤੁਸੀਂ ਕਰਨਾ ਕਿ ਤੁਹਾਨੂੰ ਸਨੀ ਨੂੰ ਕਾਲ ਕਰਨਾ. ਸਨੀ ਦਾ ਨੰਬਰ ਹੈ 604-217-7777. ਸਨੀ ਨੂੰ ਕਾਲ ਕਰਿਓ ਜਾਂ ਉਹਦੀ ਲੋਕੇਸ਼ਨ ਤੇ ਆ ਕੇ ਵੀ ਗੱਲਬਾਤ ਕਰ ਸਕਦੇ ਹੋ. ਉਹਦੀ ਲੋਕੇਸ਼ਨ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ ਐਲਡਰਗ੍ਰੋਵ. ਤੇ ਤੁਸੀਂ ਜਾਂ ਤਾਂ ਫੋਨ ਕਰੋ ਜਾਂ ਇੱਥੇ ਆ ਕੇ ਗੱਲਬਾਤ ਕਰਕੇ ਤੇ ਆਪਣਾ ਫੋਨ ਚੈੱਕ ਕਰਾ ਲਿਓ. ਨਵਾਂ ਫੋਨ ਚੈੱਕ ਕਰ ਸਕਦੇ ਹੋ, ਨਵੀਂ ਕਨੈਕਸ਼ਨ ਚੈੱਕ ਕਰ ਸਕਦੇ ਹੋ. ਤੇ ਇਹ ਸਭ ਕਰਨ ਬਾਅਦ ਤੁਸੀਂ ਜ਼ਰੂਰ ਆਪਣਾ ਨਾਂ ਔਰ ਨੰਬਰ ਸਾਨੂੰ ਦੇ ਕੇ ਜਾਓ ਚਾਹੇ ਮੈਸੇਜ ਕਰਿਓ, ਤਾਂ ਕਿ 4:30 ਜੇ ਆਪਾਂ ਡਰਾਅ ਜਿਹੜਾ ਵੀ ਆਪਾਂ ਡਰਾਅ ਕੱਢ ਰਹੇ ਹਾਂ, ਗੈਸ ਕਾਰਡ ਦੇ ਰਹੇ ਹਾਂ $50 ਦਾ, ਜਿਹਦਾ ਵੀ ਨਾਂ ਕੱਢੂਗਾ ਉਹਦਾ ਅਸੀਂ ਅਨਾਊਂਸ ਕਰਾਂਗੇ. ਤੇ ਉਹ ਜਾਂ ਤੇ ਇੱਥੇ ਆ ਕੇ ਲੈ ਸਕਦੇ ਨੇ ਜਾਂ ਸਾਡੇ ਸਟੇਸ਼ਨ ਤੋਂ ਵੀ ਕਲੈਕਟ ਕਰ ਸਕਦੇ ਨੇ.
0: ਬਿਲਕੁਲ ਜੀ, ਪੁਨੀਤ ਜੀ ਨੇ ਤੁਹਾਨੂੰ ਸਾਰਾ ਦੱਸਤਾ ਪ੍ਰਕਿਰਿਆ ਕਿਸ ਤਰ੍ਹਾਂ ਕਰਨਾ ਕਨੈਕਟ. ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ. ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ. ਵਾਪਸ ਆ ਕੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਜਾਰੀ ਰੱਖਾਂਗੇ, ਫੋਨਾਂ ਦੀ ਦੁਨੀਆਂ ਦੀ ਗੱਲਬਾਤ ਜਾਰੀ ਰੱਖਾਂਗੇ. ਹਰੇਕ ਦੇ ਆਪਣੇ ਆਪਣੇ ਐਕਸਪੀਰੀਅੰਸ ਨੇ. ਕੋਈ ਜਦੋਂ ਫੋਨ ਲਿਆ ਹੋਣੇ ਆ ਪਤਾ ਵੀ ਨਹੀਂ ਹੋਣਾ ਵੀ ਏਦਾਂ ਗੱਲਾਂ ਬਾਤਾਂ ਹੋਣਗੀਆਂ. ਫਿਰ ਆ ਨਵੇਂ ਨਵੇਂ ਪਲਾਨ ਹੋਣਗੇ. ਹੁਣ ਪਲਾਨ ਆ ਗਏ, ਸਸਤੇ ਹੋ ਗਏ, ਮਹਿੰਗੇ ਹੋ ਗਏ, ਪਤਾ ਨਹੀਂ. ਉਦੋਂ ਕਹਿੰਦੇ ਇਨਕਮਿੰਗ ਦੀ ਵੀ ਪੈਸੇ ਲੱਗਦੇ ਹੁੰਦੇ ਸੀ, ਵੀ ਜਦੋਂ ਬੰਦਾ ਸੁਣਦਾ ਹੁੰਦਾ ਸੀ ਉਹਦੇ ਵੀ ਪੈਸੇ ਲੱਗਦੇ ਹੁੰਦੇ ਸੀਗੇ ਪਹਿਲਾਂ. ਹੁਣ ਸਮਾਂ ਬਦਲ ਗਿਆ, ਦੇਖ ਲਓ, ਦੇਖਦੇ ਦੇਖਦੇ 10-20 ਸਾਲਾਂ ਦੇ ਵਿੱਚ ਦੁਨੀਆ ਪਲਟਾ ਹੀ ਮਾਰ ਗਈ.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
1: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111.
2: You're listening to KRPI 1550 Radio, Ferndale, Washington.
3: ਵੈਲਕਮ ਬੈਕ ਜੀ, ਤੁਸੀਂ ਸੁਣ ਰਹੇ ਹੋ 1550 ਰੇਡੀਓ। ਮੈਂ ਤੁਹਾਡਾ ਹੋਸਟ, ਤੁਹਾਡਾ ਸਾਥੀ ਜਗਦੀਪ ਸਿੰਘ ਪਹੁੰਚਿਆ ਹੋਇਆ ਜੀ। ਅਸੀਂ, ਮੈਂ ਮੇਰੇ ਸਾਥੀ ਪੁਨੀਤ ਜੀ ਨਾਲ ਵਾਇਰਲੈਸ ਕੰਟਰੀ ਤੇ। ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਜਿਹੜੀਆਂ ਡੀਲਾਂ ਲੈ ਕੇ ਆਇਆ ਸੀ ਵਾਇਰਲੈਸ ਕੰਟਰੀ ਵਾਲੇ ਹਨੀ ਜੁਣੀ। ਮੈਂ ਬਾਰ ਬਾਰ ਤੁਹਾਨੂੰ ਡੀਲਾਂ ਦੱਸਦੀਆਂ ਸੀ ਵੀ ਜਿਹੜਾ ਸਾਡਾ ਵੀ ਛੋਟਾ ਜਿਹਾ ਫਰਜ਼ ਬਣਦਾ ਸੀ ਵੀ ਤੁਹਾਨੂੰ ਪੁਨੀਤ ਜੀ ਨੇ ਬੜੇ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਆ ਕੇ ਕਰ ਸਕਦੇ ਹੋ ਕੰਟੈਕਟ ਤੇ ਜਿੱਤ ਸਕਦੇ ਹੋ ਗੈਸ ਕਾਰਡ, ਉਹ ਕਿਸ ਤਰ੍ਹਾਂ ਜਿੱਤਣਾ। ਪੁਨੀਤ ਜੀ ਆ ਕੇ ਤੁਹਾਨੂੰ ਫਿਰ ਦੁਬਾਰਾ ਦੱਸਣਗੇ। ਥੋੜ੍ਹੀ ਦੇਰ ਬਾਅਦ ਉਹਨੂੰ ਭੇਜਿਆ ਜਿਹੜਾ ਹਵਾ ਲਿਆ ਤਾਜੀ, ਤੇ ਮੈਂ ਉਹਨੀ ਦੇਰ ਤੁਹਾਨੂੰ ਦੱਸਦਾ ਕਿ ਡੀਲ ਜਿਹੜੀ ਆ ਸਭ ਤੋਂ ਵਧੀਆ ਡੀਲ ਆ ਕੀ ਆ, ਜਿਹੜਾ $300 ਤੱਕ ਦਾ ਟ੍ਰੇਡ ਇਨ ਦੇ ਰਿਹਾ ਹੈ ਨਾ ਇਹ ਕ੍ਰੈਡਿਟ ਸੈਮਸੰਗ ਫੋਨ ਵਾਸਤੇ, ਬਹੁਤ ਸ਼ਾਨਦਾਰ ਹੈ। ਕਹਿੰਦੇ ਟੁੱਟਿਆ ਫੋਨ ਆ ਨਾ ਮਾੜਾ ਮੋਟਾ, ਉਹ ਵੀ ਇਹ ਸੰਭਾਲ ਲੈਣਗੇ, ਉਹਦਾ ਵੀ ਇਲਾਜ ਇਹਨਾਂ ਕੋਲ ਹੈਗਾ। ਸੋ ਜਿਹੜੇ ਖੁੰਜੇ ਖਾਂਜੇ ਸੁੱਟੇ ਪਏ ਆ ਫੋਨ ਨਾ ਤੋੜ ਕੇ, ਕੋਈ ਕੰਮ ਦੇ ਨਹੀਂ, ਕਿਸੇ ਕਾਰੇ ਦੇ ਨਹੀਂ, ਉਹਨਾਂ ਨੂੰ ਲੈ ਆਓ ਤੇ ਬਟਾ ਕੇ ਲੈ ਜਾਓ ਉਹਨਾਂ ਨੂੰ। ਇਹ ਤੁਹਾਨੂੰ ਮੈਂ ਦੱਸ ਦਿੰਦਾ ਬਹੁਤ ਸ਼ਾਨਦਾਰ ਹੈ। ਇਸ ਜਿਹੜੇ ਫੋਨ ਨਵੇਂ ਆਏ ਨੇ ਇਹਨਾਂ ਦੇ ਵਿੱਚ ਤੁਹਾਨੂੰ ਇਹਨਾਂ ਨੇ ਕੁਛ ਨਾ ਕੁਛ ਕਰਕੇ ਸਿਸਟਮ ਲਾ ਕੇ ਦੇਣਾ ਤੁਹਾਨੂੰ ਕੁਛ ਨਾ ਕੁਛ ਇਹਨਾਂ ਨੂੰ ਵਧੀਆ, ਤੇ ਉਹ ਨਹੀਂ ਕਰੋਗੇ ਮਤਲਬ ਇਹਦਾ ਕੋਈ ਮਲਾਲ ਨਹੀਂ ਹੋਣਾ ਤੁਹਾਨੂੰ ਬਾਅਦ ਚੋਂ ਮੁੜ ਕੇ। ਤੇ ਇੱਕ ਇਹਨਾਂ ਦੀ ਬਾਈ ਬਾਈ ਡੀਲ ਆ, ਬੜੀ ਮਸ਼ਹੂਰ ਡੀਲ ਹੁੰਦੀ ਹੈ, ਹਰੇਕ ਵਾਰ ਹੀ ਲਾਉਂਦੇ ਹੁੰਦੇ ਆ ਇਹ ਜਦੋਂ ਵੀ ਆਈਦਾ। ਸਮਰ ਬਲੈਕ ਫਰਾਈਡੇ ਸੇਲ ਦੱਸਦੇ ਇਹਨੂੰ ਇਹ, ਤੇ ਇਹ ਕਹਿੰਦੇ ਕਿ ਬਾਈ ਬਾਈ ਡੀਲ ਆ ਜਿਹੜੀ, ਉਹਦੇ ਵਿੱਚ ਦੱਸਦਾ ਤੁਹਾਨੂੰ ਕਿ ਇਹ ਦੋ ਸੈਮਸੰਗ S26 Ultra, ਇਹ ਬੜਾ ਇਹਦਾ ਚੱਲਣ ਵਾਲਾ ਫੋਨ ਹੈ ਸੈਮਸੰਗ ਕੰਪਨੀ ਦਾ, ਇਹ ਦਿੰਦੇ ਆ ਜੀ ਇਹ 200 GB ਡੇਟਾ ਇਹਦੇ ਵਿੱਚ, ਕੈਨੇਡਾ US ਰੋਮਿੰਗ ਇਹਦੇ ਵਿੱਚ, ਤੇ $130 ਦਾ ਦੇਣਾ ਇਹਨੇ ਪੂਰਾ ਪੈਕੇਜ ਹੈ। ਦੋ ਸੈਮਸੰਗ ਦੇ S26 ਫੋਨ ਨੇ ਵੀ, ਬੜਾ ਸ਼ਾਨਦਾਰ ਫੋਨ ਹੈ ਇਹਦਾ, 200 GB ਡੇਟਾ, ਕੈਨੇਡਾ US ਰੋਮਿੰਗ ਹੈ, ਤੇ $107 ਪਰ ਮੰਥ, ਤੇ ਪੂਰੀ ਬੰਡਲ ਡੀਲ ਕਹਿੰਦੇ ਇਹਨੂੰ, ਬੰਡਲ ਡੀਲ ਹੈ ਕਹਿੰਦੇ। ਬਾਈ ਬਾਈ ਡੀਲਸ ਦੇ ਵਿੱਚ ਇੱਕ ਹੋਰ ਵੀ ਆ, ਦੋ iPhone 17 Air, 200 GB ਡੇਟਾ ਤੇ US ਫਰੀ ਰੋਮਿੰਗ, ਕੈਨੇਡਾ US ਫਰੀ ਰੋਮਿੰਗ ਇਹ ਵੀ ਹੈ। ਸੋ ਇਹ ਡੀਲਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਮੈਨੂੰ ਵੀ ਲੈਣੀ ਚਾਹੀਦੀ ਤੁਹਾਨੂੰ, ਬਾਈ ਬਾਈ ਡੀਲ ਇਹਨਾਂ ਦੀ। ਅਸੀਂ ਅੱਜ ਮੌਕੇ ਤੇ ਆ, ਐਡਰੈਸ ਤੁਹਾਨੂੰ ਦੱਸ ਦਿੰਦੇ ਹਾਂ, 271-30 ਫਰੇਜ਼ਰ ਹਾਈਵੇ, ਓਲਡ ਗਰੋਵ, ਇੱਥੋਂ ਸਟੋਰ ਹੈ ਜਿੱਥੇ ਲੋਕੇਸ਼ਨ ਆ ਜਿਹੜੀ ਸਟੋਰ ਦੀ, ਉੱਥੇ ਅਸੀਂ ਆਏ ਹੋਏ ਹਾਂ ਅੱਜ 1550 ਰੇਡੀਓ ਉੱਤੇ ਪਹੁੰਚਿਆ ਹੋਇਆ। ਮੈਂ ਆਪਣੇ ਸਾਥੀ ਨਾਲ, ਜਿਵੇਂ ਮੈਂ ਦੱਸਿਆ ਪੁਨੀਤ ਜੀ ਨਾਲ, ਤੇ ਨੰਬਰ ਨੋਟ ਕਰ ਲਿਓ ਤਾਂ ਕਿ ਜਿਹੜੀ ਜਾਣਕਾਰੀ ਆਉਣ ਤੋਂ ਪਹਿਲਾਂ ਲੈ ਲਿਓ, 604-217-7077 ਇਹਦਾ ਨੰਬਰ ਹੈ। 5 ਵਾਰ 7 ਆਉਂਦਾ ਪਿਛ ਨੰਬਰ ਚ, 604-21 ਪਾ ਕੇ ਫਿਰ 5 ਵਾਰ 7, ਇਹਦੇ ਕਾਲ ਕਰ ਲਿਓ, ਸਨੀ ਜੀ ਤੁਹਾਡਾ ਕਾਲ ਚੱਕਣਗੇ, ਚੱਕ ਕੇ ਤੁਹਾਨੂੰ ਦੱਸਣਗੇ ਵੀ ਕੀ ਹੈ ਡੀਲਾਂ ਦੇ ਵਿੱਚ ਤੇ ਤੁਹਾਨੂੰ ਡੀਲ ਕਿਵੇਂ ਫਾਇਦਾ ਦੇਊਗੀ। ਸੋ ਇਹ ਡੀਲਾਂ ਤੇ ਫੋਨ ਦੀ ਕਹਾਣੀ ਅਸੀਂ ਦੱਸ ਰਹੇ ਸੀ ਪਹਿਲਾਂ ਤੁਹਾਨੂੰ, ਜਦੋਂ ਫੋਨ ਨਵੇਂ ਨਵੇਂ ਆਉਂਦੇ ਸੀ, ਆ ਫੋਨ ਦੇ ਉੱਤੇ ਫਿਰ ਫੋਨ ਨੇ ਤਾਂ ਸਾਰਾ ਕੁਛ ਬਦਲ ਕੇ ਰੱਖਤਾ, ਹੁਣ ਇਹ ਤੋਂ ਬਿਨਾਂ ਜ਼ਿੰਦਗੀ ਹੁਣ ਔਖੀ ਲੱਗਦੀ ਹੈ। ਪਹਿਲਾਂ ਤਾਂ ਹੁੰਦਾ ਸੀ ਵੀ ਬਸ ਵੈਸੇ ਪਹਿਲਾਂ ਬੰਦੇ ਆਪਸ ਜ਼ਿਆਦਾ ਗੱਲਾਂ ਕਰਦੇ ਸੀ, ਹੁਣ ਅੱਜ ਕੱਲ੍ਹ ਫੋਨ 'ਤੇ ਕਰਦੇ ਨੇ, ਪਰ ਫੋਨ ਨੇ ਥੋੜਾ ਜਿਹਾ ਜਿੱਥੇ ਚੰਗੇ ਕੰਮ ਕੀਤੇ ਆ ਤੇ ਮਾੜੇ ਵੀ ਸਾਰੇ ਇੱਕ ਬਰਾਬਰ ਹੀ ਹੁੰਦੀ ਆ ਟੈਕਨੋਲੋਜੀ। ਪਰ ਇਹ ਸਭ ਤੋਂ ਜਿਹੜਾ ਖਾਸ ਕੰਮ ਹੋਇਆ ਉਹ ਇਹ ਹੋਇਆ ਵੀ ਬੰਦੇ ਕੋਲ ਘੱਟੋ ਘੱਟ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਹੈ, ਮਤਲਬ ਜਾਣਕਾਰੀ ਜਿਹੜਾ ਸਾਧਨ ਆ, ਉਹਨੂੰ ਜੇ ਚੰਗੀ ਤਰ੍ਹਾਂ ਵਰਤਿਆ ਜਾਵੇ, ਉਹਦੇ ਬਾਰੇ ਕੋਈ ਰੀਸ ਨਹੀਂ ਫੋਨ ਦੀ। ਦੇਸ਼ ਦੁਨੀਆ ਭਰ ਦੀਆਂ ਖਬਰਾਂ ਤੁਹਾਡੇ ਕੋਲ ਨੇ, ਤੁਹਾਡੇ ਹੱਥ 'ਚ ਨੇ, ਜਦੋਂ ਮਰਜ਼ੀ ਦੇਖ ਲਓ, ਜਦੋਂ ਮਰਜ਼ੀ ਉਹਨੂੰ ਪੜ੍ਹ ਲਓ, ਜਿਹੜੇ ਮਰਜ਼ੀ ਟਾਈਮ ਪੜ੍ਹ ਲਓ। ਪਰ ਜਿਹੜੇ ਸਾਡੇ ਡਾਕਟਰ ਦੱਸਦੇ ਨੇ ਵੀ ਥੋੜ੍ਹਾ ਜਿਹਾ ਸਕਰੀਨ ਟਾਈਮ ਵੀ ਘੱਟ ਹੋਣਾ ਚਾਹੀਦਾ, ਸਾਰਾ ਦਿਨ ਫੋਨ 'ਤੇ ਵੀ ਬੈਠਣਾ ਚਾਹੀਦਾ। ਪਰ ਹੁਣ ਜਿਵੇਂ ਜਿਵੇਂ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਹੈ, ਇੱਕ ਤਾਂ ਤੁਹਾਡੇ ਇਹਨਾਂ ਨੇ ਸਕਰੀਨਾਂ ਦੀਆਂ ਵਧੀਆ ਕਰਤੀਆਂ, ਤੁਹਾਡੀ ਨਿਗਾਹ ਵੀ ਨਹੀਂ ਖਰਾਬ ਕਰਦੀਆਂ, ਅਤੇ ਜਿਹੜੀ ਇਹਦੀ ਉਹ ਹੁੰਦੀ ਹੈ ਬਾਕੀ ਜਿਹੜਾ ਬੋਡੀ ਬੂਡੀ ਹੁੰਦੀ ਹੈ, ਉਹ 'ਚ ਵੀ ਕਾਫੀ ਇਹਨਾਂ ਨੇ ਬਦਲਾਅ ਕਰਤੇ ਨੇ, ਹੁਣ ਉਹ ਵੀ ਚੰਗੀ ਆਉਂਦੀ ਹੈ। ਸੋ ਫੋਨਾਂ ਦੀ ਕਹਾਣੀ ਬੜੀ ਲੰਬੀ ਹੈ। ਕਹਿੰਦੇ ਪਹਿਲਾਂ ਲੈਂਡਲਾਈਨ ਆਇਆ ਕਰਦੇ ਸੀ, ਤਾਰਾਂ ਨਾਲ ਚੱਲਦੇ ਸੀ, ਪਹਿਲਾਂ ਗੋਲ ਗੋਲ ਜਾਂਦੇ ਸੀ, ਘੁਮਾ ਘੁਮਾ ਕੇ ਤੁਹਾਨੂੰ ਯਾਦ ਹੋਣਾ ਜਿਹਨੇ ਕੀਤੇ ਉਹ ਵਿੱਚ ਉਂਗਲੀ ਪਾ ਕੇ ਘੁਮਾਉਂਦੇ ਹੁੰਦੇ ਸੀ ਗੋਲ ਜਿਹਾ। ਅੱਜ ਕੱਲ੍ਹ ਤਾਂ ਉਹ ਦਾਰਸ਼ਨਿਕ ਫੋਨ ਬਣਾਤੇ, ਉਹ ਅਜਾਇਬ ਘਰ 'ਚ ਰੱਖਤੇ ਇੱਕ ਤਰ੍ਹਾਂ ਦੇ। ਉਹ ਹੁਣ ਕਈ ਵਾਰ ਜਾਈਦਾ ਨਾ ਕਦੇ ਸਟੋਰ ਦੇ ਉੱਤੇ ਪੁਰਾਣੇ, ਜਿਹਨੂੰ ਐਂਟੀਕ ਸਟੋਰ ਕਹਿੰਦੇ ਆ, ਜਿੱਥੇ ਪੁਰਾਣੀਆਂ ਚੀਜ਼ਾਂ ਮਿਲਦੀਆਂ, ਉੱਥੇ ਪਏ ਹੁੰਦੇ ਆ ਉਹ, ਔਰ ਲੋਕ ਲੈ ਕੇ ਜਾਂਦੇ ਆ। ਮੈਂ ਕਈਆਂ ਦੇ ਘਰ ਵੀ ਦੇਖਿਆ ਉਹ ਪਏ, ਫੋਨ ਪਏ ਹੁੰਦੇ ਆ, ਪੁੱਛੀਦਾ ਵੀ ਚੱਲਦਾ ਤਾਂ ਹੈ ਨਹੀਂ, ਉਹ ਕਹਿੰਦੇ ਨਹੀਂ ਜੀ ਬਸ ਵੈਸੇ ਰੱਖਿਆ ਜ਼ਿਆਦਾ ਨੇ। ਉਸ ਗਰਾਰੀ ਜੀ ਜਿਹੜੀ ਘੁੰਮਦੀ ਹੁੰਦੀ ਸੀ ਗਰ ਗਰ ਕਰਕੇ, ਉਹ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਇੱਥੇ ਤੱਕ ਆ ਗਿਆ ਸਾਡੇ ਜੇਬਾਂ ਦੇ ਵਿੱਚ। ਪ੍ਰੋ ਮੈਕਸ AR ਵੀ ਵਜਨ ਜਮ੍ਹਾਂ ਹੀ ਕੱਖਾਂ ਨਾਲ ਵੀ ਹੌਲਾ, AR ਮਤਲਬ ਬਹੁਤ ਹੀ ਹਲਕੇ ਵਜਨ ਦੇ ਛੋਟੇ ਛੋਟੇ ਫੋਨ ਆ ਗਏ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਹੋਊਗਾ, ਸਮਝ ਤੋਂ ਬਾਹਰ ਆ, ਪਰ ਫੋਨ ਜਿਹੜੇ ਪਲਾਨ ਨੇ ਬਹੁਤ ਵਧੀਆ। ਨਵੇਂ ਕਸਟਮਰਾਂ ਵਾਸਤੇ ਵੀ ਇਹਨਾਂ ਕੋਲ ਬਹੁਤ ਵਧੀਆ ਡੀਲਾਂ ਨੇ, ਅਤੇ ਜਿਹੜੇ ਪੁਰਾਣੇ ਨੇ ਐਗਜਿਸਟਿੰਗ ਕਸਟਮਰ ਨੇ ਹੁੰਦੇ, ਉਹਨਾਂ ਦੇ ਲਈ ਤਾਂ ਸੁਪਰ ਡੁਪਰ ਡੀਲਾਂ ਨੇ। ਬਸ ਕਰਨਾ ਕੀ ਹੈ, ਨੰਬਰ ਚੱਕੋ, ਫੋਨ ਚੱਕੋ, ਡਾਇਲ ਕਰੋ ਇਹਨਾਂ ਨੂੰ, ਸਨੀ ਜੀ ਨੂੰ, ਸਨੀ ਜੀ ਤੁਹਾਨੂੰ ਦੇਣਗੇ ਜਾਣਕਾਰੀ ਸਾਰੀ। ਜਿਵੇਂ ਮੈਂ ਦੱਸਿਆ, ਆਲਟੋ ਬਰੋਕ ਚੈਨ ਦੀ ਲੋਕੇਸ਼ਨ ਆ ਸਟੋਰ ਦੀ, ਵਾਇਰਲੈਸ ਕੰਟਰੀ 9 ਵਜੇ ਦਾ ਖੁੱਲ੍ਹਾ ਜੇ। ਮੈਂ ਵਾਰ ਵਾਰ ਰਿਪੀਟ ਕਰ ਰਿਹਾ, ਅਸੀਂ 5 ਵਜੇ ਤੱਕ ਇੱਥੇ ਤੁਹਾਡੇ ਨਾਲ ਜੁੜੇ ਹੋਏ, ਪਰ ਸਟੋਰ 9 ਵਜੇ ਦਾ ਖੁੱਲ੍ਹਾ। ਜੇ ਤੁਸੀਂ ਅੱਜ ਕੋਈ ਆਪਣਾ ਬੁੱਕ ਕਰਾਤਾ, ਕੱਲ੍ਹ ਨੂੰ ਜਾ ਕੇ ਤੁਸੀਂ ਕੱਲ੍ਹ ਨੂੰ ਵੀ ਆ ਕੇ ਪਿੱਕ ਕਰ ਸਕਦੇ ਹੋ, ਕੱਲ੍ਹ ਨੂੰ ਵੀ ਸਟੋਰ ਖੁੱਲ੍ਹਾ ਸੰਡੇ ਨੂੰ ਵੀ, ਤੁਸੀਂ ਆਪਣਾ ਦੇਖ ਲਿਓ। ਇਸ ਲਈ ਕਰਨ ਦੀ ਲੋੜ ਨਹੀਂ ਹੈ ਵੀ ਬੰਦ ਹੋ ਜਾਊਗਾ ਜਾਂ ਕੁਛ ਹੈ ਜਾਂ ਕੁਛ ਨਹੀਂ, 9 ਵਜੇ ਤੱਕ ਖੁੱਲ੍ਹੇ ਨੇ, ਇੱਥੇ ਬੈਠੇ ਨੇ ਸਾਰਾ ਸਟਾਫ, ਇੱਥੇ ਉਹਨਾਂ ਦਾ ਮੌਕੇ 'ਤੇ ਮੌਜੂਦ ਹੈ, ਤੁਹਾਡੀ ਪੂਰੀ ਹਰ ਤਰ੍ਹਾਂ ਦੀ ਹੈਲਪ ਕਰਨਗੇ। ਜਿਹੜੇ $60 ਪਰ ਮੰਥ ਜਿਹੜੇ ਇਹਦੇ ਹੁਣ ਕਸਟਮਰ ਨੇ ਪੁਰਾਣੇ, ਜਿਹੜੇ ਐਗਜਿਸਟਿੰਗ ਕਸਟਮਰ ਨੇ, ਉਹਨਾਂ ਦੇ ਲਈ ਪਲਾਨ ਹੈ ਜੀ ਇਹ। ਪੂਰੀ ਵਰਲਡ ਵਾਈਡ ਰੋਮਿੰਗ ਵਿੱਚ ਫ੍ਰੀ ਹੈ, ਦੁਨੀਆ ਦੇ ਜਿਹੜੇ ਮਰਜ਼ੀ ਖਲ ਖੂੰਜੇ ਚਲੇ ਜਾਓ, ਜਿਹੜੇ ਮਰਜ਼ੀ ਕੋਨੇ ਘੁੰਮਿਆ, ਉੱਥੇ ਤੁਹਾਨੂੰ ਰੋਮਿੰਗ ਫ੍ਰੀ ਹੋਗੀ। ਇਹ ਬਹੁਤ ਹੀ ਵਧੀਆ ਪਲਾਨ ਆਉਂਦਾ ਜਿਹੜਾ ਦੱਸਿਆ ਇਹਨਾਂ ਨੇ, ਅਤੇ ਨਾਲ ਹੀ ਫ੍ਰੀ ਹੈ ਜੀ iPhone 17 Air ਜਾਂ ਸੈਮਸੰਗ S26। ਇਹ ਦੋ ਫੋਨ ਨੇ ਜਿਹੜੇ ਕਿ ਬਹੁਤ ਹੀ ਸ਼ਾਨਦਾਰ ਫੋਨ, iPhone 17 Air ਤਾਂ ਬਹੁਤ ਹੀ ਵਿਕਸਿਤ ਹੋਇਆ ਸੀ, ਇਹ ਵੀ ਫ੍ਰੀ ਹੈ, ਸੈਮਸੰਗ S26 ਵੀ ਫ੍ਰੀ ਹੈ। ਇਹ ਤੁਸੀਂ ਲੈ ਜਾਓ ਨਾਲ ਆ ਕੇ ਇਹਨਾਂ ਦੇ ਕੋਲੋਂ, ਹਨੀ ਜੀ, ਸਨੀ ਜੀ ਕੋਲੋਂ, ਅਤੇ ਕਾਲ ਕਰਕੇ ਚੈੱਕ ਕਰ ਲਿਓ, ਕੁਆਲੀਫਾਈ ਕਰ ਦਿਓ ਕਿ ਨਹੀਂ ਕਰਦੇ। ਬਸ ਕਾਲ ਤੁਸੀਂ ਕਰਨੀ ਹੈ, ਜਿਵੇਂ ਮੈਂ ਦੱਸਿਆ 604-217-7777 ਇਹਦਾ ਨੰਬਰ ਹੈ, ਇਸ 'ਤੇ ਕਾਲ ਕਰਨੀ ਹੈ, ਗੱਲਬਾਤ ਕਰਨੀ ਹੈ, ਪੁੱਛਣਾ, ਸਾਰੀ ਡੀਲ ਸਮਝ ਲਿਓ, ਉਸ ਤੋਂ ਬਾਅਦ ਆ ਕੇ ਲੈ ਜਾਓ। ਸੋ ਇਹ ਤਾਂ ਸੀਗੀ ਡੀਲ ਜੀ, ਡੀਲ ਦੇ ਨਾਲ ਨਾਲ ਅਸੀਂ ਗੱਲਬਾਤ ਵੀ ਤੁਹਾਡੇ ਨਾਲ ਜਾਰੀ ਰੱਖਾਂਗੇ ਥੋੜ੍ਹੀ ਦੇਰ ਤੱਕ। ਪੁਨੀਤ ਜੀ ਵੀ ਮੈਨੂੰ ਆ ਕੇ ਮੇਰੇ ਨਾਲ ਸ਼ਾਮਿਲ ਹੋ ਜਾਣਗੇ, ਬਾਹਰ ਗਏ ਹਾਂ, ਕਹਿੰਦੇ ਮੈਂ ਹੁਣ ਥੋੜ੍ਹੀ ਜਿਹੀ ਤਾਜ਼ੀ ਹਵਾ ਲੈਣੀ ਹੈ, ਕਾਫੀ ਦੇਰ ਤੋਂ ਬੈਠਾ ਹੈ, ਅਤੇ ਜਦੋਂ ਬੰਦਾ ਪਹਿਲੀ ਵਾਰ ਮਾਈਕ ਫੜਦਾ ਉਹਨੂੰ ਬਹੁਤ ਘਬਰਾਹਟ ਹੁੰਦੀ ਹੈ, ਸਾਨੂੰ ਵੀ ਹੋਈ ਸੀ ਇੱਕ ਵਾਰ, ਤਾਂ ਐਂ ਲੱਗਦਾ ਪਤਾ ਨਹੀਂ ਗੱਲਾਂ ਹੀ ਖਤਮ ਹੋ ਗਈਆਂ, ਪਰ ਹੌਲੀ ਹੌਲੀ ਹੌਲੀ ਅਭਿਆਸ ਹੁੰਦਾ, ਅਤੇ ਹੌਲੀ ਹੌਲੀ ਹੌਲੀ ਫਿਰ ਜਦੋਂ ਸੁਣਨ ਵਾਲੇ ਵੀ ਇੱਕ ਲੈਚ ਆ ਜਾਂਦੇ ਆ, ਸੁਣਾਉਣ ਵਾਲਾ ਵੀ ਲੈਚ ਆ ਜਾਂਦਾ, ਫਿਰ ਗੱਲ ਬਣ ਜਾਂਦੀ ਹੈ। ਅਤੇ ਅੱਜ ਜਦੋਂ ਗੱਡੀ 'ਚ ਆ ਰਿਹਾ ਸੀ, ਦੱਸ ਰਿਹਾ ਸੀ, ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਬੋਲੂੰਗਾ ਕੀ, ਅਤੇ ਹੁਣ 2-4 ਮਿੰਟ ਬਾਅਦ ਮੈਨੂੰ ਫੋਨ ਮਾਈਕ ਫੜ ਲੈਂਦਾ ਵੀ ਮੈਂ ਬੋਲਣਾ ਕੁਛ ਹੁਣ। ਸੋ ਇਹ ਰਸ ਹੀ ਇਹੋ ਜਿਹਾ ਫੋਨ ਦਾ, ਮਾਈਕ ਦਾ ਸੱਚ, ਅਤੇ ਜਿਵੇਂ ਮਾਈਕ ਦਾ ਉਵੇਂ ਫੋਨ ਦਾ, ਰੇਡੀਓ ਚੀਜ਼ ਹੀ ਇਹੋ ਜਿਹੀ ਹੈ, ਜੇ ਇੱਕ ਵਾਰ ਬੋਲਣ ਲੱਗ ਜਾਵੇ ਬੰਦਾ ਫਿਰ ਸੁਣਨ ਲੱਗ ਜਾਂਦਾ ਆਵਾਜ਼ਾਂ ਆਪਣੀਆਂ। ਅਤੇ ਦੁਬਾਰਾ ਮੈਨੂੰ ਇਸ਼ਾਰਾ ਹੋਇਆ ਸਨੀ ਜੀ ਦਾ ਕਿ ਨੰਬਰ ਰਿਪੀਟ ਕਰ ਦਿਓ, 604-217-7777, ਬੜਾ ਸੌਖਾ ਜਿਹਾ ਨੰਬਰ ਰਹਿੰਦਾ, ਇੱਥੇ ਫੋਨ ਕਰਕੇ ਜਿਵੇਂ ਹੀ ਤੁਹਾਨੂੰ ਲੱਗਦਾ ਵੀ ਚਾਹੀਦੀ ਆ ਕੁਛ, ਕੋਈ ਡੀਲ ਪੁੱਛਣੀ ਹੈ, ਜਿਹੜੀ ਡਿਟੇਲ ਲੈਣੀ ਹੈ, ਜਿਵੇਂ ਕੁਆਲੀਫਾਈ ਕਰਨ ਵਾਲੀ ਡਿਟੇਲ ਵੀ ਕੋਈ ਚਾਹੀਦੀ ਹੈ, ਇਹਦੇ ਪੁੱਛ ਲਿਓ। ਅਤੇ ਜਿਵੇਂ ਜਿਵੇਂ ਤੁਹਾਨੂੰ ਹੁਣ ਸਾਡੇ ਕੋਲ ਤਾਂ ਰਹਿ ਗਿਆ ਬਹੁਤਾ ਸਮਾਂ ਨਹੀਂ ਰਹਿ ਗਿਆ, ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਸਾਡੇ ਕੋਲ, ਤਾਂ 4:10 ਹੋ ਚੁੱਕੇ ਨੇ ਇਸ ਸਮੇਂ, ਅਤੇ ਉਸ ਤੋਂ ਬਾਅਦ 5 ਵਜੇ ਤੱਕ ਅਸੀਂ ਮੈਂ ਅਤੇ ਪੁਨੀਤ ਜੀ ਇੱਥੇ ਹੋਵਾਂਗੇ, 1550 ਰੇਡੀਓ ਇੱਥੇ ਹੋਏਗਾ ਮੌਕੇ 'ਤੇ, ਉਸ ਤੋਂ ਬਾਅਦ 9 ਵਜੇ ਤੱਕ ਹੋਣਗੇ ਸਨੀ ਜੀ। ਹੁਣ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਫਿਰ ਵਾਪਸ ਆ ਕੇ ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਦੁਬਾਰਾ ਜੁੜਾਂਗੇ। ਇੱਕ ਸੁਣੋ ਗਾਣਾ, ਸੈਲਫੀ ਨਾ, ਸੈਲਫੀ ਪਹਿਲਾਂ ਨਹੀਂ ਸੀ ਹੁੰਦੀ ਪਤਾ ਕਿਸੇ ਨੂੰ, ਆ ਫੋਨਾਂ ਨੇ ਦੱਸਿਆ ਵੀ ਸੈਲਫੀ ਕਿਵੇਂ ਨਹੀਂ, ਸੈਲਫੀ ਆਪਣੀ ਫੋਟੋ ਖਿੱਚਣ ਨੂੰ ਕਹਿੰਦੇ ਆ, ਜਿਵੇਂ ਕਈ ਸਟੈਂਡ ਹੁੰਦੇ ਆ, ਕਈ ਤਾਂ ਲੋਕਾਂ ਨੂੰ ਬਹੁਤ ਹੀ ਕਰੇਜ਼ ਆ ਵੀ ਸੈਲਫੀ ਖਿੱਚਣੀ ਹੈ। ਲੈ ਫਿਰ ਤੁਹਾਨੂੰ ਸੈਲਫੀ ਹੀ ਸੁਣਾਉਂਦੇ ਗਾਣਾ।

0: फोन डील दी पाल कर रहे हो ता पहुंचो वायरलेस कंट्री तो हाडे ऑथराइज्ड रॉजर्स डीलर ते ले जाओ आईफोन एयर या सैमसंग S26 $0 नाल ऑन सिलेक्ट प्लान्स। चाहे तुसी अपना फोन अपग्रेड करन बारे सोच रहे हो जा रॉजर्स ते स्विच करन बारे सोच रहे हो ए सही मौका है बचत करन दा। इस शनिवार 1 to 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन ते। कॉल सनी एंड सेव मनी 604-381-1008 वायरलेस कंट्री।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 June ਤੋਂ 24 June ਤੱਕ। ਪਾਲਕ ਲਵੋ 99 cents ਦੀ ਗੁੱਛੀ, 10 pounds ਸਨੋ ਬੋਏ ਰਸਿਟ ਪਟੇਰੋਜ਼ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 pound ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
3: फैमिली केयर फार्मेसी
4: पूरे बीसी विच होम्योपैथिक दवाइयां च नंबर 1।
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
3: हुन मोबिलिटी एड रेंट जा बाय भी कर सकदे हो।
4: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लेंदे हन।
5: 3 लोकेशंस टू सर्व यू, सरी डेल्टा एंड वाइट रॉक।
3: जा कॉल किरण एट 604-581-1900।
6: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
1: You're listening to KRPI 1550 Radio, Ferndale, Washington.
7: Welcome back, ji. Pahunch gaye hain assi wireless country pahunche hain, pahunch tak hi gaye. Pehla ta main Puneet ji da dhanwad karda haan, badi tatti tatti chah kehdi ji fir pilati, unne mainu chitkore wale ne bheji hai, kehnde unhan ne utho leke aaye ne. Chah badi shandar banayi hui hai, te koi combo bhi leke aaye $9.99 da kuch dekh liyo aake. ਕਾਲ ਕਰ ਲਿਓ ਇਹਨਾਂ ਨੂੰ, ਚਟਕੋਰੇ ਵਾਲੇ ਨੂੰ ਨੰਬਰ ਲੱਭ ਲਿਓ, ਆਨਲਾਈਨ ਨੰਬਰ ਪੈ ਜਾਂਦਾ ਤੇ ਚਟਕੋਰੇ ਵਾਲੇ ਨੂੰ ਕਰ ਲਿਓ ਕਾਲ ਕੂਲ। ਬਹੁਤ ਸ਼ਾਨਦਾਰ ਰਹਿੰਦੀ ਚਾਹ ਜੂ ਸਮੋਸੇ ਸਮੂਸੇ ਬਾਅਦ ਸ਼ਾਨਦਾਰ ਰਹਿੰਦੇ। ਤੇ ਹੁਣ ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ। ਪੁਨੀਤ ਜੀ ਆ ਗਿਆ ਮੁੜ ਕੇ, ਹਵਾ ਹੁਵਾ ਖਾਣ ਗਿਆ ਸੀ ਬਾਹਰ, ਫਰੈਸ਼ ਏਅਰ ਕਹਿੰਦੇ। ਮੈਂ ਫਰੈਸ਼ ਏਅਰ ਖਾ ਕੇ ਆਉਣੀ, ਮੈਂ ਕਿਹਾ ਖਾਓ ਜੀ, ਹਵਾ ਤਾਂ ਬੜੀ ਸਾਫ਼ ਹੈ ਵੈਸੇ ਕੈਨੇਡਾ ਦੀ, ਹੈ ਖਾਣ ਵਾਲੀ, ਹਾਜ਼ਮਾ ਠੀਕ ਕਰ ਦਿੰਦੀ ਹੈ। ਤੇ ਹੁਣ ਲਓ ਫਿਰ ਪੁਨੀਤ ਜੀ ਕਰੋ ਗੱਲਬਾਤ, ਦੱਸੋ ਨਾਲੇ ਆ ਵਾਇਰਲੈਸ ਕੰਟਰੀ ਦੇ ਫਿਰ ਕੀ ਹਿਸਾਬ ਕਿਤਾਬ ਹੈ।
8: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਹਵਾ ਵੀ ਬਹੁਤ ਹੀ ਚੰਗੀ ਅਤੇ ਮਾਹੌਲ ਵੀ ਬਹੁਤ ਚੰਗਾ ਇੱਥੇ, ਅਤੇ ਲੋਕ ਆ ਰਹੇ ਨੇ, ਗੱਲਬਾਤ ਕਰ ਰਹੇ ਨੇ ਅਤੇ ਆਪਣੇ ਫੋਨ ਵੀ ਅਤੇ ਔਫਰ ਵੀ ਚੈੱਕ ਕਰ ਰਹੇ ਨੇ। ਅਤੇ ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਜਿਵੇਂ ਆਪਾਂ ਸਵੇਰੇ ਵੀ ਕਿਹਾ ਕਿ ਸਮਰ ਚੱਲ ਰਹੀ ਹੈ, ਅਤੇ ਇਹਨਾਂ ਨੇ ਵੀ ਸਮਰ ਬਲੈਕ ਫਰਾਈਡੇ ਸੇਲ ਲਾਈ ਹੋਈ ਹੈ। ਇੱਥੇ ਤੁਸੀਂ ਫਰੇਜ਼ਰ ਹਾਈਵੇ ਅਲਡਰਗ੍ਰੋਵ 'ਤੇ ਇਹਨਾਂ ਦੀ ਲੋਕੇਸ਼ਨ ਹੈ ਵਾਇਰਲੈਸ ਕੰਟਰੀ ਦੀ, ਤੁਸੀਂ ਇੱਥੇ ਆ ਕੇ ਤੁਸੀਂ ਸਨੀ ਨਾਲ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਮਿਲ ਕੇ ਪੁੱਛ ਸਕਦੇ ਹੋ, ਅਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਅਗਰ ਤੁਸੀਂ ਅਗਰ ਨਹੀਂ ਆ ਪਾ ਰਹੇ, ਤੁਸੀਂ ਕਿਸੇ ਫਸੇ ਹੋਏ ਹੋ ਬਟ ਤੁਹਾਨੂੰ ਹੈ ਕਿ ਤੁਹਾਨੂੰ ਫੋਨ ਚੇਂਜ ਕਰਨਾ, ਤਾਂ ਤੁਸੀਂ ਆਪਣਾ ਫੋਨ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 604-217-7777। ਇੱਕ ਵਾਰੀ ਫਿਰ ਦੱਸਦੇ ਹਾਂ ਮੈਂ, ਉਹਨਾਂ ਦਾ ਨੰਬਰ ਹੈ 604-217-7777। ਹੁਣ ਮੈਂ ਫਟਾਫਟ ਤੁਹਾਨੂੰ ਸਾਰੀ ਸਕੀਮਾਂ ਦੱਸਦੇ ਹਾਂ ਅਤੇ ਫੋਨਾਂ ਵਿੱਚ ਕੀ ਕੀ ਆਫਰ ਚੱਲ ਰਹੀਆਂ ਨੇ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰਦੇ ਹਾਂ। ਆਈਫੋਨ 17 ਏਅਰ ਤੁਹਾਨੂੰ $0 'ਤੇ ਬਿਲਕੁਲ ਫ੍ਰੀ ਮੁਫਤ ਮਿਲ ਰਿਹਾ, ਆਈਫੋਨ 17 ਏਅਰ। ਅਤੇ ਸੈਮਸੰਗ S26 ਤੁਹਾਨੂੰ $0 'ਤੇ ਮਿਲ ਰਿਹਾ, ਸੈਮਸੰਗ S26। ਇੱਕ ਸੈਮਸੰਗ S26 ਅਲਟਰਾ ਹੈ ਜਿਹੜਾ ਤੁਹਾਨੂੰ $2.50 ਵਿੱਚ ਮਿਲ ਰਿਹਾ, ਇਹ ਮਾਡਲ ਹੈ ਸੈਮਸੰਗ S26 ਅਲਟਰਾ। ਅਤੇ ਬਾਕੀ ਆਈਫੋਨ ਜਿਹੜੇ ਨੇ, ਆਈਫੋਨ 17 ਪ੍ਰੋ ਉਹ ਤੁਹਾਨੂੰ ਦੇ ਰਹੇ ਨੇ $40 ਵਿੱਚ, ਅਤੇ ਆਈਫੋਨ 17 ਪ੍ਰੋ ਮੈਕਸ ਉਹ ਤੁਹਾਨੂੰ ਮਿਲ ਰਿਹਾ $43 ਵਿੱਚ। ਅਤੇ ਮੈਂ ਲੱਗਦਾ ਖਾਲੀ $3 ਦਾ ਫਰਕ ਹੈ ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਵਿੱਚ, ਅਤੇ ਡੈਫੀਨੇਟਲੀ ਤੁਹਾਨੂੰ ਪ੍ਰੋ ਮੈਕਸ ਕੰਸਿਡਰ ਕਰਨਾ ਚਾਹੀਦਾ ਕਿਉਂਕਿ ਖਾਲੀ$3 ਦਾ ਫਰਕ ਹੈ। ਅਤੇ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਨਵੇਂ ਕਸਟਮਰ ਵਾਸਤੇ ਉਹ ਕਾਫੀ ਨਈ ਡੀਲਾਂ ਲਾਏ ਨੇ, ਤੇ ਅੱਜ ਦਾ ਮੌਕਾ ਹੈ, ਤੁਸੀਂ 9 ਵਜੇ ਤੱਕ ਕਦੀ ਵੀ ਫੋਨ ਕਰ ਸਕਦੇ ਹੋ, ਤੇ ਅਗਰ ਤੁਸੀਂ ਐਲਡਰ ਗਰੋਵ ਲੰਘ ਰਹੇ ਹੋ, ਕੋਈ ਕੰਮ ਕਰ ਰਹੇ ਹੋ, ਤੇ ਇੱਥੋਂ ਜਾ ਕੇ ਤੁਸੀਂ ਸਨੀ ਨਾਲ ਤੇ ਉਹਦੀ ਟੀਮ ਨਾਲ ਮਿਲ ਸਕਦੇ ਹੋ, ਤੇ ਹੋਰ ਜਿਹੜੇ ਐਗਜ਼ਿਸਟਿੰਗ ਕਸਟਮਰ, ਜਿਹੜੇ ਆਲਰੇਡੀ ਕਸਟਮਰ ਇਹਨਾਂ ਦੇ ਨੇ, ਜਿਹੜੇ ਪਿਛਲੀ ਵਾਰ ਜਾਂ ਪਹਿਲੇ ਇਹਨਾਂ ਨਾਲ ਡੀਲ ਕਰ ਚੁੱਕੇ ਨੇ, ਉਹਨਾਂ ਦੇ ਵਾਸਤੇ ਉਹ $60 ਪਰ ਮੰਥ ਤੋਂ ਪਲਾਨ ਇੱਕ ਕੋਈ ਸ਼ੁਰੂ ਹੋਇਆ ਹੈ, ਉਹ ਤੁਹਾਨੂੰ ਆਫਰ ਕਰ ਰਹੇ ਨੇ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤੇ ਉਹਨਾਂ ਨੂੰ ਕਾਲ ਕਰਕੇ ਹੋਰ ਵੀ ਜਾਣਕਾਰੀ ਉਹਨਾਂ ਕੋਲ ਲੈ ਸਕਦੇ ਹੋ। ਤੇ ਇੱਕ ਗੱਲ ਹੋਰ ਜਿਹੜੀ ਉਹ ਦੱਸ ਰਹੇ ਸੀ ਕਿ ਉਹ ਤੁਹਾਨੂੰ $300 ਦਾ ਟ੍ਰੇਡ ਇਨ ਕ੍ਰੈਡਿਟ ਵੀ ਦੇ ਰਹੇ ਨੇ, ਤੁਸੀਂ ਅਗਰ ਸੈਮਸੰਗ ਫੋਨ ਲੈ ਰਹੇ ਹੋ ਤੇ ਨਾਲ ਹੀ ਨਾਲ ਅਗਰ ਤੁਹਾਡਾ ਕੋਈ ਵੀ ਫੋਨ ਟੁੱਟਿਆ ਹੈ, ਖਰਾਬ ਹੈ, ਮਿੱਟੀ ਲੱਗੀ ਹੋਈ ਹੈ, ਕਿੱਥੇ ਰੱਖਿਆ ਹੋਇਆ, ਤੁਸੀਂ ਯੂਜ਼ ਵੀ ਨਹੀਂ ਕਰਦੇ, ਤੇ ਅੱਜ ਮੌਕਾ ਹੈ ਉਹਨੂੰ ਯੂਜ਼ ਕਰਨ ਦਾ, ਤੁਸੀਂ ਲਾ ਕੇ ਉਹਨੂੰ ਵੀ ਦਿਖਾ ਕੇ ਤੇ ਸਨੀ ਕੋਲ ਆਫਰ ਲੈ ਸਕਦੇ ਹੋ। ਤੇ ਅੱਜ ਸਨੀ ਨੇ ਸਾਨੂੰ ਕਿਹਾ ਕਿ ਤੁਹਾਡੇ ਕੋਲ ਅਗਰ ਫੋਨ ਟੁੱਟਿਆ ਵੀ ਹੈ ਤਦ ਵੀ ਸਾਡੇ ਕੋਲ ਕੁਛ ਨਾ ਕੁਛ ਆਫਰ ਹੋਊਗੀ, ਅਸੀਂ ਤੁਹਾਨੂੰ ਦੇ ਸਕਦੇ ਹਾਂ। ਤੇ ਡੈਫੀਨੇਟਲੀ ਇਹ ਸਾਡੀ ਕਮਿਊਨਿਟੀ ਵਾਸਤੇ ਇੱਕ ਮੌਕਾ ਹੈ, ਤੇ ਮੈਨੂੰ ਲੱਗਦਾ ਤੁਸੀਂ ਜ਼ਰੂਰ ਇਹਨੂੰ ਗੌਰ ਨਾਲ ਸੋਚ ਕੇ ਡਿਸਾਈਡ ਕਰਿਓ।
7: ਬਿਲਕੁਲ ਪੁਨੀਤ ਜੀ, ਮੌਕਾ ਜੀ ਫੋਨ ਲੈਣ ਦਾ, ਪੁਨੀਤ ਜੀ ਨੇ ਦੱਸਤਾ ਤੁਹਾਨੂੰ ਡਿਟੇਲ ਦੇ ਵਿੱਚ ਸਾਰੇ ਫੋਨਾਂ ਦੀਆਂ ਸਕੀਮਾਂ। 5-7 ਮਿੰਟ ਤੱਕ ਡਰਾ ਵੀ ਕੱਢ ਦਿਆਂਗੇ, ਜਿਹੜੇ ਸਾਡੇ ਲੱਕੀ ਵਿਨਰ ਹੋਣਗੇ ਉਹਨਾਂ ਦਾ ਨਾਂ ਵੀ ਅਨਾਊਂਸ ਕਰ ਦਿਆਂਗੇ। ਥੋੜ੍ਹੀ ਦੇਰ ਲਈ ਫਿਰ ਸਨੀ ਜੀ ਨੂੰ ਬੁਲਾਵਾਂਗੇ 5 ਮਿੰਟ ਲਈ, ਉਹਨਾਂ ਦਾ ਵੀ ਲਵਾਵਾਂਗੇ 5 ਮਿੰਟ ਮਾਝਬਾ ਤੁਹਾਡੇ ਦੱਸ ਦੇਣਗੇ। ਅਤੇ ਪੁਨੀਤ ਜੀ ਵੀ ਹੁਣ ਚਾਹ ਚੁੱਪੀ ਕੇ ਫਿਰ ਕਾਇਮ ਹੋ ਗਏ ਨੇ। ਪੁਨੀਤ ਜੀ ਫਿਰ ਅੱਜ ਮਤਲਬ ਹੱਥ ਤਾਂ ਨਹੀਂ ਕੰਬੇ? ਅੱਛਾ ਪੁਨੀਤ ਜੀ ਹੁਣ ਥੋੜ੍ਹੇ ਜਿਹੇ ਬਿਜ਼ੀ ਹੋ ਗਏ, ਫਿਰ ਕਾਗਜ਼ ਪੱਤਰੀ ਇਹ ਜਿਹੜੇ ਸੇਲਦਾਰ ਹੁੰਦੇ ਕਾਗਜ਼ ਪੱਤਰੀ ਵਾਲੇ ਹੁੰਦੇ, ਹਿਸਾਬ ਤਾਂ ਬਾਲਾ ਕਰਦੇ, ਕੈਲਕੂਲੇਸ਼ਨ ਕਰੀ ਜਾਂਦੇ, ਪਤਾ ਨਹੀਂ ਕੀ ਹਿਸਾਬ ਤਾਂ ਲਾਈ ਜਾਂਦੇ ਇਹ ਇੱਕ ਇੱਕ ਚੀਜ਼ ਦਾ, ਕਦੇ ਹਸਲ ਇੱਧਰ ਲਾ ਲਈ, ਕਦੇ ਉੱਧਰ ਲਾ ਲਈ। ਅਤੇ ਪਰ ਖੈਰ ਚਲੋ ਕੋਈ ਗੱਲ ਨਹੀਂ, ਇਹ ਕਹਿੰਦੇ ਨੇ ਵੀ ਜਿਵੇਂ ਥਾਣੇ ਦੀ ਮਾਂ ਹੁੰਦੀ ਹੈ ਮੁਨਸ਼ੀ, ਅਤੇ ਉਵੇਂ ਹੀ ਜਿਹੜੇ ਸੇਲਸਮੈਨ ਹੁੰਦੇ ਆ ਉਹ ਵੀ ਕਮਾਊ ਪੁੱਤ ਹੁੰਦੇ ਆ ਸਾਡੇ, ਅਤੇ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਸਤਿਕਾਰ ਮਾਣ ਦੇਣਾ ਪੈਂਦਾ, ਐਕਸਟਰਾ ਦੇਣਾ ਪੈਂਦਾ ਉਹਨੂੰ, ਥੋੜ੍ਹਾ ਜਿਹਾ 20% ਐਕਸਟਰਾ ਜ਼ਿਆਦਾ ਕਰਨ ਲਿਖਿਆ ਹੁੰਦਾ ਨਾ, ਪਰ 20% ਐਕਸਟਰਾ ਟੂਥਪੇਸਟ ਉਹ ਹੁੰਦਾ ਸਿਸਟਮ। ਅਤੇ ਬਾਈ ਬਾਈ ਡੀਲ ਦੇ ਵਿੱਚ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਹੀ, ਦੁਬਾਰਾ ਹੁਣ ਸਨੀ ਜੀ ਨੂੰ ਬੁਲਾਵਾਂਗੇ, ਸਨੀ ਜੀ ਦੱਸਣਗੇ ਤੁਹਾਨੂੰ ਡੀਲਾਂ ਕੀ ਨੇ, ਥੋੜ੍ਹੀ ਦੇਰ ਤੱਕ ਆਉਣਗੇ ਅਜੇ ਬਿਜ਼ੀ ਨੇ ਕਸਟਮਰਾਂ ਦੇ ਨਾਲ। ਉਹ ਕਾਲ ਕਰਨ ਦੇ ਲਈ ਮੈਂ ਤੁਹਾਨੂੰ ਦੁਬਾਰਾ ਫਿਰ ਨੰਬਰ ਮੈਂ ਵਾਰ ਵਾਰ ਤੁਹਾਨੂੰ ਦੱਸ ਰਿਹਾ, 604-200-17-77-77 ਨੰਬਰ ਹੈ ਜੀ, ਇਹਦੇ ਕਾਲ ਕਰਨੀ ਹੈ, ਕਾਲ ਕਰਕੇ ਗੱਲਬਾਤ ਕਰਨੀ ਹੈ, ਪੁੱਛਣਾ, ਡੀਲ ਸਮਝਣੀ ਹੈ, ਆਪਣੀ ਐਲੀਜੀਬਿਲਟੀ ਵੀ ਚੈੱਕ ਕਰਨੀ ਹੈ ਨਾਲ ਨਾਲ। ਜੇ ਐਲੀਜੀਬਲ ਹੋ ਆ ਜਾਓ ਗੱਡੀ ਚੱਕ ਕੇ, ਦਿਨ ਵਧੀਆ, 9 ਵਜੇ ਤੱਕ ਸਟੋਰ ਖੁੱਲ੍ਹਾ, ਬਸ ਇੱਥੋਂ ਆ ਕੇ ਫੋਨ ਲੈ ਜਾਓ, ਆਪਣੀ ਲਾਈਨ ਲੈ ਜਾਓ, ਅਤੇ ਤੁਹਾਨੂੰ ਫਾਇਦੇ ਹੀ ਫਾਇਦੇ ਨੇ ਅੱਜ ਅੱਜ ਮਤਲਬ ਬਿਲਕੁਲ ਦਿਲ ਖੋਲਿਆ ਹੋਇਆ ਉਹਨਾਂ ਨੇ। ਹੁਣ ਅਸੀਂ ਵੱਧ ਤੋਂ ਵੱਧ ਅੱਧਾ ਘੰਟਾ ਹੋਰ ਹੈ, ਇੱਥੇ 5 ਵਜੇ ਤੱਕ ਅਸੀਂ ਇੱਥੇ ਰਹਾਂਗੇ, 5 ਵਜੇ ਤੋਂ ਬਾਅਦ 9 ਵਜੇ ਤੱਕ ਸਟੋਰ ਖੁੱਲ੍ਹਾ ਹੋਊਗਾ, ਸਟੋਰ 9 ਵਜੇ ਤੱਕ ਖੁੱਲ੍ਹਾ, ਜਦੋਂ ਮਰਜ਼ੀ ਆ ਜਾਓ, ਜਿਵੇਂ ਦੱਸਿਆ ਕੱਲ੍ਹ ਵੀ ਆ ਸਕਦੇ, ਕੋਈ ਇਹੋ ਜਿਹੀ ਗੱਲ ਨਹੀਂ, ਜੇ ਅੱਜ ਕਿਸੇ ਨੇ ਬੁੱਕ ਕਰਾ ਲਿਆ, ਗੱਲਬਾਤ ਕਰਕੇ ਦੱਸਤਾ ਉਹਨਾਂ ਨੂੰ, ਕੱਲ੍ਹ ਵੀ ਤੁਹਾਨੂੰ ਮਿਲਣਗੇ ਇੱਥੇ, ਸਟਾਫ ਬਹੁਤ ਹੀ ਸ਼ਾਨਦਾਰ। ਔਰ ਸਭ ਤੋਂ ਜਿਹੜੀ ਖਾਸ ਗੱਲ ਹੈ ਸਨੀ ਉਹਨਾਂ ਦੀ, ਜੋ ਮੈਨੂੰ ਲੱਗਦੀ ਹੁੰਦੀ ਹੈ ਵਾਇਰਲੈਸ ਕੰਟਰੀ ਦੀ, ਉਹ ਹੈ ਕਿ ਇਹਨਾਂ ਦੀ ਸਰਵਿਸ, ਜਦੋਂ ਮਰਜ਼ੀ ਆਏ ਮਾਲ ਚੋਂ ਲੈ ਕੇ ਆਉਂਦੇ ਨਾ ਫੋਨ ਫਾਨ, ਵੱਡੀ ਦੁਕਾਨ ਚੋਂ, ਵੱਡੇ ਸਟੋਰ ਚੋਂ, ਉੱਥੇ ਤਾਂ ਫਿਰ ਉਹ ਫਾਰਮੈਲਿਟੀ ਜੋ ਕਰਦੇ ਆ, ਉਹ ਕਹਿ ਰਹੇ ਵੀ ਬਾਹਰ ਖੜ ਜਾਓ, ਕੋਈ ਗੱਲ ਨਹੀਂ ਕਰਦੇ ਆਪਾਂ, ਤੁਹਾਡਾ ਹਿਸਾਬ ਤਾਂ ਰੁਕ ਜਾਓ ਜੀ। ਇੱਥੇ ਇਹ ਸਿਸਟਮ ਨਹੀਂ, ਇੱਥੇ ਕਸਟਮਰ ਮਤਲਬ ਪੂਰੀ ਫੈਮਿਲੀ ਮੈਂਬਰ ਨੂੰ ਟ੍ਰੀਟ ਕੀਤਾ ਜਾਂਦਾ, ਇਹ ਸਭ ਤੋਂ ਵਧੀਆ ਲੱਗਦਾ ਹੁੰਦਾ ਮੈਨੂੰ ਜਦੋਂ ਵੀ ਆਉਂਦਾ। ਖੈਰ ਮੈਂ ਤਾਂ ਆਪਣੇ ਕਰੀਅਰ ਦੀ ਪਹਿਲੀ ਲਾਈਵ ਲੋਕੇਸ਼ਨ ਇੱਥੋਂ ਕੀਤੀ ਸੀਗੀ, ਅਤੇ ਇਸ ਜਗ੍ਹਾ ਨਾਲ, ਇਸ ਕੁਰਸੀਆਂ ਨਾਲ, ਜਿਹੜਾ ਫਰਨੀਚਰ ਰੱਖਿਆ ਮੇਰਾ ਤਾਂ ਖਾਸ ਲਗਾਵ ਹੈ ਇਹਦੇ ਨਾਲ, ਅਤੇ ਅੱਜ ਵੀ ਉਵੇਂ ਹੀ ਜਿਵੇਂ ਇੱਕ ਸਾਲ ਪਹਿਲਾਂ ਦੇਖਿਆ ਸੀ, ਅੱਜ ਵੀ ਉਵੇਂ ਹੀ ਇਹਨਾਂ ਦੀਆਂ ਸਕੀਮਾਂ, ਉਵੇਂ ਇਹਨਾਂ ਦੇ ਪਲਾਨ, ਉਵੇਂ ਹੀ ਲੋਕਾਂ ਦਾ ਫਾਇਦਾ ਕਰਨਾ ਇਹਨਾਂ ਨੇ। ਸੋ ਆ ਕੇ ਜੋ ਵੀ ਨੇੜੇ ਤੇੜੇ ਨੇ ਜ਼ਰੂਰ ਆਇਓ, 5 ਵਜੇ ਤੱਕ ਅਸੀਂ ਇੱਥੇ ਹਾਂ, 5 ਵਜੇ ਤੋਂ ਬਾਅਦ ਫਿਰ ਜਿਵੇਂ ਵੀ 9 ਵਜੇ ਤੱਕ ਜਿਵੇਂ ਸਨੀ ਹੋਣੀ ਤੁਹਾਨੂੰ ਸਾਰੇ ਕਰਨਗੇ, ਰਿਸੀਵ ਕਰਨਗੇ, ਤੁਹਾਡੇ ਨਾਲ ਗੱਲਬਾਤ ਵੀ ਕਰਨਗੇ। ਸੋ ਪੁਨੀਤ ਜੀ, ਫੋਨਾਂ ਦੀ ਗੱਲ ਤਾਂ ਬੜੀ ਕਰ ਲਈ, ਅੱਜ ਕਨੇਡਾ ਕਿਵੇਂ ਆਉਣਾ ਹੋਇਆ?
8: ਸਰ ਇਹ ਬਹੁਤ ਹੀ ਵੱਡੀ ਮੈਨੂੰ ਲੱਗਦਾ ਕਹਾਣੀ ਹੈ, ਬਟ ਮੈਨੂੰ ਇਹਨੂੰ ਬਹੁਤ ਹੀ ਸ਼ੋਰਟ ਰੱਖਾਂਗਾ। ਇੱਕ ਤਾਂ ਬੜਾ ਮੇਰਾ ਮਨ ਹੁੰਦਾ ਸੀ ਕਿ ਜਦੋਂ ਵੀ ਮੈਂ ਕਿਸੇ ਨੂੰ ਸੁਣਦਾ ਸੀ ਨਾ ਕਿ ਕੋਈ ਮਿੱਤਰ ਜਾਂ ਕੋਈ ਫੈਮਿਲੀ ਦਾ ਬੰਦਾ ਕੋਈ ਬਾਹਰ ਹੈ, ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਵੀ ਇੱਕ ਵਾਰੀ ਬਾਹਰ ਜਾਣਾ ਚਾਹੀਦਾ, ਤੇ ਮੇਰੇ ਅੰਦਰ ਬੜੀ ਇੱਛਾ ਹੁੰਦੀ ਸੀ ਕਿ ਮੈਨੂੰ ਕਿੱਥੇ ਜਾਣਾ। ਤੇ ਆਉਣ ਤੋਂ ਪਹਿਲੇ ਮੈਂ ਪਹਿਲੇ ਆਸਟ੍ਰੇਲੀਆ ਵੀ ਅਪਲਾਈ ਕੀਤਾ ਤੇ ਕੈਨੇਡਾ ਵੀ ਕੀਤਾ, ਬਟ ਕਹਿੰਦੇ ਨੇ ਜਿਹੜੀ ਕੁਦਰਤ ਦੀ ਮੰਗ ਹੁੰਦੀ ਹੈ ਨਾ ਉਹੀਓ ਮਿਲਦਾ ਤੁਹਾਨੂੰ। ਤੇ ਦਾਣਾ ਪਾਣੀ ਮੇਰਾ ਲਿਖਿਆ ਸੀ ਕੈਨੇਡਾ, ਤੇ ਮੈਂ ਕੈਨੇਡਾ ਆਇਆ, ਇੱਥੇ ਮੇਰੀ ਆਪਣੀ ਪੂਰੀ ਫੈਮਿਲੀ ਇੱਥੇ ਆਈ, ਤੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਹੀ ਅੱਛੀ ਲੱਗੀ ਇੱਥੇ, ਉਹ ਹੈ ਇੱਦਾਂ ਦਾ ਇਨਵਾਇਰਮੈਂਟ ਤੇ ਨੇਚਰ। ਇੱਥੇ ਨੇਚਰ, ਪ੍ਰਕਿਰਤੀ ਇੰਨੀ ਭਰਪੂਰ ਹੈ ਕਿ ਤੁਸੀਂ
7: ਦੇਖੋ 15 ਕਿਲੋਮੀਟਰ ਦੇ ਤੁਹਾਨੂੰ ਸਮੁੰਦਰ ਮਿਲ ਜਾਣਾ, ਜੰਗਲ ਮਿਲ ਜਾਣਾ, ਬਰਫ਼ ਮਿਲ ਜਾਣੀ ਹੈ, ਧੁੱਪ ਮਿਲ ਜਾਣੀ ਹੈ, ਛਾਂ ਮਿਲ ਜਾਣੀ ਹੈ।
8: ਬਿਲਕੁਲ, ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਮਾਹੌਲ ਹੈ ਤੁਹਾਨੂੰ ਜਿਸ ਤਰੀਕੇ ਦਾ ਚਾਹੀਦਾ ਉਹ ਤੁਹਾਨੂੰ ਮਿਲ ਸਕਦਾ, ਬਟ ਇੱਕ ਚੀਜ਼ ਤੁਹਾਨੂੰ ਨਹੀਂ ਮਿਲਦੀ, ਉਹ ਤੁਹਾਡਾ ਪਰਿਵਾਰ। ਉਹ ਤੁਸੀਂ ਜ਼ਰੂਰ ਮਿਸ ਕਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਉਹ ਅਗਰ ਤੁਹਾਡੇ ਨਾਲ ਹੋਣ ਤੇ ਮੈਨੂੰ ਵੀ ਲੱਗਦਾ ਹੋਰ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੈ ਇੱਥੇ। ਬਾਕੀ ਬਹੁਤ ਅੱਛੀ ਕੰਟਰੀ ਹੈ, ਲੋਕ ਹੀ ਕਾਫੀ ਅੱਛੇ ਨੇ। ਇੱਕ ਇੱਥੇ ਦੀ ਬਿਊਟੀ ਕੈਨੇਡਾ ਦੀ ਖਾਸ ਕਰ ਕਿ ਇਹ ਮਲਟੀਕਲਚਰਲ ਹੈ, ਇੱਥੇ ਹਰ ਕਮਿਊਨਿਟੀ ਦਾ ਬੰਦਾ ਤੁਹਾਨੂੰ ਆਦਰ ਸਤਿਕਾਰ ਵੀ ਦਿੰਦਾ, ਤੁਹਾਡੇ ਨਾਲ ਮੇਲ ਵੀ ਰੱਖਦਾ ਤੇ ਤੁਹਾਨੂੰ ਵੀ ਅੱਛਾ ਲੱਗਦਾ, ਤੇ ਉਹ ਤੁਹਾਡੇ ਬੱਚਿਆਂ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਉਹਨਾਂ ਨੂੰ ਐਕਸਪੋਜ਼ਰ ਮਿਲ ਰਿਹਾ ਕਿ ਕਿਵੇਂ ਕਿਸ ਕਮਿਊਨਿਟੀ ਨਾਲ ਕਿੱਦਾਂ ਆਦਰ ਸਤਿਕਾਰ ਕੀਤਾ ਜਾਂਦਾ ਤੇ ਕਿਵੇਂ ਉਹਨਾਂ ਨਾਲ ਮਿਲ ਕੇ ਰਲ ਮਿਲ ਕੇ ਤੁਸੀਂ ਅੱਗੇ ਵੱਧਦੇ ਹੋ, ਜਿਹੜਾ ਕਿ ਤੁਸੀਂ ਆਪਣੇ ਉੱਥੇ ਰਹਿ ਕੇ ਨਹੀਂ ਸਿੱਖ ਸਕਦੇ। ਤੇ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਇੱਕ ਜਨਰੇਸ਼ਨ ਤੇ ਸਟਰਗਲ ਕਰਦੀ ਹੈ, ਬਟ ਜਿਹੜੀ ਅੱਗੇ ਦੀ ਜਨਰੇਸ਼ਨ ਹੈ ਉਹ ਜ਼ਰੂਰ ਇੱਥੋਂ ਕੁਝ ਸਿੱਖ ਕੇ ਜਾਂਦੀ ਹੈ।
7: ਇਹ ਗੱਲ ਤੁਸੀਂ ਬਹੁਤ ਖਾਸ ਕਹੀ ਹੈ, ਉਹ ਖਾਸ ਇਹ ਹੈ ਵੀ ਜਦੋਂ ਆਪਾਂ ਕੈਨੇਡਾ ਹੋਣਾ, ਕੈਨੇਡਾ ਹੈਗੀ ਮਲਟੀ ਕਲਚਰਲ ਕੰਟਰੀ, ਇੱਥੇ ਦੁਨੀਆ ਦੇ ਹਰ ਕੋਨੇ ਚੋਂ ਤੁਹਾਨੂੰ ਬੰਦਾ ਮਿਲ ਜਾਂਦਾ, ਉਹ ਲੈਟਿਨ ਅਮੈਰੀਕਨ ਹੋਵੇ, ਉਹ ਅਫਰੀਕਾ ਤੋਂ ਆਇਆ ਹੋਵੇ, ਉਹ ਸਾਊਥ ਏਸ਼ੀਅਨ ਹੋਵੇ, ਉਹ ਈਸਟ ਏਸ਼ੀਅਨ ਹੋਵੇ, ਮਿਡਲ ਈਸਟਰਨ ਹੋਵੇ, ਯੂਰੋਪੀਅਨ ਹੋਵੇ, ਕਿਸੇ ਦਾ ਵੀ ਹੋਵੇ, ਤੁਹਾਨੂੰ ਬੰਦਾ ਮਿਲ ਜਾਂਦਾ ਹਰੇਕ ਮਹਾਦੀਪ ਹਰੇਕ ਖਿੱਤੇ ਚੋਂ ਬੰਦਾ ਇੱਥੇ ਮਿਲ ਜਾਂਦਾ। ਔਰ ਇਹ ਗੱਲ ਸਹੀ ਹੈ, ਇੱਥੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਇਹਨਾਂ ਤੋਂ। ਆਪਾਂ ਜਦੋਂ ਉੱਥੇ ਰਹਿੰਦੇ ਹਾਂ ਆਪਣੇ ਕੰਟਰੀ ਦੇ ਵਿੱਚ, ਤਾਂ ਥੋੜ੍ਹਾ ਜਿਹਾ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਥੋੜ੍ਹੇ ਜਿਹੇ ਆਪਣੇ ਇਲਾਕੇ ਨੂੰ ਲੈ ਕੇ ਥੋੜ੍ਹੇ ਜਿਹੇ ਉਹ ਹੁੰਦੇ ਹਾਂ ਵੀ ਨਹੀਂ ਸਾਡਾ ਇਹ ਆ, ਠੀਕ ਹੈ ਸਾਡਾ ਤਾਂ ਹੈ ਹੀ ਹੈ, ਪਰ ਦੁਨੀਆ ਦੇਖਣ ਦਾ ਨਾਂ ਹੈ, ਦੁਨੀਆ ਜਿਉਣ ਦਾ ਨਾਂ ਹੈ, ਇਹ ਰੰਗ ਬਿਰੰਗੀ ਹੈ ਕਹਿੰਦੇ ਆ, ਤਮਾਸ਼ਾ ਵੀ ਰੰਗ ਬਿਰੰਗੀ ਵੀ ਹੈ, ਰੰਗ ਬਿਰੰਗੇ ਦੇਖ ਕੇ ਜਾਣਾ ਤੁਰਤਾ ਕੀ ਨੂੰ ਜਾਣੀ ਹੈ ਸਾਰਿਆਂ ਨੇ, ਪਰ ਇਹ ਜਾਣ ਤੋਂ ਪਹਿਲਾਂ ਫਿਰ ਇਹ ਮੇਲਾ ਵਿਛੜਨ ਤੋਂ ਪਹਿਲਾਂ ਮੇਲਾ ਦੇਖ ਲੈਣਾ ਚਾਹੀਦਾ।
8: ਨਹੀਂ ਤੁਸੀਂ ਬਿਲਕੁਲ ਸਹੀ ਕਿਹਾ, ਕਿਸੇ ਨੇ ਬਹੁਤ ਹੀ ਸਹੀ ਲਿਖਿਆ ਕਿ ਦੁਨੀਆ ਦੇ ਮੇਲੇ ਕਮ ਨਾ ਹੋਣਗੇ ਅਫਸੋਸ ਹਮ ਨਾ ਹੋਣਗੇ, ਤੇ ਮੈਨੂੰ ਲੱਗਦਾ ਹੈ ਕਿ ਇਹ ਮੇਲਾ ਹੈ ਬਹੁਤ ਸ਼ਾਨਦਾਰ ਹੈ, ਬਹੁਤ ਚਮਕਦਾਰ ਹੈ, ਇਹਦੀ ਚਮਕ ਵਿੱਚ ਰੋਸ਼ਨੀ ਵਿੱਚ ਲੋਕੀ ਬੜੇ ਗਾਇਬ ਹੋ ਜਾਂਦੇ ਨੇ, ਬਟ ਪਰਮਾਰਥ ਦਾ ਰਸਤਾ ਜਿਹੜਾ ਹੈ ਉਹ ਜ਼ਰੂਰ ਇਨਸਾਨ ਨੂੰ ਪਕੜ ਕੇ ਰੱਖਣਾ ਚਾਹੀਦਾ, ਕਿਉਂਕਿ ਪਰਮਾਰਥ ਹੀ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਊਗਾ। ਬਾਕੀ ਸੰਸਾਰ ਦੀ ਲੋੜ ਹੈ, ਸੰਸਾਰ ਜ਼ਰੂਰੀ ਹੈ, ਜਿਵੇਂ ਕਹਿੰਦੇ ਨੇ ਨਾ ਕਮਲ ਜਿਹੜਾ ਹੁੰਦਾ ਨਾ, ਕਮਲ ਦਾ ਫੁੱਲ ਉਹ ਕਿੱਚੜ ਵਿੱਚ ਖਿਲਦਾ, ਬਟ ਉਹ ਕਿੱਚੜ ਤੋਂ ਉੱਠ ਕੇ ਰਹਿੰਦਾ, ਕਦੇ ਵੀ ਉਹਦੇ ਪੱਤਿਆਂ ਨੂੰ ਵੇਖੋਗੇ ਉਹ ਕਦੇ ਵੀ ਪਾਣੀ ਨਾਲ ਨਹੀਂ ਮਿਲਦੇ। ਤੇ ਇਹੀ ਸੰਸਾਰ ਹੈ, ਸੰਸਾਰ ਵਿੱਚ ਸਾਰੇ ਤਰੀਕੇ ਦੇ ਖੇਲ ਹੋ ਰਹੇ ਨੇ, ਹਰ ਚੀਜ਼ ਹੋ ਰਹੀ ਹੈ, ਅਸੀਂ ਸੰਸਾਰ ਵਿੱਚ ਰਹਿਣਾ ਹੈ ਪਰ ਪਰਮਾਤ ਨੂੰ ਜ਼ਰੂਰ ਆਪਣੇ ਨਾਲ ਰੱਖਣਾ
7: ਜੀ। ਫਿਰ ਤੇ ਦੱਸੋਗੇ ਹੁਣ ਆਪਣਾ ਪਨੀਤ ਜੀ ਨਾ ਕੌਣ ਹੈ ਸਾਡਾ ਵਿਨਰ, ਇਹ ਵੀ ਦੱਸ ਦਿਓ।
8: ਮੈਨੂੰ ਲੱਗਦਾ ਇੱਕ ਦੋ ਐਂਟਰੀਆਂ ਹੋਰ ਆ ਗਈਆਂ ਨੇ ਕਿਉਂਕਿ ਸਾਨੀ ਬਿਜ਼ੀ ਹੈ ਫੋਨ ਤੇ, ਆਪਾਂ 3-4 ਮਿੰਟ ਹੋਰ ਲਾਂਗੇ ਔਰ ਉਹਦੇ ਵਿੱਚ ਫਿਰ ਆਪਾਂ ਨਾ ਡਿਕਲੇਅਰ ਕਰ ਦਾਂਗੇ।
7: ਠੀਕ ਹੈ ਜੀ, ਇਹ ਕਹਿੰਦੇ 2-3 ਮਿੰਟ ਪਨੀਤ ਜੀ ਕਹਿੰਦੇ ਹੋਰ ਲੈਣੇ, ਉਸ ਤੋਂ ਬਾਅਦ ਨਾ ਵੀ ਡਿਕਲੇਅਰ ਕਰ ਦੇਣਗੇ। ਤੇ ਹੁਣ ਦੋਸਤ ਲਵਾਂਗੇ ਬ੍ਰੇਕ, ਦੋ ਗਾਣੇ ਸੁਣਾਉਂਦੇ ਤੈਨੂੰ ਵਧੀਆ ਵਧੀਆ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਵਾਪਸ ਆ ਕੇ ਅੱਧਾ ਘੰਟਾ ਹੁਣ ਸਾਡੇ ਕੋਲ ਰਹਿ ਗਿਆ, 5 ਵਜੇ ਤੱਕ ਲਾਈਵ ਆਨ ਲੋਕੇਸ਼ਨ ਸੀ ਆ ਸਾਡੀ 1550 ਤੇ, ਮੈਂ ਤੇ ਮੇਰੇ ਸਾਥੀ ਪੁਨੀਤ ਜੀ 1 ਤੋਂ ਲੈ ਕੇ 5 ਵਜੇ ਤੱਕ ਸੀਗੇ, ਤੇ 5 ਵਜੇ ਤੋਂ ਬਾਅਦ 9 ਵਜੇ ਤੱਕ ਸਟੋਰ ਖੁੱਲ੍ਹਾ, ਤੁਸੀਂ ਆ ਸਕਦੇ ਹੋ। ਤੇ ਜੋ ਵੀ ਤੁਸੀਂ ਆਪਣੀਆਂ ਡੀਲਸ ਲੈਣੀ ਆ ਜਾਂ ਫੋਨ ਲੈਣਾ ਜਾਂ ਕੋਈ ਹੋਰ ਵੀ ਐਕਸੈਸਰੀ ਲੈਣੀ ਆ, ਉਹ ਵੀ ਬਹੁਤ ਸ਼ਾਨਦਾਰ ਫਾਈਡੋ ਰੋਜਰਸ ਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ ਵਾਇਰਲੈਸ ਕੰਟਰੀ ਵਾਲੇ। 271-300-271-3 ਫਰੇਜ਼ਰ ਹਾਈਵੇ ਆਲਡਰ ਗ੍ਰੋਵ ਦਾ ਲੋਕੇਸ਼ਨ ਹੈ ਇਹਦੀ ਸਟੋਰ ਦੀ, ਤੇ 604-217-7777 ਨੰਬਰ ਹੈ ਇਹਨਾਂ ਦਾ, ਉੱਥੇ ਕਾਲ ਕਰ ਲਿਓ ਤੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ। ਡੀਲਾਂ ਸ਼ਾਨਦਾਰ ਡੀਲਾਂ ਵੀ ਆ ਕੇ ਦੱਸ ਦਿਓ ਤੁਹਾਨੂੰ ਜਾਣ ਤੋਂ ਪਹਿਲਾਂ। ਤੇ ਹੁਣ ਇੱਕ ਬ੍ਰੇਕ, ਦੋ ਗਾਣੇ ਬੜੇ ਪਿਆਰੇ, ਪੁਨੀਤ ਜੀ ਕਹਿੰਦੇ ਆਹ ਲਾ ਦਿਓ, ਮੈਂ ਕਿਹਾ ਚਲੋ ਆਹ ਲਾ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਆਉਂਦੇ ਹਾਂ ਵਾਪਸ ਜੀ।
1: You're listening to KRPI 1550 Radio, Ferndale, Washington.
9: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 604-325-8370।
3: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com, an initiative of Pulse FM Cares.
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
5: ਵੈਲਕਮ ਬੈਕ ਜੀ, ਮੈਂ ਜਗਦੀਪ ਸਿੰਘ, ਸਾਡੀ ਪੂਰੀ ਟੀਮ 1550 ਰੇਡੀਓ ਦੀ ਟੀਮ ਪਹੁੰਚੀ ਹੋਈ ਅੱਜ ਵਾਇਰਲੈਸ ਕੰਟਰੀ। ਮੇਰੇ ਨਾਲ ਮੇਰੇ ਸਾਥੀ ਪੁਨੀਤ ਜੀ। ਪਹਿਲਾਂ ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਇੱਕ ਛੋਟਾ ਜਿਹਾ ਤੋਹਫਾ ਸਾਡੇ ਵੱਲੋਂ, ਸੋ ਪੁਨੀਤ ਜੀ ਦੱਸੋ ਫਿਰ।
6: ਹਾਂਜੀ ਜਗਦੀਪ ਜੀ, ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਪਹਿਲੇ ਤਾਂ ਬਹੁਤ ਬਹੁਤ ਸਭ ਦਾ ਤਹਿ ਦਿਲ ਨਾਲ ਸ਼ੁਕਰੀਆ ਕਿ ਉਹ ਸਾਡੇ ਨਾਲ ਜੁੜੇ ਰਹੇ ਅਤੇ ਸਾਡਾ ਸਾਥ ਦਿੱਤਾ। ਅਤੇ ਕਾਫੀ ਇੱਥੇ ਕਾਲਾਂ ਆਈਆਂ ਨੇ ਅਤੇ ਸਨੀ ਵੀ ਕਾਫੀ ਕਾਲ ਅਟੈਂਡ ਹੁਣੇ ਵੀ ਕਰ ਰਹੇ ਨੇ। ਅਤੇ ਜਿਹੜਾ ਨਾਂ ਅਸੀਂ ਕੱਢਿਆ ਉਹਨਾਂ ਦਾ ਨਾਂ ਹੈ ਸਿਮਰ, ਅਤੇ ਉਹਨਾਂ ਦੇ ਲਾਸਟ ਦੇ 4 ਡਿਜਿਟ ਨੇ 9915। ਮੈਂ ਰਿਪੀਟ ਕਰਦੇ ਹਾਂ, ਉਹਦਾ ਨਾਂ ਹੈ ਸਿਮਰ ਅਤੇ ਲਾਸਟ ਦੇ 4 ਡਿਜਿਟ ਨੇ 9915। ਆਪਾਂ ਇਹਨਾਂ ਨੂੰ ਕਾਲ ਕਰਕੇ ਵੀ ਸਭ ਕੁਝ ਦੱਸ ਦਿਆਂਗੇ ਅਤੇ ਇਹਨਾਂ ਨੂੰ ਸਾਰੀ ਡਿਟੇਲ ਦੇ ਦਿਆਂਗੇ। ਇਹ 5 ਵਜੇ ਤੱਕ ਇੱਥੇ ਵੀ ਆ ਸਕਦੇ ਨੇ, ਨਹੀਂ ਤਾਂ ਆਪਣੇ ਸਟੂਡੀਓ ਤੋਂ ਵੀ ਕਲੈਕਟ ਕਰ ਸਕਦੇ ਨੇ।
5: ਬਿਲਕੁਲ ਜੀ, ਤੁਹਾਨੂੰ ਬਹੁਤ ਵਧਾਈ ਜੀ। ਸਿਮਰ ਜੀ ਨੂੰ ਦੱਸਿਆ ਪੁਨੀਤ ਜੀ ਨੇ, ਤੁਸੀਂ ਆ ਕੇ ਸਾਡੇ ਸਟੂਡੀਓ 'ਚ ਕਲੈਕਟ ਕਰ ਸਕਦੇ ਹੋ ਅਤੇ ਉੱਥੇ ਸਾਡੀ ਸਾਰੀ ਟੀਮ ਹੁੰਦੀ ਹੈ, ਕਿਰਨ ਹੁੰਦੀ ਹੈ ਕੁੜੀ ਸਾਡੀ ਫਰੰਟ ਡੈਸਕ 'ਤੇ, ਉਹ ਤੁਹਾਨੂੰ ਦੱਸ ਕੇ ਉਹਨਾਂ ਤੋਂ ਲੈ ਜਿਓ। ਇਹ ਸਾਡੇ ਵੱਲੋਂ ਛੋਟਾ ਜਿਹਾ ਕਹਿ ਲਓ ਵੀ ਟੋਕਨ ਆਫ ਲਵ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਤੁਹਾਡੇ ਵਾਸਤੇ, ਸਾਰੇ ਸਾਡੇ ਲਿਸਨਰਸ ਵਾਸਤੇ। ਅੱਜ ਦੀ ਜਿਹੜੀ ਲਾਈਵ ਲੋਕੇਸ਼ਨ ਆ, ਅੱਜ 5 ਵਜੇ ਤੱਕ ਅਸੀਂ ਇੱਥੇ ਸੀਗੇ, ਬਸ ਮਿੰਟ 15 ਕੁ ਹੋਰ ਰਹਿ ਗਏ ਨੇ ਸਾਡੇ ਕੋਲ ਹੋਰ, ਪਰ ਇਹ ਜਿਹੜਾ ਸਟੋਰ ਹੈ ਵਾਇਰਲੈਸ ਕੰਟਰੀ, ਇਹ ਰਾਤ ਨੂੰ 9 ਵਜੇ ਤੱਕ ਖੁੱਲ੍ਹਾ ਰਹੇਗਾ। ਜਾਣ ਤੋਂ ਪਹਿਲਾਂ ਮੈਂ ਇੱਕ ਸਾਰੀਆਂ ਜਿਹੜੀਆਂ ਡੀਲਾਂ ਨੇ ਤੁਹਾਨੂੰ ਫਿਰ ਤੋਂ ਦੱਸਦਾ। ਸਮਰ ਬਲੈਕ ਫਰਾਈਡੇ ਸੇਲ ਇਹਨਾਂ ਨੇ ਕਿਹਾ ਅੱਜ ਦੇ ਦਿਨ ਨੂੰ, ਜਿੱਥੇ ਇਹਨਾਂ ਨੇ ਡੀਲਾਂ ਲਾਈਆਂ ਜਿਹੜੀਆਂ ਕਿ ਬਹੁਤ ਹੀ ਸ਼ਾਨਦਾਰ। ਪਹਿਲੀ ਡੀਲ ਇਹ ਦੱਸ ਰਹੇ ਨੇ ਕਿ ਆਈਫੋਨ 17 Air ਬਿਲਕੁਲ ਫ੍ਰੀ ਹੈ, ਜੀਰੋ ਤੇ ਤੁਸੀਂ ਲੈ ਜਾਓ ਆ ਕੇ, $0 ਪੇ ਡਾਊਨ ਪੇਮੈਂਟ ਜਿਹੜੀ ਕੋਈ ਨਹੀਂ। ਸੈਮਸੰਗ S26 ਇਹ ਵੀ $0 ਤੇ, ਕੋਈ ਪੇਮੈਂਟ ਨਹੀਂ ਕਰਨੀ। ਸੈਮਸੰਗ S26 Ultra ਸਿਰਫ $2, ਆਈਫੋਨ 17 Pro ਸਿਰਫ $40, $40 ਦੇਣੇ ਤੁਸੀਂ ਡਾਊਨ ਪੇਮੈਂਟ ਦੇ। ਅਤੇ ਆਈਫੋਨ 17 Pro Max ਇਹ ਹੈਗਾ ਜੀ ਸਿਰਫ $43, $43। ਅਤੇ ਜਿਹੜੇ ਨਵੇਂ ਕਸਟਮਰ ਅਤੇ ਜਿਹੜੇ ਇਹਦੇ ਐਗਜਿਸਟਿੰਗ ਕਸਟਮਰਸ ਨੇ, ਜਿਹੜੇ ਇੱਥੋਂ ਦੇ ਪਹਿਲਾਂ ਦੇ ਕਸਟਮਰ ਨੇ, ਉਹਨਾਂ ਦੇ ਲਈ ਇਹਦੀਆਂ ਸੁਪਰ ਡੁਪਰ ਡੀਲਸ ਲੱਗੀਆਂ ਹੋਈਆਂ ਨੇ। ਉਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਹੈ 604-217-7077 'ਤੇ, ਇਹਦੇ ਕਾਲ ਕਰ ਲਿਓ। ਸਨੀ ਕਹਿੰਦੇ ਕਾਲ ਸਨੀ ਅਤੇ ਮਨੀ, ਇਸ ਨੰਬਰ ਉਹ ਜਿਹੜਾ ਪੈਸੇ ਬਚਾਉਣ ਵਾਲਾ ਨੰਬਰ ਇਹੀ ਆ, ਉਹ ਇਹੀ ਰਾਜ ਆ ਪੈਸੇ ਬਚਾਉਣ ਦਾ। ਅਤੇ ਐਗਜਿਸਟਿੰਗ ਕਸਟਮਰ ਕਹਿੰਦੇ ਹੁਣ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ, ਜਿਨ੍ਹਾਂ ਵਿੱਚ ਵਰਲਡ ਵਾਈਡ ਰੋਮਿੰਗ ਫ੍ਰੀ ਹੈ ਅਤੇ ਨਾਲ ਹੀ ਫ੍ਰੀ ਆਈਫੋਨ 17 Air ਜਾਂ ਸੈਮਸੰਗ S26 ਇਹ ਵੀ ਤੁਹਾਨੂੰ ਦੇਣਾ ਉਹਨਾਂ ਨੇ। ਅਤੇ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਕਰ ਲਿਓ, ਨੰਬਰ ਤੁਹਾਨੂੰ ਮੈਂ ਦੱਸਦਾ। ਹੁਣ ਮੇਰੇ ਸਾਥੀ ਪੁਨੀਤ ਜੀ, ਬਾਈ ਬਾਈ ਜਿਹੜੀ ਡੀਲ ਹੈ, ਬਾਈ ਬਾਈ ਜਿਹੜੀ ਡੀਲ ਕਹਿੰਦੇ ਉਹ ਵੀ ਦੱਸਣਗੇ ਅਤੇ ਨਾਲ ਹੀ ਨੰਬਰ ਵੀ ਰਿਪੀਟ ਕਰਨਗੇ ਜੀ। ਪੁਨੀਤ ਜੀ ਦੱਸਿਓ ਜਰਾ।
6: ਹਾਂਜੀ ਜਗਦੀਪ ਜੀ, ਅਤੇ ਜਿਹੜੀ ਬਾਈ ਬਾਈ ਡੀਲ ਹੈ ਉਹ ਇਹਨਾਂ ਨੇ ਲਾਈ ਹੋਈ ਹੈ ਇੱਕ ਤੇ, ਜਿਹਦੇ ਵਿੱਚ ਦੋ ਆਈਫੋਨ 17 ਏਅਰ, 200 GB ਕੈਨੇਡਾ US ਫ੍ਰੀ ਰੋਮਿੰਗ, ਹਾਂਜੀ 200 GB ਕੈਨੇਡਾ US ਫ੍ਰੀ ਰੋਮਿੰਗ, ਸਿਰਫ $125 ਮਹੀਨਾ, $125 ਮਹੀਨਾ ਦੋਨੋ ਫੋਨ ਤੇ ਦੋਨੋ ਪਲਾਨ ਇੰਕਲੂਡਿੰਗ ਨੇ। ਦੂਜਾ ਦੋ ਸੈਮਸੰਗ S26, ਹਾਂਜੀ ਦੋ ਸੈਮਸੰਗ S26 ਜਿਹਦੇ ਵਿੱਚ 200 GB ਕੈਨੇਡਾ US ਰੋਮਿੰਗ, ਅਗੇਨ 200 GB ਕੈਨੇਡਾ US ਰੋਮਿੰਗ, ਸਿਰਫ $107 ਮਹੀਨਾ, $107 ਮਹੀਨੇ ਵਿੱਚ ਫੁੱਲ ਬੰਡਲ ਡੀਲ ਹੈ। ਤੀਜਾ ਟੂ ਸੈਮਸੰਗ S26 ਅਲਟਰਾ, ਪਹਿਲੇ ਵਾਲੀ ਸੀ ਟੂ ਸੈਮਸੰਗ S26, ਇਹ ਟੂ ਸੈਮਸੰਗ S26 ਅਲਟਰਾ ਜਿਹਦੇ ਵਿੱਚ 200 GB ਕੈਨੇਡਾ US ਰੋਮਿੰਗ, $130 ਮਹੀਨੇ ਵਿੱਚ, ਹਾਂਜੀ $130 ਮਹੀਨੇ ਵਿੱਚ ਕੰਪਲੀਟ ਪੈਕੇਜ। ਤੇ ਜਾਂ ਤੇ ਤੁਸੀਂ ਦੋ ਆਈਫੋਨ 17 ਏਅਰ ਲੈ ਲਓ $125 ਵਿੱਚ, ਜਾਂ ਦੋ ਸੈਮਸੰਗ S26 $107 ਵਿੱਚ, ਜਾਂ ਫਿਰ ਦੋ ਸੈਮਸੰਗ S26 ਅਲਟਰਾ $130 ਵਿੱਚ, ਤਿੰਨੋ ਵਿੱਚ ਤੁਹਾਨੂੰ 200 GB ਕੈਨੇਡਾ US ਰੋਮਿੰਗ ਦੇ ਰਹੇ ਨੇ। ਤੇ ਯਾਦ ਰੱਖਿਓ ਤੁਸੀਂ ਅਨਲਿਮਿਟਿਡ ਟਾਕ ਐਂਡ ਟੈਕਸ ਪਲਾਨ ਸਟਾਰਟ ਹੋ ਰਹੇ ਨੇ $20 ਮਹੀਨੇ ਤੋਂ, ਹਾਂਜੀ $20 ਮਹੀਨੇ ਤੋਂ। ਮੈਨੂੰ ਲੱਗਦਾ ਅੱਜ ਤੇ ਹੁਣ ਤੁਸੀਂ ਅਗਰ ਗਰੋਸਰੀ ਵੀ ਲੈਣ ਜਾਓ ਤੇ ਇੱਕ ਦਿਨ ਵੀ ਗਰੋਸਰੀ ਵੀ ਤੁਹਾਨੂੰ $20 ਵਿੱਚ ਨਹੀਂ ਮਿਲੂਗੀ। ਤੇ ਮੈਨੂੰ ਲੱਗਦਾ ਫੋਨ ਤੇ ਕਾਲਿੰਗ ਤੇ ਬਹੁਤ ਹੀ ਜ਼ਰੂਰੀ ਹੋ ਗਈ ਹੈ, ਖਾਸ ਕਰ ਜਦ ਤੁਹਾਨੂੰ ਪਤਾ ਹੈ ਕਿ ਤੁਹਾਡੇ ਲੋਕੀ ਕੁਛ ਇੱਥੇ ਨੇ, ਕੁਛ ਤੁਹਾਡੇ ਇੰਡੀਆ ਵਿੱਚ ਨੇ ਤੇ ਕੁਛ ਹੋਰ ਕਿਸੇ ਕੰਟਰੀ ਵਿੱਚ ਨੇ, ਤੇ ਫੋਨ ਦੀ ਤੇ ਨੀਡ ਹੈ ਹੀ ਹੈ। ਤੇ $20 ਵਿੱਚ ਤੁਸੀਂ ਅਨਲਿਮਿਟਿਡ ਟਾਕ ਐਂਡ ਟੈਕਸ ਪਲਾਨ ਲੈ ਸਕਦੇ ਹੋ। ਇਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਕਿ ਤੁਸੀਂ ਇੰਟਰਨੈਸ਼ਨਲ ਹੈ ਜਾਂ ਲੋਕਲ ਹੈ, ਡੋਮੈਸਟਿਕ ਹੈ, ਉਹ ਤੁਸੀਂ ਜ਼ਰੂਰ ਸਾਨੀ ਨੂੰ ਫੋਨ ਕਰਕੇ ਚੈੱਕ ਕਰ ਲਿਓ ਤੇ ਇਸ ਸਮਰ ਬਲੈਕ ਫਰਾਈਡੇ ਡੀਲ ਦਾ ਪੂਰਾ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਜਿਵੇਂ ਅਸੀਂ ਦੱਸ ਰਹੇ ਸੀ ਕਿ ਆਪਾਂ ਇੱਥੇ 5 ਵਜੇ ਤੱਕ ਰਹਾਂਗੇ, ਤੇ ਸਿਮਰ ਜੀ ਤੁਸੀਂ ਜ਼ਰੂਰ ਇੱਥੇ 5 ਤੋਂ ਪਹਿਲੇ ਅਗਰ ਆ ਸਕਦੇ ਹੋ ਤੇ ਆ ਕੇ ਆਪਣਾ ਗੈਸ ਕਾਰਡ ਲੈ ਜਾਓ, ਨਹੀਂ ਤੇ ਅਸੀਂ ਤੁਹਾਨੂੰ ਫੋਨ ਕਰਕੇ ਪੂਰੀ ਡਿਟੇਲ ਦੇ ਦਿਆਂਗੇ। ਤੁਸੀਂ ਸਾਡੇ ਸਟੂਡੀਓ ਤੋਂ ਸਿਮ ਕਿਰਨ ਕੋਲੋਂ ਵੀ ਚੱਕ ਸਕਦੇ ਹੋ ਕਦੀ ਵੀ ਆ ਕੇ।
5: ਜੀ ਬਿਲਕੁਲ, ਤੁਹਾਨੂੰ ਦੱਸਤਾ ਹੈ ਪੁਨੀਤ ਜੀ ਨੇ, ਤੇ ਅੱਜ ਦੀ ਜਿਹੜੀ ਲਾਈਵ ਔਨ ਲੋਕੇਸ਼ਨ ਸੀਗੀ ਪੁਨੀਤ ਜੀ ਦੀ, ਪਹਿਲਾ ਐਕਸਪੀਰੀਅੰਸ ਸੀਗਾ ਅੱਜ, ਪਰ ਲੱਗਿਆ ਨਹੀਂ ਮੈਨੂੰ ਪਹਿਲਾ ਐਕਸਪੀਰੀਅੰਸ ਪੁਨੀਤ ਜੀ ਤੁਹਾਡਾ।
6: ਨਹੀਂ ਨਹੀਂ, ਮੈਂ ਕਹਾਂਗਾ ਕਿ ਇਹ ਤੁਹਾਡੀ ਪੂਰੀ ਮਿਹਰਬਾਨੀ ਤੇ ਤੁਹਾਡਾ ਪੂਰਾ ਸਾਥ ਤੇ ਸਹਿਯੋਗ ਰਿਹਾ। ਨਹੀਂ ਤੇ ਹੁੰਦਾ ਕੀ ਹੈ ਨਾ ਕਿ ਕਹਿੰਦੇ ਨੂੰ ਤਾਰਨ ਵਾਲੇ ਨੂੰ ਤਾਂ ਤਿਨਕੇ ਦੀ ਲੋੜ ਹੁੰਦੀ ਹੈ, ਬਟ ਉਹ ਤਿਨਕਾ ਕਿਹਦੇ ਹੱਥ ਵਿੱਚ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਅਗਰ ਤੁਹਾਡਾ ਸ਼ਾਗਿਰਦ ਹੈ ਤੇ ਫਿਰ ਤੁਹਾਨੂੰ ਕਿਸੇ ਵੀ ਲੋੜ ਜਾਂ ਕਿਸੇ ਵੀ ਚਿੰਤਾ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਫਿਰ ਇਹ ਹੁੰਦਾ ਕਿ ਤੂੰ ਚਿੰਤਾ, ਤੂੰ ਫਿਕਰ ਕਰ, ਤੂੰ ਜ਼ਿਕਰ ਕਰ, ਤੂੰ ਫਿਕਰ ਨਾ ਕਰ। ਤੇ ਅੱਜ ਉਹੀ ਹੋਇਆ ਕਿ ਬਸ ਇੱਕ ਜ਼ਿਕਰ ਹੋਇਆ ਸੀ ਕਿ ਤੁਸੀਂ ਸਾਥ ਦੇਣਾ, ਤੇ ਤੁਸੀਂ ਮੈਨੂੰ ਇਹੀ ਕਿਹਾ ਸੀ ਤੁਸੀਂ ਫਿਕਰ ਨਾ ਕਰਿਓ ਪੁਨੀਤ ਜੀ, ਮੈਂ 4 ਘੰਟੇ ਖੁਦ ਹੀ ਪੱਟੇ ਚੱਕ ਦਿਆਂਗਾ ਜੇ ਤੁਸੀਂ ਚੱਕ ਦਿੱਤੇ ਨੇ।
5: ਨਹੀਂ ਨਹੀਂ, ਚਲੋ ਸਾਡਾ ਤਾਂ ਕੰਮ ਹੈ, ਸਾਡਾ ਤਾਂ ਕੰਮ ਹੀ ਬੋਲਣਾ, ਸਾਰਾ ਦਿਨ ਬੋਲਣਾ, ਬਾਰ ਬਾਰ ਬੋਲਣਾ, ਅਲੱਗ ਅਲੱਗ ਵਿਸ਼ੇ ਤੇ ਬੋਲਣਾ, ਪਰ ਵਾਇਰਲੈਸ ਕੰਟਰੀ ਬਾਕੀ ਇੱਥੇ ਆ ਕੇ ਘਰ ਵਾਲਾ ਵੀ ਫੀਲਿੰਗ ਆ ਜਾਂਦੀ ਹੈ ਹਮੇਸ਼ਾ। ਕਦੇ ਆ ਕੇ ਫੀਲ ਹੀ ਨਹੀਂ ਹੋਇਆ ਕਿ ਅਸੀਂ ਕਿਤੇ ਕਿਸੇ ਹੋਰ ਲੋਕੇਸ਼ਨ ਤੇ ਆ ਰਹੇ ਹਾਂ, ਜਦੋਂ ਮਰਜ਼ੀ ਕਿਚਨ ਜਾ ਵੜੋ, ਜਦੋਂ ਮਰਜ਼ੀ ਇੱਧਰ ਜਾ ਵੜੋ, ਆ ਪਿਛਲੇ ਜਿਹੜਾ ਏਰੀਆ ਇਹਨਾਂ ਦਾ ਬੈਠੋ, ਜੇ ਕੋਈ ਚੱਕਰ ਨਹੀਂ ਹੈ। ਪਰ ਸਾਡਾ ਕੰਮ ਹੁੰਦਾ ਕਿ ਸਾਡੇ ਆਉਣ ਦੇ ਨਾਲ ਫਾਇਦਾ ਵੀ ਹੋਵੇ ਇਹਨਾਂ ਨੂੰ, ਜਿਹੜੀਆਂ ਡੀਲਸ ਤੁਹਾਡਾ ਵੀ ਫਾਇਦਾ ਹੋਵੇ, ਬਲਕਿ ਇਹ ਚ ਸਾਰਿਆਂ ਦੀ ਫਾਇਦਾ। ਇਹਦੇ ਵਿੱਚ ਵਾਇਰਲੈਸ ਕੰਟਰੀ ਦਾ ਵੀ ਫਾਇਦਾ, 604-217-7777 ਨੰਬਰ ਹੈ ਜੀ, ਤੁਸੀਂ ਕਾਲ ਕਰ ਲਿਓ। 9 ਵਜੇ ਤੱਕ ਸਟੋਰ ਖੁੱਲਾ ਸਾਡੇ ਕੋਲ, ਹੁਣ ਜ਼ਿਆਦਾ ਸਮਾਂ ਨਹੀਂ ਹੈ ਸਾਡੇ ਕੋਲ, 5-7 ਮਿੰਟ ਹੋਰ ਅਸੀਂ ਲਾਈਵ ਆਨ ਤੇ ਰਵਾਂਗੇ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਫੋਨ ਲੈਣਾ ਨਾ, ਫੋਨ ਤੇ ਜਦੋਂ ਗੱਡੀ ਲੈਣੀ ਹੈ ਨਾ, ਉਹਦੀ ਜਿਹੜੀ ਸਿਲੈਕਸ਼ਨ ਹੈ ਉਹ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਕਈ ਵਾਰ ਜਿਹੜਾ ਫੋਨ ਹੈ ਨਾ, ਫੋਨ ਦੇ ਬਿੱਲ ਬਹੁਤ ਸਾਨੂੰ ਫਾਲਤੂ ਦੇ ਆ ਜਾਂਦੇ ਆ, ਬਿਨਾਂ ਮਤਲਬ ਤੋਂ ਐਵੇਂ ਚਾਰ ਚੂਰ ਲਾ ਕੇ ਭੇਜ ਦਿੰਦੇ ਆ। ਸੋ ਫੋਨ ਦਵਾਈ ਹੈ ਜਿਹੜੀ, ਤੇ ਚੰਗੇ ਡਾਕਟਰ ਦੀ ਦਵਾਈ ਹੋਵੇ ਤੇ ਚੰਗੇ ਫੋਨ ਵਾਲਾ ਬੰਦਾ ਜਾਣਦਾ ਹੋਵੇ ਨਾ, ਉਹ ਫੋਨ ਲਿਆ ਹੋਵੇ। ਆ ਜਿਹੜੇ ਫਾਲਤੂ ਦੇ ਖਰਚੇ ਨਹੀਂ ਪੈਂਦੇ, ਅੱਜ ਕੱਲ੍ਹ ਫਾਲਤੂ ਖਰਚੇ ਕਰਨ ਵਾਲਾ ਸਮਾਂ ਰਿਹਾ ਨਹੀਂ। ਹਰ ਕੋਈ ਬੰਦੇ ਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ ਵੀ ਇੱਥੋਂ ਵੱਜ ਜਾਣ, 2 ਇੱਥੋਂ ਵੱਜ ਜਾਣ, 4 ਇੱਥੋਂ ਵੱਜ ਜਾਣ। ਆਪਾਂ ਹਮੇਸ਼ਾ ਦੇਖਦੇ ਵੀ ਆ ਡੀਲ ਕਿੱਥੇ ਲੱਗੀ ਹੈ ਜਾਂ ਸੇਲ ਕਿੱਥੇ ਲੱਗੀ ਹੈ, ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ, ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ। ਬਿਲਕੁਲ ਜਿੱਥੇ ਪੈਸੇ ਵੱਜਦੇ ਉੱਥੇ ਬਚਾਓ, ਤੇ ਪੈਸੇ ਬਚਾਉਣ ਲਈ ਤੁਹਾਨੂੰ ਇੱਕ ਕੰਮ ਕਰਨਾ ਪੈਣਾ, ਗੱਡੀ ਚੱਕ ਆਉਣਾ ਪੈਣਾ ਵਾਇਰਲੈਸ ਕੰਟਰੀ, ਤੇ ਤੁਹਾਨੂੰ ਡੀਲਾਂ ਦੱਸਤੀਆਂ ਸਾਰੀਆਂ, ਸਮਝਾਤੀਆਂ, ਤੇ ਬਾਕੀ ਡੀਲਸ ਹੋਰ ਸਮਝਣ ਵਾਸਤੇ ਡਿਟੇਲ ਦੇ ਵਿੱਚ 9 ਵਜੇ ਤੱਕ ਇੱਥੇ ਨੇ ਸਨੀ ਹੋਣੀ, 604-217-7777 ਨੰਬਰ ਤੇ ਤੁਸੀਂ ਕਾਲ ਕਰਨੀ ਉਹਨਾਂ ਨੂੰ, ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੀ ਡੀਲ ਸਮਝ ਲੈਣੀ ਹੈ ਪਹਿਲਾਂ ਚੰਗੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਿਜ਼ਿਟ ਕਰਿਓ, ਵਿਜ਼ਿਟ ਕਰਕੇ ਤੇ ਜੋ ਵੀ ਤੁਹਾਨੂੰ ਲੱਗਦਾ ਜੋ ਤੁਹਾਡੇ ਜੇਬ ਨੂੰ ਸੂਟ ਕਰਦੀ ਹੈ ਡੀਲ ਉਹ ਲੈ ਕੇ ਜਾਇਓ। ਫੋਨ ਬਹੁਤ ਹੀ ਮਹਿੰਗੇ ਫੋਨ ਨੇ ਜਿਹੜੇ ਬਿਲਕੁਲ ਹੀ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਔਰ ਇੱਕ ਅਪ ਟੂ $300 ਤੱਕ ਦਾ ਜਿਹੜਾ ਕ੍ਰੈਡਿਟ ਹੈ ਦਿੰਦੇ ਆ ਫੋਨ ਦੇ ਉੱਤੇ, ਸੈਮਸੰਗ ਦਾ ਕੋਈ ਵੀ ਫੋਨ ਹੋਵੇ ਟੁੱਟਿਆ ਭੱਜਿਆ ਹੋਵੇ ਉਹ ਵੀ ਲੈ ਆਇਓ, ਉਹ ਵੀ ਰਿਪਲੇਸ ਕਰਕੇ ਦੇਣਗੇ, ਬਟਾ ਲਿਓ, ਨਵਾਂ ਦੇਣਗੇ ਤੁਹਾਨੂੰ। ਇਹ ਬਹੁਤ ਇੰਪੋਰਟੈਂਟ ਡੀਲ ਤੇ ਇਹਦੇ ਨਾਲ ਹੀ ਅੱਜ ਹੁਣ ਜਿਹੜਾ ਸਮਾਂ ਆਲਮੋਸਟ ਸਾਡਾ ਪੂਰਾ 5 ਮਿੰਟ ਰਹਿ ਗਏ ਨੇ ਅੱਜ। ਪੁਨੀਤ ਜੀ ਪਹਿਲਾਂ ਤਾਂ ਦੱਸੋ ਵੀ ਅੱਜ ਤੁਸੀਂ ਇੰਜੋਏ ਕੀਤਾ ਇਸ ਪੂਰੇ ਲਾਈਵ ਲੋਕੇਸ਼ਨ, ਇਹ ਦੱਸਿਓ ਲਾਸਟ ਵਾਲੀ ਗੱਲ ਜਿਹੜੀ।
6: ਮੈਨੂੰ ਲੱਗਦਾ ਹੈ ਜਗਦੀਪ ਜੀ ਤੁਸੀਂ ਬਾਰ ਬਾਰ ਪੁੱਛ ਕੇ ਮੇਰੇ ਮਾਇੰਡ ਵਿੱਚ ਸ਼ੱਕ ਪਾ ਰਹੇ ਹੋ ਔਰ ਮੈਨੂੰ ਕਿਉਂ ਲੱਗ ਰਿਹਾ ਕਿ ਤੁਸੀਂ ਬੜਾ ਇੰਜੋਏ ਕੀਤਾ ਮੇਰੇ ਨਾਲ।
5: ਮੈਂ ਤਾਂ ਮੈਸੇਜ ਕਰਦਾ
6: ਤੇ ਮੈਨੂੰ ਲੱਗਦਾ ਹੈ ਕਿ ਮੇਰੀ ਚਾਹ ਨੇ ਕੁਛ ਤੇ ਜਾਦੂ ਕੀਤਾ ਤੁਹਾਡੇ
5: ਉੱਤੇ, ਉਧਰ ਪਤਾ ਨੀ ਕੀ ਪਵਾ ਕੇ ਲੈ ਗਏ ਹੋ
6: ਕਿ ਚਟਕੋਰਿਆਂ ਵਾਲੇ ਨੇ ਸਹੀ ਨਾਲ ਤੁਹਾਡੀ ਗੱਲ ਨੂੰ ਵੀ ਚਟਕੋਰਾ ਕਰ ਦਿੱਤਾ,
5: ਗੱਲ ਵਾ ਪਾਇਆ ਕੁਛ ਵਿੱਚ ਤੁਸੀਂ ਵੱਧ ਘੱਟ।
6: ਆਹੋ ਤੇ ਮੈਨੂੰ ਲੱਗਦਾ ਸਮੇਂ ਬਹੁਤ ਹੀ ਵਧੀਆ ਸੀ ਔਰ ਜਦੀ ਵੀ ਮੈਨੂੰ ਲੱਗਦਾ ਆਪਾਂ ਕਹਿ ਰਹੇ ਸੀ ਕਿ ਇਟਸ ਆਲ ਅਬਾਊਟ ਤੁਹਾਡੀ ਲੀਡਰਸ਼ਿਪ, ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਹੈ, ਜਦੋਂ ਤੁਹਾਨੂੰ ਤੁਹਾਡਾ ਸਾਥ ਤੇ ਤੁਹਾਡਾ ਸਮੇਂ ਵਧੀਆ ਨਿਕਲ ਜਾਏ ਤਾਂ ਮੈਨੂੰ ਲੱਗਦਾ ਹੋਰ ਤੁਹਾਨੂੰ ਕੀ ਚਾਹੀਦਾ ਹੈ। ਤੇ ਤੁਹਾਡੀ ਮੈਨੇਜਮੈਂਟ, ਸਾਡੀ ਮੈਨੇਜਮੈਂਟ ਦਾ ਡੇਰੋ ਸ਼ੁਕਰੀਆ, ਲੱਖ ਲੱਖ ਸ਼ੁਕਰੀਆ ਮੈਂ ਕਹਾਂਗਾ ਕਿ ਉਹਨਾਂ ਨੇ ਐਸਾ ਸਮਾਂ ਸਾਨੂੰ ਦਿੱਤਾ, ਸਾਡੇ ਉੱਤੇ ਟਰੱਸਟ ਕੀਤਾ ਤੇ ਅਸੀਂ ਵੀ ਜੀ ਜਾਨ ਲਾ ਕੇ ਜਿਹੜਾ ਕਮਿਊਨਿਟੀ ਤੱਕ ਸੰਦੇਸ਼ਾ ਛੱਡ ਸਕਿਆ ਤੇ ਆਪਾਂ ਕੀਤਾ ਉਹ। ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਟਾਈਮ ਲਿਸਨਰਸ ਨੇ, ਸਾਡੀ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ ਹੈ ਫੋਨ ਕਰਕੇ, ਉਹਨਾਂ ਨੇ ਜਿੰਨਾ ਫਾਇਦਾ ਜ਼ਰੂਰ ਚੱਕਿਆ ਹੋਏਗਾ ਉਹਨਾਂ ਨੂੰ ਫਾਇਦਾ ਹੋਇਆ ਹੋਏਗਾ, ਤੇ ਜਿੰਨੀ ਸਕੀਮਾਂ ਸਨੀ ਨੇ ਵੀ ਸਾਨੂੰ ਦਿੱਤੀਆਂ ਐਜ਼ ਅ ਸਪੋਰਟ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਖਾਲੀ ਕਮਿਊਨੀਕੇਸ਼ਨ ਨਹੀਂ ਹੈ, ਇਹ ਖਾਲੀ ਸੰਦੇਸ਼ ਨਹੀਂ ਹੈ। ਮੈਸੇਜ ਦੀ ਪਾਵਰ ਤਦੀ ਹੁੰਦੀ ਹੈ ਜਦ ਕੰਟੈਂਟ ਵਧੀਆ ਹੋਏ, ਅਗਰ ਤੁਹਾਡੇ ਕੋਲ ਕੰਟੈਂਟ ਹੀ ਨਹੀਂ ਹੈ ਤਾਂ ਤੁਸੀਂ ਜਿੰਨਾ ਮਰਜ਼ੀ ਸ਼ੋਰ ਖੱਪ ਪਾਈ ਜਾਓ, ਬਟ ਤੁਹਾਡੇ ਕੋਲ ਅਗਰ ਕੰਟੈਂਟ ਨਹੀਂ ਹੈ ਨਾ ਤੇ ਨਾ ਸੁਣਨ ਵਾਲੇ ਨੂੰ ਮਜ਼ਾ ਹੈ ਤੇ ਨਾ ਬੋਲਣ ਵਾਲੇ ਨੂੰ ਮਜ਼ਾ ਹੈ। ਤੁਹਾਨੂੰ ਕੀ ਲੱਗਦਾ?
5: ਨਹੀਂ ਬਿਲਕੁਲ ਜੀ, ਮੈਂ ਤਾਂ ਹੈ ਹੀ ਕੰਟੈਂਟ ਦਾ ਬੰਦਾ, ਮੈਨੂੰ ਤਾਂ ਮੈਂ ਤਾਂ ਇਸ ਗੱਲ ਦੀ ਤੁਹਾਨੂੰ ਦੱਸ ਹੀ ਸਕਦਾ ਹਾਂ ਜੇ

0: ਇੱਕ ਵਾਰ ਸ਼ੋਅ ਕਰਦੇ ਕਹਿ ਦੋ ਵੀ ਇਹ ਟੌਪਿਕ ਤੇ ਗੱਲ ਕਰਨੀ ਤੇ ਆਪਣੇ ਜਦੋਂ ਆ ਕੇ ਔਰ ਬੜੇ ਹੀ ਸਭ ਤੋਂ ਪਹਿਲੇ ਸਤਿਕਾਰਤ ਤਰੀਕੇ ਨਾਲ ਗੱਲ ਕਰਨੀ ਉਹ ਇਹ ਵੀ ਚੰਗਾ ਲੱਗਦਾ ਹੁੰਦਾ। ਇਹ ਮੇਰਾ ਵੀ ਬਹੁਤ ਯੂਨੀਕ ਐਕਸਪੀਰੀਅੰਸ ਸੀਗਾ ਰੇਡੀਓ ਦਾ, ਪਰ ਮੈਂ ਬੜਾ ਇੰਜੋਏ ਕੀਤਾ ਜਿੰਨਾ ਵੀ ਕੀਤਾ, ਔਰ ਅੱਗੇ ਵੀ ਕਰਦੇ ਰਵਾਂਗੇ ਸ਼ੇਰੇ ਪੰਜਾਬ ਤੇ 1550 ਸਾਡਾ 1550 ਤੇ ਅਸੀਂ ਅੱਜ ਆਏ ਹੋਏ ਵਾਇਰਲੈਸ ਕੰਟਰੀ ਜਿਵੇਂ ਦੱਸਿਆ। ਤੇ ਪੁਨੀਤ ਜੀ ਅੱਜ ਮੇਰੇ ਨਾਲ ਆਇਆ ਸੀ, ਪੁਨੀਤ ਜੀ ਨੇ ਮੈਨੂੰ ਅੱਜ ਬੜੀ ਇੱਕ ਇੰਟਰਸਟਿੰਗ ਗੱਲ ਦੱਸੀ। ਉਹ ਕਹਿੰਦੇ ਕਿ ਜਦੋਂ ਨਾ ਬੰਦਾ ਆਉਂਦਾ ਨਵਾਂ ਨਵਾਂ ਰੇਡੀਓ ਦੇ ਵਿੱਚ ਖਾਸ ਕਰਕੇ, ਕਹਿੰਦੇ ਉਹਨੂੰ ਬਾਹਰੋਂ ਦੇਖ ਕੇ ਐਂ ਲੱਗਦਾ ਹੁੰਦਾ, ਮੇਰੇ ਨਾਲ ਵੀ ਇੱਦਾਂ ਹੋਇਆ, ਇਹਨਾਂ ਨਾਲ ਵੀ ਇੱਦਾਂ ਹੋਇਆ ਹੋਣਾ, ਕਦੇ ਇਹਨੇ ਦੇਖਿਆ ਹੋਣਾ, ਮਹਿਸੂਸ ਹੋ ਜਾਣਾ ਸਟੂਡੀਓ 'ਚ ਕਦੇ ਵੀ ਇੱਕ ਪਾਇਲਟ ਬੈਠਾ ਹੁੰਦਾ, ਉਹ ਜਹਾਜ਼ ਉਡਾਉਣਾ ਹੁੰਦਾ ਉਹਨੇ, ਕਾਰ 'ਚ ਬਿਠਾ ਕੇ ਤੁਸੀਂ ਇਹਨੂੰ ਪਾਇਲਟ ਵਾਲੇ ਕਾਕਪਿਟ 'ਚ ਬਿਠਾ ਦਿਓ ਤੇ ਉਹਨੂੰ ਉਵੇਂ ਲੱਗਦਾ ਹੁੰਦਾ। ਕਿਉਂਕਿ ਪ੍ਰੀਤ ਜੀ ਸਹੀ ਗੱਲ ਹੈ, ਜਦੋਂ ਮਾਈਕ 'ਚ ਜਾਂਦੇ ਨਾ ਕਈ ਵਾਰ ਗੱਲਾਂ ਖਤਮ ਹੋ ਜਾਂਦੀਆਂ ਤੁਹਾਡੀਆਂ। ਮੈਂ ਇੱਕ ਵਾਰ ਗਿੱਲ ਸਾਹਿਬ ਕੋਲ ਬੈਠਾ, ਗਿੱਲ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਗਿੱਲ ਸਾਹਿਬ ਮੈਨੂੰ ਕਹਿੰਦੇ ਕਿ ਬਈ ਕਿੱਦਾਂ ਫਿਰ, ਮੈਂ ਕਿਹਾ ਜੀ ਠੀਕ ਹੈ, ਮੈਂ ਕਿਹਾ ਤੁਹਾਡੇ ਨਾਲ ਕੀ ਹੋਇਆ ਸੀਗਾ ਜਦੋਂ ਮੈਂ ਪਹਿਲੇ ਦਿਨ ਆਇਆ ਸੀ ਨਾ, ਤੇ ਕਹਿੰਦੇ ਮੇਰੀਆਂ ਗੱਲਾਂ ਖਤਮ ਹੋ ਗਈਆਂ। ਗਿੱਲ ਸਾਹਿਬ ਦੀਆਂ ਗੱਲਾਂ ਖਤਮ ਹੋ ਗਈਆਂ ਹਿਸਾਬ ਦਾ ਲਾਉਣ ਤੁਸੀਂ, ਤੇ ਜਿਹਦੇ ਕਰਕੇ ਟੁੱਟ ਨਹੀਂ ਦਿੰਦੇ, ਸੋ ਇਹ ਹੋ ਜਾਂਦਾ। ਪਰ ਬਾਕੀ ਹੈਡਸ ਆਫ ਟੂ ਦੀ ਮੈਨੇਜਮੈਂਟ ਜਿਹਨੇ ਸਾਨੂੰ ਮੌਕਾ ਦਿੱਤਾ ਤੇ ਇੱਥੇ ਵੀ ਆਏ ਅੱਜ, ਸਨੀ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੇ ਸਾਰੇ ਹੀ ਸਹਿਯੋਗ ਦੇ ਲਈ, ਇਹਨਾਂ ਦਾ ਸਟਾਫ ਦੇ ਲਈ। ਜੀ ਪੁਨੀਤ ਜੀ,
1: ਤੇ ਅਗੇਨ ਜਗਦੀਪ ਜੀ ਤੁਹਾਡਾ ਤਹਿ ਦਿਲ ਨਾਲ ਸ਼ੁਕਰੀਆ, ਸਾਡੇ ਲਿਸਨਰਸ ਦਾ ਤਹਿ ਦਿਲ ਨਾਲ ਸ਼ੁਕਰੀਆ। ਮੈਂ ਹੱਥ ਜੋੜ ਕੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੇ ਨਾਲ ਹੀ ਉਹਨਾਂ ਸਾਰੀ ਟੀਮ ਦਾ ਸ਼ੁਕਰੀਆ ਜੋ ਸਾਡੇ ਨਾਲ ਇੱਕ ਇੱਕ ਹੋ ਕੇ ਚੱਲਦੇ ਨੇ, ਸਾਡਾ ਸਪੋਰਟ ਕਰਦੇ ਨੇ, ਤੇ ਮੈਨੇਜਮੈਂਟ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਆਖਰੇ ਵਿੱਚ ਇਹ ਗੱਲ ਨੂੰ ਖਤਮ ਕਰ ਤੇ ਮੈਂ ਇਹੀ ਕਹਾਂਗਾ ਕਿ ਤੂੰ ਖੁਦ ਨੂੰ ਸੰਭਾਲ, ਤੈਨੂੰ ਹੋਰਾਂ ਨਾਲ ਕੀ, ਤੂੰ ਖੁਦ ਨੂੰ ਸੰਭਾਲ ਤੈਨੂੰ ਹੋਰਾਂ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰਾਂ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰਾਂ ਨਾਲ ਕੀ, ਤੂੰ ਹੋ ਜਾ ਖਾਮੋਸ਼ ਤੈਨੂੰ ਸ਼ੋਰ ਨਾਲ ਕੀ।
0: ਕਿਆ ਬਾਤ ਆ ਪੁਨੀਤ ਜੀ, ਤੁਸੀਂ ਸ਼ਹਿਰ ਵੀ ਬਣ ਗਏ ਅੱਜ। ਸੋ 4:55 ਮਿੰਟ ਜੀ, ਹੁਣ ਅਸੀਂ ਲਾਈਵ ਔਨ ਲੋਕੇਸ਼ਨ ਖਤਮ ਕਰਾਂਗੇ, ਐਂਡ ਕਰਾਂਗੇ। ਤੁਹਾਡਾ ਸਾਰਿਆਂ ਦਾ ਪਹਿਲਾਂ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਦੇ ਕਾਲ ਕਰਕੇ ਇਨਕੁਆਇਰੀਜ਼ ਵੀ ਕੀਤੀਆਂ ਵਾਇਰਲੈਸ ਕੰਟਰੀ ਦੇ ਉੱਤੇ, ਤੇ ਸਨੀ ਉਹਨਾਂ ਦਾ ਵੀ ਖਾਸ ਉਚੇਚੇ ਤੌਰ ਤੇ ਧੰਨਵਾਦ ਦੱਸ ਕੇ ਵੀ ਗਿਆ। ਹੁਣ ਮੈਨੂੰ ਇਜਾਜ਼ਤ ਦਿਓ, ਜਗਦੀਪ ਸਿੰਘ ਨੂੰ ਫਿਰ ਮਿਲਦੇ ਆ ਜੀ ਤੁਹਾਨੂੰ ਕਿਸੇ ਦਿਨ, ਖਾਸ ਦਿਨ ਖਾਸ ਜਗ੍ਹਾ ਦੇ ਉੱਤੇ, ਤੇ ਜਿਉਂਦੇ ਵਸਦੇ ਰਹੋ। ਧੰਨਵਾਦ ਤੁਹਾਡਾ ਬਹੁਤ ਬਹੁਤ।